0: ਇੰਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਸਾਡੇ ਸਰੋਤਿਆਂ ਦਾ? ਉਮੀਦ ਹੈ ਕਿ ਪੰਜਾਬੀ ਲਹਿਰਾਂ ਦੇ ਸਰੋਤੇ ਚੜ੍ਹਦੀ ਕਲਾ ਵਿੱਚ ਹੋਣਗੇ, ਚਿਹਰਿਆਂ ਉੱਤੇ ਲਾਲੀ ਹੋਏਗੀ, ਬੁੱਲਾਂ 'ਤੇ ਮੁਸਕਰਾਹਟ ਹੋਏਗੀ, ਅੱਖਾਂ ਵਿੱਚ ਇੱਕ ਜਲੌ ਹੋਏਗਾ, ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ, ਔਰ ਇਸ ਜ਼ਿੰਦਗੀ ਜ਼ਿੰਦਾ ਦਿਲੀ ਨੂੰ ਹੋਰ ਜ਼ਿੰਦਾ ਦਿਲੀ ਨਾਲ, ਚੜ੍ਹਦੀ ਕਲਾ ਨਾਲ, ਔਰ ਹਰ ਮੈਦਾਨ ਫਤਿਹ ਕਰਨ ਲਈ ਆਪਾਂ ਸੰਕਲਪ ਕਰਨਾ ਸਾਰਿਆਂ ਨੇ ਰਲ ਮਿਲ ਕੇ, ਕਿਉਂਕਿ ਜ਼ਿੰਦਗੀ ਜਿਹੜੀ ਆ ਇਹ ਜੀਵਨ ਦਾ ਨਾਮ ਆ, ਜ਼ਿੰਦਗੀ ਕਰੋਲਿੰਗ ਜਾਂ ਰੀਂਗਣ ਦਾ ਨਾਮ ਨਹੀਂ ਹੈ, ਔਰ ਇਸ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਇੰਜੋਏ ਕਰਨਾ ਹੀ ਜ਼ਿੰਦਗੀ ਆ। ਇੱਕ ਇੱਕ ਸੈਕਿੰਡ, ਇੱਕ ਇੱਕ ਪਲ, ਨਾ ਜਾਣੇ ਕਿਸ ਘੜੀ ਜ਼ਿੰਦਗੀ ਕੀ ਸ਼ਾਮ ਹੋ ਜਾਏ, ਇਸ ਜ਼ਿੰਦਗੀ ਨੂੰ ਤੁਸੀਂ ਨੇੜਿਓਂ ਹੋ ਕੇ ਵੇਖਣ ਦਾ ਯਤਨ ਕਰੋ। ਤੁਹਾਨੂੰ ਚਾਰੇ ਪਾਸੇ ਕੁਦਰਤ ਦੇ ਨਜ਼ਾਰੇ ਨਜ਼ਰ ਆਉਣਗੇ, ਕਿਤੇ ਧੁੱਪ ਨਜ਼ਰ ਆਏਗੀ, ਕਿਤੇ ਛਾਂ ਨਜ਼ਰ ਆਏਗੀ, ਗਰਮੀ ਸਰਦੀ ਹਾੜ੍ਹ ਸਿਆਲ ਤੋਂ ਸੁਬਾ ਸ਼ਾਮ ਇਹ ਸਭ ਕੁਝ ਚੱਲਦਾ ਰਹਿਣਾ, ਔਰ ਜ਼ਿੰਦਗੀ ਜਿਹੜੀ ਆ ਉਸ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਕੀ ਹਾਲ ਹੈ, ਖੁਸ਼ ਹੋ? 905-673-33-37 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਤੁਸੀਂ ਟੈਲੀਫੋਨ ਕਰੋਗੇ ਨਾ, ਮੇਰਾ ਖੂਨ ਵੱਧ ਜਾਊਗਾ, ਅਤੇ ਜੇ ਮੈਂ ਤੁਹਾਡੀ ਗੱਲਬਾਤ ਦਾ ਪਿਆਰ ਨਾਲ ਜਵਾਬ ਦਿੱਤਾ ਤਾਂ ਫਿਰ ਤੁਹਾਡੇ ਪੱਲੇ ਦੇ ਵਿੱਚ ਵੀ ਬਹੁਤ ਖੁਸ਼ੀਆਂ ਔਰ ਖੇੜੇ ਔਰ ਜ਼ਿੰਦਗੀ ਜਿਹੜੀ ਆ ਉਹਨੂੰ ਹੋਰ ਚੜ੍ਹਦੀ ਕਲਾ ਨਾਲ ਜਿਉਣ ਦਾ ਇੱਕ ਚਾਅ ਜਿਹਾ ਪੈਦਾ ਹੋਊਗਾ, ਕਿਉਂਕਿ ਇਨਸਾਨ ਨੂੰ ਹੀ ਇੱਕ ਦੂਜੇ ਨਾਲ ਗੱਲ ਕਰਨ ਦੀ ਤੌਫੀਕ ਜਿਹੜੀ ਆ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਨੇ, ਅੱਲਾ ਨੇ, ਭਗਵਾਨ ਨੇ, ਗੋਡ ਨੇ, ਜੇ ਕਿਸੇ ਪ੍ਰਾਣੀ ਨੂੰ ਬੋਲਣ ਦੀ ਸ਼ਕਤੀ ਦਿੱਤੀ ਆ ਤੇ ਇਹ ਸ਼ਕਤੀ ਕੇਵਲ ਇਨਸਾਨ ਕੋਲੇ ਹੀ ਆ। 905-673-33-37 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਪਤਾ ਲੱਗਿਆ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਤੁਹਾਨੂੰ ਕੁਛ ਤੋਹਫ਼ੇ ਦੇਈਏ। ਲਓ ਸਭ ਤੋਂ ਪਹਿਲਾਂ ਤਾਂ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ ਕਾਰਪੈਂਟਰ ਦੀ ਜ਼ਰੂਰਤ ਆ। ਜੇ ਤੁਸੀਂ ਕੈਬਨਟਰੀ ਔਰ ਕਾਰਪੈਂਟਰੀ ਦੇ ਵਿੱਚ ਕੰਮ ਕਰ ਸਕਦੇ ਹੋ, ਤੁਹਾਨੂੰ ਚੰਗੇ ਪੈਸੇ ਮਿਲ ਸਕਦੇ ਆ, ਔਰ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਫਾਰਮਿਕਾ ਦਾ, ਜੈਕ ਜੀ ਨੂੰ ਕਾਲ ਕਰੋ। ਲੋਕੇਸ਼ਨ ਤੁਹਾਡੇ ਕੰਮ ਦੇ ਬਿਲਕੁਲ ਨੇੜੇ ਸਟੀਲ ਤੇ ਟੌਮਕਨ ਤੇ ਆ। ਜੈਗ ਨੂੰ ਕਾਲ ਕਰੋ, ਕਾਰਪੈਂਟਰ ਦੀ ਲੋੜ ਹੈ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ। 416-822-2239 416-822-2239 ਟੈਲੀਫੋਨ ਨੰਬਰ ਹੈ। ਜਾਂ ਫਿਰ ਤੁਸੀਂ ਰੋਇਲ ਪਰਫਿਊਮ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ ਇੱਕ ਰੀਗਨ ਰੋਡ ਉੱਤੇ, ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ, ਰੀਗਨ ਰੋਡ ਗੁਰਦੁਆਰਾ ਸਾਹਿਬ ਤੋਂ ਤੁਰ ਕੇ ਜਾਣ ਦੀ ਦੂਰੀ ਉੱਤੇ ਰੋਇਲ ਪਰਫਿਊਮ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋ ਗਈ ਆ। ਬ੍ਰੈਂਡਡ ਪਰਫਿਊਮ ਮਾਰਕੀਟ ਵਿੱਚ $400-500 ਦਾ ਜਿਹੜਾ ਮਿਲ ਰਿਹਾ ਉਹ ਤੁਹਾਨੂੰ ਉਹੀ ਫਰੈਗਰੈਂਸ ਜਿਹੜੀ ਆ ਉਹ $50 ਵਿੱਚ ਮਿਲੂਗੀ। ਰੋਇਲ ਪਰਫਿਊਮ ਆਪਣੇ ਫਰੈਗਰੈਂਸ ਆਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਤੇ 6 ਤੋਂ 8 ਘੰਟੇ ਪਰਫਿਊਮ, ਯਾਨੀ ਕਿ ਤੁਸੀਂ ਪਰਫਿਊਮ ਲਾ ਲਿਆ ਅੱਜ ਰਾਤ ਨੂੰ ਤੇ ਕੱਲ੍ਹ ਸਾਰਾ ਦਿਨ ਵੀ ਉਹ ਪਰਫਿਊਮ ਤੁਹਾਡੀ ਪੂਰੀ ਕਹਿੰਦੇ ਆ ਕਿ ਬਾਡੀ ਦੇ ਵਿੱਚੋਂ ਲਪਟਾ ਮਾਰੂਗਾ। ਔਰ ਇਹਨਾਂ ਕੋਲ ਦੁਬਈ ਦਾ ਇਤਰ ਵੀ ਆਇਆ ਹੋਇਆ, $25 ਤੋਂ ਸ਼ੁਰੂ ਹੁੰਦੇ ਆ। ਆਰਡਰ ਕਰ ਸਕਦੇ ਹੋ ਆਨਲਾਈਨ www.royalperfumes.co.te ਰੋਇਲ ਪਰਫਿਊਮ www.royalperfume.co.te ਔਰ ਯਾਨੀ ਤੇ ਰੋਇਲ ਪਰਫਿਊਮ ਡੋਟ ਕੋ ਤੇ 437-315-0701 437-315-0701 ਤੇ ਤੁਸੀਂ ਕਾਲ ਕਰ ਸਕਦੇ ਹੋ। 905-673-33-37 ਇੱਕ ਛੋਟਾ ਜਿਹਾ ਸਵਾਲ ਕੀਤਾ ਸੀ ਤੁਹਾਨੂੰ ਕਿ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਫਿਰ ਗੱਲਾਂ ਬਾਤਾਂ ਆਈਸ ਬ੍ਰੇਕਿੰਗ ਕਰਨੀ ਹੁੰਦੀ ਆ,
ਪਹਿਲੀ ਕਾਲ ਜਦੋਂ ਆ ਗਈ ਨਾ ਫਿਰ ਉਸ ਤੋਂ ਬਾਅਦ ਲਾਈਨਾਂ ਲੱਗ ਜਾਣੀਆਂ ਕਾਲਾਂ ਦੀਆਂ ਤੇ ਤੁਸੀਂ ਜਲਦੀ ਕਰੋ ਤੇ ਤੁਸੀਂ ਨੰਬਰ ਲੈਣ ਵਾਲੇ ਬਣੋ, ਫਸਟ ਨੰਬਰ ਵਨ ਬਣੋ ਹਮੇਸ਼ਾ ਜ਼ਿੰਦਗੀ ਚ ਨੰਬਰ ਵਨ। ਔਰ ਇਹ ਗੀਤ ਦੇ ਮਿਊਜ਼ਿਕ ਨੂੰ ਪਹਿਚਾਣੋ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। 905 600

0: ਪ੍ਰੋਗਰਾਮ ਮੈਂ ਪੰਜਾਬੀ ਲਹਿਰਾਂ ਵਿੱਚ ਪਹਿਲੀ ਕਾਲ ਲੈਂਦੇ ਹਾਂ ਜੀ। ਵੈਲਕਮ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
0: ਬਿਲਕੁਲ, ਬੜੀ ਮਿਹਰਬਾਨੀ। ਕੌਣ ਸਾਹਿਬ ਬੋਲਦੇ ਹੋ?
1: ਮੈਂ ਰਵਿੰਦਰ ਬੋਲਦਾ ਜੀ, ਬਠਿੰਡੇ ਵਾਲਾ।
0: ਉਹ ਬਠਿੰਡੇ ਵਾਲੇ ਹੋ, ਕੀ ਹਾਲ ਚਾਲ ਹੈ? ਅੱਜ ਮੈਂ ਪ੍ਰਗਟ ਭਾਗੂ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਬਠਿੰਡਾ ਮੀਂਹ ਨੂੰ ਤਰਸ ਰਿਹਾ ਤੇ ਇਧਰਲੇ ਪਾਸੇ ਮੋਹਾਲੀ ਚ ਤੇ ਚੰਡੀਗੜ੍ਹ ਚ ਪੂਰਾ ਮੀਂਹ ਬਰਸ ਰਿਹਾ ਤੇ ਕੀ ਹਾਲ ਚਾਲ ਹੈ ਬਠਿੰਡੇ ਵਾਲੇ? ਹੋਰ ਬਠਿੰਡਾ ਤਾਂ ਹੁਣ ਕਹਿੰਦੇ ਸਵਿਟਜ਼ਰਲੈਂਡ ਹੀ ਬਣਿਆ ਪਿਆ, ਏਡੇ ਵੱਡੇ ਵੱਡੇ ਮਾਲ ਕੀ ਤੇ ਬਹੁਤ ਤਰੱਕੀਆਂ
1: ਤੇ ਕੀ ਬਾਤ ਹੈ
0: ਜੀ, ਉਹਦੇ ਵਸਦੇ ਰਹੋ। ਤੇ ਹੋਰ ਸੁਣਾਓ, ਪਰਿਵਾਰ ਠੀਕ ਹੈ? ਚਰਖੇ ਨੇ ਵੀ ਕਾਫੀ ਵਿਪਤਾ ਪਾਈ ਹੈ ਮੇਰੇ ਖਿਆਲ ਆ ਤੇ ਹੈਂ। ਚਲੋ ਖੈਰ, ਥੈਂਕ ਯੂ ਵੈਰੀ ਮੱਚ। ਉਧਰ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਅਟੈਂਡ ਕੀਤੀ ਆਪਣੇ ਮਾਸਟਰ ਸਲੀਮ ਨਾਲ, ਤੇ ਜਦੋਂ ਉਹਨਾਂ ਨੇ ਕਿਹਾ ਨਾ, ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ, ਇਹ 24 ਤਾਰੀਖ ਨੂੰ ਮਾਸਟਰ ਸਲੀਮ ਸਾਡੇ ਸ਼ਹਿਰ ਦੇ ਵਿੱਚ ਪਰਫਾਰਮ ਕਰ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਅਗਲੀ ਕਾਲ ਲੈਂਦੇ ਆ 7488 ਜੀ, ਵੈਲਕਮ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਸੁਣਿਓ,
2: ਬਹੁਤ ਵਧੀਆ ਜੀ।
0: ਕੀ ਨਾਮ ਹੈ?
2: ਤੁਹਾਡੇ ਪ੍ਰੋਗਰਾਮ ਸੁਣ ਰਿਹਾ ਤੇ ਵਧੀਆ ਇੰਜੋਏ ਕਰ ਰਿਹਾ ਭਾਜੀ।
0: ਆਪਣਾ ਨਾਮ ਦੱਸੋ।
2: ਪਰਮਜੀਤ।
0: ਪਰਮਜੀਤ ਸਿੰਘ ਜੀ, ਪਰਮਜੀਤ ਕੀ ਹਾਲ ਆ ਵੀਰੇ?
2: ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਪਏ ਆ ਤੇ ਇੰਜੋਏ ਕਰ ਰਹੇ ਜੀ।
0: ਵੈਰੀ ਗੁੱਡ, ਇੰਜੋਏ ਕਰੋ। ਤੇ
2: ਸਰਦੂਲ ਸਿਕੰਦਰ ਭਾਜੀ ਦਾ ਗਾਣਾ ਹੈ ਜੀ।
0: ਸਰਦੂਲ ਸਿਕੰਦਰ ਭਾਜੀ ਦਾ ਗਾਣਾ, ਬਿਲਕੁਲ ਗਾਣਾ ਬਿਲਕੁਲ ਵਧੀਆ। ਤੇ ਮਿਊਜ਼ਿਕ ਕਿਹਦਾ ਦਿੱਤਾ ਹੋਇਆ ਪਤਾ?
2: ਨਹੀਂ ਜੀ।
0: ਅੱਛਾ, ਮਿਊਜ਼ਿਕ ਜੈਦੇਵ ਜੀ ਦਾ, ਜਿਹੜੇ ਪਹਿਲਾਂ ਚਰਨਜੀਤ ਹੁੱਜਾ ਸਾਹਿਬ ਨਾਲ ਕੰਮ ਕਰਦੇ ਸੀ। ਬਹੁਤ ਸਾਰੇ ਕਲਾਕਾਰ ਬਾਅਦ ਦੇ ਵਿੱਚ ਜੈਦੇਵ ਜੀ ਦੇ ਮਿਊਜ਼ਿਕ 'ਚ ਉਹਨਾਂ ਨੇ ਗਾਇਆ। ਅੱਜ ਕੱਲ੍ਹ ਵੀ ਜੈਦੇਵ ਜੀ ਬੜੇ ਕਹਿੰਦੇ ਹੁੰਦੇ ਆ ਸਰਗਰਮ ਨੇ। ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਦਾ। ਇੱਕ ਕਾਲ ਹੋਰ ਲੈ ਲਈਏ, 1922 ਜੀ, ਵੈਲਕਮ।
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ,
3: ਆਪਾਂ ਤਾਂ ਫੇਰ ਵੀ ਨੰਬਰ ਲਾ ਗਏ ਵੀਰੇ।
0: ਫੇਰ ਕਹਿੰਦੇ ਸੀ ਜੇ ਤਿੰਨਾਂ ਚ ਨਾ ਆਉਂਦੇ, ਫਿਰ ਕਹਿੰਦੇ ਨਾ ਤਿੰਨਾਂ ਚ ਨਾ ਤੇਰਾਂ ਚ ਨਾ ਟੋਕਰੀ ਦੇ ਬੇਰਾਂ ਚ।
3: ਹਾਂਜੀ, ਐ ਲਾ ਲੋ,
0: ਮਿਹਰਬਾਨੀ ਜੀ, ਆਉਂਦੇ ਰਹੋ।
3: ਦੱਸ ਕੇ ਬਾਈ ਜੀ,
0: ਕੀ ਨਾਮ ਕੀ ਹੈ ਤੁਹਾਡਾ? ਨਾਮ
3: ਆਪਣਾ ਨਾਮ ਹੈਗਾ ਰਾਜਵਿੰਦਰ ਸਿੰਘ।
0: ਪਤਾ ਕੀ ਰਾਜ, ਰਾਜਵਿੰਦਰ ਇਹ ਕੋਈ ਟੈਸਟ ਨਹੀਂ ਹੈ, ਇਹ ਤਾਂ ਸਿਰਫ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਇੱਕ ਤਰੀਕਾ ਜਿਹਾ, ਬਈ ਥੋੜੀ ਜਿਹੀ ਗੱਲਬਾਤ ਹੋ ਜਾਵੇ, ਗੱਲ ਸ਼ੁਰੂ ਕਰਨ ਦਾ ਆਈਸ ਬ੍ਰੇਕਿੰਗ ਕਹਿੰਦੇ ਆ ਇਹਨੂੰ। ਔਰ ਤੁਸੀਂ ਪੁਰਾਣਾ ਜ਼ਮਾਨਾ ਜਿਹੜਾ ਸੀ ਉਹਦੇ ਚ ਗੱਲ ਸ਼ੁਰੂ ਕਰਨੀ ਵੀ ਔਖੀ ਹੁੰਦੀ ਸੀ। ਕਿੰਨਾ ਕਿੰਨਾ ਚਿਰ ਬੰਦਾ ਮਗਰ ਮਗਰ ਤੁਰਿਆ ਫਿਰਦਾ ਸੀ, ਲਾਲਾ ਜੀ ਸਿਰਦਾ, ਤੇ ਗੱਲ ਕਿਸੇ ਪਾਸੇ ਲੱਗਦੀ ਨਹੀਂ ਸੀ, ਹੈਨਾ? ਸਾਡੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ, ਤੇ ਨਾਲ ਦੀ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਤੁਹਾਡੇ ਵਾਸਤੇ ਬਹੁਤ, ਜਿਵੇਂ ਮੈਂ ਪਹਿਲਾਂ ਦੱਸਿਆ, ਐਚ ਕੇ ਮੂਵਰਸ ਵੱਲੋਂ ਸਪੋਂਸਰ ਕੀਤਾ ਜਾਊਗਾ। ਐਚ ਕੇ ਮੂਵਰਸ, ਉੱਤਰੀ ਅਮਰੀਕਾ ਚ ਕਿਤੇ ਵੀ ਮੂਵ ਹੋਣਾ ਨਾ, ਬਿਲਕੁਲ ਸਿਕਿਓਰ, ਬਿਲਕੁਲ ਤੁਹਾਡੇ ਕਹਿੰਦੇ ਹੁੰਦੇ ਆ ਕਿ ਫੁੱਲਾਂ ਵਰਗਾ ਸਮਾਨ ਐਨ ਸ਼ੀਸ਼ੇ ਦੇ ਗਲਾਸਾਂ ਵਾਂਗੂ ਸਾਂਭ ਕੇ ਰੱਖਿਆ ਜਾਊਗਾ। ਐਚ ਕੇ ਮੂਵਰਸ 416-524-6704 ਟੈਲੀਫੋਨ ਨੰਬਰ ਹੈ, 416-524-6704। ਬੜੀ ਜਲਦ ਆਪਾਂ ਕੁਛ ਗੱਲਾਂ ਬਾਤਾਂ ਦਾ ਸਿਲਸਿਲਾ ਆਪਸ ਵਿੱਚ ਕਰਾਂਗੇ, ਤੇ ਤੁਸੀਂ ਇਨ ਦਾ ਮੀਨ ਟਾਈਮ ਆਪਣੀ ਹਾਜ਼ਰੀ ਲਗਵਾਉਂਦੇ ਰਹੋ। ਤੇ ਆਪਾਂ ਕੁਝ ਕਿਸ ਤਰ੍ਹਾਂ ਦਾ ਮੌਸਮ ਆ ਬਾਹਰ, ਜੇ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਉਹ ਵੀ ਸਾਡੇ ਨਾਲ ਸਾਂਝੀ ਕਰੋ, ਤੇ ਅਗਰ ਤੁਹਾਨੂੰ ਕੋਈ ਕਾਰ ਵੈਨ ਟਰੱਕ ਚਲਾਉਣ ਵਾਲਾ ਸੱਜਣ ਪੁੱਠ ਸਿੱਧੇ ਆਠੇ ਪਾਉਂਦਾ ਤੁਰਿਆ ਜਾਂਦਾ, ਉਹ ਵੀ ਸਾਡੇ ਨਾਲ ਸਾਂਝਾ ਕਰੋ। ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ 905-600-73-33-37 ਤੇ ਹੋਵੇਗੀ। ਆਓ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ। ਸਰਦੂਲ ਸਾਹਿਬ, ਲੈ ਫਿਰ ਚੱਕ ਦਿਓ ਫੱਟੇ ਤੇ ਫਿਰ ਮਾਸਟਰ ਸਲੀਮ ਨੇ 24 ਤਾਰੀਖ ਨੂੰ ਜਿਹੜੀਆਂ ਗਰਾਰੀਆਂ ਪੇਸ਼ ਕਰਨੀਆਂ। ਕਿਆ ਬਾਤ ਹੈ, ਮਾਸਟਰ ਸਲੀਮ ਲਾਈਵ ਇਨ ਕੌਂਸਰਟ 24 ਸਪਤੰਬਰ ਨੂੰ ਪੇਸ਼ ਹੋ ਰਿਹਾ।

0: ਕਰਕੇ ਤਕਰੀਬਨ ਗਾਇਬ ਹੋ ਗਏ ਕਿਉਂਕਿ ਸਾਰਾ ਕੁਛ ਮਸ਼ੀਨੀਕਰਨ ਹੋ ਗਿਆ ਔਰ ਪਹਿਲਾ ਸਮਾਂ ਸੀ ਤੁਹਾਡੇ ਵਿੱਚੋਂ ਕੁਝ ਸੱਜਣਾਂ ਨੇ ਉਮੀਦ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਆਪਣੇ ਪਿੰਡਾਂ 'ਚ ਦਲਾਨ ਹੁੰਦੇ ਸੀ ਦਲਾਨ ਜਾਣਦੇ ਹੋ ਦਲਾਨ ਆਪਣੇ ਕਮਰਿਆਂ ਦੇ ਮੂਹਰੇ ਇੱਕ ਖੁੱਲ੍ਹਾ ਜਿਹਾ ਆਪਣਾ ਕਮਰਾ ਹੁੰਦਾ ਸੀ ਉਹਨੂੰ ਦਲਾਨ ਕਹਿੰਦੇ ਸੀ ਔਰ ਉਹਦੇ ਵਿੱਚ ਛੇ ਛੇ ਸੱਤ ਸੱਤ ਅੱਠ ਅੱਠ ਦਸ ਦਸ ਵੀਹ ਪੰਦਰਾਂ ਪੰਦਰਾਂ ਕੁੜੀਆਂ ਪਿੰਡ ਦੀਆਂ ਇਕੱਠੀਆਂ ਹੋ ਕੇ ਚਰਖਾ ਡਾਹ ਕੇ ਚਰਖਾ ਕੱਤਦੀਆਂ ਸੀ ਪੂਣੀਆਂ ਕੱਤਦੀਆਂ ਸੀ ਅਤੇ ਨਾਲ ਗੀਤ ਗਾਉਂਦੀਆਂ ਹੁੰਦੀਆਂ ਸੀਗੀਆਂ ਔਰ ਸੱਚੀ ਮੁੱਚੀ ਬਹੁਤ ਸਾਰਾ ਹੁਸਨ ਜਿਹੜਾ ਇੱਕ ਥਾਂ 'ਤੇ ਇਕੱਠਾ ਹੋਇਆ ਹੁੰਦਾ ਸੀ ਤੁਹਾਡੇ ਵਿੱਚੋਂ ਕਿਸੇ ਨੇ ਕਦੇ ਚਰਖਾ ਕੱਤਦੀਆਂ ਕੁੜੀਆਂ ਵੇਖੀਆਂ ਕਾਫੀ ਕੋਈ ਬਹੁਤ ਪਹਿਲਾਂ ਪਹਿਲਾਂ ਦੀਆਂ ਗੱਲਾਂ ਨੇ ਉਹਨਾਂ ਸਮਿਆਂ ਨੂੰ ਯਾਦ ਕਰਕੇ ਅਗਰ ਤੁਹਾਡੇ ਕੋਲ ਕੋਈ ਉਸ ਸਮੇਂ ਦੀ ਕੋਈ ਰੇਖਾ ਚਿੱਤਰ ਤੁਸੀਂ ਖਿੱਚ ਸਕਦੇ ਹੋ ਮੇਰੇ ਖਿਆਲ ਹੁਣ ਤਾਂ ਤੁਹਾਨੂੰ ਪਤਾ ਕਿ ਕੱਤੇ ਅੱਕ ਤਾਂ ਇਹ ਮਿਲ ਜਾਂਦਾ ਸਾਰਾ ਕੁਛ ਪਹਿਲੀਆਂ 'ਚ ਹੁੰਦਾ ਸੀ ਚਰਖਾ ਗਲੀ ਦੇ ਵਿੱਚ ਡਾਹ ਕੇ ਅਤੇ ਆਪਣੇ ਮਾਹੀ ਨੂੰ ਯਾਦ ਕੀਤਾ ਜਾਂਦਾ ਸੀ ਕਈ ਜਿਹੜੀਆਂ ਵਿਆਹੀਆਂ ਹੋਈਆਂ ਲੇਡੀਜ਼ ਸੀਗੀਆਂ ਉਹ ਆਪਣੇ ਪਤੀ ਉਹਨਾਂ ਦੇ ਕਿਤੇ ਲਾਮ 'ਤੇ ਗਏ ਹੋਏ ਫੌਜ 'ਚ ਗਏ ਹੋਏ ਜਾਂ ਕਿਤੇ ਬਾਹਰ ਭਰਤੀ ਹੋਏ ਹੋਏ ਆ ਉੱਥੋਂ ਉਹਨਾਂ ਦੀ ਹੂਕ ਨਿਕਲਦੀ ਹੁੰਦੀ ਸੀ ਸੁਣ ਚਰਖੇ ਦੀ ਮਿੰਨੀ ਮਿੰਨੀ ਘੂਕ ਮਾਹੀਆ ਮੈਨੂੰ ਯਾਦ ਆਉਂਦਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਔਰ ਮਾਸਟਰ ਸਲੀਮ ਨੇ ਗਾਇਆ ਔਰ ਆਉਣ ਵਾਲੇ ਦਿਨਾਂ 'ਚ ਅੱਜ ਪੋਸਟਰ ਰਿਲੀਜ਼ ਹੋ ਰਿਹਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ ਬਹੁਤ ਵੱਡਾ ਸੀਤਲ ਪਨੇਸਰ ਅਤੇ ਉਹਨਾਂ ਦੀ ਪੂਰੀ ਟੀਮ ਕਰਵਾ ਰਹੀ ਹੈ ਅਤੇ ਸਾਡੇ ਸ਼ਹਿਰ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਸਾਹਿਬ ਆਪਣੇ ਸੁਰਾਂ ਦੀ ਛੈਬਰ ਲਾਉਣ ਵਾਸਤੇ ਆ ਰਹੇ ਨੇ ਅਤੇ ਤੁਸੀਂ ਵੀ ਉਹਦੀ ਤਿਆਰੀ ਖਿੱਚ ਲਓ ਅਤੇ ਬਹੁਤ ਹੀ ਕਮਾਲ ਦਾ ਇਹ ਸ਼ੋਅ ਹੋਏਗਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ 905-673-3337 ਤੁਸੀਂ ਕਿਤੇ ਚਰਖਾ ਕੱਤਦੀਆਂ ਬੀਬੀਆਂ ਦੇਖੀਆਂ ਹੋਣ ਲੇਡੀਜ਼ ਲੜਕੀਆਂ ਤਾਂ ਜਾਂ ਫਿਰ ਤੁਹਾਨੂੰ ਉਸ ਸਮੇਂ ਦੀ ਕੋਈ ਯਾਦ ਤੁਹਾਡੇ ਨਾਲ ਹੋਵੇ ਤਾਂ ਨਹੀਂ ਤਾਂ ਫਿਰ ਮੇਰਾ ਖਿਆਲ ਆ ਕਿ ਕਿਉਂਕਿ ਬਹੁਤ ਸਾਰੇ ਵਿਰਲੇ ਲੋਕ ਹੀ ਹੋਣਗੇ ਜਿਨ੍ਹਾਂ ਨੇ ਚਰਖਾ ਹੁਣ ਤਾਂ ਚਰਖਾ ਮਿਊਜ਼ੀਅਮਾਂ ਦੇ ਵਿੱਚ ਰਹਿ ਗਿਆ ਜਾਂ ਜਿਹੜੇ ਉੱਥੇ ਵੱਡੇ ਵੱਡੇ ਆਪਣੇ ਬਣੇ ਹੋਏ ਨੇ ਢਾਬੇ ਉਹਨਾਂ 'ਤੇ ਕਿਤੇ ਨਾ ਕਿਤੇ ਚਰਖਾ ਪਿਆ ਤੁਹਾਨੂੰ ਨਜ਼ਰ ਆ ਜਾਂਦਾ 905-673-3337 ਸਟੂਡੀਓ ਦਾ ਫੋਨ ਨੰਬਰ ਹੈ ਇੱਕ ਤਾਂ ਬਈ ਮੱਲੀ ਟੈਂਟ ਸਰਵਿਸ ਦੀ ਬੱਲੇ ਬੱਲੇ ਹੋਈ ਪਈ ਆ ਬੀਤੇ ਦਿਨੀ ਮੈਂ ਇੱਕ ਦੋ ਵਿਆਹਾਂ 'ਤੇ ਜਾਗੋ ਵਗੈਰਾ 'ਤੇ ਗਿਆ ਅਤੇ ਉੱਥੇ ਮੱਲੀ ਟੈਂਟ ਹਾਊਸ ਦੇ ਨਾ ਬੋਰਡ ਲੱਗੇ ਦੇਖੇ ਇੰਨਾ ਖੂਬਸੂਰਤ ਪ੍ਰਬੰਧ ਕੀਤਾ ਉਹਨਾਂ ਨੇ ਇੱਕ ਦਿਨ ਮੀਂਹ ਪੈ ਰਿਹਾ ਸੀ ਕਿਸੇ 'ਤੇ ਪਰ ਮੱਲੀ ਟੈਂਟ ਨੇ ਵਾਟਰਪਰੂਫ ਉੱਥੇ ਟੈਂਟ ਲਾ ਦਿੱਤੇ ਸੀ ਬੈਂਕਟ ਕਨਵੈਨਸ਼ਨ ਸੈਂਟਰ ਹੀ ਲੱਗਦਾ ਸੀ ਮੱਲੀ ਟੈਂਟ ਸਰਵਿਸ 647-999-2569 ਟੈਲੀਫੋਨ ਨੰਬਰ ਹੈ ਪ੍ਰੋਗਰਾਮ ਪੰਜਾਬੀ ਲੈਣਾ ਜੀ ਸਤਿ ਸ਼੍ਰੀ ਅਕਾਲ
1: ਜੀ ਵੀਰ ਜੀ ਕੀ ਹਾਲ ਜੇ
0: ਉਹ ਠੀਕ ਹੈ ਜੀ ਠੀਕ ਹੈ ਜਨਾਬ ਤੁਸੀਂ ਸੁਣਾਓ
1: ਵੀਰ ਜੀ ਮੇਰੀ ਦਾਦੀ ਵੀ ਅੱਲਾ ਜਨਰਲ ਸੀਵ ਕਰੇ ਚਰਖਾ ਕੱਤਿਆ ਅਸੀਂ ਵੇਖਿਆ ਆਪਣੀ ਵਾਲਦਾ ਨੂੰ ਵੀ ਦੇਖਿਆ ਤੇ ਆਪਣੀਆਂ ਭੈਣਾਂ ਨੂੰ ਵੀ
0: ਕੀ ਬਾਤ ਕਿਹੜੇ ਸ਼ਹਿਰ ਕਿਹੜੇ ਪਿੰਡ ਪਾਕਿਸਤਾਨ ਦੇ ਵਿੱਚ ਮੁਲਤਾਨ ਤੋਂ ਅੱਛਾ
1: ਮੁਲਤਾਨ ਫੈਸਲਾਬਾਦ ਵੀ ਫੈਸਲਾਬਾਦ ਤੇ ਵੈਸੇ ਵੀ ਮੈਨਚੈਸਟਰ ਆਫ ਟੈਕਸਟਾਈਲ ਕਲਵਾਉਂਦਾ
0: ਕਹਾਉਂਦਾ ਕਹਾਉਂਦਾ ਮੁਲਤਾਨ ਦੀ
1: ਚਰਖਾ ਤੇ
0: ਜੀ ਜੀ ਜੀ
1: ਹਾਂਜੀ
0: ਤੁਸੀਂ ਦੱਸ ਰਹੇ ਸੀ ਕੁਛ ਚਰਖੇ ਬਾਰੇ
1: ਮੁਲਤਾਨ ਦੀ ਭਾਈਜਾਨ ਉਹ ਪੂਰੀ ਵਰਲਡ ਵਿਚ ਇੱਕ ਤਾਂ ਸਿਟੀ ਆਫ ਮੈਂਗੋ ਬੜਾ ਮਸ਼ਹੂਰ ਹੈ
0: ਅੱਛਾ
1: ਤੇ ਦੂਸਰਾ ਮੁਲਤਾਨ ਦਾ ਸੋਨ ਹਲਵਾ ਜਿਹੜਾ ਨਾ ਇੱਕ ਸਵੀਟ ਹੈ
0: ਉਹ ਵਰਲਡ ਵਾਈਡ ਸੋਨ ਹਲਵਾ
1: ਫੇਮਸ ਹੈ
0: ਅੱਛਾ ਸੋਨ ਹਲਵਾ ਅੱਛਾ ਮੁਲਤਾਨ ਮੁਲਤਾਨ ਜਿਹੜਾ ਹੈ ਉੱਥੇ ਕਿਹੜਾ ਅੰਬ ਜ਼ਿਆਦਾ ਹੁੰਦਾ
1: ਹੈ ਇਹ ਅਨਵਰ ਟੋਰ ਜਿਹੜਾ ਅੰਬਾਂ ਦਾ ਬਾਦਸ਼ਾਹ
0: ਕੀ ਬਾਤ ਹੈ ਕੀ ਬਾਤ ਹੈ ਬਹੁਤ ਕਮਾਲ ਦੀ
1: ਸ਼ਹਿਰ ਦੇ ਵਿੱਚ ਅਸੀਂ ਤੇ ਉੱਥੇ ਲੱਸੀ ਪਾ ਤੇ ਲੈ ਜਾਣੇ ਬਰਫ ਤੇ ਕੂਲਰ ਲੈ ਜਾਣੇ ਤੇ ਟੱਪ ਲੈ ਜਾਣਾ ਤੇ ਬਾਗ ਦੇ ਵਿੱਚ ਮੁਕਾਬਲੇ ਨਾਲ ਖਾਂਦੇ ਹੁੰਦੇ ਸਾਂ ਉਸ ਦੌਰ ਸਸਤਾ ਸੀ ਯਕੀਨ ਕਰੋ 100 ਰੁਪਏ ਕਿਲੋ
0: ਨਹੀਂ ਹੁਣ ਵੀ ਅੰਬ ਬਹੁਤ ਨੇ ਉੱਥੇ ਕਿ ਹੁਣ ਸਾਡੇ ਪਿੰਡਾਂ ਚ ਤਾਂ ਜਿਹੜੇ ਅੰਬਾਂ ਦੇ
1: ਨਹੀਂ ਅੰਬ ਉੱਥੇ ਅੰਬ ਅਜੇ ਉੱਥੇ ਉਵੇਂ ਹੀ ਹੈ
0: ਅੱਛਾ
1: ਬੜੇ ਬਾਗ ਨੇ ਉੱਥੇ ਤੇ ਕਦੀ ਆਓ ਨਾ ਮੁਲਤਾਨ ਤੇ ਤੁਹਾਨੂੰ ਦਿਖਾਈਏ ਫਿਰ ਤੇ ਮਜ਼ਾ ਆਵੇ ਤੇ ਫਿਰ ਉਹ ਗਾਣਾ ਇੱਕ ਜਿਹੜਾ ਅੱਜ ਕੱਲ ਲੇਟੈਸਟ ਆਇਆ ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ ਇੱਕ ਤੇਰੀ ਅੱਖ ਕ੍ਰਸ਼ ਨੀ ਕੋਈ ਇਸ ਤਰ੍ਹਾਂ ਦਾ ਹੈਗਾ ਨਾ, ਬੜਾ ਫੇਮਸ ਆ ਉਹ ਵੀ।
0: ਉਹ ਤੇ ਮੈਂ ਲਾ ਰਿਹਾ ਉਹੀ ਲੱਗਿਆ ਹੋਇਆ।
1: ਨੁਸਰਤ ਫਤਿਹ ਅਲੀ ਸਾਹਿਬ ਨੇ ਕਿਹਾ ਸੀ ਸੁਣ ਚਰਖੇ ਦੀ
0: ਮਿੱਠੀ ਮਿੱਠੀ ਕੂ, ਕੀ ਬਾਤ, ਜ਼ਰੂਰ ਸੁਣਾਉਣੇ ਜ਼ਰੂਰ ਸੁਣਾਉਣੇ
1: ਤੇ ਮਜ਼ਾ ਆ ਗਿਆ ਜੀ। ਤਾਂ
0: ਮੈਂ
1: ਤਾਂ ਆਪ ਮਜ਼ਾ ਆ ਗਿਆ ਤੁਹਾਡਾ।
0: ਮੈਂ ਲਾਹੌਰ
1: ਤਾਂ ਵੀ ਉੱਥੇ ਪਿੰਡਾਂ ਵਿੱਚ,
0: ਮੈਂ ਲਾਹੌਰ ਔਰ ਨਨਕਾਣਾ ਸਾਹਿਬ ਲਾਹੌਰ ਪੰਜਾਬ ਸਾਹਿਬ ਇੱਥੇ ਤਾਂ ਮੈਂ ਗਿਆ, ਪਰ ਮੈਨੂੰ ਇਸਲਾਮਾਬਾਦ ਮੁਲਤਾਨ ਜਾਣ ਦਾ ਮੌਕਾ ਨਹੀਂ ਮਿਲਿਆ। ਔਰ ਮੇਰਾ ਖਿਆਲ ਆ ਕਿ ਨੈਕਸਟ ਜਿਹੜੀ ਮੁਲਤਾਨ ਦੀ ਫੇਰੀ ਹੋਣੀ ਚਾਹੀਦੀ ਆ।
1: ਮੈਨੂੰ ਦੱਸਿਓ ਨਾ, ਫਿਰ ਇਕੱਠੇ ਜਾਵਾਂਗੇ ਦੋਵੇਂ ਵੀਰ।
0: ਠੀਕ ਹੈ ਭਾਈ ਜਾਨ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਭਾਈ ਜਾਨ, ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ।

0: ਪ੍ਰੋਗਰਾਮ ਹੈ ਪੰਜਾਬੀ ਚੈਨਲ 6684 ਜੀ ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ?
1: ਕਿੱਦਾਂ? ਵਧੀਆ ਵਧੀਆ।
0: ਅੱਛਾ,
1: ਬੜਾ ਚੰਗਾ ਲੱਗਾ ਤੁਹਾਡਾ।
0: ਕੌਣ ਬੋਲਦੇ ਹੋ?
1: ਮੈਂ ਇੰਦਰਜੀਤ ਬੋਲਦਾ।
0: ਬੱਲੇ ਇੰਦਰਜੀਤ, ਜਿਉਂਦੇ ਵਸਦੇ ਰਹੋ, ਕੀ ਹਾਲ ਚਾਲ, ਹੋਰ ਸੁਣਾਓ, ਠੀਕ ਹੋ?

0: ਨਹੀਂ ਨਹੀਂ ਪੁਰਾਣਾ ਹੀ ਆ।
1: ਅੱਛਾ ਪੁਰਾਣਾ ਹੀ
0: ਆ। ਦੋ ਬੋਲ ਇਹ ਵਾਲੇ ਆ, ਭਾਵੇਂ ਕਹਿਦੇ ਅਨਮੋਹ ਭਾਵੇਂ ਕੋਡੀਆਂ ਚਿਤੋ।
1: ਬੱਲੇ ਇੰਦਰਜੀਤ, ਦੇਖੋ ਗਵਈਆ ਨਿਕਲਿਆ।
0: ਪਾਣੀ ਹੰਝੂ ਬਣ ਵਗੇ ਤੇਰੇ ਇਸ਼ਕ ਕਹਾਣੀ, ਜੇ ਤੂੰ ਸਮਝੇ ਤਾਂ ਮੋਤੀ, ਜੇ ਤਾਂ ਸਮਝੇ ਤਾਂ

0: ਪੰਜਾਬੀ ਲੈਟਰਾਂ ਟੀ ਐਸ ਸੀ ਕੰਸਟਰਕਸ਼ਨ ਅਤੇ ਟੀ ਐਸ ਸੀ ਵਾਲੇ ਨਾ ਬਹੁਤ ਪਿਆਰ ਨਾਲ, ਅਸੀਂ ਵੀ ਬੜੇ ਇਹਨਾਂ ਕੋਲੋਂ ਡਰਾਈਵੇ ਬਣਵਾਏ ਆ, ਬੈਕ ਜਿਹੜਾ ਯਾਰਡ ਹੈ ਉੱਥੇ ਕੰਸਟਰਕਸ਼ਨ ਖੂਬਸੂਰਤ ਕਰਵਾਈ ਆ। ਟੀ ਐਸ ਸੀ ਕੰਸਟਰਕਸ਼ਨ ਬੜੇ ਬੀਬੇ ਬੰਦੇ ਆ, ਬੜਾ ਸਾਫ਼ ਸੁਥਰਾ ਕੰਮ ਕਰਦੇ ਆ, ਬਹੁਤ ਕਹਿੰਦੇ ਹੁੰਦੇ ਆ ਕਿ ਰੀਝ ਨਾਲ, ਰੀਝਾਂ ਨਾਲ, ਤੋਂ ਬਹੁਤ ਪਿਆਰ ਨਾਲ ਅਤੇ ਬੜੀ ਰੀਜ਼ਨੇਬਲ ਰੇਟ ਨਾਲ। ਟੀ ਐਸ ਸੀ ਕੰਸਟਰਕਸ਼ਨ 416-930-4238 ਟੈਲੀਫੋਨ ਨੰਬਰ ਹੈ, 416-930-4238। ਅਤੇ ਇਸ ਵੇਲੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਅਪਲਾਇੰਸ ਜੰਕਸ਼ਨ 'ਤੇ, ਤੋਂ ਸਾਡੇ ਪ੍ਰਾਊਡ ਸਪੋਂਸਰ ਨੇ ਮਨਜੀਤ, ਵੇਖਦੇ ਹਾਂ ਕਿ ਵੀਕਐਂਡ 'ਤੇ ਕੀ ਕੁਝ ਸਪੈਸ਼ਲ ਲਾਇਆ ਜੀ।
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬੌਕਸਿੰਗ ਵੀਕ ਇਨ ਜੁਲਾਈ, ਸੋ ਬੌਕਸਿੰਗ ਵੀਕ ਦੀਆਂ ਪ੍ਰਾਈਸ ਸਿਸਟਮ ਜੁਲਾਈ ਮੰਥ 'ਚ ਆਫਰ ਕੀਤੀਆਂ ਜਾ ਰਹੀਆਂ ਜੀ ਅਪਲਾਇੰਸ ਜੰਕਸ਼ਨ ਤੇ, ਜਿੱਥੇ ਕਿ ਸਭ ਤੋਂ ਪਹਿਲੀ ਡੀਲ 3 ਪੀਸ ਦਾ ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਜੁਲਾਈ, ਅਗਸਤ, ਸਪਟੰਬਰ ਤੱਕ ਵੀ ਤੁਹਾਡੀ ਡਿਲੀਵਰੀ ਹੈ, ਤੇ ਇਹ ਬੌਕਸਿੰਗ ਵੀਕ ਦੀ ਪ੍ਰਾਈਸਿਸ ਨੂੰ ਲੌਕ ਕਰੋ, ਜਿਹਦੇ ਵਿੱਚ 36 ਇੰਚ ਦਾ ਸੈਮਸੰਗ ਬ੍ਰਾਂਡ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਸੈਮਸੰਗ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਸੈਮਸੰਗ ਬ੍ਰਾਂਡ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $69.99 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਤੁਸੀਂ ਲਗਾ ਸਕਦੇ ਆ। ਤੁਸੀਂ ਵਿਜ਼ਿਟ ਕਰਨਾ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਸਪਲਾਈਜ਼ ਕੰਟਰੈਕਟਰ ਵੀਰ ਨੋਟ ਕਰੋ ਕਿ ਕੋਈ ਵੀ ਬਿਲਡਿੰਗ ਸਪਲਾਈਜ਼ ਦਾ ਤੁਸੀਂ ਬੇਸਮੈਂਟ ਬਣਾਉਂਦੇ ਹੋ, ਤੁਸੀਂ ਵੱਡੇ ਘਰ ਬਣਾਉਂਦੇ ਹੋ ਔਰ ਤੁਸੀਂ ਕੋਈ ਰੈਨੋਵੇਸ਼ਨ ਕਰਦੇ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਇੱਕ ਸੇਵਾ ਦਾ ਮੌਕਾ ਦਿਓ। ਨੰਬਰ ਹੈ 647-961-0585 647-961-0585। ਅਨਮੋਲ ਮੋਤੀ ਇੰਦਰਜੀਤ ਬੜਾ ਮਿੱਠਾ ਮਿੱਠਾ ਬੋਲ ਕੇ ਕਹਿ ਕੇ ਗਿਆ ਕਿ ਆਹ ਗਾਣਾ ਸੁਣਾ ਦਿਓ ਅੰਕਲ ਜੀ।

0: 9 4 7 5 8 ਜੀ ਵੈਲਕਮ।
1: ਸਤਿ ਸ੍ਰੀ ਅਕਾਲ ਸਿੱਧਮਾ ਸਾਹਿਬ ਜੀ।
0: ਓ ਸਤਿ ਸ੍ਰੀ ਅਕਾਲ, ਕਾਇਮ ਹੋ
1: ਸਿੱਧਮਾ ਜੀ? ਕਾਇਮ ਹਾਂ। ਮੇਰਾ ਗਾਣਾ ਲਾ ਦੂੰਗਾ ਇੱਕ?
0: ਲਾ ਦਾਂਗੇ ਲਾ ਦਾਂਗੇ। ਕਿਹੜਾ ਗਾਣਾ ਸੁਣ?
1: ਬੁਲ ਬੁਲ ਬੁਲ ਬੁਲ ਬੁਲ ਬੁਲ
0: ਬੁਲ ਬੁਲ
1: ਸਤਿੰਦਰ ਸਰਤਾਜ ਦਾ।
0: ਅੱਛਾ, ਬੁਲ ਬੁਲ ਸਤਿੰਦਰ ਸਰਤਾਜ ਦਾ, ਕਿਆ ਬਾਤ ਹੈ। ਬਹੁਤ ਬਹੁਤ ਪਿਆਰ ਸਤਿਕਾਰ ਜ਼ਰੂਰ ਲਾਵਾਂਗੇ। 2 9 6 6 ਜੀ ਵੈਲਕਮ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ, ਖੁਸ਼ ਹੋ? ਬੱਲੇ ਬੱਲੇ ਬੱਲੇ ਬੱਲੇ, ਕੌਣ ਬੋਲਦੇ ਹੋ?
2: ਅੰਮ੍ਰਿਤ ਬੋਲਦਾ ਜੀ।
0: ਹਾਂ ਜੀ ਅੰਮ੍ਰਿਤ ਜੀ, ਕੀ ਕਹਿਣਾ ਚਾਹੁੰਦੇ ਹੋ?
2: ਬਸ ਠੀਕ ਹੈ ਜੀ, ਤੇ 401 ਤੇ ਸਲੋ ਡਾਊਨ ਹੋਇਆ ਜੀ ਬਹੁਤ ਜ਼ਿਆਦਾ ਜੀ, ਟਰੱਕ ਲਾਈਨ ਕ੍ਰੋਸ ਕਰਕੇ।
0: 401 ਈਸਟ ਔਰ ਵੈਸਟ ਬਾਉਂਡ?
2: ਈਸਟ ਬਾਉਂਡ, ਵੈਸਟ ਬਾਉਂਡ, ਸੌਰੀ ਵੈਸਟ ਬਾਉਂਡ।
0: ਵੈਸਟ ਬਾਉਂਡ 401 ਤੇ ਕਿੱਥੇ ਕੁ ਜ਼ਿਆਦਾ ਪ੍ਰੋਬਲਮ ਆ? ਗਲਫ ਲਾਈਨ ਤੋਂ ਅੱਗੇ ਕਾਫੀ ਸਲੋ ਆ ਸਾਡੇ, ਕੋਈ ਗੱਲ ਨੀ ਕੋਈ ਗੱਲ ਨੀ। ਥੈਂਕ ਯੂ, ਪਲੀਜ਼ ਤੁਸੀਂ ਆਪਣਾ ਖਿਆਲ ਰੱਖਿਓ ਤੇ ਡਰਾਈਵ ਵੈਰੀ ਕੇਅਰਫੁਲੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੈਣਾ, ਅਗਲੀ ਕਾਲ ਤੇ ਜਾਂਦੇ ਹਾਂ। 4984 ਜੀ ਵੈਲਕਮ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
3: ਹਾਂਜੀ, ਤੁਸੀਂ ਚਰਖੇ ਦੀ ਗੱਲ ਕਰ ਰਹੇ ਸੀਗੇ ਤੇ ਮੈਂ ਆਪਣੇ ਤਾਈ ਜੀ ਨੂੰ ਦੇਖਿਆ ਇਹ ਚਰਖਾ ਕੱਤਦਿਆਂ ਨੂੰ।
0: ਅੱਛਾ,
3: ਤਾਈ ਜੀ ਮੇਰੇ ਕਾਫੀ ਵੱਡੀ ਉਮਰ ਦੇ ਨੇ ਤੇ ਉਹ ਪਾਕਿਸਤਾਨ ਤੋਂ ਆਏ ਸੀ ਇੱਧਰ ਉਧਰੋਂ।
0: ਅੱਛਾ,
3: ਤੇ ਹੋਰ ਨੀ ਮੈਂ ਕਿਸੇ ਨੂੰ ਵੇਖਿਆ ਜੀ, ਤੇ ਉਹਨਾਂ ਦੇ ਘਰੇ ਹੁੰਦਾ ਸੀਗਾ ਤੇ ਉਹ ਕੀ ਜਾਂਦੇ ਹੁਣ ਜਿਹੜੀ ਵੱਟਦੇ ਆ, ਉਹਦਾ ਨਾਮ ਭੁੱਲ ਗਿਆ ਮੈਨੂੰ,
0: ਪੂਣੀ
3: ਵੱਟਦੇ ਹੁੰਦੇ ਸੀ।
0: ਪੂਣੀ ਪੂਣੀ
3: ਪੂਣੀ ਪੂਣੀ, ਹਾਂਜੀ ਹਾਂਜੀ, ਉਹ ਵੱਟਦੇ ਹੁੰਦੇ ਸੀ ਬਹਿ ਕੇ ਉੱਥੇ ਤੇ ਦੁਪਹਿਰੇ, ਤੇ ਨਾਲੇ ਚਰਖੇ ਤੋਂ ਗਾਣਾ ਇੱਕ ਕਮਲੀਰ ਉਹਨਾਂ ਨੇ ਵੀ ਗਾਇਆ, ਚਰਖਾ ਕਰਦੀ ਕੱਤਦੀ ਕੁੜੀਏ ਗਾਇਆ ਨਾ ਕਰਨਾ।
0: ਹਾਏ ਹਾਏ ਹਾਏ, ਕਿਆ ਗਾਇਆ ਯਾਰ, ਕਿਆ ਗਾਇਆ
3: ਜੀ, ਗਾਣਾ ਬਹੁਤ ਜ਼ਿਆਦਾ ਵਧੀਆ ਗਾਣਾ ਜੀ,
0: ਜ਼ਰੂਰ ਸੁਣਾਉਂਦੇ ਹਾਂ ਤੁਹਾਨੂੰ। ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ,
3: ਹਾਂਜੀ, ਇਹ ਮੈਨੂੰ ਸਮਝ ਨੀ ਲੱਗੀ ਵੀ ਇਹ ਕਿਉਂ ਮਨਾ ਕੀਤਾ ਉਹਨੂੰ।
0: ਨਹੀਂ, ਤੁਹਾਨੂੰ ਪਤਾ ਵੀ ਆਉਣ ਵਾਲੇ ਦਿਨਾਂ ਚ ਇੱਥੇ 25 ਜੁਲਾਈ ਨੂੰ ਟੀਮ 4 ਐਂਟਰਟੇਨਮੈਂਟ ਵੱਲੋਂ ਆ ਰਹੇ ਤਿੰਨੇ ਭਰਾ।
3: ਹਾਂਜੀ ਹਾਂਜੀ, ਮੈਨੂੰ ਪਤਾ ਜੀ, ਫੁੱਲ ਨੌਲੇਜ ਆ।
0: ਹਾਂ, ਦੇਖਣ ਜਾਣਾ, ਨੌਲੇਜ ਨੀ ਕੱਲੀ ਰੱਖਣੀ, ਟਿਕਟਾਂ ਲੈਣੀਆਂ।
3: ਬਿਲਕੁਲ ਜੀ, ਪਰਿਵਾਰ ਨਾਲ ਜਾਵਾਂਗੇ।
0: ਹਾਂ, ਬਹੁਤ ਇਹਨਾਂ ਦਾ ਸ਼ੋਅ ਦੇਖਣ ਵਾਲਾ ਹੁੰਦਾ ਤੇ ਮਾਰ ਤਿੰਨੇ ਇੱਕ ਤੱਕ ਚੜ੍ਹਦੇ ਆ। ਭਰਾਵਾਂ ਚ ਇਤਫਾਕ ਆ, ਪਿਆਰ ਹੈ, ਤੇ ਕਹਿੰਦੇ ਹੁੰਦੇ ਆ ਬਸ ਬੱਲੇ ਬੱਲੇ ਹੋ ਜਾਂਦੀ ਹੈ ਜਦੋਂ ਸੰਤਾਰ ਆਪਣਾ ਵਾਰਸ ਤੇ ਦੂਜਾ ਕਮਲ ਹੀਰ ਸਟੇਜ ਤੇ ਆਉਂਦੇ ਆ ਤਾਂ ਫਿਰ ਧਮਾਲਾ ਪੈ ਜਾਂਦਾ।
3: ਵਾਰਸ ਭਾਜੀ ਉਹਨਾਂ ਨੇ ਪਹਿਲੇ ਪ੍ਰੋਗਰਾਮਾਂ ਚ ਪ੍ਰੋਗਰਾਮ ਸਾਡਾ ਹੀ ਕੀਤਾ ਸੀਗਾ।
0: ਅੱਛਾ, ਵੈਰੀ ਗੁੱਡ, ਤਾਂ ਫਿਰ ਦੱਸਾਂਗੇ ਉਹਨਾਂ ਨੂੰ, ਉਹਨਾਂ ਨੇ ਆਉਣਾ ਮੇਰੇ ਕੋਲੇ ਥੋੜੇ ਦਿਨਾਂ ਨੂੰ, ਤੇ ਨਾਂ ਦੱਸ ਦਿਓ ਆਪਦਾ, ਤੁਹਾਡਾ ਕਿੱਥੇ ਆ, ਤੁਹਾਡਾ ਕਿੱਥੇ ਕੀਤਾ ਸੀ ਉਹਨੇ ਪ੍ਰੋਗਰਾਮ, ਕਿਹੜਾ ਪਿੰਡ ਹੈ?
3: ਇਹ ਭਾਜੀ ਸਾਡਾ ਸ਼ਹਿਰ ਤੇ ਸਾਡਾ ਹੈਗਾ ਬਟਾਲਾ, ਤੇ ਉਹ ਵਿਆਹ ਗਈ ਸੀ ਮੇਰੀ ਵੀਰ ਜੀ ਦੀ ਬਰਾਤ, ਉੱਥੇ ਆਏ ਸੀਗੇ, ਉਹਨਾਂ ਦੇ ਸਹੁਰਿਆਂ ਦਾ ਪਿੰਡ ਨੀ ਮੈਨੂੰ ਪਤਾ ਕਿਹੜਾ ਸੀ।
0: ਲੈ, ਬਰਾਤ ਗਏ ਹੋ, ਪਿੰਡ ਦਾ ਪਤਾ ਹੀ ਨੀ? ਵਾਹ ਬਈ
3: ਵਾਹ, ਨਹੀਂ ਨਹੀਂ ਭਾਜੀ, ਉਹਨਾਂ ਦੇ ਪਿੰਡ ਨੀ ਮੈਂ ਕਦੀ ਗਿਆ, ਉੱਧਰ ਬੱਸੀ ਬੁੱਸੀ ਵੱਲ ਸੀ ਭਾਜੀ।
0: ਤੇ ਵਿਆਹ ਕਿੱਥੇ ਹੋਇਆ ਸੀ?
3: ਤਿੰਨ ਚਾਰ ਸਾਲ ਦਾ ਸੀਗਾ ਤੇ ਗੱਲ ਹੈਗੀ ਆ 94 ਦੀ।
0: ਨਹੀਂ, ਇਹਦਾ ਮਤਲਬ ਤੁਹਾਨੂੰ ਤਾਂ ਫਿਰ ਉੱਥੇ ਨਾਲ ਲੈ ਕੇ ਹੀ ਨਹੀਂ ਗਏ ਹੈ? ਫਰੰਟ ਪੇਜ ਤੇ ਕੱਲੇ ਆਪਣੇ ਦੋਨੋਂ ਹੀ ਆਉਂਦੇ ਆ ਇਹ ਵਾਰਸ ਤੇ, ਉਹ ਥੋੜਾ ਜਿਹਾ ਉਹਨੂੰ ਛੁਪੇ ਰਹਿਣ ਦੀ ਚਾਹ ਰਹਿੰਦੀ ਆ, ਕਲਾਕਾਰ ਬਾਹਲਾ ਵੱਡਾ ਹੋ ਇਹਨਾਂ ਨਾਲੋਂ ਵੀ।
3: ਹਾਂਜੀ, ਇੱਕ ਇੱਕ ਵਾਰੀ ਉੱਥੇ ਲੋਕੋ ਕੇ ਜਗਾਵੇਂ ਵੇਖਿਆ ਸੀ, ਉੱਥੇ ਮੇਰੇ ਮਾਮਾ ਜੀ ਉਹਦੇ ਗਰੁੱਪ ਦੇ ਹੈਗੇ ਸੀ, ਮਾਝਾ ਗਰੁੱਪ ਦੇ ਪ੍ਰਧਾਨ, ਉੱਥੇ ਕਾਫੀ ਵਾਰੀ ਸੱਦ ਸੀ।
0: ਰੋਮੀ ਸਾਹਿਬ ਨਵੀਂ ਸਿੱਧੂ ਨਾਲ ਇੱਕ ਬੜੀ ਪਿਆਰੀ ਮਿੱਠੀ ਗੱਲਬਾਤ ਕਰ ਰਹੇ ਨੇ।
4: ਸਾਡੇ ਨਾਲ ਬਿਯੋਂਡ ਆਈਵਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ ਪੰਜ ਨੰਬਰ ਜਾਂਦੇ ਆ ਵੀ। ਆਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
5: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
4: ਬਹੁਤ ਵਧੀਆ ਜੀ। ਸੋ ਅੱਜ ਕੱਲ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ
5: ਜੀ? ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਥੋਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249 frame and progressive digital progressive lenses, Essler they branded lenses hai gaya, it hit $249 the package hai ga complete,
4: very good.
5: And bachchyan ste ajkal blue light glasses eh package assi banaya hai ga specifically for bachchyan ste jinna da screen time jyada hai ga, so frame with lenses and blue coating eh $150 ਦਾ ਪੈਕੇਜ ਹੈਗਾ। ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫॉर $149 ਨਵੀ।
4: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਅੱਜ ਕੀ?
5: ਯੈਸ,
4: ਵੈਰੀ ਗੁੱਡ। ਐਂਡ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ, ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ, ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀਆਂ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨੀ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937, 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 9057933937। ਰੋਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
5: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
4: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 9057933937, ਬਿਯੋਂਡ ਆਈਵੇਅਰ, 9057933937। ਰੋਮੀ ਥੈਂਕ ਯੂ।
0: ਥੈਂਕ ਯੂ। ਪ੍ਰੋਗਰਾਮ ਮੈਂ ਪੰਜਾਬੀ ਲੈ ਰਿਹਾ। ਇੱਕ ਤੁਹਾਨੂੰ ਫਾਰਮ ਵਰਕਰ ਅਤੇ ਗ੍ਰੀਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ ਦੀ ਲੋੜ ਹੈ। ਚੰਗੀ ਤਨਖਾਹ ਦੇਣਗੇ, ਤੁਹਾਨੂੰ ਘਰੋਂ ਚੱਕ ਕੇ ਲੈ ਜਾਣਗੇ, ਘਰੋਂ ਡਰੋਪ ਕਰਨਗੇ, ਬੜਾ ਅੱਛਾ ਐਟਮੋਸਫੀਅਰ ਹੋਊਗਾ ਅਤੇ ਚਾਹ ਪਾਣੀ ਵੀ ਪਿਲਾਉਣਗੇ। ਫਾਰਮ ਵਰਕਰ ਚਾਹੀਦੇ ਆ। ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਸਕਦੇ ਹੋ, ਜਿਹੜੇ ਲੋਕ ਫਾਰਮਾਂ 'ਚ ਕੰਮ ਕਰਨ ਜਾਣਾ ਚਾਹੁੰਦੇ ਆ ਜਾਂ ਗ੍ਰੀਨ ਹਾਊਸ 'ਚ ਕੰਮ ਕਰਨ ਜਾਣਾ ਚਾਹੁੰਦੇ ਆ, ਤਾਂ ਉਹ ਕਾਲ ਕਰ ਲੈਣ ਅਤੇ ਤੁਹਾਨੂੰ ਪਿੱਕ ਕੀਤਾ ਜਾਵੇਗਾ, ਤੁਹਾਨੂੰ ਡਰੋਪ ਕੀਤਾ ਜਾਵੇਗਾ। ਨੰਬਰ ਹੈ 6472783594, 6472783594, 6472783594 ਟੈਲੀਫੋਨ ਨੰਬਰ ਆ। ਅਤੇ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਨੰਬਰ ਹੋਰ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਅਜੇ ਤੱਕ ਗਿੱਲ ਫਾਰਮ 'ਤੇ ਨਹੀਂ ਗਏ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਰਹੇ ਹੋ। ਬਿਲਕੁਲ ਪੰਜਾਬ ਵਰਗੀ ਫੀਲਿੰਗ ਲੈਣ ਲਈ ਗਿੱਲਾਂ ਦੇ ਫਾਰਮ 'ਤੇ ਜਾਓ, ਕੈਲਡਨ ਵਿੱਚ, ਡਿਕਸੀ ਅਤੇ ਕਿੰਗ ਦੇ ਨੇੜੇ। ਇੰਨਾ ਖੂਬਸੂਰਤ ਤੁਹਾਡਾ, ਮੈਂ ਕਹਿੰਦਾ ਉੱਥੇ ਜਾ ਕੇ ਤੁਹਾਡੀ ਜਿਹੜੀ ਵਿਜ਼ਿਟ ਆ ਨਾ, ਮੈਂ ਕਹਿੰਦਾ ਤੁਸੀਂ ਕਹੋਗੇ ਯਾਰ ਖੁੱਲ੍ਹੀ ਆਕਸੀਜਨ, ਹਰੀਆਂ ਤਾਜ਼ੀਆਂ ਸਬਜ਼ੀਆਂ, ਚੱਕੀ ਦਾ ਆਟਾ ਔਰ ਦੇਸੀ ਜਿਹੜੇ ਆਂਡੇ, ਅਤੇ ਨਾਲ ਤੁਹਾਨੂੰ ਫਾਰਮ ਦਾ ਫਰੈਸ਼ ਦੁੱਧ ਮਿਲੂਗਾ। ਖੋਆ ਮਾਰ ਕੇ ਖਾਓ, ਪਿੰਨੀਆਂ ਬਣਾਓ ਅਤੇ ਗਿੱਲ ਫਾਰਮ 'ਤੇ ਜਾਓ। 905-925-2300 ਫੋਨ ਨੰਬਰ ਹੈ, 905-925-2300 ਤੇ ਮਾਸਟਰ ਸਲੀਮ ਨੇ ਇੱਕ ਯਾਰ ਕਮਾਲ ਦੀ ਤੁਹਾਡੇ ਵਾਸਤੇ ਮੈਂ ਉਹਦੀ ਉਹਨਾਂ ਦੀ ਪੇਸ਼ਕਾਰੀ ਪੇਸ਼ ਕਰਨ ਲੱਗਿਆ। ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦਲੇਰ ਮਹਿੰਦੀ ਵੀ ਬੈਠੇ ਆ, ਰਿਚਾ ਸ਼ਰਮਾ ਜੀ ਵੀ ਬੈਠੇ ਆ, ਤੇ ਮਾਸਟਰ ਸਲੀਮ ਨੇ ਜਿਹੜੀਆਂ ਸੁਰਾਂ ਲਾਈਆਂ ਨਾ, ਤੇ 24 ਤਾਰੀਖ ਨੂੰ ਇਹ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿੱਚ ਲੱਗਣੀਆਂ, ਤੇ ਜ਼ਰਾ ਕਿ ਇਹਨੂੰ ਆਪਾਂ ਆਨੰਦ ਲੈ ਲਈਏ। ਮੈਂ ਵੀ ਇਹਦਾ ਨਜ਼ਾਰਾ ਲੈਣਾ ਚਾਹੁੰਦਾ ਇਸ ਮਾਹੌਲ ਦਾ। ਪ੍ਰੋਗਰਾਮ ਪੰਜਾਬੀ ਲੈਣਾ

ਸਲੀਮ ਦੇ ਸ਼ੋ ਨੂੰ ਇੰਜੋਏ ਕਰਨ ਲਈ ਤੁਸੀਂ ਸਾਡੀ ਟੀਮ ਦੇ ਮੈਂਬਰ ਉਡਾਨ ਰੇਡੀਓ ਤੋਂ ਪ੍ਰਭ ਸੰਧੂ ਨੂੰ ਵੀ ਕਾਲ ਕਰ ਸਕਦੇ ਹੋ 437-223-9099 437-223-9099 ਜਾਂ ਫਿਰ ਮਿਸਟਰ ਰੋਹਨ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਮਾਸਟਰ ਸਲੀਮ ਲਾਈਵ ਇਨ ਕੌਨਸਰਟ 24th of July ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਕੱਲ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨੂੰ ਪ੍ਰਭ ਸੰਧੂ ਨੇ ਕਹਿੰਦੇ ਨੇ ਕਿ ਉਹਦੀ ਮਾਸਟਰ ਆਫ ਸੈਰੇਮਨੀ ਕੀਤੀ ਤੇ ਬਹਿਜਾ ਬਹਿਜਾ ਕਰਵਾ ਦਿੱਤੀ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ।

0: ਸੁਰਾਂ ਮਿਸਿਸਾਗਾ ਕਨਵੈਨਸ਼ਨ ਸੈਂਟਰ 'ਚ ਲੱਗਣਗੀਆਂ ਅਤੇ ਤੁਸੀਂ ਪ੍ਰਭ ਸੰਧੂ ਨਾਲ ਗੱਲਬਾਤ ਕਰ ਸਕਦੇ ਹੋ। ਟਿਕਟਾਂ ਜਿਹੜੀਆਂ ਨੇ ਬੜੀਆਂ ਤੇਜ਼ੀ ਨਾਲ ਵਿਕ ਰਹੀਆਂ ਨੇ, ਬਹੁਤ ਹੀ ਖੂਬਸੂਰਤ ਮਾਹੌਲ ਹੋਏਗਾ। ਔਰ ਉਡਾਨ ਰੇਡੀਓ ਤੋਂ ਮਿਸਟਰ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ, ਉਹਨਾਂ ਨਾਲ ਨੰਬਰ ਪ੍ਰਭ ਸੰਧੂ ਦਾ ਚੇਤੇ ਹੀ ਕਰ ਲਈਏ ਯਾਰ, ਕਿੱਦਾਂ ਕੁ ਕੰਮ ਹੈ ਸਤਿੰਦਰਪਾਲ। ਉਡਾਨ ਨੰਬਰ ਸੌਖਾ ਜਿਹਾ ਹੀ ਆ, 437-223-9099, 437-223-9099 'ਤੇ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਪ੍ਰੋਗਰਾਮ ਪੰਜਾਬੀ ਦੇ ਨਾਲ ਢਿੱਲੋਂ ਵੀਡੀਓ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅਤੇ ਕੱਲ੍ਹ ਮੈਨੂੰ ਇੱਕ ਸੱਜਣ ਮਿਲੇ, ਕਹਿੰਦੇ ਜੀ ਤੁਹਾਡੀ ਇੱਕ ਕੈਸਟ ਆਈ ਸੀ, ਸਰਸਾ ਨਦੀ ਕਿਨਾਰਿਓਂ ਦੋ ਜੰਜਾਂ ਚੜ੍ਹੀਆਂ, ਛੋਟੇ ਸਾਹਿਬਜ਼ਾਦਿਆਂ ਦੀ, ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਦੀ ਰਚਨਾ, HMV ਕੰਪਨੀ 'ਚ ਅਸੀਂ ਰਿਕਾਰਡ ਕਰਾਈ ਸੀ। ਅਤੇ ਉਹ ਸੱਜਣ ਕਹਿਣ ਲੱਗੇ ਜੀ ਮੈਨੂੰ ਉਹ ਕੈਸਟ ਚਾਹੀਦੀ ਆ। ਮੈਂ ਕਿਹਾ ਜੀ ਫਿਰ ਉਹ ਤਾਂ ਢਿੱਲੋਂ ਵੀਡੀਓ ਤੋਂ ਮਿਲ ਸਕਦੀ ਹੈ ਤੁਹਾਨੂੰ, ਉਹਨਾਂ ਨੂੰ ਕਾਲ ਕਰੋ ਅਤੇ USB 'ਤੇ ਤੁਹਾਨੂੰ ਪਾ ਦੇਣਗੇ। ਅਤੇ 905-204-1313 ਢਿੱਲੋਂ ਵੀਡੀਓ ਦਾ ਟੈਲੀਫੋਨ ਨੰਬਰ ਹੈ। ਅੱਜ ਦਿਨ ਸ਼ੁੱਕਰਵਾਰ ਆ, ਜੁੰਮਾ। ਪਿਛਲੇ ਦਿਨ ਮੈਨੂੰ ਗ੍ਰੈਂਡ ਹੋਮ ਫਰਨੀਚਰ ਵਾਲਿਆਂ ਦੇ ਜਾਣ ਦਾ ਮੌਕਾ ਮਿਲਿਆ। ਮੈਂ ਕਹਿੰਦਾ ਐਸਾ ਫਰਨੀਚਰ ਤੁਸੀਂ ਕੇਵਲ ਅਤੇ ਕੇਵਲ ਗ੍ਰੈਂਡ ਹੋਮ ਫਰਨੀਚਰ ਤੋਂ ਹੀ ਲੈ ਸਕਦੇ ਹੋ। ਦੋ ਲੋਕੇਸ਼ਨਸ ਨੇ ਉਹਨਾਂ ਦੀ, 6685 ਟੋਮਕਨ ਰੋਡ ਅਤੇ 294 ਇੱਧਰ ਵਾਕਰਸ ਰੋਡ ਉੱਤੇ ਆ। ਤੋ ਗ੍ਰੈਂਡ ਹੋਮ ਫਰਨੀਚਰ, 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਕੁਝ ਗੱਲਾਂ ਬਾਤਾਂ ਕਰਦੇ ਹਾਂ ਅਤੇ ਨਾਲ ਦੀ ਨਾਲ ਯਾਰ ਘੰਟਾ ਇੱਕ ਬੀਤ ਗਿਆ, ਅਜੇ ਤਾਂ ਗੋੜੇ 'ਚ ਪੂਣੀ ਵੀ ਨਹੀਂ ਕੱਤੀ ਅਤੇ ਟਾਈਮ ਤੱਕ ਇਜ਼ ਰਨਿੰਗ। ਬਾਪੂ ਪਾਰਸ ਨੇ ਬੜਾ ਸੋਹਣਾ ਲਿਖਿਆ ਅਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾ ਨੇ HMV ਕੰਪਨੀ 'ਚ ਰਿਕਾਰਡ ਕਰਾਇਆ। ਕਹਿੰਦੇ ਰਫਤਾਰ ਜ਼ਮਾਨੇ ਦੀ, ਇਹ ਸਮੇਂ ਨੂੰ ਨਾ ਆਪਾਂ ਤੇਜ਼ ਨਹੀਂ ਕਰ ਸਕਦੇ, ਇਹਨੂੰ ਹੌਲੀ ਨਹੀਂ ਕਰ ਸਕਦੇ। ਆਪਾਂ ਕਹਿ ਨਹੀਂ ਸਕਦੇ ਸੂਰਜ ਇੰਨੇ ਵਜੇ ਚੜ੍ਹੇ ਅਤੇ ਇੰਨੇ ਵਜੇ ਛਿਪੇ, ਆਪਾਂ ਕਹਿ ਨਹੀਂ ਸਕਦੇ, ਨਾ ਹੀ ਆਪਣੇ ਹੱਥ 'ਚ ਇਹ ਕੁਦਰਤ ਨੇ ਚੀਜ਼ ਦਿੱਤੀ ਨਹੀਂ ਕਿ ਸਮੇਂ ਨੂੰ ਆਪਾਂ ਬੰਨ ਲਾ ਸਕੀਏ, ਸਮੇਂ ਨੂੰ ਆਪਾਂ ਰੋਕ ਸਕੀਏ। ਕਿੰਨੀ ਸੋਹਣੀ ਗੱਲ ਲਿਖੀ, ਕਹਿੰਦੇ ਰਫਤਾਰ ਜ਼ਮਾਨੇ ਦੀ, ਕਰਿਆ ਤੇਜ਼ ਨਾ ਹੋਵੇ ਢਿੱਲੀ, ਲੱਖ ਰਾਜੇ ਬਹਿ ਤੁਰ ਗਏ, ਉੱਥੇ ਦੀ ਉੱਥੇ ਹੈ ਦਿੱਲੀ, ਗਏ ਲੁੱਟ ਵਿਚਾਰੀ ਨੂੰ, ਨਾਦਰ ਸ਼ਾਹ ਵਰਗੇ ਕਰ ਧਾਵੇ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਤੋ ਰਫਤਾਰ ਜ਼ਮਾਨੇ ਦੀ, ਇਹਨੂੰ ਨਹੀਂ ਰੋਕ ਸਕਦਾ ਕੋਈ, ਕੋਈ ਮਹਾਬਲੀ, ਕੋਈ ਰਾਜਾ, ਕੋਈ ਰੰਕ, ਕੋਈ ਪੈਸੇ ਵਾਲਾ, ਕੋਈ ਵੱਡੇ ਤੋਂ ਵੱਡਾ ਕਹਿੰਦੇ ਹੁੰਦੇ ਆ ਦੁਨੀਆਂ ਦਾ ਮਾਲਕ ਜਿਹੜਾ ਆਪਦੇ ਆਪ ਨੂੰ ਸਿਕੰਦਰ ਸਮਝਦਾ ਹੋਵੇ, ਉਸ ਜ਼ਮਾਨੇ ਦੀ ਰਫਤਾਰ ਨੂੰ ਨਹੀਂ ਰੋਕ ਸਕਦਾ।
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313।
0: ਕਿਆ ਬਾਤ ਹੈ, ਮਾਸਟਰ ਸਲੀਮ ਰੂਹ ਦਾ ਸਫ਼ਰ। ਔਰ ਟ੍ਰਿਬਿਊਟ ਨੇ ਪੂਰਨ ਸ਼ਾਹ ਖੋਟੀ ਜੀ ਨੂੰ, ਜਨਾਬ ਪੂਰਨ ਸ਼ਾਹ ਖੋਟੀ ਜੀ ਨੂੰ। ਬੀਤੇ ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਮੈਂ ਵੀ ਪੂਰਨ ਸ਼ਾਹ ਖੋਟੀ ਸਾਹਿਬ ਨੂੰ ਸਟੈਂਡਿੰਗ ਓਵੇਸ਼ਨ ਸਾਰੀ ਸਾਡੀ ਟੀਮ ਨੇ ਦਿੱਤਾ, ਜਿੰਨੇ ਵੀ ਸਾਡੇ ਮੀਡੀਆ ਪਰਸਨ ਸੀਗੇ। ਤੋ ਇਸ ਸ਼ੋਅ ਦੀ ਸਪੋਂਸਰਸ਼ਿਪ ਲਈ ਜਾਂ ਹੋਰ ਕੋਈ ਜਾਣਕਾਰੀ ਲਈ ਮਿਸਟਰ ਰੋਹਨ ਨੂੰ ਕਾਲ ਕਰ ਸਕਦੇ ਹੋ, 647-788-9973, 647-783-9873। ਪ੍ਰੋਗਰਾਮ ਪੰਜਾਬੀ ਨਾਲ ਇੱਕ ਕਾਲ ਲੈਂਦੇ ਹਾਂ ਫਿਰ ਅੱਗੇ ਵੱਧਦੇ ਹਾਂ। ਜੀ ਵੈਲਕਮ, ਹੈਲੋ,
2: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰਾ ਜੀ।
0: ਬੱਲੇ ਬੱਲੇ ਬੱਲੇ ਭਾਜੀ ਕੀ ਹਾਲ ਆ, ਤਕੜੇ ਹੋ?
2: ਬਾ ਮੇਰ ਆ ਬਾਬੇ ਜੀ, ਤੁਸੀਂ ਸੁਣਾਓ ਕਿਵੇਂ ਆ?
0: ਲੈ ਗਿਆ ਬੱਲੇ ਬੱਲੇ ਆ, ਕਾਟੋ ਫੁੱਲਾਂ ਦੇ ਖੇਡਦੀ ਆ।
2: ਸਵਾਦ ਆ ਗਿਆ ਨਾ?
0: ਆ ਗਿਆ ਨਾ ਸਵਾਦ, ਬਿਲਕੁਲ।
2: ਫਰਾਈਡੇ ਬਣਾਤਾ ਤੁਸੀਂ?
0: ਬਿਲਕੁਲ, ਥੈਂਕ ਯੂ ਵੈਰੀ ਮਚ, ਤੁਸੀਂ ਵੀ ਕਾਲ ਕਰਕੇ ਫਰਾਈਡੇ ਬਣਾ ਦਿੱਤਾ। ਤੇ ਹੋਰ ਸੁਣਾਓ ਕੀ ਹਾਲ ਆ, ਬੱਚਿਆਂ ਨੂੰ ਕਿਤੇ ਗੇਮ ਤੇ ਲੈ ਕੇ ਗਏ ਹੋ ਕਿ ਅੱਜ ਛੁੱਟੀ ਆ?
2: ਨਹੀਂ, ਬੱਚੇ ਗਏ ਹੋ ਲਾਸ ਵੇਗਸ ਟੂਰਨਾਮੈਂਟ ਖੇਲਣ।
0: ਅੱਛਾ, ਕਿਹੜੀ ਗੇਮ ਖੇਡਦੇ ਆ ਉਹ?
2: ਬਾਸਕਟਬਾਲ ਸਮਰ।
0: ਅੱਛਾ, ਸਮਰ ਲੀਗ ਚੱਲ ਰਹੀ। ਅੱਛਾ, ਲਾਸ ਵੇਗਸ ਦੇ ਵਿੱਚ? ਬਈ ਬੜੀ ਵੱਡੀ ਗੱਲ ਆ, ਔਰ ਬਹੁਤ ਇਹ ਇੱਕ ਵੱਡੀ ਪ੍ਰਾਪਤੀ ਆ ਜੇ ਬੱਚੇ ਲਾਸ ਵੇਗਸ ਤੱਕ ਖੇਡਣ ਗਏ। ਉਮੀਦ ਆ ਕਿ ਕਿਸੇ ਦਿਨ NBA ਚ ਵੀ ਖੇਡਣਗੇ।
2: ਆਪਦਾ ਮੂੰਹ ਪਖਤਾ ਪਾਰ ਹੋਈ।
0: ਕੀ ਬਾਤ ਆ, ਬਹੁਤ ਅੱਛੇ। ਤੇ ਅੱਜ ਫਿਰ ਤੁਹਾਨੂੰ ਕੋਈ ਗੀਤ ਸੰਗੀਤ ਸੁਣਾਈਏ ਜਾਂ ਕੋਈ ਹੋਰ ਤੁਹਾਡੀ ਫਰਮਾਇਸ਼ ਪੂਰੀ ਕਰੀਏ?
2: ਮੈਂ ਕਿਹਾ ਤੁਹਾਡੀਆਂ ਗੱਲਾਂ ਬਾਤਾਂ ਤਾਂ ਲੱਗਦਾ ਸੀ ਬੰਦਾ ਜਾ ਕੇ ਜਿਉਂਦਿਆਂ ਦੇ ਮੇਲੇ ਹੀ ਆ।
0: ਹਾਂ, ਸੁਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ। ਤੇ ਅੱਜ ਕੱਲ ਹਰਭਜਨ ਮਾਲ ਯੂਰਪ ਟੂਰ ਕਰ ਰਹੇ ਨੇ ਤੇ ਉੱਥੇ ਜੱਗ ਜਿਉਂਦਿਆਂ ਦੇ ਮੇਲੇ ਬਰਲਿਨ ਦੇ ਵਿੱਚ ਹਰਭਜਨ ਮਾਨ ਪਹੁੰਚੇ ਹੋਏ ਆ। ਜ਼ਰੂਰ ਤੁਹਾਨੂੰ ਜੱਗ ਜਿਉਂਦਿਆਂ ਦੇ ਮੇਲੇ ਸੁਣਾਉਂਦੇ ਆ। ਤੇ ਬਹੁਤ ਪਿਆਰੀ ਗੱਲ ਹੈ ਤਾਂ ਮੇਲੇ ਤਾਂ ਜਿਉਂਦਿਆਂ ਦੇ ਹੀ ਆ, ਹਨਾ? ਦਰਗਾਹੀ ਜਾ ਕੇ ਕਿੱਥੇ ਮੇਲ ਹੁੰਦਾ? ਕਰ ਲੋ ਦੁਬਾਰਾ ਭਾਵੇਂ। ਪਲੀਜ਼ ਤੁਸੀਂ ਆਪਣਾ ਖਿਆਲ ਰੱਖੋ। ਤੇ ਕਾਫੀ ਲੰਬਾ ਜਾਮ ਲੱਗਿਆ ਹੋਇਆ ਸਾਡੇ ਭਾਜੀ ਨੇ ਸਾਨੂੰ ਦੱਸਿਆ। ਪ੍ਰੋਗਰਾਮ ਪੰਜਾਬੀ 905-600-7373-37। ਇੱਕ ਵਾਰ ਫਿਰ ਤੁਹਾਨੂੰ ਮੈਂ ਯਾਦ ਕਰਾਵਾਂ ਕਿ ਰਾਇਲ ਪਰਫਿਊਮ ਵਾਲਿਆਂ ਨੇ ਗ੍ਰੈਂਡ ਓਪਨਿੰਗ ਕਰ ਦਿੱਤੀ ਆ ਇੱਕ ਰੀਗਨ ਰੋਡ ਉੱਤੇ, ਯੂਨਿਟ ਨੰਬਰ 9, ਸਿੱਖ ਸੰਗਤ ਗੁਰਦੁਆਰਾ ਸਾਹਿਬ ਤੋਂ 200 ਮੀਟਰ ਦੀ ਦੂਰੀ ਤੇ ਆ। ਜਿਹੜੇ ਬ੍ਰੈਂਡਡ ਪਰਫਿਊਮ ਤੁਹਾਨੂੰ ਮਾਰਕੀਟ ਵਿੱਚ $400-500 ਦੇ ਮਿਲਦੇ ਆ, ਉਹੀ ਫਰੈਗਰੈਂਸ ਤੇ ਉਹੀ ਲੌਂਗ ਲਾਸਟਿੰਗ ਕੁਆਲਿਟੀ ਤੇ ਕੁਆਂਟਿਟੀ $50 ਚ ਮਿਲ ਰਹੀ ਆ। ਰਾਇਲ ਪਰਫਿਊਮ ਮਸ਼ਹੂਰ ਨੇ, ਉਹਨਾਂ ਦੇ ਆਇਲਸ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, ਅਤੇ ਇਸ ਕਰਕੇ ਪਰਫਿਊਮ 6-8 ਘੰਟੇ ਮਿਨੀਮਮ 6-8 ਘੰਟੇ ਤੁਹਾਡਾ ਪਰਫਿਊਮ ਲਪਟਾ ਮਾਰਦਾ, ਔਰ ਅਗਲੇ ਦਿਨ ਤਾਂ ਵਿੱਕੀ ਵੀ ਤੁਹਾਡੇ ਕਹਿੰਦੇ ਖੁਸ਼ਬੂ ਆਉਂਦੀ ਰਹਿੰਦੀ ਆ। ਇਹ ਬਹੁਤ ਜ਼ਰੂਰੀ ਆ, ਡਿਓਡਰੈਂਟ ਲਾਉਣਾ, ਪਰਫਿਊਮ ਲਾਉਣਾ, ਇਹਨਾਂ ਮੁਲਕਾਂ 'ਚ ਜੇ ਤੁਹਾਡੇ ਕੋਲੋਂ ਸੋਹਣੀ ਸਮੈਲ ਆਉਂਦੀ ਆ ਤਾਂ ਲੋਕ ਪਿਆਰ ਕਰਦੇ ਆ, ਅਤੇ ਜੇ ਕਿਤੇ ਕਿਸੇ ਗੱਲ ਕਾਰਨ ਤੁਸੀਂ ਨਾ ਲਾਓ ਨਾ ਪਰਫਿਊਮ ਵਗੈਰਾ। ਪੰਜਾਬੀ ਲਹਿਰਾਂ ਦੇ ਲਿਸਨਰਸ ਨੂੰ 2 ਪਰਫਿਊਮ ਖਰੀਦੋ 1 ਫਰੀ ਮਿਲ ਰਹੀ ਆ, buy 2 get 1 free। ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਨਾਮ ਲੈਣ 'ਤੇ ਦੁਬਈ ਤੋਂ ਇਹਨਾਂ ਕੋਲ ਇਤਰ ਉਪਲਬਧ, ਬੜਾ ਸੋਹਣਾ ਲਿਖਿਆ, ਇਤਰ ਮਿਲਦੇ ਆ। ਇਤਰ ਇਤਰ ਫਲੇਲ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ ਨਾ, ਇਤਰ ਛੋਟੀ ਛੋਟੀ ਸ਼ੀਸ਼ੀਆਂ 'ਚ ਹੁਣ ਵੀ ਕਈ ਥਾਈ ਮਿਲਦਾ ਹੁੰਦਾ। ਅਤੇ ਇਹ ਇਤਰ ਤੁਹਾਨੂੰ $25 ਤੋਂ ਸ਼ੁਰੂ ਹੁੰਦਾ, ਔਰ ਔਨਲਾਈਨ ਵੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ www.royalperfumes.co ਤੇ, royalperfumes.co। ਅਗਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 4373150701 ਤੇ ਟੈਲੀਫੋਨ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਦਾ ਨਾਂ, 905-600-7373-37। ਇੱਕ ਦੋ ਸੰਦੇਸ਼ ਲੈਂਦੇ ਹਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਖਬਰਾਂ ਦਾ ਬੁਲੇਟਿਨ ਜਿਹੜਾ 8:40 ਤੇ ਹੋਏਗਾ ਤੇ ਤੁਹਾਨੂੰ ਨਿਊਜ਼ ਬੁਲੇਟਿਨ ਨਾਲ ਜੋੜਿਆ ਜਾਵੇਗਾ। ਪੰਜਾਬ ਤੋਂ ਸਿੱਧੀਆਂ ਖਬਰਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੇਸ਼ ਕਰਨਗੇ। ਤੇ ਸਵੇਰੇ 7:30-8 ਵਾਲੇ ਪ੍ਰੋਗਰਾਮ 'ਚ, ਕੱਲ ਨੂੰ ਤਾਂ 6-8 ਹੋਏਗਾ, ਤੇ ਤੁਹਾਨੂੰ ਰਮੇਸ਼ ਹੁਸ਼ਿਆਰਪੁਰੀ ਜੀ ਨਿਊਜ਼ ਬੁਲੇਟਿਨ ਨਾਲ ਜੋੜਨਗੇ। ਔਰ ਇਕੱਲੀ ਇਕੱਲੀ ਖਬਰ ਜਿਹੜੀ ਹੈ ਨਾ, ਐਨ ਕਰਾਂ ਜਿਹੜੀ ਸਤਲੁਜ ਫਿਲਮ ਦਾ ਔਰ ਬਾਕੀ ਜਿਹੜੀ ਪੰਜਾਬ ਦੀ ਸਰਕਾਰ ਬਾਰੇ ਅਕਾਲੀ ਦਲ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਜਾਂ ਪੰਜਾਬ ਵਿੱਚ ਮੌਸਮ ਕਿਹੋ ਜਿਹਾ ਤੇ ਪੰਜਾਬ

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: આ સિવાયના પણ ઘણા ઐતિહાસિક સ્થાપત્યો ગુજરાતનું ગૌરવ વધારે છે, જેમ કે જૂનાગઢ સ્થિત ઉપરકોટનો કિલ્લો કે જેની અંદર નવઘણ કૂવો અને અડીકડી વાવ આવેલ છે. તદુપરાંત અનાજના સંગ્રહ માટે પણ વ્યવસ્થા કરવામાં આવી છે. અમદાવાદના ઝૂલતા મિનારા અને સરખેજનો રોજો જેવા સ્થાપત્ય કલાના ઉદાહરણો આજે પણ જોવા મળે છે. આંસુઓના પ્રતિબિંબ પડે એવા દર્પણ ક્યાં છે? કયા વિના બધું જ સમજે એવા સપણ ક્યાં છે? હું કહું છું કે દોસ્તી એક એવું જ સપણ છે જે કશું જ કયા વગર એકમેકની વાત સમજી જાય. તો આ સાથે જ હું આપની મજાની મિત્ર માનસી આપ સૌની માટે વિશ કરું છું કે સૌને આવા મિત્રો મળે. આવજો, બાય બાય, ટેક કેર.
1: હેલો, નમસ્તે, સલામ, આદાબ, તે શાસ્ત્રીય કાલ, કે હાલ ચાલ હે મેરી ફ્રેન્ડ્સ. ડોગરી રેડિયો સુનતા સારી દા મતા મતા સ્વાગત હૈ. મેં અતિથિ આરજે ડોગરી દી તી આખ દિન મેકી. મેરા નામ હૈ નેહા શર્મા. ਅਤੇ ਜਦੋਂ ਗੱਲ ਡੋਗਰੀ ਦੀ ਚੱਲਦੀ ਹੈ ਤਾਂ ਮੈਂ ਸੋਚਿਆ ਡੋਗਰੀ ਦੀ ਕਿ ਗੱਲ ਕਰਨੇ ਹਾਂ ਅਤੇ ਡੋਗਰੀ ਭਾਸ਼ਾ ਦੇ ਬਾਰੇ 'ਚ ਕਿ ਮੈਂ ਤੁਸੀਂ ਅੱਜ ਕੁਛ ਦੱਸਣਾ ਹੈ. ਕਿੱਥੋਂ ਆਈ ਹੈ ਭਾਸ਼ਾ, ਕਿੱਥੋਂ ਨਿਕਲੀ ਹੈ ਭਾਸ਼ਾ ਅਤੇ ਕਿੱਥੇ ਕਿੱਥੇ ਅਜੇ ਬੋਲੀ ਜਾਂਦੀ ਹੈ ਅਤੇ ਇੱਥੇ ਬੋਲਣ ਵਾਲੇ ਲੋਕ ਕਿੱਥੇ ਕਿੱਥੇ ਪੁੱਜਦੇ ਨੇ. ਡੋਗਰੀ ਜਿਹੜੀ ਭਾਸ਼ਾ ਹੈ ਬੜੀ ਕਿ ਮਿੱਠੀ ਆਖਦੇ ਨੇ. ਖੰਡੂ ਵਾਂਗਰ ਮਿੱਠੀ ਇਹ ਭਾਸ਼ਾ ਹੈ ਅਤੇ ਖੰਡੂ ਕੇ ਵਾਂਗਰ ਮਿੱਠੇ ਇੱਥੇ ਦੇ ਲੋਕ ਹੁੰਦੇ ਨੇ. ਇਹ ਜਿਹੜੀ ਭਾਸ਼ਾ ਹੈ ਇਹ ਇੰਡੋ ਆਰੀਅਨ ਗਰੁੱਪ ਦੀ ਭਾਸ਼ਾ ਹੈ. 22 December 2003 ਇਸੇ ਆਫਿਸ਼ੀਅਲ ਰਿਕਗਨੀਸ਼ਨ ਹੋਈ ਇੰਡੀਅਨ ਕੋਨਸਟੀਟਿਊਸ਼ਨ ਦੇ 8th ਸ਼ੈਡਿਊਲ 'ਚ ਇਹ ਇਨਕਲੂਡ ਹੋਈ ਹੀ ਆਫਿਸ਼ੀਅਲੀ. ਅਤੇ ਇਹਦੀ ਜਿਹੜੀ ਓਰੀਜਨਲ ਲਿਪੀ ਹੈ ਉਹ ਹੈ ਟਾਕਰੀ ਲਿਪੀ. ਪਰ ਜਿਵੇਂ ਕਿ ਅੱਜ ਡੋਗਰੀ ਗੁਆਚੀ ਦੀ ਹੈ ਉਵਾਂ ਗੇ ਇਹ ਟਾਕਰੀ ਲਿਪੀ ਵੀ ਗੁਆਚੀ ਦੀ ਹੈ. ਤੁਸੀਂ ਸੁਣੋ ਅੱਜ ਦੇ ਐਪੀਸੋਡ ਦਾ ਅਗਲਾ ਗੀਤ ਅਤੇ ਫਿਰ ਮੈਂ ਤੁਸੀਂ ਸੁਣਾਉਣੀ ਅਗਲੀ ਗੱਲ.

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 8-3. ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
1: ਬਿਜ਼ਨਸ ਦੇ ਪ੍ਰਚਾਰ ਤੇ ਪਸਾਰ ਲਈ ਸੰਪਰਕ ਕਰੋ
0: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਰਾਜਾ ਤੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
2: ਕਾਲ ਕਰੋ JN ਗੈਰੀ ਨੂੰ
4: 905-459-5533
2: 905-459-5533 ਤੇ।
4: PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
6: ਓਏ ਸਾਵਣ ਚੜਿਆ ਤੀ
5: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
6: ਦੁਨੀਆ ਮੇਲੇ ਜਾਂਦੀ ਹੈ।
5: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। ਟਿਕਟਸ ਆਰ ਅਵੇਲੇਬਲ ਐਟ ticketmaster.ca। ਫੋਰ ਡੀਟੇਲਸ ਕੰਟੈਕਟ ਟੀਮ ਫੋਰ ਐਂਟਰਟੇਨਮੈਂਟ 6474006862 4163034444। ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
7: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475-5594-6478-35-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਕਹਿੰਦਾ ਹੱਸ ਕੇ ਜੀਣਾ ਇਹੀ ਦਸਤੂਰ ਹੈ ਜ਼ਿੰਦਗੀ ਦਾ, ਇੱਕ ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ, ਬੀਤੇ ਹੋਏ ਪਲ ਕਦੀ ਵਾਪਸ ਨਹੀਂ ਆਉਂਦੇ, ਬੀਤੇ ਹੋਏ ਪਲ ਕਦੀ ਵਾਪਸ ਨਹੀਂ ਆਉਂਦੇ, ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ। ਕਹਿੰਦਾ ਤੇਰਾ ਨਾਂ, ਤੇਰੇ ਨਾਂ ਤੋਂ ਸੋਹਣਾ ਤੇਰੇ ਲਈ ਕੁਝ ਵੀ ਲਿਖਿਆ ਜਾ ਨਹੀਂ ਸਕਦਾ। ਕਿਆ ਬਾਤ, ਤੇਰੇ ਨਾਂ ਤੋਂ ਸੋਹਣਾ ਤੇਰੇ ਲਈ ਕੁਝ ਵੀ ਲਿਖਿਆ ਜਾ ਨਹੀਂ ਸਕਦਾ, ਕਹਿ ਕੇ ਵੀ ਬਿਆਨ ਹੋਣਾ ਨਹੀਂ ਅਤੇ ਲਫਜ਼ਾਂ ਵਿੱਚ ਵੀ ਕੋਈ ਸਮਝਾ ਨਹੀਂ ਸਕਦਾ। ਤੇਰੀ ਆਦਤ ਵੀ ਉਨੀ ਮਾੜੀ ਲੱਗਦੀ ਹੈ ਛੱਡ ਜਿੱਦਾਂ ਕੋਈ ਚਾਹ ਨਹੀਂ ਸਕਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਦੋਸਤ ਰਮਨਦੀਪ ਸੈਣੀ, ਦੋਸਤ ਅਤੇ ਹੋਸਟ, ਅੱਜ ਸੋਮਵਾਰ ਦੇ ਪ੍ਰੋਗਰਾਮ ਲਈ ਹਰਜੀਤ ਸਿੰਘ ਜੰਜੂਆ ਦੀ ਜਗ੍ਹਾ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ, ਜੁਲਾਈ 13, 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ 5 ਵਜੇ ਤੱਕ ਤੁਸੀਂ 530 AM ਦੀ ਫ੍ਰੀਕੁਐਂਸੀ 'ਤੇ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦਾ ਤੁਹਾਨੂੰ ਅੱਜ ਦਾ ਵੀ ਇਹ ਪ੍ਰੋਗਰਾਮ ਪਸੰਦ ਆਏਗਾ। ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ, ਸਟੂਡੀਓ ਵਿੱਚ ਕਾਲ ਕਰ ਸਕਦੇ ਹੋ 905-673-3337 ਦੇ ਉੱਤੇ, 905-673-3337 'ਤੇ, ਜਾਂ ਫਿਰ ਤੁਸੀਂ ਮੈਨੂੰ ਮੈਸੇਜ, ਟੈਕਸਟ ਮੈਸੇਜ ਜਾਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ। ਤੁਹਾਡੇ ਕੋਈ ਵੀ ਸੁਨੇਹਾ, ਹਾਏ ਹੈਲੋ ਸਰੋਤਿਆਂ ਨੂੰ ਕਹਿਣੀ ਚਾਹੁੰਦੇ ਹੋ, ਵਧੀਆ ਲੱਗਦਾ ਜਦੋਂ ਤੁਸੀਂ ਮੈਸੇਜ ਕਰਦੇ ਹੋ, ਕਾਲਾਂ ਕਰਦੇ ਹੋ, ਤਾਂ ਮੇਰਾ ਨੰਬਰ ਹੈਗਾ 647-237-3123, 647-237-3123 ਦੇ ਉੱਤੇ ਮੈਨੂੰ ਵੀ ਤੁਸੀਂ ਆਪਣਾ ਜਿਹੜਾ ਮੈਸੇਜ ਜਾਂ ਵਟਸਐਪ 'ਤੇ ਕੋਈ ਸੰਦੇਸ਼ ਪਾ ਸਕਦੇ ਹੋ। ਅੱਜ ਦਾ ਟੈਂਪਰੇਚਰ ਦੀ ਜੇ ਗੱਲ ਕਰੀਏ ਤਾਂ ਮਿਸੀਸਾਗਾ ਮਾਲਟਨ ਦੇ ਨੇੜੇ ਬਿਲਕੁਲ ਏਅਰਪੋਰਟ ਦੀਆਂ ਦਰਾਂ ਦੇ ਵਿੱਚ 19 ਡਿਗਰੀ ਇਸ ਵੇਲੇ ਟੈਂਪਰੇਚਰ ਆ, ਫੀਲ ਲਾਈਕ ਵੀ 19 ਡਿਗਰੀ ਹੈ। ਦੁਪਹਿਰ ਨੂੰ ਵੱਟ ਕੱਢਣੇ, ਕਹਿੰਦੇ 33 ਡਿਗਰੀ ਤੱਕ ਹੋ ਜਾਣਾ, ਫੀਲ ਲਾਈਕ 41 ਹੋਏਗਾ। ਈਵਨਿੰਗ 'ਚ ਥੋੜ੍ਹਾ ਥੋੜ੍ਹਾ ਥੱਲੇ ਨੂੰ ਜਾ ਕੇ 30, ਅਤੇ ਨਾਈਟ ਟਾਈਮ 24 ਡਿਗਰੀ ਟੈਂਪਰੇਚਰ ਜਿਹੜਾ ਹੈ ਅੱਜ ਰਹੂਗਾ। 5:49 'ਤੇ ਸੂਰਜ ਦੇਵਤਾ ਜੀ ਆਪਣੇ ਦਰਸ਼ਨ ਦੇਣਗੇ, ਅਤੇ ਰਾਤ ਨੂੰ ਤਕਰੀਬਨ 9 ਵਜੇ 8:59 ਦੇ ਉੱਤੇ ਜਿਹੜੇ ਆ ਸੂਰਜ ਦੇਵਤਾ ਜੀ ਛਿਪ ਜਾਣਗੇ। ਸੋ ਵਧੀਆ ਦਿਨ ਰਹੇ ਤੁਹਾਡਾ, ਅੱਜ ਸੋਮਵਾਰ ਦਾ ਦਿਨ ਹੈ, ਵਧੀਆ ਰਹੇ ਅਤੇ ਇੰਜੋਏ ਕਰੋ। ਲਓ ਜੀ, ਹਰਵਿੰਦਰ ਪਨੇਸਰ ਜੀ ਉਹਨਾਂ ਦੀ ਕਾਲ ਸਵੇਰੇ ਸਵੇਰੇ ਆਉਂਦੀ ਪਈ ਹੈ। ਪਨੇਸਰ ਸਾਹਿਬ, ਅੱਜ ਤੁਹਾਡਾ ਨਾਂ ਆਉਂਦਾ, ਨੰਬਰ ਨਹੀਂ ਆਉਂਦਾ, ਉਹੀ ਹੋ ਕਿ ਕੋਈ ਹੋਰ ਹੋ, ਦੇਖਦੇ ਹਾਂ ਕੀ ਬਣਦੀ ਗੱਲਬਾਤ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਪਨੇਸਰ ਸਾਹਿਬ,
1: ਕੀ ਹਾਲ ਨੇ ਸਰ?
0: ਆਪਣੇ ਨੰਬਰ ਦੇ ਉੱਤੇ ਨਾਂ ਫੀਡ ਕਰਾ ਲਿਆ ਲੱਗਦਾ।
1: ਹਾਂਜੀ ਹਾਂ, ਨਾਂ ਕਰਾ ਲਿਆ।
0: ਅੱਛਾ ਅੱਛਾ ਅੱਛਾ, ਤਾਂ ਹੀ ਮੈਂ ਕਿਹਾ ਵੀ ਠੀਕ ਹੈ, ਹੋਰ ਕਿਵੇਂ?
1: ਨੰਬਰ ਹੋ ਗਿਆ, ਨਾਂ ਨਹੀਂ ਹੈ।
0: ਗੁੱਡ ਗੁੱਡ,
1: ਸੁਣਾਓ ਕੀ ਹਾਲ ਨੇ?
0: ਬਿਲਕੁਲ ਬਿਲਕੁਲ ਵਧੀਆ ਜੀ।
1: ਤੁਸੀਂ ਐਂ ਕਿਹਾ ਕਰੋ ਸੋਮਵਾਰ ਤੋਂ ਜੀ,
0: ਹਾਂਜੀ
1: ਕਿਹਾ ਕਰੋ ਸੋਮਵਾਰ ਤੋਂ, ਸੋਮਵਾਰ ਮੇਰਾ ਹੈ ਪ੍ਰੋਗਰਾਮ, ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹਰ ਚੀਜ਼ ਜੀ ਮੇਰਾ।
0: ਬਿਲਕੁਲ ਬਿਲਕੁਲ ਸਹੀ ਗੱਲ ਆ ਜੀ, ਹੁਣ ਲੱਗਦਾ ਵੀਕਐਂਡ ਵੀ ਲੈ ਲੈਣਾ। ਹਰਜੀਤ ਭਾਜੀ ਤਾਂ ਅੱਗੇ ਛੱਡਣ ਨੂੰ ਫਿਰਦੇ ਨੇ, ਕਹਿੰਦੇ ਨਾ ਮੇਰੀਆਂ ਦੁਪਹਿਰਾਂ ਰਾਤਾਂ ਖਰਾਬ ਕਰੋ ਟਰੱਕ 'ਤੇ, ਇੱਦਾਂ ਪ੍ਰੋਗਰਾਮ ਕਹਿੰਦੇ 2-4 ਘੰਟੇ ਦਾ ਕਰਿਆ ਕਰੀਏ ਲਗਾਤਾਰ, ਕਿਉਂਕਿ ਤੁਹਾਡੇ ਵਰਗੇ ਪੁਰਾਣੇ ਪਿਆਰੇ ਸੱਜਣ ਜਿਹੜੇ ਨੇ ਨਾਲ ਜੁੜਦੇ ਨੇ ਤਾਂ ਵਧੀਆ ਲੱਗਦਾ।
1: ਪਤਾ ਕੀ ਆ, ਪ੍ਰੋਗਰਾਮ ਤਾਂ ਛੱਡ ਨਹੀਂ ਸਕਦੇ, ਸਮਕਾ ਵਧਾ ਸਕਦੇ।
0: ਬਿਲਕੁਲ ਬਿਲਕੁਲ ਜੀ,
1: ਹਨਾ, ਛੱਡਣ ਅਸੀਂ ਦਿੰਦੇ ਨਹੀਂ,
0: ਛੱਡਣ ਨਹੀਂ ਦਿੰਦੇ, ਠੀਕ ਹੈ
1: ਹਨਾ, ਜੇ ਛੱਡਣਾ ਨੇ ਹੁਣ।
0: ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕਰਦੇ ਹੋ, ਵਧੀਆ ਲੱਗਦਾ ਬਹੁਤ। ਤੇ ਤੁਸੀਂ ਸਟੂਡੀਓ ਦੇ ਨੰਬਰ ਤੇ ਕਾਲ ਕਰ ਸਕਦੇ ਹੋ, ਆਪਣੇ ਕੋਈ ਵੀ ਵਿਚਾਰ ਦੇਣੇ ਹੋਣ ਜਾਂ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ 905-673-3337 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਜੇ ਤੁਸੀਂ ਫੋਨ 'ਤੇ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਤਾਂ 416-477-2040 ਲਿਸਨ ਟੂ ਫੋਨ ਲਾਈਨ ਹੈਗੀ, ਉੱਤੇ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰਕੇ ਜਾਂ ਗੂਗਲ ਦੇ ਉੱਤੇ 530 AM ਨੂੰ ਸਰਚ ਕਰਕੇ ਵੀ ਪ੍ਰੋਗਰਾਮ ਜਿਹੜਾ ਜੀ ਆਨੰਦ ਮਾਣਿਆ ਜਾ ਸਕਦਾ। ਨਵ ਏਅਰ ਕੰਫਰਟ ਤੋਂ ਭਾਅ ਜੀ ਸੰਧੂ ਸਾਹਿਬ ਦਾ ਮੈਸੇਜ ਆ ਗਿਆ, ਗੁੱਡ ਮੋਰਨਿੰਗ, ਕਿਆ ਬਾਤ ਆ, ਗੁੱਡ ਮੋਰਨਿੰਗ ਭਾਅ ਜੀ। ਅਤੇ ਪਰਮਿੰਦਰ ਸਿੰਘ ਜੀ, ਪਰਮਿੰਦਰ ਜੀ ਵੀ ਇੰਡੀਆ ਤੋਂ ਰੈਡੀ ਨੇ, ਕਹਿੰਦੇ ਰੈਡੀ ਆ ਜੀ, ਮਨਾ ਲਿਓ ਜਦੋਂ ਮਰਜ਼ੀ, ਜ਼ਰੂਰ ਉਹਨਾਂ ਨੂੰ ਜਲਦੀ ਜੋੜਦੇ ਹਾਂ। ਸੋਮਵਾਰ ਦਾ ਅੱਜ ਦਿਨ ਆ, ਕਹਿੰਦੇ ਵੀ ਸੋਮਵਾਰ ਨੂੰ ਸਾਰੇ ਬੰਦੇ ਸੁਸਤ ਹੁੰਦੇ ਨੇ, ਦੇਖਦੇ ਹਾਂ ਕਿਵੇਂ ਦਾ ਦਿਨ ਆ। ਮੈਂ ਸੁਸਤੀ ਜਿਹੀ 'ਚ ਉੱਠਿਆ ਅਤੇ ਮੈਨੂੰ ਨਾਲੋਂ ਕੂਣੀ ਜੀ ਵੱਜੀ, ਕਹਿੰਦੇ ਬੜੇ ਸਾਲ ਹੋ ਗਏ ਅਤੇ ਅੱਜ ਲਾਵਾਂ ਲਈਆਂ ਸਨ। ਮੈਂ ਕਿਹਾ ਅੱਛਾ, ਮੈਂ ਕਿਹਾ ਚਲੋ ਵਧਾਈਆਂ ਫਿਰ। ਇਹ ਵਧਾਈਆਂ ਵਧਾਈਆਂ ਦੇ ਚੱਕਰ 'ਚ ਇੱਕ ਦੋ ਮਿੰਟ ਆ ਕੇ ਮੈਨੂੰ ਪਤਾ ਵੀ ਨਹੀਂ ਲੱਗਾ, ਇੰਨੀ ਖੁਸ਼ੀ ਸੀ ਮੈਨੂੰ। ਮੈਨੂੰ ਪਤਾ ਨਾ ਲੱਗਿਆ ਵੀ ਸੋਮਵਾਰ ਦਾ ਮੈਂ ਦੁੱਖ ਮਨਾਵਾਂ, ਕਿਉਂਕਿ ਸੋਮਵਾਰ ਨੂੰ ਸੁਸਤ ਜਿਹਾ ਹੁੰਦਾ ਨਾ ਬੰਦਾ ਕਿ ਹੁਣ ਇਹਦੀ ਖੁਸ਼ੀ ਮਨਾਵਾਂ, ਅਤੇ ਇੱਕ ਦੋ ਬਟਨ ਚਲਾਏ ਨਹੀਂ। ਮੈਂ ਕਿਹਾ ਓਹੋ ਉਹ ਤਾਂ ਰਹਿ ਗਏ, ਅਤੇ ਤਾਂ ਹੀ ਇੱਕ ਦੋ ਮਿੰਟ ਕੀ ਮੈਨੂੰ ਲਾਦਾ ਆਵਾਜ਼ ਵੀ ਲੇਟ ਪਹੁੰਚੀ ਹੋਣੀ ਹੈ। ਅਤੇ ਕੋਈ ਗੱਲ ਨਹੀਂ, ਤੁਸੀਂ ਸਾਡਾ ਸੰਪਰਕ ਕਰ ਲਿਓ 905-673-3337 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਅਤੇ ਅਸੀਂ ਇੱਕ ਮਿੱਠਾ ਜਿਹਾ ਗਾਣਾ ਵੀ ਸੁਣਦੇ ਹਾਂ, ਅਤੇ ਨਾਲ ਨਾਲ ਅਸੀਂ ਪਰਮਿੰਦਰ ਜੀ ਨੂੰ ਵੀ ਜੋੜ ਲੈਣਾ, ਅਤੇ ਫਿਰ ਕਰਦੇ ਹਾਂ ਜੀ ਗੱਲਾਂ ਬਾਤਾਂ।

0: ਸੰਧੂ ਸਾਹਿਬ ਕੀ ਹਾਲ ਚਾਲ?
1: ਉਸ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਮੈਰਿਜ ਅਨਿਵਰਸਰੀ ਦੇ ਬਹੁਤ ਵਧਾਈਆਂ ਜੀ।
0: ਥੈਂਕ ਯੂ ਜੀ, ਥੈਂਕ ਯੂ।
1: ਬਾਕੀ ਪੈਸੇ ਸਬਜ਼ੀ ਖੁਦ ਕੁੜੀ ਮਾਰਨ ਲੈ ਕੇ ਆਈ ਦੀਆਂ ਕਿੱਥੇ ਆਉਂਦੀਆਂ ਚੱਲੀਆਂ?
0: ਬਿਲਕੁਲ ਬਿਲਕੁਲ ਜੀ,
1: ਨਾਲੇ ਕੁੜੀ ਰੋਜ਼ ਪਈ ਜਿਹੜੀ ਇੱਕ ਦਿਨ ਬਾਅਦ।
0: ਸਹੀ ਗੱਲ ਆ, ਮੈਨੂੰ ਧਿਆਨ ਨਹੀਂ ਨਾ ਸੀ, ਹੁਣ ਮੇਰਾ ਖਰਚਾ ਪੈ ਗਿਆ ਸਵੇਰੇ ਸਵੇਰੇ।
1: ਬਿਲਕੁਲ, ਗ੍ਰਿਸ਼ਤੀ ਦੇ ਨਾਲ ਦੇਖੋ ਆਪਾਂ ਬੱਚਿਆਂ ਪਰਿਵਾਰਾਂ ਵਾਲੇ ਸਮਾਜ ਗ੍ਰਿਸ਼ਤੀਆਂ ਨਾਲ ਤੁਰਦਾ, ਆਪਾਂ ਕਰ ਲੈਂਦੇ ਹਾਂ, ਕੰਮ ਕਰਦੇ ਹਾਂ, ਬੱਚਿਆਂ ਨਾਲ ਜੁੜਦੇ ਹਾਂ, ਜੇ ਗ੍ਰਿਸ਼ਤੀ ਨਾ ਹੋਵੇ ਤਾਂ ਜੀਵਨ ਦਾ ਕੋਈ ਅੰਗ ਨਾ
0: ਹੋਵੇ। ਇਹ ਤਾਂ ਗੱਲ ਸਹੀ ਹੈ, ਦੇਖੋ ਦੋਨੇ ਹੀ ਪਾਲ ਲਾ। ਕਈ ਵਾਰੀ ਤਾਂ ਹੁਣ ਮੇਰਾ ਇੱਕ ਦੋ ਫਰੈਂਡ ਹੈਗੇ ਸਾਡੀ ਏਜ ਪਹੁੰਚ ਗਏ, ਕਹਿੰਦੇ ਨਾ ਨਾ ਨਾ ਨਾ ਕੁਛ ਨਹੀਂ ਰੱਖਿਆ, ਕਹਿੰਦੇ ਵਿਆਹ ਦੇ ਵਿੱਚ ਅਸੀਂ ਨਹੀਂ ਕਰਾਉਣਾ। ਤੇ ਮੈਂ ਕਿਹਾ ਚਲੋ,
1: ਤੁਸੀਂ ਕਿੱਥੋਂ ਆਏ?
0: ਹਾਂ ਬਿਲਕੁਲ,
1: ਗ੍ਰਿਸ਼ਤੀ ਤੋਂ ਆਏ?
0: ਬਿਲਕੁਲ ਬਿਲਕੁਲ ਜੀ, ਜ਼ਰੂਰੀ ਚੀਜ਼ਾਂ ਹੈ।
1: ਜਦੋਂ ਤੁਹਾਨੂੰ ਸ਼ਾਇਦ ਪਤਾ ਹੋਵੇ ਆਪਣੇ ਬਟਾਲੇ ਲਾਗੇ ਅਚਲ ਸਾਹਿਬ ਹੈ ਗੁਰਦੁਆਰਾ, ਉੱਥੇ ਜਦੋਂ ਗੋਸ਼ਟੀ ਹੋਈ ਸਿੱਧਾ ਨਾਲ, ਤਾਂ ਉਹਨਾਂ ਨੇ ਕਿਹਾ ਜਿਹੜਾ ਗ੍ਰਿਸ਼ਤ ਹੈ ਨੱਕ ਦਾ ਦੁਆਰ ਆ, ਤੇ ਬਾਬੇ ਨਾਨਕ ਨੇ ਕਿਹਾ ਵੀ ਦੱਸੋ ਵੀ ਤੁਸੀਂ ਮੰਗਣ ਕਿੰਨਾ ਦੇ ਘਰਾਂ ਜਾਂਦੇ ਹੋ, ਕਿੰਨੇ ਦੀ ਗ੍ਰਿਸ਼ਤੀਆਂ ਦੇ, ਤੁਸੀਂ ਕਿੱਥੋਂ ਜੀ ਗ੍ਰਿਸ਼ਤੀ ਚੋਂ? ਜੀਵਨ ਤਾਂ ਗ੍ਰਿਸ਼ਤੀ ਨਾਲ ਤੁਰਦਾ, ਇਸ ਕਰਕੇ ਉਹਨਾਂ ਕਿਹਾ ਗ੍ਰਿਸ਼ਤੀ ਚ ਰਹਿ ਕੇ ਤੁਸੀਂ ਉਸ ਪਰਮਾਤਮਾ ਦਾ, ਉਸ ਪਰਮੇਸ਼ਰ ਦਾ ਨਾਮ ਜਪਣਾ, ਤੇ ਆਪਾਂ ਰੁੱਝੇ ਨੇ ਦੇਖੋ ਕਿੰਨੇ ਸਾਡੇ ਖਰਚੇ ਕਿੰਨਾ ਕੁਝ ਆ, ਸਾਰਾ ਸਾਨੂੰ ਨਾ ਹੋਵੇ ਤੇ ਅਸੀਂ ਮਤਲਬ ਜ਼ਿੰਦਗੀ ਸਾਡਾ ਰਾਸੀ ਕੋਈ ਨਾ ਹੋਵੇ, ਸੁਣਦੇ ਨੀ ਬਹੁਤ ਸੋਹਣਾ
0: ਪ੍ਰੋਗਰਾਮ। ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਸੰਧੂ ਸਾਹਿਬ ਨਾਲ ਤੁਸੀਂ ਕੰਟੈਕਟ ਕਰ ਲਿਓ ਜੇ ਕੋਈ ਵੀ ਤੁਹਾਨੂੰ ਏਸੀ ਫਰਨਸ ਦਾ ਕੰਮ ਹੈਗਾ ਘਰ ਦੇ ਵਿੱਚ, ਹੈ ਨਾ, ਜਾਂ ਇੰਸੂਲੇਸ਼ਨ ਵੀ ਤੁਸੀਂ ਘਰ ਚੇਂਜ ਕਰਾਉਣੀ ਆ, ਅਸੀਂ ਪਹਿਲਾਂ ਵੀ ਗੱਲਬਾਤ ਜਿਹੜੀ ਇਹ ਕਰਦੇ ਹੁੰਦੇ ਹਾਂ, ਤਾਂ ਤੁਸੀਂ ਜਤਿੰਦਰ ਸੰਧੂ ਜੀ ਹੁਣਾਂ ਨਾਲ ਗੱਲਬਾਤ ਕਰ ਲੈਣੀ ਆ। ਅਤੇ ਉਹਨਾਂ ਦਾ ਨੰਬਰ ਜਿਹੜਾ ਹੈਗਾ ਆ, ਸੰਧੂ ਸਾਹਿਬ ਕਿੱਥੇ ਗਏ ਤੁਸੀਂ, ਨੰਬਰ ਦੇ ਵਿੱਚ 647-766-4640 ਜਤਿੰਦਰ ਸੰਧੂ ਹੁਣਾਂ ਦਾ ਨੰਬਰ ਆ। ਟੈਂਕਲੈਸ ਵਾਟਰ ਹੀਟਰ ਜਾਂ ਗੈਸ ਪਾਈਪਲਾਈਨ ਦਾ ਕੋਈ ਵੀ ਕੰਮ ਆ ਤਾਂ ਤੁਸੀਂ ਸੰਧੂ ਸਾਹਿਬ ਨਾਲ ਜਿਹੜਾ ਹੈਗਾ ਕੰਟੈਕਟ ਕਰ ਲਿਓ। ਹਰਮਨਵੀਰ ਦਾ ਵੀ ਮੈਸੇਜ ਆ ਗਿਆ, ਕਹਿੰਦਾ ਜੀ ਗੁੱਡ ਮਾਰਨਿੰਗ ਅਤੇ ਨਾਲੇ ਕਹਿੰਦਾ ਵਧਾਈਆਂ। ਚਲੋ ਥੈਂਕ ਯੂ ਸੋ ਮੱਚ ਹਰਮਨ ਬਾਈ, ਨਾਲ ਦੇ ਨਾਲ ਹੀ ਉਹਨੇ ਇੱਕ ਦੋ ਮੈਸੇਜ ਵਧੀਆ ਵਧੀਆ ਭੇਜ ਦਿੰਦੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਹਿੰਦਾ ਨਾ ਹੀ ਪਹਿਲਾਂ ਸ਼ਾਇਰ ਸੀ ਮੈਂ, ਨਾ ਹੀ ਪਹਿਲਾਂ ਪੀਂਦਾ ਸੀ, ਹੁਣ ਜ਼ਿੰਦਗੀ ਉਹ ਰਹੀ ਨਾ ਜਿਹੜੀ ਪਹਿਲਾਂ ਮੈਂ ਜੀਂਦਾ ਸੀ। ਦੇਖੋ ਉਹ ਤਾਂ ਰਹਿਣੀ ਨਹੀਂ, ਹੁਣ ਥੋੜ੍ਹਾ ਬਹੁਤਾ ਤਾਂ ਜਦੋਂ ਨਿਆਣੇ ਹੋ ਜਾਂਦੇ ਆ, ਵਿਆਹ ਹੋ ਗਿਆ ਤਾਂ ਚੇਂਜ ਤਾਂ ਹੋਣਾ ਹੀ ਆ। ਅਤੇ ਇਹ ਤਾਂ ਦੇਖੋ ਜਿੱਦਾਂ ਸੰਧੂ ਸਾਹਿਬ ਨੇ ਕਿਹਾ ਵੀ ਜ਼ਰੂਰੀ ਆ ਚੀਜ਼ਾਂ, ਕਹਿੰਦਾ ਪਹਿਲਾਂ ਹਾਸਾ ਹੁੰਦਾ ਸੀ ਮੁੱਖ 'ਤੇ ਮੇਰੇ, ਹੁਣ ਉਦਾਸੀ ਰਹਿੰਦੀ ਆ। ਨਹੀਂ ਨਹੀਂ ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ, ਸੁਣਦੀ ਨਾ ਹੋਵੇ ਕਿਤੇ ਘਰ ਵਾਲੀ। ਕਹਿੰਦਾ ਜ਼ਿੰਦਗੀ ਜਿਹੜੀ ਕਿਸਮਤ ਵਿੱਚ ਸੀ ਉਹ ਹੁਣ ਮੇਰੇ ਨਾਲ ਰਹਿੰਦੀ ਹੈ। ਕਿਆ ਬਾਤਾਂ ਨੇ, ਕਿਆ ਬਾਤਾਂ ਨੇ।

ਹਾਏ ਹਾਏ ਹਾਏ ਹਾਏ ਕਿਆ ਬਾਤਾਂ। ਕਹਿੰਦਾ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਸੰਪਰਕ ਕਰ ਲਿਓ ਜੇ ਤੁਸੀਂ ਡਾਈਨ ਇਨ ਕਰਨਾ ਜਾਂ ਫਿਰ ਟੇਕ ਆਊਟ ਕਰਨਾ ਜਾਂ ਫਿਰ ਕੇਟਰਿੰਗ ਕਰਾਉਣੀ ਆ ਤਾਂ ਗੁਰਜੀਤ ਰੰਧਾਵਾ ਭਾਅ ਜੀ ਨਾਲ ਤੁਸੀਂ ਡਾਇਰੈਕਟ ਫੋਨ ਨੰਬਰ 6473338917264399 ਦੇ ਉੱਤੇ ਜਿਹੜੀ ਹੈਗੀ ਗੱਲਬਾਤ ਕੀਤੀ ਜਾ ਸਕਦੀ ਹੈ। ਡਾਕਟਰ ਰਜਿੰਦਰ ਗੁਰਾਇਆ ਜੀ ਦਾ ਵੀ ਨੰਬਰ ਦੇ ਦਈਏ, ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿੱਪ ਪੇਨ, ਮਾਈਗਰੇਨ ਦੀ ਕੋਈ ਵੀ ਤਰ੍ਹਾਂ ਦੀ ਤੁਹਾਡੀ ਪੇਨ ਹੈਗੀ ਹੈ ਵੀ ਇੰਨਾ ਜੂਝ ਰਹੇ ਹੋ ਤਾਂ ਤੁਸੀਂ ਇੱਕ ਵਾਰੀ ਡਾਕਟਰ ਗੁਰਿੰਦਰ ਰਜਿੰਦਰ ਗੁਰਾਇਆ ਜੀ ਕੋਲ ਜ਼ਰੂਰ ਜਾ ਕੇ ਆਇਓ। ਅਤੇ ਕਹਿੰਦੇ ਨੇ 416-800-84-56 ਦੇ ਉੱਤੇ ਜਿਹੜੀ ਉਹਨਾਂ ਨਾਲ ਗੱਲਬਾਤ ਕਰਕੇ ਅਪੁਆਇੰਟਮੈਂਟ ਬਣਾ ਲਿਓ। ਵਿਲੀਅਮ ਪਾਰਕਵੇ ਅਤੇ ਚੰਕਿਊਜ਼ੀ ਦਾ ਏਰੀਆ ਪੈਂਦਾ ਜਿੱਥੇ ਤੁਸੀਂ ਜਾ ਕੇ ਉਹਨਾਂ ਨਾਲ ਇੱਕ ਸੀਟਿੰਗ ਲੈ ਕੇ ਅਤੇ ਆਪਣਾ ਪੇਨ ਦਾ ਇਲਾਜ ਜਿਹੜਾ ਹੈਗਾ ਕਰਾ ਸਕਦੇ ਹੋ। ਹਰਜੀਤ ਭਾਅ ਜੀ ਵੀ ਉੱਠ ਗਏ, ਹਰਜੀਤ ਭਾਅ ਜੀ ਨੂੰ ਫਿਕਰ ਪੈ ਜਾਂਦੀ ਕਿਤੇ ਸਵੇਰੇ ਸਵੇਰੇ ਰਮਨਦੀਪ ਪਹੁੰਚੂ ਕਿ ਨਾ। ਭਾਅ ਜੀ ਉੱਠ ਕੇ ਸਵੇਰੇ ਸਵੇਰੇ ਪਹੁੰਚ ਕੇ ਗੁੱਡ ਮੋਰਨਿੰਗ ਦਾ ਮੈਸੇਜ ਵੀ ਆ ਗਿਆ, ਵਧਾਈਆਂ ਦਾ ਵੀ ਮੈਸੇਜ ਆ ਗਿਆ। ਥੈਂਕ ਯੂ ਹਰਜੀਤ ਭਾਅ ਜੀ, ਸੌਂ ਜਾਓ, ਕੋਈ ਚੱਕਰ ਨਹੀਂ, ਚੱਕ ਦਾਂਗੇ। ਪਰਮਿੰਦਰ ਭਾਅ ਜੀ ਆ ਗਏ, ਹੁਣ ਜੁੜ ਗਏ ਸਾਡੇ ਨਾਲ, ਅਤੇ ਕੋਈ ਨਹੀਂ। ਅਤੇ ਤੁਸੀਂ ਹਰਜੀਤ ਸਿੰਘ ਜੰਜੂਆ ਜੀ ਨੂੰ ਕੋਈ ਵੀ ਇੰਸ਼ੋਰੈਂਸ ਰਿਲੇਟਡ ਤੁਹਾਡਾ ਕੁਐਸਚਨ ਹੈਗਾ, ਲਾਈਫ ਇੰਸ਼ੋਰੈਂਸ ਦਾ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ, ਵਿਜ਼ਟਰ ਇੰਸ਼ੋਰੈਂਸ ਲਈ, ਜਾਂ ਫਿਰ ਇਨਵੈਸਟਮੈਂਟ ਜਿਵੇਂ ਬੱਚਿਆਂ ਦੀ ਆਰ ਈ ਐੱਸ ਪੀ ਕਰਾਉਣੀ ਹੋਵੇ, ਆਪਣੇ ਲਈ ਕੋਈ ਰਿਟਾਇਰਮੈਂਟ ਪਲਾਨ ਜਿਵੇਂ ਆਰ ਆਰ ਐੱਸ ਪੀ, ਜਾਂ ਫਿਰ ਟੀ ਐੱਫ ਐੱਸ ਏ, ਐੱਫ ਐੱਚ ਐੱਸ ਏ ਦੀ ਕੋਈ ਵੀ ਗੱਲ ਕਰਨੀ ਹੈ ਤਾਂ ਹਰਜੀਤ ਭਾਅ ਜੀ ਨਾਲ ਗੱਲ ਜ਼ਰੂਰ ਕਰ ਲਿਆ ਕਰੋ। 647-800-37-5294 ਜਿਹੜਾ ਉਹਨਾਂ ਦਾ ਨੰਬਰ ਹੈਗਾ, ਕਿਉਂਕਿ ਇਹ ਸੰਦੇਸ਼ ਅਸੀਂ ਹਰ ਵਾਰੀ ਦਿੰਦੇ ਹਾਂ। ਤੁਸੀਂ ਸਾਰੇ ਜਣੇ ਜਿੰਨੇ ਵੀ ਸਰੋਤੇ ਹੋ ਵਧੀਆ ਪ੍ਰੋਗਰਾਮ ਨੂੰ ਸਪੋਰਟ ਕਰਦੇ ਹੋ, ਪਰ ਇੰਸ਼ੋਰੈਂਸ ਦੇ ਬਾਬਤ ਵੀ ਤੁਸੀਂ ਜੇ ਸਾਨੂੰ ਅਤੇ

0: ਨੂੰ ਵੀ ਨਾਲ ਜਿਹੜਾ ਹੈਗਾ ਜੋੜ ਲੈਣਾ, ਅਤੇ ਫਿਰ ਅਸੀਂ ਪੰਜਾਬ ਤੋਂ ਵੀ ਨਾਲ ਦੇ ਨਾਲ ਖਬਰਾਂ ਲੈਂਦੇ ਹਾਂ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਲੰਘੇ ਹੋ, ਕੀ ਹਾਲ ਚਾਲ ਜੀ? ਗੁੱਡ ਮੋਰਨਿੰਗ
1: ਜੀ ਰਮਨ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ, ਪਿਆ ਸਰਕਾਰ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਆ ਮੰਡੇ ਮਾਰਨਿੰਗ ਤੁਹਾਡੀ ਇੰਡੀਆ ਦੀ?
1: ਦੇਖੋ ਜੀ, ਮੰਡੇ ਮਾਰਨਿੰਗ ਵੈਸੇ ਤਾਂ ਰਮਨ ਜੀ ਕਿਹਾ ਜਾਂਦਾ ਕਿ ਧੱਕਾ ਸਟਾਰਟ ਆ।
0: ਹਾਂਜੀ,
1: ਪਰ ਹੁਣ ਜੇ ਉਹ ਕਈ ਵਾਰੀ ਉਹ ਗੱਡੀ ਸਟਾਰਟ ਨਹੀਂ ਨਾ, ਉਹਨੇ ਚੋਕ ਲਾ ਦੇਈਦੀ ਆ, ਫਿਰ ਉਹ ਮਾਰਦੀ, ਫਿਰ ਉਹ ਮਤਲਬ ਚਾਹੇ ਥੋੜਾ ਥੋੜਾ ਕੱਚਾ ਧੂੰ ਐਵੇਂ ਮਾਰੇ, ਪਰ ਫਰਾਟਾ ਪੂਰਾ ਭਰਦੀ ਹੈ। ਤੋ ਕਿਹਾ ਜਾ ਸਕਦਾ ਕਿ ਹੁਣ ਆਪਾਂ ਧੱਕਾ ਸਟਾਰਟ ਤਾਂ ਨਹੀਂ ਆ,
0: ਤੁਹਾਡੇ ਤਾਂ ਆਫਟਰਨੂਨ ਹੋ ਗਈ,
1: ਸਾਨੂੰ ਚੋਕ ਲੱਗ ਗਈ ਆ, ਹੁਣ ਸਾਨੂੰ ਚੋਕ ਲੱਗ ਗਈ ਆ।
0: ਮੇਰੀ ਮੇਰੀ ਅੱਜ ਕੂਣੀ ਸਟਾਰਟ ਹੋਈ ਆ, ਮਾਰਨਿੰਗ ਧੱਕਾ ਸਟਾਰਟ ਦੀ ਜਗ੍ਹਾ ਕੂਣੀ ਸਟਾਰਟ ਆ।
1: ਹਾਂ,
0: ਉਹ ਫਿਰ ਹੁਣ ਦੱਸਾਂਗੇ ਤੁਹਾਨੂੰ ਬਾਅਦ ਚ, ਹੁਣ ਆਉਂਦੇ ਰਹੇ ਦੁਆਰਾ ਦੁਆਰਾ ਹੀ ਗੱਲ ਨਹੀਂ ਕਰਨੀ। ਤੇ ਅਸੀਂ ਪੰਜਾਬ ਦੀਆਂ ਖਬਰਾਂ ਲੈਂਦੇ ਹਾਂ। ਪਿਛਲੇ ਹਫ਼ਤੇ ਵੀ ਅਸੀਂ ਬਹੁਤ ਵਿਸਤਾਰ ਦੇ ਵਿੱਚ ਦਲਜੀਤ ਦੋਸਾਂਝ ਦੀ ਜਿਹੜੀ ਫਿਲਮ ਆ ਸਤਲੁਜ 'ਤੇ ਗੱਲਬਾਤ ਕੀਤੀ, ਸਾਰੀਆਂ ਕੀ ਕਹਿੰਦੇ ਰੇਡੀਓ ਸਟੇਸ਼ਨ 'ਤੇ ਉਹਦੇ ਬਾਬਤ ਗੱਲਬਾਤ ਹੋ ਰਹੀ ਸੀ ਕਿ ਬੈਨ ਨਹੀਂ ਹੋਣੀ ਚਾਹੀਦੀ, ਦਿਖਾਉਣੀ ਚਾਹੀਦੀ ਆ, ਅਤੇ ਹੁਣ ਪਰ ਕਹਿ ਰਹੇ ਨੇ ਕਿ ਪੱਕੀ ਜਿਹੜੀ ਉੱਤੇ ਰੋਕ ਲੱਗ ਗਈ ਹੈ, ਕੀ ਖਬਰ ਹੈ?
1: ਬਿਲਕੁਲ, ਅਸਲ ਦੇ ਵਿੱਚ ਇਹ ਮਾਮਲਾ ਹੁਣ ਏਡਾ ਵੱਡਾ ਬਣ ਗਿਆ ਰਮਨ ਜੀ ਕਿ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨੂੰ ਦੋ ਜਾਂ ਤਿੰਨ ਭਾਗਾਂ ਦੇ ਵਿੱਚ ਵੰਡ ਕੇ ਪੇਸ਼ ਕਰਾਂਗੇ, ਕਿਉਂਕਿ ਬਹੁਤ ਲੈਂਥੀ ਹੋ ਜਾਣਾ। ਸੋ ਇੱਕ ਇੱਕ ਖਬਰ ਦੇ ਵਿੱਚ ਪੰਜ ਪੰਜ ਛੇ ਛੇ ਖਬਰਾਂ ਨੇ, ਸੋ ਆਪਾਂ ਦੋ ਤਿੰਨ ਭਾਗਾਂ ਦੇ ਵਿੱਚ ਅਲੱਗ ਅਲੱਗ ਸਬਜੈਕਟ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਸਵਾਲ ਆ ਕਿ ਸਤਲੁਜ ਫਿਲਮ ਦਾ ਕੀ ਬਣਿਆ, ਭਾਈ ਮੋਦੀ ਸਰਕਾਰ ਨੇ ਇੱਕ ਰਿਵਿਊ ਕਮੇਟੀ ਬਣਾਈ ਸੀ ਤਿੰਨ ਮੈਂਬਰੀ, ਔਰ ਉਹ ਰਿਵਿਊ ਕਮੇਟੀ ਬਣੀ ਸੀ ਜਿਵੇਂ ਪਹਿਲਾਂ ਪਹਿਲਾਂ ਪ੍ਰਚਾਰ ਚੱਲਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇੱਕ ਚਿੱਠੀ ਲਿਖੀ ਸੀ, ਸਿਹਰਾ ਬੰਨਣ ਦੀ ਕੋਸ਼ਿਸ਼ ਹੋ ਰਹੀ ਸੀ ਕਿ ਪੰਜਾਬ ਭਾਜਪਾ ਕਿਸੇ ਤਰ੍ਹਾਂ ਸਿਹਰਾ ਲੈ ਲਵੇ, ਪਹਿਲਾਂ ਥੋੜਾ ਜਿਹਾ ਬੈਨ ਕਰ ਦਿਓ, ਫਿਰ ਉਹਨੂੰ ਇਜਾਜ਼ਤ ਦੇ ਦਿਓ ਤਾਂ ਕਿ ਬੀਜੇਪੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇੱਕ ਗੱਲ ਕਰਨ ਵਾਲੀ ਬੀਜੇਪੀ ਕੋਲ ਬਣ ਜਾਵੇ ਕਿ ਭਾਈ ਆ ਦੇਖੋ ਅਸੀਂ ਤਾਂ ਇਹਨੂੰ ਰਿਲੀਜ਼ ਕਰਨ ਵਾਲੇ ਹਾਂ ਅਸੀਂ ਕਿਸੇ ਮਾਮਲੇ ਨੂੰ। ਪਰ ਉਹ ਮਾਮਲਾ ਬਿਲਕੁਲ ਯੂ ਟਰਨ ਮਾਰਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਇੱਕ ਵੱਡਾ ਫੈਸਲਾ ਜਿਹੜੀ ਮੋਦੀ ਸਰਕਾਰ ਨੇ ਰਿਵਿਊ ਕਮੇਟੀ ਬਣਾਈ ਸੀ ਉਹਦਾ ਇੱਕ ਵੱਡਾ ਫੈਸਲਾ ਆ ਚੁੱਕਾ, ਔਰ ਉਹਨਾਂ ਨੇ ਕਿਹਾ ਕਿ ਸਤਲੁਜ ਫਿਲਮ ਆ ਜਿਹੜੀ ਇਹ ਦੇਸ਼ ਦੀ ਅਖੰਡਤਾ ਤੇ ਦੇਸ਼ ਦੀ ਜਿਹੜੀ ਏਕਤਾ ਆ ਇਹਨੂੰ ਨੁਕਸਾਨ ਪਹੁੰਚਾ ਸਕਦੀ ਆ, ਇਸ ਕਰਕੇ ਇਹ ਫਿਲਮ ਰਿਲੀਜ਼ ਨਹੀਂ ਕੀਤੀ ਜਾਣੀ ਚਾਹੀਦੀ। ਸੋ ਕਮੇਟੀ ਨੇ ਆਪਣਾ ਹੁਣ ਫੈਸਲਾ ਦੇ ਦਿੱਤਾ, ਹੁਣ ਇਹਦੇ ਤੇ ਸਿਆਸਤ, ਹਾਲਾਂਕਿ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜ਼ਰੂਰ ਚੱਲ ਰਹੀ ਆ, ਪੰਜਾਬ ਦੇ ਹਰ ਗੁਰੂ ਘਰ ਦੇ ਵਿੱਚ, ਹਰ ਕਮਿਊਨਿਟੀ ਹਾਲ ਦੇ ਵਿੱਚ ਇਹ ਫਿਲਮ ਜਿਹੜੀ ਦੇਖੀ ਔਰ ਦਿਖਾਈ ਜਾ ਰਹੀ ਆ, ਹਰ ਮੋਬਾਈਲ ਫੋਨ ਤੇ ਵੀ ਅਵੇਲੇਬਲ ਆ, ਪਰ ਸਰਕਾਰ ਦੀ ਮਨਜ਼ੂਰੀ ਨਹੀਂ ਆ। ਸਰਕਾਰ ਨੇ ਇਸ ਤੋਂ ਵੀ ਅੱਗੇ, ਰਮਨ ਜੀ ਧਿਆਨ ਦੇਣਾ, ਇਸ ਤੋਂ ਵੀ ਅੱਗੇ ਜਾ ਕੇ ਸਿਰਫ ਭਾਰਤ ਚ ਬੈਨ ਨਹੀਂ ਕੀਤੀ ਔਰ ਨਾਲ ਦੀ ਨਾਲ ਵਿਦੇਸ਼ਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਆ, ਔਰ ਭਾਰਤ ਦੇ ਜਿਹੜਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਜਿਹੜਾ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਰੇਖ ਕਰਦਾ, ਉਸ ਮੁਤਾਬਕ ਫਿਲਮ ਨੂੰ ਵਿਦੇਸ਼ਾਂ ਚ ਵੀ ਬੈਨ ਕਰਨ ਲਈ ਰਿਕਮੈਂਡ ਕੀਤਾ ਗਿਆ, ਔਰ ਇੱਕ ਇੰਟਰਨੈਸ਼ਨਲ ਫਿਲਮਾਂ ਦੀ ਲਾਇਬ੍ਰੇਰੀ ਹੁੰਦੀ ਆ ਜਿਹੜੀ ਵੱਖ ਵੱਖ ਦੇਸ਼ਾਂ ਦੇ ਵਿੱਚ ਜਿਵੇਂ ਉਹ ਫਿਲਮਾਂ ਸੰਭਾਲ ਕਰਦੀ ਆ, ਔਰ ਉਸ ਲਾਇਬ੍ਰੇਰੀ ਦੇ ਵਿੱਚੋਂ ਵੀ ਇਹ ਸਤਲੁਜ ਫਿਲਮ ਜਿਹਦਾ ਪਹਿਲਾ ਨਾਂ ਪੰਜਾਬ 95 ਸੀ ਉਹਨੂੰ ਹਟਾ ਦਿੱਤਾ ਗਿਆ। ਸੋ ਮੋਦੀ ਸਰਕਾਰ ਦਾ ਹੁਣ ਮਨ ਬਣਾ ਚੁੱਕੀ ਆ ਕਿ ਫਿਲਮ ਨਹੀਂ ਰਿਲੀਜ਼ ਹੋਣੀ, ਪਰ ਪੰਜਾਬ ਵਾਲੇ ਪਾਸਿਓ ਕਿਹੜਾ ਕੜਮਾ ਸੁੱਪ ਇਸ ਫਿਲਮ ਨੂੰ ਲੈ ਕੇ ਮਚਿਆ ਹੋਇਆ, ਜਾਂ ਖਾਲੜਾ ਮਰਡਰ ਮਾਮਲੇ ਚ DSP ਜਸਪਾਲ ਸਿੰਘ ਦੇ ਮਾਮਲੇ ਚ ਕਿਵੇਂ ਖਿੱਦੋ ਹੋਰ ਖੁੱਲ ਰਹੀ ਆ, ਉਹ ਵੀ ਆਪਾਂ ਗੱਲ ਕਰਨੀ ਆ। ਪਰ ਹਾਲ ਦੀ ਘੜੀ ਆਪਾਂ ਮੈਂ ਥੋੜਾ ਜਿਹਾ ਰੋਕ ਲਾਵਾਂਗਾ ਇਸ, ਤਾਂ ਕਿ ਤੁਸੀਂ ਮੈਨੂੰ ਸਵਾਲ ਕਰ ਸਕੋ ਕਿ ਸਤਲੁਜ ਫਿਲਮ ਤੇ ਹੁਣ ਪੱਕੀ ਪਾਬੰਦੀ ਲੱਗ ਗਈ ਆ, ਮੋਦੀ ਸਰਕਾਰ ਦੀ ਰਿਵਿਊ ਕਮੇਟੀ ਨੇ ਨਾਂਹ ਕਰ ਦਿੱਤੀ ਆ, ਔਰ ਇੰਟਰਨੈਸ਼ਨਲ ਪੱਧਰ ਤੇ ਵੀ ਮੋਦੀ ਸਰਕਾਰ ਆਪਣੇ ਸੁਨੇਹੇ ਆਪਣੇ ਪ੍ਰਸ਼ਾਸਨ ਦੇ ਥਰੂ, ਸਰਕਾਰਾਂ ਦੇ ਅੰਬੈਸੀ ਦੇ ਥਰੂ ਇਹ ਭੇਜ ਰਹੀ ਆ ਕਿ ਇਹ ਫਿਲਮ ਵਿਦੇਸ਼ਾਂ ਚ ਵੀ ਰਿਲੀਜ਼ ਨਾ ਹੋ ਸਕੇ।
0: ਜੀ ਜੀ ਜੀ, ਪਨੇਸਰ ਸਾਹਿਬ ਦੁਆਰਾ ਆ ਗਏ, ਸੁਣ ਲੈਣੇ ਕੀ ਕਹਿੰਦੇ। ਹਾਂਜੀ ਪਨੇਸਰ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਹਾਂਜੀ
2: ਪਿਛਲੀਆਂ ਸਰਕਾਰਾਂ ਨੇ ਛੱਡੇ ਨੇ ਜਿਹਨੇ ਕਾਤਲ ਨੇ ਜਿਹੜੇ ਮਤਲਬ ਕੇ ਉਹਨੂੰ

0: ਖਾਲੜਾ ਸਾਹਿਬ ਦੇ ਹਨਾ, ਉਹਨਾਂ ਨੂੰ ਇਹ ਸਰਕਾਰ ਦਾ ਕੰਮ ਆ ਕਿ ਉਹਨਾਂ ਦਾ ਉਹ ਛੱਡੇ ਨੇ, ਲੱਭ ਕੇ ਕਿ ਨਹੀਂ ਲੱਭ ਕੇ ਕੀ ਕਾਰਨ ਆ ਵੀ ਉਹ ਲੱਭ ਨਹੀਂ ਰਹੇ, ਪਲੀਜ਼ ਦੱਸੋਗੇ ਸਰ? ਇਹਨਾਂ ਦਾ ਲੱਭਦਾ ਤਾਂ ਕੋਈ ਵੀ ਨਹੀਂ, ਉਹ ਤਾਂ ਪਤਾ ਹੀ ਆ, ਦੱਸੋਗੇ ਸਰ? ਮੈਂ ਆਪਦੀ ਅਰਥ ਸੁਣ,
1: ਠੀਕ ਹੈ ਜੀ ਜੀ ਪਰਮਿੰਦਰ ਜੀ
2: ਪਰ ਮੈਨੂੰ ਲੱਗਦਾ ਤਾਂ ਅਗਲੀ ਖਬਰ ਤੇ ਪ੍ਰਿੰਸਲ ਸਾਹਿਬ ਨੇ ਸਾਨੂੰ ਪਹੁੰਚਾ ਹੀ ਦਿੱਤਾ, ਜਿਹੜੀ ਆਪਾਂ ਇਸੇ ਸੰਦਰਭ ਦੇ ਨਾਲ ਅਗਲੀ ਖਬਰ ਕਰਨੀ ਸੀ ਰਮਨ ਜੀ, ਕਿ ਭਾਈ ਜਸਵੰਤ ਸਿੰਘ ਖਾਲੜਾ ਮਾਮਲੇ ਚ ਜਿਹੜਾ DSP ਜਸਪਾਲ ਸਿੰਘ ਆ ਤੇ ਦੋ ਹੋਰ ਬੰਦੇ ਆ, ਉਹਨਾਂ ਦਾ ਕੀ ਬਣਿਆ? ਕਿੱਥੇ ਨੇ? ਜਿਉਂਦੇ ਨੇ? ਮਰ ਗਏ ਨੇ? ਦੇਸ਼ ਚ ਨੇ? ਵਿਦੇਸ਼ ਚ ਨੇ? ਕਿੱਥੇ ਨੇ? ਹਵਾ ਖਾ ਗਈ, ਅਸਮਾਨ ਨਿਕਲ ਗਿਆ, ਜਾਂ ਧਰਤੀ ਉਹਨਾਂ ਨੂੰ ਵੇਲ ਦੇ ਦਿੱਤੀ ਆ? ਇਹ ਬਹੁਤ ਵੱਡਾ ਮਾਮਲਾ ਬਣਦਾ ਜਾ ਰਿਹਾ, ਔਰ ਇਸ ਮਾਮਲੇ ਤੇ ਹੈਰਾਨੀਜਨਕ ਤਰੀਕੇ ਨਾਲ ਰਮਨ ਜੀ ਧਿਆਨ ਦੇਣਾ, ਸਾਡੇ ਭਗਵੰਤ ਮਾਨ ਮੁੱਖ ਮੰਤਰੀ ਜਿਹੜੇ ਸਮਾਧੀ ਚ ਸੀ, ਸਮਾਧੀ ਤੋਂ ਬਾਹਰ ਤਾਂ ਆ ਗਏ ਆ, ਪਰ ਚੁੱਪ ਆ, ਭਗਵੰਤ ਮਾਨ ਸਰਕਾਰ ਚੁੱਪ ਆ। ਪਰ ਆਪਾਂ ਇਹਦੀ ਗੱਲ ਕਰਦੇ ਰਵਾਂਗੇ, ਕਿਉਂਕਿ ਇੱਕ ਬਹੁਤ ਵੱਡਾ ਊਣਤਾਈਆਂ ਨਾਲ ਭਰਿਆ ਹੋਇਆ ਮਾਮਲਾ, ਔਰ ਇਸ ਮਾਮਲੇ ਤੇ ਜਿਹੜੀ ਇੱਕ ਲੈਟਰ ਜਿਹੜੀ ਆ ਉਹ ਆਪਾਂ ਨੂੰ ਪ੍ਰਾਪਤ ਹੋਈ ਆ, ਉਹ ਕਿਹੜੀ ਲੈਟਰ ਆ? ਉਹ ਲੈਟਰ ਆ ਰਮਨ ਜੀ ਜਿਹੜੀ DSP ਜਸਪਾਲ ਸਿੰਘ ਨੇ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਨੂੰ ਲਿਖੀ ਸੀ, ਔਰ ਉਸ ਲੈਟਰ ਦੀ ਇਬਾਰਤ ਦੱਸਦੀ ਆ ਕਿ ਕਿਵੇਂ ਮਾਮਲਾ ਨੂੰ ਘੁਮਾਇਆ ਗਿਆ। ਕ੍ਰਿਸ਼ਨ ਸਾਹਿਬ ਦੀ ਸਵਾਲ ਦਾ ਜਵਾਬ ਇਸੇ ਗੱਲ ਦੇ ਵਿੱਚ ਆ, DSP ਜਸਪਾਲ ਸਿੰਘ ਪੰਜਾਬ ਦੇ ਗਵਰਨਰ ਨੂੰ ਇਹ ਦੱਸਦਾ ਆ ਕਿ ਮੇਰੀ ਜਸਵੰਤ ਸਿੰਘ ਖਾਲੜਾ ਦੇ ਨਾਲ ਨਿੱਜੀ ਦੁਸ਼ਮਣੀ ਸੀ, ਉਸ ਨਿੱਜੀ ਦੁਸ਼ਮਣੀ ਕਰਕੇ ਮੈਂ ਜਸਵੰਤ ਸਿੰਘ ਖਾਲੜੇ ਦਾ ਮਰਡਰ ਕਰਤਾ, ਕਿਰਪਾ ਕਰਕੇ ਮੈਂ ਹੁਣ ਬਹੁਤ ਚੰਗਾ ਜੇਲ੍ਹ ਨਾਭਾ ਜੇਲ੍ਹ ਚ ਵਿਚਰ ਰਿਹਾ ਆ, ਔਰ ਮੈਨੂੰ ਮਤਲਬ ਥੋੜੀ ਜਿਹੀ ਪੈਰੋਲ ਵਧਾਈ ਜਾਵੇ ਜਾਂ ਮੈਨੂੰ ਪੱਕੀ ਜ਼ਮਾਨਤ ਦਿੱਤੀ ਜਾਵੇ। ਹੈਰਾਨੀਜਨਕ ਤਰੀਕੇ ਨਾਲ ਰਮਨ ਜੀ ਇਸ ਮਾਮਲੇ ਤੇ ਸੁਪਰੀਮ ਕੋਰਟ ਤੱਕ ਮੋਹਰ ਲੱਗੀ ਹੋਈ ਆ ਕਿ ਇਹ ਮਾਮਲਾ 25,000 ਮੌਤਾਂ ਦੇ ਨਾਲ ਜੁੜਿਆ ਆ ਜਸਵੰਤ ਸਿੰਘ ਖਾਲੜੇ ਦਾ ਮਾਮਲਾ, ਇਹ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਜਸਵੰਤ DSP ਜਸਪਾਲ ਸਿੰਘ ਦੀ। ਸੋ ਕਿਵੇਂ ਮਾਮਲੇ ਨੂੰ ਟਵਿਸਟ ਕੀਤੀ ਗਏ ਆ, ਔਰ ਨਾਲ ਦੀ ਨਾਲ CBI ਨੇ ਵੀ ਮੋਹਰ ਲਾਈ ਸੀ, ਪਰ ਹੈਰਾਨੀਜਨਕ ਤਰੀਕੇ ਨਾਲ ਇਸ ਮਾਮਲੇ ਚ ਇੱਕ ਹੋਰ ਖੁਲਾਸਾ ਵੀ ਆਪਾਂ ਕਰਨਾ ਕਿ ਹਾਲੇ ਤੱਕ ਵੀ DSP ਜਸਪਾਲ ਸਿੰਘ ਜਿਹੜਾ 2023 ਤੋਂ ਨਾਭਾ ਜੇਲ੍ਹ ਤੋਂ ਗਾਇਬ ਆ, ਉਹਨੂੰ ਪੈਨਸ਼ਨ ਮਿਲ ਰਹੀ ਆ ਰਮਨ ਜੀ? ਹਾਲੇ ਤੱਕ ਦੋ ਹੋਰ ਮੁਲਜ਼ਮਾਂ ਨੂੰ ਵੀ ਪੈਨਸ਼ਨ ਮਿਲ ਰਹੀ ਆ, ਇਹਦਾ ਮਤਲਬ DSP ਜਸਪਾਲ ਸਿੰਘ ਜਿਉਂਦਾ, ਹਾਲਾਂਕਿ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਸਾਹਮਣੇ ਨਹੀਂ ਆ ਰਿਹਾ, ਪਰ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਖੁਲਾਸਾ ਆ ਕਿ ਜੇਕਰ ਮੌਜੂਦਾ ਸਰਕਾਰ DSP ਜਸਪਾਲ ਸਿੰਘ ਤੇ ਹੋਰ ਜਿਹੜੇ ਅਕਿਊਜ਼ ਨੇ, ਹੋਰ ਜਿਹੜੇ ਮੁਲਜ਼ਮ ਨੇ, ਜੇਕਰ ਉਹਨਾਂ ਨੂੰ ਪੈਨਸ਼ਨਾਂ ਦੇ ਰਹੀ ਆ ਤਾਂ ਸਰਕਾਰ ਕਰ ਕੀ ਰਹੀ ਆ? ਐਡਾ ਵੱਡਾ ਹਾਈ ਪ੍ਰੋਫਾਈਲ ਮਾਮਲਾ, 25,000 ਮੌਤਾਂ ਨਾਲ ਜੁੜਿਆ ਹੋਇਆ ਮਾਮਲਾ, ਉਸ ਮਾਮਲੇ ਚ ਅਕਿਊਜ਼ਡ DSP ਜਸਪਾਲ ਸਿੰਘ, ਸਰਕਾਰ ਨੂੰ ਪਤਾ ਤਾਂ ਨਹੀਂ ਹੈ ਕਿੱਥੇ ਆ, ਪਰ ਪੈਨਸ਼ਨ ਪਹੁੰਚ ਰਹੀ ਆ, ਜਾਂ ਹੋਰ ਜਿਹੜੇ DA TA ਲਾਭ ਹੁੰਦੇ ਉਹ ਪਹੁੰਚ ਰਹੇ ਨੇ। ਸੋ ਆਪਣੇ ਆਪ ਦੇ ਵਿੱਚ ਇਹ ਹੁਣ ਐਸਾ ਪੇਚੀਦਾ ਮਾਮਲਾ ਬਣ ਗਿਆ ਕਿ ਇਹਦੇ ਤੇ ਹਾਲੇ ਕੁਝ ਵੀ ਕਹਿਣਾ ਮੁਸ਼ਕਲ ਆ, ਕਿਉਂਕਿ ਜਦੋਂ ਤੱਕ ਸਰਕਾਰ ਮੌਜੂਦਾ ਜਿਹੜੀ ਭਗਵੰਤ ਮਾਨ ਸਰਕਾਰ ਕੁਝ ਨਹੀਂ ਕਹਿਣਾ ਚਾਹੁੰਦੀ, ਉਹ ਜਦੋਂ ਕਹੇਗੀ ਉਦੋਂ ਮਾਮਲਾ ਕਿਵੇਂ ਆਊਗਾ? ਔਰ ਸਰਕਾਰ ਨੇ ਤਾਂ 10 ਮਿੰਟ ਦਾ ਮਾਮਲਾ ਆ ਕਿ ਪਟਿਆਲਾ ਦੀ ਸੈਸ਼ਨ ਕੋਰਟ ਚੋਂ ਕਾਗਜ਼ ਤੁਸੀਂ ਲਿਆ ਕੇ ਜਨਤਾ ਦੇ ਸਾਹਮਣੇ ਰੱਖ ਦਿਓ, ਨਾਭਾ ਜੇਲ੍ਹ ਚੋਂ ਕਾਗਜ਼ ਲਿਆ ਕੇ ਸਾਹਮਣੇ ਰੱਖ ਦਿਓ, ਭਾਈ ਇੰਨੀ ਜੇਲ੍ਹ ਸੀ ਆਹ ਸਾਡਾ ਫੈਸਲਾ। ਸੋ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਮਾਮਲੇ ਨੂੰ ਹੁਣ ਜਿਹੜਾ ਠੰਡੇ ਵਾਸਤੇ ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹਾਲ ਦੀ ਘੜੀ ਦੋ ਖਬਰਾਂ ਮਹੱਤਵਪੂਰਨ ਨੇ ਕਿ ਮਾਮਲੇ ਨੂੰ ਜਿਹੜਾ 25,000 ਮੌਤਾਂ ਨਾਲੋਂ ਨਿਖੇੜ ਕੇ ਇੱਕ ਨਿੱਜੀ ਦੁਸ਼ਮਣੀ ਦਾ ਬਣਾ ਕੇ ਜੇਲ੍ਹ ਚੋਂ ਜਮਾਨਤ ਹੋਈ ਆ, ਔਰ ਨਾਲ ਦੀ ਨਾਲ ਹਾਲੇ ਤੱਕ ਜੇ ਪੈਨਸ਼ਨਾਂ ਚੱਲ ਰਹੀਆਂ, ਕੀ ਹੁਣ ਭਗਵੰਤ ਮਾਨ ਸਰਕਾਰ ਹੁਣ ਵੀ ਕੋਈ ਫੈਸਲਾ ਕਰੂਗੀ ਕਿ ਉਹ ਪੈਨਸ਼ਨਾਂ ਬੰਦ ਹੋਣ, ਔਰ ਕਿੱਥੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ?
1: ਜੀ ਜੀ ਬਿਲਕੁਲ। ਕਮਲਜੀਤ ਭਾਜੀ ਨੰਗਿਆ, ਸਤਿ ਸ੍ਰੀ ਅਕਾਲ।
3: ਹਾਂਜੀ ਆਪਣੇ, ਸਤਿ ਸ੍ਰੀ ਅਕਾਲ ਸਾਹਿਬ। ਤੇ ਮੇਰਾ ਤੇ ਦੇਖੋ ਜੀ, BJP ਦਾ ਇਹ ਹਾਲ ਹੈ ਕਿ ਕਸ਼ਮੀਰ ਫਾਇਲ BJP ਲਈ ਓਕੇ ਆ, ਕੇਰਲਾ ਫਾਇਲ BJP ਲਈ ਓਕੇ ਆ, ਪਰ ਜਿਹੜੀ ਜਸਵੰਤ ਸਿੰਘ ਖਾਲੜਾ ਦੇ ਨਾਲ ਸਤਲੁਜ ਮੂਵੀ ਜਿਹੜੀ ਬਣਾਈ ਆ, ਉਹਨਾਂ ਦੇ ਜੋ ਵੀ ਸੱਜਤ ਹੋਇਆ, ਜਿੱਦਾਂ ਉਹਨਾਂ ਦਾ ਮਰਡਰ ਕੀਤਾ ਇਹਨਾਂ ਨੇ, ਤੇ 25,000 ਲਾਸ਼ਾਂ ਜਿਹੜੀਆਂ ਪੰਜਾਬ ਦੇ ਲਈ ਵਿੱਚ ਹੋਈਆਂ, 25,000 ਤੇ ਸਿਰਫ ਇਹ ਦੂਜਾ ਹੀ ਆ ਜੀ, ਤੇ ਇਹਦੇ ਨਾਲ ਅਸੀਂ ਬਹੁਤ ਜ਼ਿਆਦਾ ਹੋਈ ਆ, ਕਿਉਂਕਿ ਮੈਂ ਖੁਦ CRPF ਦੇ ਵਿੱਚ ਸਰਵਿਸ ਕੀਤੀ ਹੈ, 6 ਸਾਲ ਮੈਂ ਉਸ ਟਾਈਮ ਪੰਜਾਬ ਹੀ ਰਿਹਾ ਮੈਂ, ਤੇ ਬਸ ਤੁਸੀਂ ਜਾਣ ਹੀ ਦਿਓ ਕਿ ਉਹ ਦੌਰ ਜਿਹੜਾ ਸੀਗਾ, ਦੁਬਾਰਾ ਫਿਰ ਮੂਵੀ ਦੇਖ ਕੇ ਇੱਕਦਮ ਛੇਤੀ ਆ ਗਿਆ, ਜਿਹੜਾ ਸੱਚ ਸਕੇ ਜੋ ਅੱਖਰ ਦੇਖਦੇ ਸੀਗੇ ਰੋਜ਼ ਥਾਣਿਆਂ ਦੇ ਵਿੱਚ ਝਗਿਆੜਾ ਪੈਂਦੀਆਂ ਜੋ ਤਸ਼ੱਦਦ ਹੁੰਦਾ ਹਾਂ ਲੋਕਾਂ ਦੇ ਉੱਤੇ, ਤੇ ਲੇਕਿਨ ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਖੈਰ ਪਤਾ ਹੀ ਆ ਹੁਣ ਤੇ ਸਾਰਾ ਕੁਛ, ਤੇ ਬਾਕੀ ਆਉਣ ਵਾਲੀਆਂ ਵੋਟਾਂ ਦੇ ਵਿੱਚ ਰਿਜ਼ਲਟ ਮਿਲ ਹੀ ਜਾਣਾ, ਲੱਭਣੇ ਸੋਨੇ ਬੀਜੇਪੀ ਵਾਲੇ ਪਾਸੇ ਸ਼ਰਮ ਆਉਣੀ ਚਾਹੀਦੀ ਆ ਕੇਵਲ ਸਿੰਘ ਢਿੱਲੋਂ ਤੇ ਲੋਹਣਾ ਨੂੰ, ਵੀ ਇਹਨਾਂ ਦਾ ਕੋਈ ਆਪਣੀ ਪਾਰਟੀ ਬਣਾਉਣਾ ਦੇ ਜਾਂ ਕਾਂਗਰਸ ਦੇ ਸੀ ਕਹਿੰਦੇ ਸ਼ਰਮ ਦਾ ਘਾਟਾ ਉਹਨਾਂ ਲੋਕਾਂ ਨੂੰ, ਤੇ ਜਿਹੜੇ ਲੋਕੀ ਅੱਜ ਵੀ ਬੈਕ ਪਿਛਲੇ ਦਰਵਾਜ਼ੇ ਥਾਣੀ ਬੀਜੇਪੀ ਦੀ ਫੀਲਡਿੰਗ ਲਾ ਕੇ ਤੇ ਆਮ ਆਦਮੀ ਪਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਸਰ।
1: ਜਗਤਾਰ ਰੋਕੇ ਭਾਜੀ ਉਹਨਾਂ ਦਾ ਮੈਸੇਜ ਦੇ ਦਈਏ ਕਿ ਪਲੰਬਿੰਗ ਦਾ ਕੋਈ ਵੀ ਕੰਮ ਆ, ਕਹਿੰਦੇ ਡਰੇਨ ਬੰਦ ਆ, ਟੂਟੀ ਟੋਇਲਟ ਕੋਈ ਵੀ ਚੇਂਜ ਕਰਾਉਣੀ ਹੈ ਤੇ ਜਗਤਾਰ ਸਿੰਘ ਰੋਇਕੇ ਨਾਲ ਤੁਸੀਂ ਸੰਪਰਕ ਕਰ ਲਿਓ 416-820-9946 ਦੇ ਉੱਤੇ 416-820-9346। ਸ਼ਗਨਦੀਪ ਭਾਜੀ ਸੋਫਾ ਸਟੂਡੀਓ ਤੋਂ ਕਹਿੰਦੇ ਆ, ਕਹਿੰਦੇ ਵੀ ਜੇ ਤੁਸੀਂ ਕਸਟਮ ਮੇਡ ਸੋਫੇ ਬਣਾਉਣੇ ਆ, ਯੂ ਸ਼ੇਪ, ਪਾਈ ਸ਼ੇਪ, ਕੋਈ ਵੀ ਤਰ੍ਹਾਂ ਦੀ ਤੁਹਾਡਾ ਨੀਡ ਹੈਗੀ ਆ ਘਰ ਦੇ ਵਿੱਚ, ਤੁਸੀਂ ਉਹਨਾਂ ਨੂੰ ਬੁਲਾਓ, ਕਸਟਮ ਮੇਡ ਤੁਹਾਡੇ ਨੀਡ ਦੇ ਹਿਸਾਬ ਨਾਲ ਕੈਨੇਡੀਅਨ ਮੇਡ ਸੋਫਾ ਬਣਾ ਕੇ ਦੇਣਗੇ। 8550 ਟੋਰਬਰਮ ਰੋਡ ਯੂਨਿਟ 1 ਦੇ ਵਿੱਚ ਸਥਿਤ ਨੇ ਇਹ, ਬਰੈਂਪਟਨ ਦੇ ਵਿੱਚ ਪੈਂਦਾ, ਇੱਧਰੋਂ ਟੋਰਬਰਮ ਤੋਂ ਇਹ ਜਾਓ ਜੇ ਅਸੀਂ ਸਟੀਲ ਵੱਲੋਂ ਤਾਂ ਕੁਈਨ ਤੋਂ ਪਹਿਲਾਂ ਹੀ ਆਉਂਦਾ। 905-799-8877 ਦੇ ਉੱਤੇ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਵੀ ਕਰਕੇ ਸੰਪਰਕ ਕਰ ਸਕਦੇ ਹੋ। ਦੇਸੀ ਸਿਨੇ ਫਿਲਮਸ ਤੋਂ ਜਗਦੀਸ਼ ਸਿੰਘ ਭਾਜੀ ਉਹਨਾਂ ਦਾ ਵੀ ਤੁਹਾਨੂੰ ਮੈਸੇਜ ਦੇ ਦਈਏ, ਕਹਿੰਦੇ ਵੀਡੀਓ ਫੋਟੋਗ੍ਰਾਫੀ ਡੀ ਜੇ ਸੇਵਾਵਾਂ ਲੈਣੀਆਂ, ਕਿਉਂਕਿ ਹੁਣ ਬਹੁਤ ਸਾਰੀਆਂ ਵੈਡਿੰਗ ਈਵੈਂਟ ਚੱਲ ਰਹੇ ਨੇ, ਐਨਵਰਸਰੀਜ਼ ਮੇਰੀ ਵੀ ਅੱਜ ਹੋਏ, ਅੱਛਾ ਬਰਥਡੇ, ਵੈਡਿੰਗ, ਈ ਸ਼ੂਟ ਲਈ ਤੁਸੀਂ ਕੋਈ ਵੀ ਇਹਨਾਂ ਤੋਂ ਵੀਡੀਓ ਫੋਟੋ ਡੀ ਜੇ ਦੇ ਸੇਵਾਵਾਂ ਲੈਣੀਆਂ ਤਾਂ ਤੁਸੀਂ 416-930-1251 ਦੇ ਉੱਤੇ ਇਹਨੂੰ ਸੰਪਰਕ ਕਰ ਲਿਓ, ਜਗਦੀਸ਼ ਸਿੰਘ ਭਾਜੀ ਉਹਨਾਂ ਨੂੰ ਦੇਸੀ ਸਿਨੇ ਫਿਲਮਸ ਤੋਂ ਉੱਤੋਂ। ਜਾਂ ਫਿਰ ਤੁਸੀਂ ਤੰਦੂਰੀ ਬੋਆਇਜ਼ ਦੇ ਉੱਤੇ ਖਾਣਾ ਖਾਣਾ ਚਾਹੁੰਦੇ ਹੋ, ਵਧੀਆ ਸਵਾਦਿਸ਼ਟ ਖਾਣਾ ਦਾ ਲੁਫਤ ਲੈਣਾ ਚਾਹੁੰਦੇ ਹੋ, ਤਾਂ ਇਹ 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਅਤੇ ਤੁਸੀਂ ਤੰਦੂਰੀ ਬੋਇਜ਼ ਨੂੰ, ਕਿਉਂਕਿ ਅੱਜ ਕੱਲ੍ਹ ਕੰਮ ਸੌਖਾ ਹੋ ਗਿਆ, ਗੂਗਲ 'ਤੇ ਪਾਓ ਤੰਦੂਰੀ ਬੋਇਜ਼, ਚਾਰੇ ਲੋਕੇਸ਼ਨ ਜਿਹੜੀ ਤੁਹਾਡੇ ਵੀ ਘਰ ਦੇ ਨੇੜੇ ਆ, ਇੱਕ ਤਾਂ ਟੋਰਬਰਮ ਰੋਡ 'ਤੇ ਹੈਗੀ ਇੱਥੇ ਮਿਸੀ ਸਾਗਾ ਦੇ ਵਿੱਚ, ਇੱਕ ਕੁਈਨ ਅਤੇ ਆਪਣੇ ਮੈਕਲੋਗਰਨ ਦੇ ਏਰੀਏ ਦੇ ਵਿੱਚ ਔਰੰਜਵਿਲ 'ਚ ਵੀ ਇਹਨਾਂ ਦੀ ਬ੍ਰਾਂਚ ਹੈਗੀ। ਸੋ 4 ਵੱਖਰੀਆਂ ਵੱਖਰੀਆਂ ਬ੍ਰਾਂਚਾਂ ਤੋਂ ਇਹ ਸਰਵ ਕਰਦੇ ਨੇ। 905-956-2111 ਘਰ ਦੇ ਵਿੱਚ ਤੁਸੀਂ ਟੇਕ ਆਊਟ ਕਰਕੇ ਘਰ ਬਹਿ ਕੇ ਇਕੱਠੇ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਤੰਦੂਰੀ ਬੋਇਜ਼ 'ਤੇ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ।

0: ਰਵਿੰਦਰ ਜੀ ਕਹਿੰਦਾ ਭਗਵੰਤ ਮਾਨ ਸਰਕਾਰ ਦੇ ਸਿਹਤ ਮੰਤਰੀ ਤੇ ਹੋ ਗਿਆ ਜੀ ਸਮਨ ਨਿਕਲੇ ਵਾਰੰਟ।
1: ਬਿਲਕੁਲ, ਇਹ ਮਾਮਲਾ ਕਿਉਂਕਿ ਆਪਣੀ ਨਜ਼ਰ ਚ ਪਹਿਲਾਂ ਵੀ ਸੀ ਰਮਨ ਜੀ, ਕਿਉਂਕਿ ਇਹ ਪਟਿਆਲੇ ਨਾਲ ਸੰਬੰਧਿਤ ਮਾਮਲਾ। ਡਾਕਟਰ ਬਲਵੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਨੇ, ਪਰ ਇਹ ਹੁਣ ਸਿਰਫ ਬਲਵੀਰ ਸਿੰਘ ਤੱਕ ਸੀਮਿਤ ਨਹੀਂ ਰਿਹਾ, ਇਹ ਉਹਨਾਂ ਦੇ ਪੁੱਤਰ ਰਾਹੁਲ ਜਿਹੜੇ ਉਹਨਾਂ ਨਾਲ ਵੀ ਸੰਬੰਧਿਤ ਆ, ਉੱਥੇ ਦੇ MC ਆ ਉਹਨਾਂ ਨਾਲ ਵੀ ਸੰਬੰਧਿਤ ਆ। ਔਰ ਮੈਂ ਦੱਸਦਾ ਜਾਵਾਂ ਸਾਡੇ ਲਿਸਨਰ ਨੂੰ, ਯਾਦ ਹੋਣਾ ਕਿ ਪਟਿਆਲਾ ਤੋਂ ਇੱਕ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਸ਼ਵੇਤਾ ਜਿੰਦਲ ਦੇ ਨਾਲ ਆਪਾਂ ਔਨ ਏਅਰ ਇੱਕ ਇੰਟਰਵਿਊ ਵੀ ਕੀਤੀ ਸੀ, ਜਿਹੜੇ ਹਰਜੀਤ ਜੰਜੂਆ ਭਾਜੀ ਨਾਲ ਹੀ ਸੀ ਆਪਣੇ। ਸੋ ਉਹ ਕੀ ਮਾਮਲਾ ਸੀ ਕਿ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਸ਼ਵੇਤਾ ਜਿੰਦਲ ਜਦੋਂ ਡਾਕਟਰ ਬਲਵੀਰ ਸਿੰਘ ਦੇ ਦਫ਼ਤਰਾਂ 'ਚ ਜਾਂਦੀ ਆ ਤਾਂ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਆ, ਇਹ ਸ਼ਵੇਤਾ ਜਿੰਦਲ ਦਾ ਦੋਸ਼ ਸੀ। ਔਰ ਉਹਨਾਂ ਨੇ ਬਹੁਤ ਸਾਰੇ ਸਬੂਤ ਵੀ, ਤਸਵੀਰਾਂ ਵੀ ਪੇਸ਼ ਕੀਤੀਆਂ ਸੀ ਉਸ ਵੇਲੇ। ਔਰ ਨਾ ਸਿਰਫ ਡਾਕਟਰ ਬਲਵੀਰ ਸਿੰਘ ਸਗੋਂ ਉਹਨਾਂ ਦੇ ਪੁੱਤਰ ਰਾਹੁਲ ਤੇ ਵੀ ਦੋਸ਼ ਲਾਏ ਸੀ ਕਿ ਉਹ ਵੀ ਆਨੇ ਬਹਾਨੇ ਛੇੜਛਾੜ ਕਰਦੇ ਨੇ। ਹੁਣ ਇਸ ਮਾਮਲੇ 'ਚ ਅੱਜ ਇੱਕ ਨਵੀਂ ਡਿਵੈਲਪਮੈਂਟ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਉਹਨਾਂ ਦੇ ਪੁੱਤਰ ਰਾਹੁਲ ਔਰ ਜਿਹੜੇ MC ਨੇ ਗੁਰਕਿਰਪਾਲ ਸਿੰਘ, ਜਸਵੀਰ ਸਿੰਘ ਨਾਮੀ ਇੱਕ ਵਿਅਕਤੀ ਆ, ਗੁਰਪ੍ਰੀਤ ਸਿੰਘ ਨਾਮੀ ਇੱਕ ਵਿਅਕਤੀ ਆ ਜਿਹੜਾ ਮੋਬਾਈਲ ਫੋਨਾਂ ਦਾ ਕੰਮ ਕਰਦਾ, ਉਹਨਾਂ ਨੂੰ 20 ਜੁਲਾਈ ਨੂੰ ਪਟਿਆਲਾ ਦੀ ਸੈਸ਼ਨ ਕੋਰਟ ਦੇ ਵਿੱਚ ਤਲਬ ਕਰ ਲਿਆ ਗਿਆ। ਸੋ ਆਪਣੇ ਆਪ ਦੇ ਵਿੱਚ ਵੱਡੀ ਡਿਵੈਲਪਮੈਂਟ ਦੇ ਤੌਰ ਤੇ ਦੇਖਿਆ ਜਾ ਰਿਹਾ ਕਿ ਕਿਉਂਕਿ ਹੁਣ ਪੰਜਾਬ ਜਿਹੜਾ ਅਗਲੀਆਂ ਚੋਣਾਂ ਬਰੂਹਾਂ ਦੇ ਉੱਪਰ ਖੜਾ, ਸੋ ਜਦੋਂ ਐਨ ਸਿਰੇ ਤੇ ਗੱਲ ਗਈ ਹੋਵੇ ਰਮਨ ਜੀ ਤੁਹਾਨੂੰ ਪਤਾ ਹੀ ਆ, ਫਿਰ ਮਾੜੀ ਜਿਹੀ ਕਿਤੇ ਊਣ ਤਾਂ ਹੀ ਹੋ ਜਾਵੇ ਤਾਂ ਗੱਲਾਂ ਕੁਛ ਦੀਆਂ ਕੁਛ ਬਣ ਜਾਂਦੀਆਂ ਨੇ। ਸੋ ਇਹ ਮਾਮਲਾ ਹੁਣ ਕਿਉਂਕਿ ਅਦਾਲਤੀ ਪੇਸ਼ੀ ਨਾਲ ਤਸਵੀਰਾਂ ਵੀ ਲੱਗਣਗੀਆਂ, ਖਬਰਾਂ ਵੀ ਆਉਣਗੀਆਂ, ਔਰ ਉੱਥੇ ਦਲੀਲਬਾਜ਼ੀ ਵੀ ਹੋਊਗੀ, ਕੁਛ ਨਵੇਂ ਤੱਥ ਵੀ ਬਾਹਰ ਆ ਸਕਦੇ ਨੇ। ਮੈਨੂੰ ਲੱਗਦਾ ਕਿ ਹੁਣ ਭਗਵੰਤ ਮਾਨ ਸਰਕਾਰ ਜਾਂ CM ਭਗਵੰਤ ਮਾਨ ਲਈ ਇੱਕ ਫੈਸਲਾ ਲੈਣਾ ਜ਼ਰੂਰੀ ਹੋ ਜਾਊਗਾ ਕਿ ਉਹਨਾਂ ਦੇ ਸਿਹਤ ਮੰਤਰੀ ਤੇ ਉਹਨਾਂ ਦਾ ਪੁੱਤਰ ਸਾਰਾ ਟੱਬਰੀ ਕਿਹਨਾਂ ਗੱਲਾਂ ਦੇ ਵਿੱਚ ਉਲਝਿਆ ਹੋਇਆ, ਹੁਣ ਇਸ ਤੋਂ ਖਹਿੜਾ ਛਡਾਇਆ ਜਾਵੇ ਜਾਂ ਇਹਨਾਂ ਨੂੰ ਪਾਰਟੀ 'ਚ ਰੱਖਿਆ ਜਾਵੇ। ਇੱਕ ਬਹੁਤ ਵੱਡਾ ਦੁਚਿੱਤੀ ਵਾਲਾ ਮਾਮਲਾ ਬਣ ਜਾਣਾ CM ਭਗਵੰਤ ਮਾਨ ਲਈ। ਜੀ
0: ਜੀ ਜੀ ਬਿਲਕੁਲ, ਹਰਦੇਵ ਗਿੱਧਾ ਭਾਈ ਦਾ ਵੀ ਮੈਸੇਜ ਆ ਗਿਆ ਗੁੱਡ ਮੋਰਨਿੰਗ ਦਾ, ਅਤੇ ਥੈਂਕ ਯੂ ਸੋ ਮਚ ਹਰਦੇਵ ਜੀ। 94-45 ਤੋਂ ਭਾਅ ਜੀ, ਹਾਂਜੀ ਸਤਿ ਸ਼੍ਰੀ ਅਕਾਲ ਲੰਘਿਓ।
2: ਓ ਪਰਮਿੰਦਰ ਜੀ ਸਤਿ ਸ੍ਰੀ ਅਕਾਲ, ਮੈਂ ਤਾਂ ਬੜੇ ਦਿਨਾਂ ਬਾਅਦ ਅੱਜ ਬੁਲਾ ਰਿਹਾ ਪਰਮਿੰਦਰ ਜੀ, ਆਓ ਉਸ ਦੌਰ ਦੀਆਂ ਮੈਂ ਤੁਹਾਨੂੰ 2-3 ਘਟਨਾਵਾਂ ਦੱਸਦਾ। ਮੈਂ 1986 31 ਮਾਰਚ ਨੂੰ ਭਾਰਤੀ ਫੌਜ ਚੋਂ ਰਿਟਾਇਰ ਹੋਇਆ ਸੀ ਤੇ ਮੇਰੀ ਉਮਰ ਇਸ ਵੇਲੇ 86 ਸਾਲ ਹੋ ਗਈ ਆ। ਦੇਖੋ ਮੈਂ ਟੈਕਸੀ ਬਣਾਈ, ਬੈਂਕ ਚੋਂ ਲੋਨ ਲਿਆ ਮੈਂ 80,000 ਔਰ ਰੇਟ ਵੱਧ ਗਿਆ 6,000 ਮੈਂ ਮਰੂਤੀ ਕਾਰ ਜਿਹੜੀ ਲੁਧਿਆਣੇ ਹੋਰ ਜਮਾ ਕਰਕੇ 86 ਰੋਜ਼ ਹੀ ਪੁਲਿਸ ਵਾਲੇ ਫੜਕੇ ਲੈ ਜਾਂਦੇ ਸੀ, ਡਰਾਈਵਰ ਤੋਂ ਚਾਬੀ ਖੋਹ ਲੈਣੀ। ਇੱਕ ਦਿਨ ਕੀ ਹੋਇਆ, ਡਰਾਈਵਰ ਨੂੰ ਥੱਲੇ ਉਤਾਰਤਾ ਪੁਲਿਸ ਵਾਲਾ, ਗੱਡੀ ਫੜ ਕੇ ਲੈ ਗਿਆ ਤੇ ਮੈਂ ਥਾਣੇ ਦੇ ਸਾਹਮਣੇ ਜਾ ਪਹੁੰਚਿਆ ਤੇ ਚਾਬੀ ਅੰਦਰੋਂ ਕੱਢ ਲਈ, ਤੰਗ ਆਏ ਨੇ ਅੰਦਰੋਂ ਪੁਲਿਸ ਵਾਲਿਆਂ ਦਾ ਜਿਹੜਾ ਇੰਸਪੈਕਟਰ ਮੋਗੇ ਉਸ ਵੇਲੇ ਪੌੜਾ ਸੀ, ਭੱਜਿਆ ਆਇਆ, ਮਗਰੇ ਪੁਲਿਸ ਵਾਲੇ ਭੱਜੇ ਆਏ। ਮੈਂ ਕਿਹਾ ਇੰਸਪੈਕਟਰ ਸਾਹਿਬ, ਪਹਿਲਾਂ ਤਾਂ ਮੇਰਾ ਰੈਂਕ ਤੁਹਾਡੇ ਨੂੰ ਵੱਡਾ ਹੈ, ਤੁਸੀਂ ਦੇਖੋ ਅੱਗੇ ਪਰੇਡ ਲੱਗੀ ਹੈ ਟੈਕਸੀ ਦੀ, ਮੈਂ ਗੌਰਮੈਂਟ ਨੂੰ ਟੈਕਸ ਦਿੰਦਾ, ਰੋਜ਼ ਗੱਡੀ ਫੜ ਲਿਆਉਂਦੇ ਆ। ਉਹ ਮੈਨੂੰ ਕਹਿੰਦਾ ਇੰਨੀ ਸ਼ਰਮ ਹੈਗੀ ਤਾਂ ਗੱਡੀ ਬਣਾਈ ਕਿਉਂ, ਉਹਨਾਂ ਚ ਉਹਨੂੰ ਮੇਰਾ ਬੇਟਾ ਵੀ ਮੇਰੇ ਕੋਲੇ ਆ ਕੇ ਖੜ ਗਿਆ। ਤੁਸੀਂ ਦੇਖੋ ਇਹ ਹੱਲ ਸੀ। ਇੱਕ ਦਿਨ ਫਿਰ ਲੈ ਗਿਆ ਇੱਕ ASI ਅੰਮ੍ਰਿਤਸਰ, ਕਹਿੰਦਾ ਆ ਕੇ ਕਹਿੰਦਾ ਆ ਫੜ ਪਰਚੀ, 130 ਰੁਪਈਏ ਫਲਾਨੇ ਪੈਟਰੋਲ ਪੰਪ ਤੇ ਦੇ ਕੇ ਆ ਜਾ, ਗੱਡੀ ਫੇਰ ਛੱਡੂਗਾ। ਉਦੋਂ ਉੱਥੇ DSP ਜਿਹੜਾ ਨਾ ਆਪਣਾ ਵਿਅਰਥ ਕਰਕੇ ਹੁੰਦਾ ਸੀ, ਬਾਅਦ ਚ ਉਹਨੂੰ ਸਜ਼ਾ ਵੀ ਮਿਲੀ ਆ, ਇੱਥੇ ਜਾ ਕੇ ਆਪਣੇ ਦੂਸਰੀ ਜਾਂ ਕੁਛ ਗਲਤੀ ਕਰ ਬੈਠਾ ਸੀ।
0: ਹਾਂਜੀ ਹਾਂਜੀ,
2: ਤੁਸੀਂ ਯਕੀਨ ਕਰੋ ਮੈਂ ਸਬਜ਼ੀ ਦੀ ਦੁਕਾਨ ਤੇ ਖੜਾ ਔਰ ਸਫਾਈ ਜੋ ਆ ਮੇਰੀ ਵੈਨ ਦੇ ਵਿੱਚ ਸਬਜ਼ੀ ਲੈ ਕੇ ਜਾ ਰਿਹਾ, ਉਹਦੇ ਗੱਜ ਚ ਸਟੇਨ ਗਨ ਪਾਈ ਹੈ। ਮੇਰੀ ਹਿੰਮਤ ਨੀ ਕਿ ਮੈਂ ਉਹਨੂੰ ਕਹਿ ਦਿਆਂ ਕਿ ਇਹ ਮੇਰੀ ਗੱਡੀ, ਇਹ ਸਾਡੀ ਉਸ ਵੇਲੇ ਹਾਲਤ ਸੀ। 28 ਸਾਲ ਫੌਜ ਚ ਨੌਕਰੀ ਕਰਨ ਤੋਂ ਬਾਅਦ ਇਹਨਾਂ ਪੁਲਿਸ ਵਾਲਿਆਂ ਨੇ ਸਾਡੇ ਵਰਗਿਆਂ ਨੂੰ ਜਿਉਣ ਨਹੀਂ ਸੀ ਦਿੱਤਾ ਗਾ। ਆਹ ਸਾਡੇ ਤਾਂ ਮੈਂ ਤੁਹਾਨੂੰ ਦੋ ਕੁ ਘਟਨਾਵਾਂ ਹੀ ਦੱਸੀਆਂ। ਇੰਨੀਆਂ ਘਟਨਾਵਾਂ ਉਸ ਵੇਲੇ 27 ਦਾ ਅਕਾਲੀ ਲੀਡਰ ਮਾਰਤੇ ਸੀ, ਇਸੇ ਕਰਕੇ ਬੇਤੂ ਦਾ ਦਾਦਾ ਸੱਤਾ ਚ ਆਇਆ ਸੀ। ਸੱਤਾ ਚ ਆਉਂਦਿਆਂ ਹੀ ਮੋਗੇ ਦੀ ਜਿਹੜੀ ਐਮ ਐਲ ਏ ਸੀਗੀ ਮਾਲਤੀ ਥੱਪ, ਉਹ ਲੈ ਗਈ ਫੜ ਕੇ ਦਿੱਲੀ, ਚਾਰ ਦਿਨ ਗੱਡੀ ਮੇਰੀ ਉਹਨੇ ਰਗੜੀ। ਦੇਖੋ ਆਹ ਹਾਲਤ ਕਰ ਦਿੱਤੀ।
0: ਬਹੁਤ ਬਹੁਤ ਮਾੜੇ ਹਾਲਾਤ ਸੀ। ਹਾਂਜੀ ਬਿਲਕੁਲ, ਧੰਨਵਾਦ, ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਕਾਲ ਦੇ ਲਈ। ਤੇ 57-64 ਤੋਂ ਲੈ ਲੈਂਦੇ
1: ਮੇਰੇ ਕੋਲ ਆ ਰਹੀ ਹੈ ਇਸ ਮਾਮਲੇ ਚ। ਥੋੜਾ ਜਿਹਾ ਹੋਰ ਅਪਡੇਟ ਕਰਦਾ ਕਿ ਬਿੱਟੂ ਦੀ ਗੱਲ ਕੀਤੀ ਆ, ਸੋ ਬਿੱਟੂ ਵੀ ਕਹਿੰਦੇ ਰਵਨੀਤ ਬਿੱਟੂ ਦੇ ਬੜੇ ਮਾੜੇ ਦਿਨ ਚੱਲ ਪਏ ਆ, ਕਿਉਂਕਿ ਲਗਾਤਾਰ ਆਪਾਂ ਦੇਖਿਆ ਕਿ ਉਲਝਦੇ ਜਿਹੜੀ ਫਿਲਮ ਸਤਲੁਜ ਦੇ ਮਾਮਲੇ ਚ ਵੀ ਮੈਨੂੰ ਲੱਗਦਾ ਕਿ ਉਹਨਾਂ ਨੇ ਕਾਫੀ ਪੰਜਾਬ ਭਾਜਪਾ ਨੂੰ ਕਸੂਤੀ ਸਥਿਤੀ ਚ ਦੱਸਤਾ। ਮਾਮਲਾ ਕੀ ਆ, ਰਵਨੀਤ ਬਿੱਟੂ ਨੇ ਸਤਲੁਜ ਫਿਲਮ ਦੇ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਇੱਕ ਚੈਲੰਜ ਕੀਤਾ ਸੀ। ਰਮਨ ਜੀ ਕੀ ਚੈਲੰਜ ਕੀਤਾ ਸੀ? ਉਹ ਕਹਿੰਦੇ ਕਿ ਫਿਲਮ ਦੇ ਮੁਤਾਬਕ ਜਿਹੜੇ 25,000 ਤੁਸੀਂ ਬੰਦੇ ਮਾਰੇ ਗਏ ਆ ਉਹ ਦੱਸ ਰਹੇ ਹੋ ਫਿਲਮ ਦੇ ਵਿੱਚ, ਉਹਨਾਂ ਦੇ ਤੱਥ ਦਿਓ, ਉਹ ਕਿੱਥੋਂ ਤੁਸੀਂ ਡਾਟਾ ਲਿਆ, ਕੀ ਉਹਦਾ ਸੋਰਸ ਆ? ਪਰ ਇਸ ਚੈਲੰਜ ਨੂੰ ਕਰਕੇ ਕਸੂਤੇ ਫਸ ਗਏ ਨੇ ਰਵਨੀਤ ਬਿੱਟੂ। ਕਿਉਂ? ਕਿਉਂਕਿ ਉਹਨਾਂ ਦੀ ਹੀ ਪਾਰਟੀ ਦੇ ਆਗੂ ਇਕਬਾਲ ਸਿੰਘ ਲਾਲਪੁਰਾ ਜਿਹੜੇ ਬੀਜੇਪੀ ਦੇ ਪਾਰਲੀਮੈਂਟਰੀ ਬੋਰਡ ਦੇ ਚੋਣ ਕਮੇਟੀ ਦੇ ਮੈਂਬਰ ਨੇ, ਨੈਸ਼ਨਲ ਕਮਿਸ਼ਨ ਆਫ ਮਿਨੋਰਟੀ ਦੇ ਸਾਬਕਾ ਚੇਅਰਮੈਨ ਨੇ, ਬੀਜੇਪੀ ਦੇ ਰਾਸ਼ਟਰੀ ਬੁਲਾਰੇ ਨੇ, ਉਹ ਇਕਬਾਲ ਸਿੰਘ ਲਾਲਪੁਰਾ ਕਹਿੰਦੇ ਨੇ ਬਿੱਟੂ ਨੂੰ ਨਸੀਹਤ ਕਰਦੇ ਨੇ ਕਿ ਤੁਸੀਂ ਜੇਕਰ ਇਤਿਹਾਸ ਦੀਆਂ ਗੱਲਾਂ ਕਰਨੀਆਂ ਤਾਂ ਥੋੜੇ ਜਿਹੇ ਸ਼ਬਦਾਂ ਨੂੰ ਧਿਆਨ ਦਿਓ ਔਰ ਆਪਣੀ ਥੋੜੀ ਜ਼ੁਬਾਨ ਤੇ ਕੰਟਰੋਲ ਰੱਖੋ। ਔਰ ਇਕਬਾਲ ਸਿੰਘ ਲਾਲਪੁਰਾ ਕੋਈ ਐਵੇਂ ਦੇ ਰਮਨ ਜੀ ਜਿਹੜੇ ਆਗੂ ਨਹੀਂ ਆ, ਇਹ ਉਸ ਵੇਲੇ ਦੇ 80ਵੇਂ ਦਹਾਕਿਆਂ ਦੇ ਵਿੱਚ SHO ਬਿਆਸ ਰਹੇ ਨੇ ਔਰ SSP ਤਰਨ ਤਾਰਨ, SSP ਅੰਮ੍ਰਿਤਸਰ ਵੀ ਰਹੇ ਨੇ ਔਰ ਵਾਹਿਦ ਇਹ ਉਹ ਬੰਦੇ ਨੇ ਇਕਬਾਲ ਸਿੰਘ ਲਾਲਪੁਰਾ ਜਿਹੜੇ ਕਿ 1981 ਚ ਤਰਨ ਤਾਰਨ ਦੇ ਜਦੋਂ SSP ਸੀ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਦੇ ਵਿੱਚ ਸ਼ਾਮਲ ਸੀ। ਉਹ ਵਰਜ ਰਹੇ ਨੇ ਬਿੱਟੂ ਨੂੰ ਕਿ ਇਹ ਖਲਾਰਾ ਨਾਮ ਦਾ ਜਾਵੇ। ਪਰ ਇਸ ਮਾਮਲੇ ਤੇ ਜਸਵੰਤ ਸਿੰਘ ਖਾਲੜਾ ਦੇ ਧਰਮਪਤਨੀ ਪਰਮਜੀਤ ਕੌਰ ਖਾਲਸਾ ਜਿਹੜੇ ਖਾਲੜਾ ਜੀ ਉਹ ਵੀ ਬੋਲੇ ਨੇ, ਉਹ ਕਹਿੰਦੇ ਕਿ 25,000 ਦਾ ਜਿਹੜਾ ਅੰਕੜਾ ਆ ਉਹ ਅੰਕੜਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਪਿਆ ਔਰ ਜਸਵੰਤ ਸਿੰਘ ਖਾਲੜਾ ਨੇ ਉਹ ਅੰਕੜਾ ਮਨੁੱਖੀ ਅਧਿਕਾਰ ਹਿਊਮਨ ਰਾਈਟਸ ਵਾਲਿਆਂ ਨੂੰ ਦੇਤਾ ਸੀ। ਜੇ ਬਿੱਟੂ ਨੂੰ ਕੋਈ ਸ਼ੱਕ ਆ ਹਿਊਮਨ ਰਾਈਟਸ ਵਾਲਿਆਂ ਤੋਂ ਕੋਲ, ਨਾਲ ਦੀ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਹ ਵੀ ਕਹਿਤਾ ਸ੍ਰੀ ਕਲਤਾ ਸਾਹਿਬ ਦੇ ਜਥੇਦਾਰ ਨੂੰ ਕਿ ਤੁਸੀਂ ਇਹ ਅੰਕੜਾ ਲਿਆ ਕੇ ਇੱਕ ਪੂਰੇ ਪ੍ਰਕਰਨ ਦੀ ਜਾਂਚ ਲਈ ਇੱਕ ਕਮਿਸ਼ਨ ਬਣਾਓ। ਸੋ ਇੱਕ ਪਾਸੇ ਹੁਣ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਕਿ ਖਾਲੜਾ ਜਾਂਚ ਕਮਿਸ਼ਨ ਅਸੀਂ ਬਣਾਵਾਂਗੇ, ਇਹ ਵੀ ਹੋ ਸਕਦਾ ਕਿ ਸ੍ਰੀ ਕਲਤਾ ਸਾਹਿਬ ਤੋਂ ਵੀ ਇੱਕ ਨਵੀਂ ਕਮਿਸ਼ਨ ਦੀ ਜਿਹੜੀ ਆ ਜਾਂਚ ਦਾ ਅਨਾਉਂਸ ਹੋ ਜਾਵੇ। ਇੱਕ ਹੋਰ ਅਪਡੇਟ ਵੀ ਇਸ ਮਾਮਲੇ ਚ ਕਿ ਫਰੀਦਕੋਟ ਤੋਂ MP ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਨੇ ਵੀ ਰਮਨ ਜੀ ਐਲਾਨ ਕਰਤਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਲਈ ਉਹ ਆਪਣੇ MP ਫੰਡ ਚੋਂ 1 ਕਰੋੜ ਰੁਪਇਆ ਦੇਣਗੇ।
0: ਜੀ ਜੀ ਬਿਲਕੁਲ, ਲਾਈਨਾਂ ਸਾਰੀਆਂ ਜਿਹੜੀਆਂ ਪਰਮਿੰਦਰ ਜੀ ਫਲੈਸ਼ ਕਰਦੀਆਂ, ਇੱਕ ਦੋ ਕੱਟ ਵੀ ਗਈਆਂ। ਪਰਮਿੰਦਰ ਗਿੱਲ ਭਾਜੀ ਦੀ ਕਾਲ ਆਈ ਸੀ ਵੀ ਤੇ ਇੱਕ 57-46 ਨਾਲ ਲੈਣ ਲੱਗਾ ਸੀ ਲੈਣ ਨਾਲ, ਤੇ ਲਾਈਨਾਂ ਜ਼ਰੂਰ ਲੈ ਲਈਏ ਮੈਂ 66-47 ਤੋਂ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਜਿਹੜੇ ਹਾਲਾਤ ਨੇ ਪੰਜਾਬ ਦੀ ਮੌਜੂਦਾ ਸਰਕਾਰ ਜਾਂ ਫਿਰ ਪੁਰਾਣੀਆਂ ਸਰਕਾਰਾਂ ਤੋਂ ਲੋਕ ਬਹੁਤ ਦੁਖੀ ਹੋ ਚੁੱਕੇ ਨੇ। ਕਿਤੇ ਗਲਤੀ ਨਾਲ ਪੰਜਾਬ ਦੇ ਲੋਕ ਉਹ ਗਲਤੀ ਤਾਂ ਨੀ ਕਰ ਬੈਠਣਗੇ ਜਿਹੜੇ ਇੰਡੀਆ ਨੇ ਪਿੱਛੇ ਕੀਤੀ ਸੀ ਤੇ ਹੁਣ ਖੇੜਾ ਨੀ ਚੁੱਟ ਰਿਹਾ ਉਹਨਾਂ ਤੋਂ।
0: ਜੀ ਦੇਖਦੇ ਆ ਕੀ ਹੁੰਦਾ ਆਉਣ ਵਾਲੀਆਂ
3: ਸਰਕਾਰ ਪਾਉਣਗੇ, ਕਿਹੜੀ ਪਾਰਟੀ ਨੂੰ ਪਾਉਣਗੇ ਭਾਜੀ, ਕਿਹਨਾਂ ਨੂੰ ਪਾਉਣਗੇ? ਕਿਉਂਕਿ ਉਮੀਦ ਤਾਂ ਕਿਸੇ ਕੋਲ ਹੈ ਨਹੀਂ ਕਿ ਇਸ ਗੌਰਮੈਂਟ ਦੇ ਵਿੱਚ ਵੀ ਉਹ ਪੁਰਾਣਾ DSP ਪੈਨਸ਼ਨ ਲੈ ਰਿਹਾ ਹੈ, ਤੇ ਫਿਰ ਕਿਹੜੀ ਸਰਕਾਰ ਤੋਂ ਪੰਜਾਬ ਦੇ ਲੋਕ ਉਮੀਦ ਲਾਉਣ ਵੀ ਨਿਆਂ ਮਿਲੂਗਾ? ਇਹ ਫਿਰ ਕਿਤੇ ਉਹੀ ਨਾ ਗਲਤੀ ਕਰ ਲੈਣ ਜਿਹੜੀ ਇੰਡੀਆ ਨੇ ਪਹਿਲਾਂ ਕੀਤੀ ਹੈ ਜੀ ਗਲਤੀ।
0: ਜੀ ਜੀ ਯਾਰ ਦੇਖਦੇ ਆ, ਕੋਈ ਨੀ ਰਿਪੋਰਟਾਂ ਆਈ ਆ ਕੀ ਕਹਿੰਦੇ ਨੇ। ਥੈਂਕ ਯੂ ਸੋ ਮਚ ਸੰਧੂ ਸਾਹਿਬ। ਹਾਂਜੀ
4: ਸਤਿ ਸ਼੍ਰੀ ਅਕਾਲ ਜੀ। ਪਰਮਿੰਦਰ ਜੀ ਨੇ ਇੱਥੇ ਦੱਸਿਓ, ਮੈਂ ਇਹਨਾਂ ਦੀ ਕਾਫੀ ਟਾਈਮ ਤੋਂ ਰੋਜ਼ ਖਬਰਾਂ ਸੁਣਦਾ। ਮੈਨੂੰ ਲੱਗਦਾ ਵੀ ਸਾਰੀ ਪੋਲਿਟਿਕਸ ਦਾ ਕੁੱਕੜ ਖੇਡ ਆਉਂਦੇ, ਕਦੇ ਕਦੀ ਕੋਈ ਵੀਡੀਓ ਆ ਜਾਂਦੀ ਆ, ਕਦੀ ਕੋਈ ਹੋਰ ਵਰਤਾਰਾ ਵਰਤ ਜਾਂਦਾ। ਮੈਨੂੰ ਇਹ ਦੱਸਿਓ ਕਿ ਪੰਜਾਬ ਦੀ ਬਿਹਤਰੀ ਅਸਲ ਵਿੱਚ ਕੀ ਆ? ਪਰਮਿੰਦਰ ਜੀ, ਅਸੀਂ ਸਾਈਕੋਲੋਜੀਕਲੀ ਬਹੁਤ ਇਮੋਸ਼ਨ ਲੋਕ ਆ, ਅਸੀਂ ਵਰਤੇ ਜਾਂਦੇ ਹਾਂ। ਮੈਨੂੰ ਇਹ ਲੱਗਦਾ ਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਵਰਤੇ ਨਾ ਜਾਈਏ, ਕਿਉਂਕਿ ਸਮਾਜ ਦੀ ਚੰਗੀ ਬਿਹਤਰੀ ਉਸ ਸੈਲਫ ਫਾਊਂਡੇਸ਼ਨ ਲਈ ਕੰਮ ਕਰੀਏ, ਉਹ ਨਜ਼ਰ ਨਹੀਂ ਆ ਰਿਹਾ, ਇਹ ਲਈ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ।
0: ਜੀ ਬਿਲਕੁਲ ਪਰਮਿੰਦਰ ਜੀ ਦੇ ਤਾਂ ਵੀ ਵਿਚਾਰ ਲੈਂਦੇ ਹਾਂ। ਇੱਕ ਅਸੀਂ ਅਮਨਦੀਪ ਉਹਨਾਂ ਦਾ ਮੈਸੇਜ ਸ਼ੇਅਰ ਕਰ ਦਈਏ, ਕਹਿੰਦੇ ਕਾਰ ਅਤੇ ਹੋਮ ਇੰਸ਼ੋਰੈਂਸ ਦੀ ਜੇ ਤੁਹਾਡੀ ਰਿਨਿਊਅਲ ਆ ਰਹੀ ਆ, ਕਿਉਂਕਿ ਅੱਜ ਕੱਲ੍ਹ ਰਿਨਿਊਅਲਾਂ ਜਿਹੜੀਆਂ ਆਉਂਦੀਆਂ ਵੱਧ ਵੱਧ ਕੇ, ਅਤੇ ਜੇ ਤੁਸੀਂ ਥੋੜ੍ਹੇ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਅਮਨਦੀਪ ਕੌਰ ਹੋਣਾ ਨੂੰ ਆਲ ਸਟੇਟ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਮੇਰੇ ਖਿਆਲ ਨਾਲ। 416-618-2761, ਮੈਂ ਪਹਿਲਾਂ ਦੋ ਚਾਰ ਵਾਰੀ ਇਹਨਾਂ ਦਾ ਬ੍ਰੋਕਰੇਜ ਹੀ ਗਲਤ ਬੋਲੀ ਹੈ ਕਿਉਂਕਿ ਮੈਨੂੰ ਭਾਅ ਜੀ ਨੇ ਗਲਤ ਲਿਖਾਤੀ। ਸੋ ਅਮਨਦੀਪ ਹੁਣੀ ਸਾਨੂੰ ਵੀਕਐਂਡ 'ਤੇ ਮਿਲੇ ਵੀ ਸੀ, ਉਹਨਾਂ ਨਾਲ ਗੱਲਬਾਤ ਵੀ ਹੋਈ, ਅਤੇ ਬਹੁਤ ਹੀ ਵਧੀਆ ਐਕਸਪੀਰੀਅੰਸ ਜਿਹੜੇ ਨੇ ਇੰਸ਼ੋਰੈਂਸ ਐਡਵਾਈਜ਼ਰ ਜਿਹੜੇ ਹੈਗੇ ਨੇ। ਤੁਸੀਂ ਕਾਰ ਅਤੇ ਹੋਮ ਦੀ ਜਾਂ ਬਿਜ਼ਨਸ ਸੰਬੰਧੀ ਜਾਂ ਕੋਈ ਵੀ ਆਪਣੀ ਲਾਇਬਿਲਟੀ ਇੰਸ਼ੋਰੈਂਸ ਕਰਾਉਣੀ ਹੈ, CGL ਕਰਾਉਣੀ ਹੈ, ਜਨਰਲ ਲਾਇਬਿਲਟੀ, ਤਾਂ ਤੁਸੀਂ 416-618-2761 ਦੇ ਉੱਤੇ 416-618-2761 ਦੇ ਉੱਤੇ ਇਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ। ਇੰਪੀਰੀਅਲ ਕ੍ਰੀਏਸ਼ਨ ਅਤੇ ਡਰਾਈ ਕਲੀਨ ਵਾਲਿਆਂ ਦਾ ਨੰਬਰ ਦੇ ਦਈਏ, ਕਹਿੰਦੇ ਜੇ ਕੋਈ ਵੀ ਤੁਸੀਂ ਡਰਾਈ ਕਲੀਨ ਕਰਾਉਣੇ ਆ ਕੱਪੜੇ ਜਾਂ ਫਿਰ ਅਲਟਰ ਕਰਾਉਣੇ ਆ, ਗਾਰਮੈਂਟ ਰਿਪੇਅਰ ਕਰਾਉਣੀ ਆ, ਤਾਂ 437-235-2700 ਇਹ ਜਿਹੜੇ 353 ਵੈਟਰਨਸ ਡਰਾਈ ਬਰੈਂਪਟਨ ਦੇ ਉੱਤੇ ਜਿਹੜੇ ਸਥਿਤ ਨੇ, ਅਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਾ ਕੇ ਤੁਸੀਂ ਆਪਣਾ ਕੋਈ ਵੀ ਗਾਰਮੈਂਟਸ ਦਾ ਜਿਹੜਾ ਹੈਗਾ ਕੰਮ ਕਰਵਾ ਸਕਦੇ ਹੋ। ਗਿਰੀਸ਼ ਸ਼ਰਮਾ ਜੀ ਦੀ ਅੱਜ ਕਾਲ ਨਹੀਂ ਆਈ। ਗਿਰੀਸ਼ ਸ਼ਰਮਾ ਜੀ ਮੋਰਗੇਜ ਸਪੈਸ਼ਲਿਸਟ ਨੇ, ਕਹਿੰਦੇ ਨੇ ਜੇ ਤੁਸੀਂ ਅਸੀਂ ਮੋਰਗੇਜ ਤੁਹਾਡੀ ਕਰਦੇ ਨਹੀਂ, ਪਲੈਨ ਕਰਕੇ ਤੁਹਾਨੂੰ ਬਿਲਕੁਲ ਬਿਨਾਂ ਸਟ੍ਰੈਸ ਫਰੀ ਤੁਹਾਡਾ ਘਰ ਕਲੋਜ਼ ਕਰਾ ਕੇ ਦਿੰਦੇ ਹਾਂ। ਸੋ ਜੇ ਤੁਹਾਡੀ ਕੋਈ ਵੀ ਰਿਨਿਊਅਲ ਆ ਰਹੀ ਹੈ ਮੋਰਗੇਜ ਦੀ, ਜਾਂ ਫਿਰ ਤੁਸੀਂ ਘਰ ਬੁੱਕ ਕਰਾਇਆ ਹੋਇਆ ਜਾਂ ਨਵਾਂ ਪੁਰਾਣਾ ਘਰ ਲਿਆ ਆ ਅਤੇ ਉਹਦੀ ਕਲੋਜ਼ਿੰਗ ਹੈ, ਅਤੇ ਤੁਸੀਂ ਇੱਕ ਵਾਰੀ ਗਿਰੀਸ਼ ਸ਼ਰਮਾ ਜੀ ਨੂੰ ਜ਼ਰੂਰ ਕੰਟੈਕਟ ਕਰ ਲਿਓ। ਮੋਰਗੇਜ ਸੰਬੰਧੀ ਕੋਈ ਵੀ ਤੁਹਾਡਾ ਕੁਐਸਚਨ ਹੈਗਾ, ਤੁਸੀਂ ਕਿਤੇ ਬੈਂਕ ਤੋਂ ਪਹਿਲਾਂ ਵੀ ਮੋਰਗੇਜ ਚੱਲਦੀ ਆ ਤਾਂ ਪਰ ਫਸੇ ਹੋਏ ਹੋ, ਅੜੇ ਹੋਏ ਹੋ, ਤਾਂ ਵੀ ਤੁਸੀਂ ਗਿਰੀਸ਼ ਸ਼ਰਮਾ ਜੀ ਨਾਲ ਜਿਹੜਾ ਉਹਨਾਂ ਨਾਲ ਸੰਪਰਕ ਕਰਕੇ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ।

ਪ੍ਰੇਮ ਭਾਜੀ ਤੁਸੀਂ ਦੁਬਾਰਾ ਕਾਲ ਕਰ ਲਿਓ ਪਲੀਜ਼, ਕਿਉਂਕਿ ਅਸੀਂ ਸਾਡੀ ਖਬਰਾਂ ਲੈ ਰਹੇ ਸੀ ਸੰਧੂ ਸਾਹਿਬ ਤੋਂ, ਸੋਰੀ ਪਰਮਿੰਦਰ ਜੀ ਤੋਂ, ਅਤੇ ਇੱਕ ਦੋ ਜਿਹੜੀਆਂ ਕਾਲਾਂ ਜਿਹੜੀਆਂ ਮਿਸ ਹੋ ਗਈਆਂ, ਡਰੋਪ ਹੋ ਗਈਆਂ, ਤਾਂ ਤੁਸੀਂ ਦੁਬਾਰਾ ਸਾਨੂੰ ਪਲੀਜ਼ ਜਿਹੜੀ ਹੈ ਕਾਲ ਕਰ ਲਿਓ, ਅਤੇ ਤੁਹਾਡੇ ਵਿਚਾਰ ਸਾਡੇ ਲਈ ਬਹੁਤ ਜ਼ਰੂਰੀ ਨੇ, ਸੋ ਆ ਜਾਓ ਪਾਉਂਦੇ ਹਾਂ ਸਾਨੂੰ।

0: ਦਾਣਾ ਮੰਡੀ ਸੁਪਰ ਮਾਰਕੀਟ ਦਾ ਵੀ ਸੰਦੇਸ਼ ਦੇ ਦਈਏ, ਕਹਿੰਦੇ 1729 ਕੁਈਨ ਸਟਰੀਟ ਈਸਟ ਦੇ ਉੱਤੇ ਜਿਹੜੇ ਨੇ ਇਹ ਸਥਿਤ ਨੇ। ਜੇ ਕੋਈ ਤੁਸੀਂ ਇੰਡੀਅਨ ਗਰੋਸਰੀ ਕਰਨੀ ਹੈ, ਤਾਜ਼ੀਆਂ ਸਬਜ਼ੀਆਂ ਲੈਣੀਆਂ, ਤਾਂ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾ ਕੇ ਆਓ। ਪੀ ਐਂਡ ਜੇ ਸਪਰਿੰਗ ਵਾਲੇ ਕਹਿੰਦੇ ਟਰੱਕਾਂ ਦੀ ਕੋਈ ਬੁਸ਼ਿੰਗ ਅਲਾਈਨਮੈਂਟ, ਕਿੰਗ ਪਿੰਨ ਗ੍ਰੈਵਲ ਦਾ ਜਾਂ ਕੋਈ ਵੀ ਕੰਮ ਹੈਗਾ ਤੁਹਾਨੂੰ ਟਰੱਕਾਂ ਦੇ ਰਿਲੇਟਡ, ਤਾਂ ਤੁਸੀਂ ਜੇ ਐਂਡ ਗੈਰੀ ਭਾਅ ਜੀ ਨਾਲ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਡਿਕਸੀ ਅਤੇ ਮੈਥਿਸਨ ਦਾ ਏਰੀਆ ਬਣਦਾ, ਉੱਥੇ ਇਹ ਸਥਿਤ ਨੇ। 905-459-5533 ਦੇ ਉੱਤੇ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ। ਸਟੀਫਨ ਫਰਨੀਚਰ ਤੋਂ ਜਸਵੀਰ ਭਾਅ ਜੀ ਆਪਣੇ ਬਹੁਤ ਹੀ ਪਿਆਰੇ ਨੇ, ਬਹੁਤ ਹੀ ਵਧੀਆ ਡੀਲਾਂ ਦਿੰਦੇ ਨੇ ਜਦੋਂ ਵੀ ਤੁਸੀਂ ਜਾਓ, ਅਤੇ ਵਧੀਆ ਤਰ੍ਹਾਂ ਤੁਹਾਨੂੰ ਵੈਲਕਮ ਕਰਦੇ ਨੇ। ਬਹੁਤ ਵਧੀਆ ਡੀਲਾਂ ਉਹਨਾਂ ਦੀਆਂ ਹਮੇਸ਼ਾ ਹੀ ਲੱਗੀਆਂ ਹੁੰਦੀਆਂ। ਸੋ ਤੁਸੀਂ 2575 ਸਟੀਲ ਐਵੀਨਿਊ 'ਤੇ ਜਾਣਾ, ਟੌਰ ਬਰਾਂ ਅਤੇ ਸਟੀਲ ਦੇ ਇੰਟਰਸੈਕਸ਼ਨ ਦੇ ਉੱਤੇ ਸਥਿਤ ਹੈ। ਤੁਸੀਂ ਜਾ ਕੇ ਸਾਂਝਾ ਵਿਰਸਾ ਦਾ ਜਿਹੜਾ ਹੈਗਾ ਰੈਫਰੈਂਸ ਦਿਓ, ਅਤੇ ਤੁਸੀਂ ਵਧੀਆ ਵਧੀਆ ਡੀਲਸ ਲਵੋ। ਸੋਫੇ ਲੈਣੇ ਆ, ਬੈੱਡ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਹੈ ਨਾ, ਚੇਅਰਾਂ ਲੈਣੀਆਂ, ਕੋਈ ਵੀ, ਜਾਂ ਫਿਰ ਕਿਸੇ ਤਰ੍ਹਾਂ ਦਾ ਫਰਨੀਚਰ ਲੈਣਾ, ਤਾਂ ਤੁਸੀਂ ਸਟੀਫਨ ਫਰਨੀਚਰ ਦੇ ਨਾਲ ਸੰਪਰਕ ਕਰ ਸਕਦੇ ਹੋ। 905-790-5560 ਜਾਂ ਫਿਰ ਕੁਆਲਿਟੀ ਲੋਜਿਸਟਿਕ ਦੇ ਨਾਲ। ਕਹਿੰਦੇ ਜੇ ਤੁਸੀਂ ਟਰੱਕ ਦੀ ਜੋਬ ਦੀ ਭਾਲ ਦੇ ਵਿੱਚ ਉਹ ਡੈਡੀਕੇਟਡ ਰਨ ਮੋਂਟਰੀਆਲ ਨੂੰ ਚਲਾਉਣੇ ਨੇ ਜਾਂ ਲੋਕਲ ਵੀ ਜੋਬ ਦੀ ਭਾਲ ਦੇ ਵਿੱਚ, ਤਾਂ ਤੁਸੀਂ ਇੱਕ ਵਾਰੀ ਜਸਵੀਰ ਭਾਅ ਜੀ ਨੂੰ 416-717-2929 ਜਾਂ ਫਿਰ ਜਗਤਾਰ ਸਿੰਘ ਚੱਠਾ ਭਾਅ ਜੀ ਨੂੰ 416-455-93-11 ਦੇ ਉੱਤੇ ਕਾਲ ਜਿਹੜੀ ਹੈਗੀ ਆ ਉਹ ਕਰ ਲਿਓ। ਅਤੇ ਬਲਦੇਵ ਭਾਅ ਜੀ ਦੀ ਕਾਲ ਲੈਂਦੇ ਹਾਂ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਵੀਰੇ
0: ਜੀ।
1: ਹਰਜੀਤ ਰਜਾਈ ਪਿਆ?
0: ਹਰਜੀਤ ਭਾਅ ਜੀ ਰਜਾਈ 'ਚ ਤਾਂ ਨਹੀਂ ਪਿਆ, ਅਸੀਂ ਤਾਂ ਗਾਣਾ ਲਾਇਆ ਵੀ ਭਿੱਜ ਗਈ ਕੁੜਤੀ ਲਾਲ, ਹੁਣ ਤਾਂ ਪੱਖੇ ਮੋਹਰੇ ਪਏ ਹੋਣੇ ਆ ਗਰਮੀ ਜਿੰਨੀ ਕੁ। ਇੱਦਾਂ ਹੀ ਆ, ਹੁਣ ਕਹਿੰਦੇ ਰਲ ਮਿਲ ਕੇ ਪ੍ਰੋਗਰਾਮ ਕਰਿਆ ਕਰਨਾ, ਸੋਮਵਾਰ ਦਾ ਦਿਨ ਥੋੜ੍ਹਾ ਜਿਹਾ ਔਖਾ ਹੁੰਦਾ, ਜਿੱਦਣ ਮੇਰਾ ਜ਼ਿਆਦਾ ਔਖਾ ਲੱਗਿਆ ਭਾਅ ਜੀ ਆ ਜਾ ਕਰੂਗੇ,
1: ਜਿੱਦਣ
0: ਰਮਨਦੀਪ ਭਾਅ ਜੀ। ਥੈਂਕ ਯੂ ਸੋ ਮਚ ਤੁਹਾਡੀ ਕਾਲ ਜੀ, ਕਿਆ ਬਾਤਾਂ। ਤੁਸੀਂ ਵੀ ਜੇ ਕੋਈ ਮੈਸੇਜ ਕਰਨਾ ਪ੍ਰੋਗਰਾਮ ਤੋਂ ਬਾਅਦ ਮੈਸੇਜ ਕਰਨਾ, ਜਾਂ ਫਿਰ ਕੋਈ ਵੀ ਪ੍ਰੋਗਰਾਮ ਸੰਬੰਧੀ, ਜਾਂ ਫਿਰ ਉੱਦਾਂ ਹੀ ਇੰਸ਼ੋਰੈਂਸ ਦੇ ਰਿਲੇਟਡ ਕੋਈ ਗੱਲਬਾਤ ਕਰਨੀ ਹੈ, ਤਾਂ ਮੈਨੂੰ 647-237-3123 6472373123 ਦੇ ਉੱਤੇ ਸੰਪਰਕ ਕਰ ਲਿਓ। ਸਾਡੀ ਬ੍ਰੋਕਰੇਜ ਦਾ ਨਾਮ ਹੈਗਾ ਹੌਰਨਬਿਲ ਇੰਸ਼ੋਰੈਂਸ ਬ੍ਰੋਕਰਸ, ਅਤੇ ਰਮਨਦੀਪ ਸੈਣੀ ਮੇਰਾ ਨਾਂ ਹੈ, ਅਤੇ 15-10 ਤੋਂ ਬਲਵਿੰਦਰ ਭਾਅ ਜੀ ਲੱਗਦੇ। ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ।
1: ਸਤਿ ਸ਼੍ਰੀ ਅਕਾਲ ਰਮਨਦੀਪ ਜੀ,
0: ਕੀ ਹਾਲ ਚਾਲ ਭਾਅ ਜੀ?
1: ਵਧੀਆ ਜੀ, ਪੰਜਾਬ ਦੇ ਲੋਕ ਜੰਮੇ ਵਰਤ ਹੋਣ ਲਈ ਆ,
0: ਬਿਲਕੁਲ
1: ਉਹ ਪੰਜਾਬੀ ਕਹਿੰਦਾ ਜਿਹੜਾ ਵਰਤਿਆ ਨਾ ਜਾ ਸਕੇ।
0: ਜੀ ਜੀ ਜੀ,
1: ਇਹ ਜਿੱਧਰ ਮਰਜ਼ੀ ਵੋਟਾਂ ਪਾ ਲੈਣਾ, ਖੱਬੇ ਖੂਹ ਆ, ਸੱਜੇ ਖਾਤੇ ਆ, ਅੱਗੇ ਛੱਪੜ, ਪਿੱਛੇ ਟੋਭਾ, ਡਿੱਗਣਾ ਹੀ ਨੀ ਉੱਥੇ ਹੀ ਆ। ਆਹ ਹੁਣ 4 ਦਿਨ ਰੌਲਾ ਪੈਣਾ ਫਿਲਮ ਦਾ, ਹਲਾ ਲਾ ਲਾ ਲਾ ਲਾ ਸਾਰੇ ਹੋਈ ਓ ਆ, ਉਹ 25% ਸਹੀ ਆ, ਬਾਕੀ ਫਿਕਸ਼ਨ ਨਾਨ ਫਿਕਸ਼ਨ ਦਾ ਸੁਮੇਲ ਹੀ ਹੁੰਦੀ ਆ ਫਿਲਮ। ਪਰ ਇਹਨਾਂ ਨੂੰ 30 ਸਾਲ ਪਹਿਲਾਂ ਪਤਾ ਇਹਨੇ ਸੀ ਖਾਲੜਾ ਬਾਰੇ, ਤੇ ਹੁਣ ਦੇਖੋ ਸਾਰਿਆਂ ਨੇ ਪੁੱਛਾਂ ਚੱਕੀਆਂ, ਇਹਦਾ ਇਹ ਭਾਵੁਕਤਾ ਹੀ ਆ, 4 ਦਿਨਾਂ ਦੀ ਇਹ ਗਰਦ ਬਹਿ ਜਾਣੀ ਆ।
0: ਚਲੋ ਦੇਖਦੇ ਆ ਕੀ ਬਣਦਾ।
1: ਪਹਿਲਾਂ ਪੰਜਾਬ 84 ਵੀ ਆਈ ਸੀ, ਕੁਛ ਨੀ ਹੋਇਆ, ਫਿਲਮਾਂ ਨਾਲ ਕੁਛ ਨੀ ਹੁੰਦਾ, ਜਿੰਨੀਆਂ ਮਰਜ਼ੀ ਬਣਾ ਲਓ, ਇਹ ਤਾਂ ਰਲ ਮਿਲ ਕੇ ਰੋਕਾਂ ਲਾਈਆਂ ਜਾਂਦੀਆਂ। ਉੱਥੇ ਦਿਲਜੀਤ ਰਹਿੰਦਾ, ਉੱਥੇ ਉਹਨਾਂ ਦਾ ਬੰਦਾ ਆ, ਉਹ ਰਲ ਮਿਲ ਕੇ ਕਰੀ ਜਾਂਦੇ, ਇੱਥੇ ਰੋਕ ਲਾ ਦਿਓ, ਉੱਥੇ ਰੋਕ ਲਾ ਦਿਓ। ਪਰ ਉਹਨੇ ਲੋਕਾਂ ਨੇ ਵੱਧ ਦੇਖਣੀ, ਉਹ ਦਿਖਾਲਣ ਦਾ ਉਹਨਾਂ ਨੂੰ ਜ਼ਰੀਆ, ਉਹਨਾਂ ਨੂੰ ਕਿਹੜਾ ਪਤਾ ਨੀ, ਉਹ ਸਾਰਾ ਕੁਛ ਉੱਥੇ ਕਰ ਸਕਦੇ ਆ, ਤਾਂ ਉਹ ਇਹ ਫਿਲਮ ਰੋਕਣੀ, ਰਿਲੀਜ਼ ਕਰਨੀ ਉਹਨਾਂ ਦੇ ਹੱਥ ਹੀ ਆ ਸਾਰਾ, ਪਹਿਲਾਂ ਵੀ ਹੱਥ ਹੀ ਸੀ, ਐਵੇਂ ਮਿਲ ਕੇ ਹੀ ਆ ਸਾਰਾ ਕੁਛ, ਮਿਲੀ ਭੁਗਤੀ।
0: ਠੀਕ ਹੈ ਜੀ, ਠੀਕ ਹੈ ਭਾਜੀ,
1: ਮਿਹਰਬਾਨੀ।
0: ਓਕੇ ਜੀ, ਓਕੇ। ਪਰਮਿੰਦਰ ਜੀ ਆਉਂਦੀ ਹੈ ਫਿਰ ਹੈਡਲਾਈਨਸ
2: ਜੀ, ਦੇਖ ਲਓ ਹੈਡਲਾਈਨਸ ਕਰ ਦਿੰਦੇ ਆ, ਜਿੱਦਾਂ ਕਹੋਗੇ ਕਰ ਲੈਂਦੇ ਆ।
0: ਹੋਰ ਟਾਈਮ ਹੋ ਗਿਆ, 5 ਮਿੰਟ ਰਹਿ ਗਏ
2: ਜੀ। ਬਿਲਕੁਲ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਲਈ ਬਣੀ ਟੈਂਟ ਸਿਟੀ ਨੂੰ ਲੱਗੀ ਭਿਆਨਕ ਅੱਗ, 13 ਟੈਂਟ ਸੜੇ। ਅੱਗ ਲੱਗਣ ਤੋਂ ਕੁਛ ਸਮਾਂ ਪਹਿਲਾਂ ਹੀ ਟੈਂਟ ਸਿਟੀ ਚੋਂ ਨਿਕਲੇ ਸਨ ਸ਼ਰਧਾਲੂ, ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਸ੍ਰੀ ਅਨੰਦਪੁਰ ਸਾਹਿਬ ਦੇ ਅਗੰਪੁਰ ਸਥਿਤ ਸਰਕਾਰੀ ITI ਦੇ ਪਿਛਲੇ ਪਾਸੇ ਬਣੀ ਟੈਂਟ ਸਿਟੀ ਸੜਨ ਦੇ ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ। ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਕਿਸਾਨਾਂ ਦਾ ਚੰਡੀਗੜ੍ਹ ਚ ਹੱਲਾ ਬੋਲ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਚ ਮੋਹਾਲੀ ਤੋਂ ਚੰਡੀਗੜ੍ਹ ਤੱਕ ਮੋਟਰਸਾਈਕਲ ਮਾਰਚ। ਸਮਾਧੀ ਤੋਂ ਬਾਹਰ ਆਏ CM ਭਗਵੰਤ ਮਾਨ, ਜੰਗਲਾਤ ਵਿਭਾਗ ਦੇ 516 ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ। ਪਟਿਆਲਾ ਚ ਵੱਡਾ ਤੂਫਾਨ, ਨਾਭਾ ਰੋਡ ਉੱਤੇ ਪਹਾੜਾ ਨਹਿਰ ਚ ਡੱਬੇ 5 ਦੋਸਤਾਂ ਨਾਲ ਵਾਪਰਿਆ ਹਾਦਸਾ। ਨਹਾਉਣ ਸਮੇਂ ਪਾਣੀ ਦੇ ਤੇਜ਼ ਵਹਾਅ ਚ ਰੋੜੇ ਸਾਰੇ, 2 ਦੋਸਤਾਂ ਦੀ ਮੌਤ, 3 ਨੂੰ ਗੋਤਾਖੋਰਾਂ ਨੇ ਬਚਾਇਆ। ਮੋਹਾਲੀ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਧਮਕੀ ਭਰੇ ਈਮੇਲ 'ਚ ਜ਼ਿਲ੍ਹੇ ਦੇ 6 ਸਕੂਲਾਂ ਦਾ ਵੀ ਜ਼ਿਕਰ। ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਕਰਵਾਇਆ ਗਿਆ ਖਾਲੀ, ਸਰਚ ਆਪਰੇਸ਼ਨ ਜਾਰੀ।
0: ਥੈਂਕ ਯੂ ਪਰਮਿੰਦਰ ਜੀ, ਮਿਲਦੇ ਹਾਂ ਫਿਰ ਕੱਲ੍ਹ ਨੂੰ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਅਤੇ ਅਸੀਂ ਇੱਕ ਮਿੱਠਾ ਜਿਹਾ ਗਾਣਾ ਸੁਣ ਲਈਏ, ਉਨੀ ਦੇਰ ਹਜੇ ਹੈਗੇ 2-4 ਮਿੰਟ।

ਆਪਣੇ ਪੰਜਾਬੀ ਵਿਰਸਾ 2026 ਹੋਣਾ ਜੀ ਟੋਰਾਂਟੋ ਦੇ ਵਿੱਚ ਜੁਲਾਈ 25 ਨੂੰ ਸੈਟਰਡੇ ਨੂੰ। ਅਤੇ ਜੇ ਤੁਸੀਂ ਕਹਿੰਦੇ ਵੀ ਉਹਨਾਂ ਜੇ ਤੁਸੀਂ ਵਧੀਆ ਹੁੰਦਾ ਪੰਜਾਬੀ ਵਿਰਸਾ, ਸਾਨੂੰ ਸਭ ਨੂੰ ਪਤਾ ਹੀ ਆ, ਤਿੰਨੇ ਭਰਾ ਸੰਤਾਰ, ਕਮਲ ਹੀਰ ਅਤੇ ਮਨਮੋਹਨ ਬਾਰਸ ਵਧੀਆ ਪ੍ਰੋਗਰਾਮ ਰੰਗ ਬੰਨਦੇ ਨੇ। ਦ ਥੀਏਟਰ ਆਫ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ ਵਿੱਚ ਹੋਣ ਜਾ ਰਿਹਾ ਜੁਲਾਈ 25 ਦਾ ਦਿਨ ਬਣਦਾ ਸ਼ਨੀਵਾਰ ਨੂੰ। ਅਤੇ ਤੁਸੀਂ ਜਾ ਕੇ ਕੀ ਉਹਨੂੰ ਟਿਕਟ ਮਾਸ ਦੇ ਉੱਤੇ ਟਿਕਟਾਂ ਖਰੀਦ ਸਕਦੇ ਹੋ ਜੇ ਤੁਸੀਂ ਸ਼ੋਅ ਦਾ ਆਨੰਦ ਮਾਣਨਾ ਚਾਹੁੰਦੇ ਹੋ। ਅਤੇ ਬਹੁਤ ਹੀ ਵਧੀਆ, ਇੰਨੇ ਸਾਲਾਂ ਤੋਂ ਅਸੀਂ ਪੰਜਾਬੀ ਵਿਰਸਾ ਇੰਜੋਏ ਜਿਹੜਾ ਹੈਗਾ ਕਰ ਰਹੇ ਹਾਂ। ਤੁਸੀਂ ਟੀਮ 4 ਇੰਟਰਟੇਨਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਟੋਰਾਂਟੋ ਦੇ ਵਿੱਚ ਅਰੇਂਜ ਕਰਾਇਆ। ਅਤੇ ਟਿਕਟ ਮਾਸਟਰ ਦੇ ਉੱਤੇ ਜਾ ਕੇ ਤੁਸੀਂ ਇਹਦੀਆਂ ਟਿਕਟਾਂ ਜਿਹੜੀਆਂ ਹੈਗੀਆਂ ਉਹ ਲੈ ਸਕਦੇ ਹੋ।

ਇੱਕ ਸਨੀ ਬਾਈ ਉਹਨਾਂ ਦਾ ਕੰਟੈਕਟ ਕਰ ਲਿਓ, ਕਹਿੰਦੇ ਗਰਾਜ ਡੋਰ ਦੀ ਕੋਈ ਵੀ ਰਿਪੇਅਰ ਆ, ਗਰਾਜ ਓਪਨ ਇੰਸਟਾਲ ਕਰਾਉਣਾ ਹੋਵੇ ਤਾਂ ਤੁਸੀਂ ਸਨੀ ਉਹਨਾਂ ਨਾਲ ਸੰਪਰਕ ਕਰ ਲਿਓ 647-470-1245 'ਤੇ, 647-470-1245 ਦੇ ਉੱਤੇ, ਅਤੇ ਜਾਂ ਫਿਰ ਅਸੀਂ ਇੰਸ਼ੋਰੈਂਸ ਰਿਲੇਟਡ ਇੱਕ ਵਾਰੀ ਫਿਰ ਤੁਹਾਨੂੰ ਹਰਜੀਤ ਸਿੰਘ ਜੰਜੂਆ ਭਾਅ ਜੀ ਦਾ ਮੈਸੇਜ ਦੇ ਦਈਏ, ਅੱਜ ਘਰੋੜ ਕੇ ਐਡ ਕਰਨੀ ਆ, ਮੈਨੂੰ ਲੱਗਦਾ ਦੋ ਚਾਰ ਕਾਲਾਂ ਤਾਂ ਜਾਊਗੀਆਂ ਭਾਅ ਜੀ ਉਹਨਾਂ ਨੂੰ, ਹੈ ਭਾਅ ਜੀ ਨੂੰ ਉਠਾ ਦੇਣਾ, ਜਿਹੜਾ ਰਜਾਈ 'ਚ ਬੜੇ ਹੋ ਆ ਨਾ ਭਾਅ ਜੀ, ਕੱਢ ਦੇਣਾ ਅੱਜ ਤੁਹਾਨੂੰ ਅਤੇ ਹਰਜੀਤ ਭਾਅ ਜੀ ਨੂੰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਰਿਲੇਟਡ ਕੋਈ ਵੀ ਇੰਸ਼ੋਰੈਂਸ ਸੇਵਾਵਾਂ ਦੇ ਸੰਬੰਧੀ ਤੁਹਾਨੂੰ ਗੱਲਬਾਤ ਹੈਗੀ, ਕਿਉਂਕਿ ਹੁਣ ਗਰਮੀਆਂ ਦਾ ਮੌਸਮ ਹੈ ਅਤੇ ਆ ਰਹੇ ਨੇ ਸਾਰੇ ਆਪਣੇ ਵਿਜ਼ਿਟਰ ਘੁੰਮਣ ਫਿਰ, ਸੋ ਤੁਸੀਂ ਹਰਜੀਤ ਭਾਅ ਜੀ ਨੂੰ 647-835-5594 ਦੇ ਉੱਤੇ ਜਾਂ ਫਿਰ ਪ੍ਰੋਗਰਾਮ ਦੇ ਰਿਲੇਟਡ ਮੇਰੀ ਕੋਈ ਸ਼ਿਕਾਇਤ ਲਾਉਣੀ ਆ, ਗਲਤੀ ਮਲਤੀ ਹੋਈ ਹੋਵੇ ਤਾਂ ਵੀ ਤੁਸੀਂ ਭਾਅ ਜੀ ਨੂੰ ਕਾਲ ਕਰ ਲਿਓ 647-835-5594 ਅਤੇ ਪਲਾਉਂਦੇ ਹਾਂ ਫਤਿਹ ਜੀ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ ਦਾ, ਜਾਂ 530 AM ਦਾ ਸਹਿਮਤ ਅਸਹਿਮਤ ਹੋਣਾ ਜ਼ਰੂਰੀ ਨਹੀਂ, ਸੋ ਇੱਥੇ ਲੈਂਦੇ ਹਾਂ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਟਾਈਮ ਤੋਂ ਤਾਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
1: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ, ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ, ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ, ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
1: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763, ਯਾਨੀ 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਜੀ ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਤੇ ਆਦਾਬ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਹੈ ਅਪਡੇਟ ਹੋ ਗਈ ਹੈ ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ 2 prepaid ਕ੍ਰੈਡਿਟ ਕਾਰਡਸ ਮਿਲ ਜਾਣ ਕਿਉਂਕਿ ਨੋਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ ਉਹ 2 saal ਦੀ ਹਿਸਟਰੀ 2 trade lines ਤੇ 2000 ਦੀ ਲਿਮਿਟ 2-2 ਦੇ ਰੂਲ ਦੇ ਨਾਲ ਚੱਲਦੇ ਨੇ ਐਟ ਦਾ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 saal ਦੀ ਹਿਸਟਰੀ ਨਹੀਂ ਚਾਹੀਦੀ ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ ਰੀਫਾਈਨਾਂਸ ਕਰਕੇ ਉਸ ਚੋਂ ਇਕੁਇਟੀ ਵੀ ਕੱਢ ਸਕਦੇ ਹੈਗੇ ਹੋ ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499 647-549-4499 6475394499 ਧੰਨਵਾਦ

ਜੀ ਆ ਵੈਰੀ ਗੁੱਡ ਮਾਰਨਿੰਗ ਜੀ। ਹੈਪੀ ਮੰਡੇ ਵੀਕ ਦੀ ਸ਼ੁਰੂਆਤ ਆ ਉਹ ਪਰਮਾਤਮਾ ਦੇ ਨਾਮ ਦੇ ਨਾਲ ਕੀਤੀ ਹੈ ਅਤੇ ਪਰਮਾਤਮਾ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਇਸੇ ਤਰ੍ਹਾਂ ਖੁਸ਼ੀਆਂ ਬਰਕਰਾਰ ਰੱਖੇ ਅਤੇ ਕਾਰੋਬਾਰਾਂ ਦੇ ਵਿੱਚ ਹੋਰ ਇਜ਼ਾਫਾ ਕਰੇ ਇਸ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰਵੇ ਦੇ ਸ਼ੰਮੀ ਭੱਠਲ ਲੈ ਕੇ ਸ਼ੰਮੀ ਭੱਠਲ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਤੁਸੀਂ 5 ਵਜੇ ਤੋਂ 6 ਵਜੇ ਤੱਕ ਸੱਜਰੀ ਸਵੇਰਵੇ ਦੇ ਸ਼ੰਮੀ ਭੱਠਲ ਸੁਣਦੇ ਹੋ। ਵੱਖ ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਹਲਕੀ ਫੁਲਕੀ ਗੱਲਬਾਤ ਵੀ ਹੁੰਦੀ ਹੈ, ਮਿਊਜ਼ਿਕ ਇੰਟਰਟੇਨਮੈਂਟ ਹਰ ਕੁਛ ਕੋਸ਼ਿਸ਼ ਕਰੀਏ ਉਹਦਾ ਤੜਕਾ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਲਾਇਆ ਜਾਵੇ। ਅਤੇ ਬਹੁਤ ਧੰਨਵਾਦੀ ਹਾਂ, ਤੁਸੀਂ ਵੀ ਵੱਧ ਚੜ੍ਹ ਕੇ ਪ੍ਰੋਗਰਾਮ ਦੇ ਹਿੱਸਾ ਬਣਦੇ ਹੋ, ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਹੋ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸਟੂਡੀਓ ਦੇ ਵਿੱਚ ਕਾਲ ਕਰਨੀ ਹੈ, ਕੋਈ ਨਿਊਜ਼ ਵਿਊਜ਼ ਸਾਂਝੀ ਕਰਨਾ ਚਾਹੁੰਦੇ ਹੋ, ਕੋਈ ਅਪਡੇਟ ਤੁਹਾਡੇ ਤੱਕ ਹੈਗੀ ਹੈ, ਜਾਂ ਫਿਰ ਟ੍ਰੈਫਿਕ ਬਾਬਤ ਕੋਈ ਰੁਕਾਵਟ ਦੇਖਦੇ ਪਏ ਹੋ, ਵਿਘਨ ਦੇਖਦੇ ਪਏ ਹੋ, ਉਹਦੇ ਬਾਰੇ ਜਾਣਕਾਰੀ ਦੇਣੀ ਹੈ ਤਾਂ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ, 905-673-3337 9056733337 'ਤੇ ਕਾਲ ਕੀਤੀ ਜਾ ਸਕਦੀ ਹੈ। ਅੱਜ ਦਾ ਦਿਨ ਜਿਹੜਾ ਉਹ ਗਰਮ ਰਹੇਗਾ, ਯੈਲੋ ਵਾਰਨਿੰਗ ਅਲਰਟ ਹੈ ਜਿਹੜਾ ਉਹ ਜਾਰੀ ਹੈ। ਇਸ ਵਕਤ ਜਿਹੜਾ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ 19 ਡਿਗਰੀ ਸੈਲਸੀਅਸ ਹੈ ਅਤੇ ਅੱਜ ਵੱਧ ਤੋਂ ਵੱਧ ਦੁਪਹਿਰ ਵੇਲੇ ਇਹ 33 ਡਿਗਰੀ ਨੂੰ ਛੂਹੇਗਾ ਅਤੇ ਫੀਲ ਲਾਈਕ 41 ਡਿਗਰੀ ਸੈਲਸੀਅਸ ਅੱਜ ਦਾ ਤਾਪਮਾਨ ਰਹੇਗਾ। ਸੋ ਅੱਜ ਖੂਬ ਸੂਰਜ ਆਪਣੀ ਰੌਸ਼ਨੀ ਹੈ ਜਿਹੜੀ ਟੋਰੋਂਟੋ ਦੀ ਧਰਤੀ ਨੂੰ ਲਾਵੇਗਾ ਅਤੇ ਗਰਮੀ ਹੋਵੇਗੀ, ਹਿਊਮਿਡਿਟੀ ਹੋਵੇਗੀ। ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਓ ਅਤੇ ਆਪ ਵੱਧ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਹਾਈਡਰੇਟਡ ਰੱਖਿਓ, ਵੱਧ ਤੋਂ ਵੱਧ ਪਾਣੀ ਦਾ ਸੇਵਨ ਹੈ ਜਿਹੜਾ ਉਹ ਕਰਦੇ ਰਹੀਓ। ਤੁਹਾਡੇ ਕੁਛ ਕੁ ਮੈਸੇਜ ਆਏ, ਬਹੁਤ ਬਹੁਤ ਧੰਨਵਾਦ, ਉਹਨਾਂ ਦਾ ਵੀ ਮੈਂ ਅੱਗੇ ਜਾ ਕੇ ਜ਼ਿਕਰ ਕਰਦਾ। ਕਹਿੰਦੇ ਸਿਮਰਨ ਕਰਦੇ ਰਹੋ ਭਾਵੇਂ ਮਨ ਨਾ ਵੀ ਲੱਗੇ, ਇੱਕ ਦਿਨ ਮਨ ਵੀ ਬਦਲੇਗਾ ਅਤੇ ਜ਼ਿੰਦਗੀ ਵੀ। ਜੇ ਮਾਨਸਿਕ ਸ਼ਾਂਤੀ ਚਾਹੀਦੀ ਹੈ ਤਾਂ ਸਭ ਕੁਝ ਜਾਣਨ ਦਾ ਯਤਨ ਨਾ ਕਰੋ। ਸਬਰ ਦੀ ਬੇਰੀ 'ਤੇ ਲੱਗਾ ਫਲ ਸਭ ਤੋਂ ਮਿੱਠਾ ਹੁੰਦਾ, ਕਿਉਂਕਿ ਉਹਦੇ ਵਿੱਚ ਰੱਬ ਦੀ ਬੇਅੰਤ ਮਿਹਰ ਦਾ ਰਸ ਭਰਿਆ ਹੁੰਦਾ। ਕੈਸੀ ਬਾਜੀ ਖੇਡਦਾ ਬਹਿ ਦੋਹਾਂ ਪਾਸੇ ਆਪ, ਹੱਥੀ ਮੂਰਤ ਖੜ ਕੇ ਆਪੇ ਕਰਦਾ ਖਾਕ। ਜਦੋਂ ਤੱਕ ਸ਼ਬਦ ਮੂੰਹੋਂ ਨਹੀਂ ਨਿਕਲਦੇ ਉਹ ਤੁਹਾਡੇ ਕਾਬੂ ਦੇ ਵਿੱਚ ਨੇ, ਪਰ ਜਦੋਂ ਬਾਹਰ ਆ ਜਾਣ ਫਿਰ ਤੁਸੀਂ ਉਹਨਾਂ ਦੇ ਕਾਬੂ ਦੇ ਵਿੱਚ ਆ ਜਾਂਦੇ ਹੋ। ਕਿਸੇ ਅੰਨੇ ਨੂੰ ਅੱਖਾਂ ਦੇ ਦੇਣਾ ਵੱਡੀ ਗੱਲ ਹੈ, ਪਰ ਉਸ ਤੋਂ ਵੀ ਵੱਡੀ ਗੱਲ ਅਤੇ ਰਾਜ ਦੀ ਗੱਲ ਇਹ ਹੈ ਅੱਖਾਂ ਵਾਲਿਆਂ ਨੂੰ ਵੇਖਣ ਦੀ ਕਲਾ ਦੇ ਦੇਣੀ। ਜਿੱਥੇ ਤੁਹਾਡੇ ਇਰਾਦੇ ਨੇਕ ਹੋਣ ਉੱਥੇ ਦੋਸਤ ਘੱਟ ਅਤੇ ਵਿਰੋਧੀ ਜ਼ਿਆਦਾ ਖੜ੍ਹੇ ਹੁੰਦੇ ਨੇ, ਯਾਦ ਰੱਖੋ। ਪਾਪ ਕਰੇਂਦਾ ਚੁੱਪ ਚੁਪੀਤੇ, ਦਾਨ ਕਰੇ ਪਾ ਰੌਲਾ ਵੇ, ਬਾਹਰੋਂ ਦਿਸਦਾ ਸਾਫ਼ ਸੁਚੱਜਾ ਅੰਦਰੋਂ ਕਾਲਾ ਕੋਲਾ ਵੇ, ਨਾਮ ਇਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਕਿਉਂ ਬੋਲਾ ਵੇ, ਬੰਦਿਆ ਤੇਰੀ ਹਰ ਹਰਕਤ ਉੱਤੇ ਨਜ਼ਰ ਰੱਖਦਾ ਏ ਮੌਲਾ ਵੇ। ਸੰਸਾਰ ਦੇ ਵਿੱਚ ਨਾ ਕੋਈ ਤੁਹਾਡਾ ਮਿੱਤਰ ਅਤੇ ਨਾ ਹੀ ਕੋਈ ਦੁਸ਼ਮਣ ਹੈ, ਤੁਹਾਡੇ ਆਪਣੇ ਵਿਚਾਰ ਹੀ ਦੁਸ਼ਮਣ ਅਤੇ ਮਿੱਤਰ ਬਣਾਉਣ ਲਈ ਜ਼ਿੰਮੇਵਾਰ ਹੁੰਦੇ ਨੇ। ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਅੱਜ ਦਾ ਆਗਾਜ਼ ਕਰਦੇ ਹਾਂ। ਅਤੇ ਅੱਜ ਉੱਦਾਂ ਤਾਂ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਕੁਛ ਕੁ ਹੁੰਦਾ ਮੇਰੇ ਤੱਕ ਹੈਡਲਾਈਨਸ ਜਿਹੜੀਆਂ ਵੀਕਐਂਡ 'ਤੇ ਉਹ ਤੁਹਾਡੇ ਨਾਲ ਸ਼ੇਅਰ ਕਰਦਾ, ਪਰ ਨਾਲ ਦੀ ਨਾਲ ਜਿਹੜਾ ਮੈਂ ਨਾਲ ਦੀ ਨਾਲ ਜਿਹੜੀ ਹਲਕੀ ਫੁਲਕੀ ਜਿਹੜੀ ਗੱਲਬਾਤ ਆ ਉਹ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕਰਦਾ ਹੁੰਦਾ। ਸੋ ਕੁਛ ਕੁ ਜਿਹੜੀਆਂ ਲੋਕਲ ਜਿਹੜੀਆਂ ਹੈਡਲਾਈਨਸ, ਉਸ ਤੋਂ ਪਹਿਲਾਂ ਜਿਹੜੀ ਇੱਕ ਰਿਪੋਰਟ ਆ ਜਿਹੜੀ ਆਈ ਹੈ ਮੈਂ ਉਹਦੇ 'ਤੇ ਚਾਨਣਾ ਪਾ ਦਿੰਦਾ, ਉਸ ਤੋਂ ਬਾਅਦ ਫਿਰ ਅੱਜ ਜਿਹੜਾ ਆਪਾਂ ਖਬਰਾਂ ਜਿਹੜੀਆਂ ਹੈਡਲਾਈਨਸ ਆ ਮੈਂ ਤੁਹਾਡੇ ਨਾਲ ਫਿਰ ਉਹਨਾਂ ਦਾ ਜ਼ਿਕਰ ਕਰਾਂਗਾ। ਕਹਿੰਦੇ ਕੈਨੇਡਾ ਦੇ ਵਿੱਚ ਨੌਜਵਾਨ ਹੁਣ ਜਾਣਬੁੱਝ ਕੇ ਸਮਾਰਟਫੋਨ ਆ ਜਿਹੜਾ ਉਹ ਛੱਡ ਕੇ ਸਧਾਰਨ ਜਿਹੜੇ ਫਲਿੱਪ ਫੋਨ ਹੁੰਦੇ ਨੇ ਜਾਂ ਸਿੰਪਲ ਜਿੱਦਾਂ ਨੋਕੀਆ ਦੇ ਪਹਿਲਾਂ ਫੋਨ ਹੁੰਦੇ ਸਨ ਉਹ ਵਰਤਣ ਲੱਗੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਲਗਾਤਾਰ ਨੋਟੀਫਿਕੇਸ਼ਨਾਂ ਅਤੇ ਸਕਰੀਨ ਟਾਈਮ ਕਾਰਨ ਉਹਨਾਂ ਦੀ ਪੜ੍ਹਾਈ, ਧਿਆਨ, ਫੋਕਸ ਜਾਂ ਕੰਸਨਟ੍ਰੇਸ਼ਨ ਕਹਿ ਲਓ, ਨੀਂਦ ਅਤੇ ਮਾਨਸਿਕ ਸਿਹਤ ਹੈ ਜਿਹੜੀ ਉਹ ਪ੍ਰਭਾਵਿਤ ਹੋ ਰਹੀ ਹੈ। ਕੈਲਗਰੀ ਦੇ ਵਿੱਚ ਕੀਤੇ ਗਏ ਇੱਕ ਵਿਲੱਖਣ ਅਧਿਐਨ ਵਿੱਚ ਕੁਝ ਨੌਜਵਾਨਾਂ ਨੇ ਆਪਣੇ ਸਮਾਰਟਫੋਨ ਛੱਡ ਕੇ ਕਈ ਮਹੀਨਿਆਂ ਲਈ ਫਲਿੱਪ ਫੋਨ ਆ ਜਿਹੜੇ ਉਹ ਵਰਤੇ ਹੈ। ਸੋ ਇਹਦੇ 'ਤੇ ਆ ਜਿਹੜੀ ਆਹ ਰਿਪੋਰਟ ਹੈ, ਇਹਦੇ 'ਤੇ ਅੱਜ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ।

ਤਾਂ ਦੋਸਤੋ ਜਿਹੜਾ ਇਹ ਅਧਿਐਨ ਹੈ ਜਿਹੜਾ ਕੀਤਾ ਗਿਆ ਇੱਕ ਵਿਲੱਖਣ ਅਧਿਐਨ, ਜਿੱਦਾਂ ਮੈਂ ਦੱਸਿਆ ਕੁਝ ਨੌਜਵਾਨਾਂ ਨੇ ਆਪਣੇ ਸਮਾਰਟਫੋਨ ਆ ਜਿਹੜੇ ਛੱਡ ਕੇ ਕਈ ਮਹੀਨੇ ਲਈ ਫਲਿੱਪ ਫੋਨ ਵਰਤੇ ਨੇ। ਇਸ ਦੌਰਾਨ ਜਦੋਂ ਬਾਅਦ ਦੇ ਵਿੱਚ ਅਧਿਐਨ ਕੀਤਾ ਗਿਆ ਉਹਨਾਂ ਦੇ ਦਿਮਾਗ ਦੇ ਸਕੈਨ ਜਾਂ ਬ੍ਰੇਨ ਸਕੈਨ ਵੀ ਕੀਤੇ ਗਏ। ਸ਼ੁਰੂਆਤੀ ਨਤੀਜਿਆਂ ਮੁਤਾਬਕ ਕਈ ਜਿਹੜੇ ਹਿੱਸੇ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਇਕਾਗਰਤਾ ਵਧੀ ਹੈ, ਜਿਹੜੇ ਦਿਮਾਗ ਦੇ ਹਿੱਸੇ ਆ ਨੀਂਦ ਆ ਜਿਹੜੀ ਉਹ ਬਿਹਤਰ ਹੋਈ ਹੈ, ਚਿੰਤਾ ਘਟੀ ਆ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਰੂਬਰੂ ਸਮਾਂ ਵੱਧ ਬਿਤਾਉਣ ਲੱਗੇ ਨੇ। ਖੋਜਕਰਤਾ ਇਸ ਗੱਲ ਦੀ ਹੋਰ ਜਾਂਚ ਕਰ ਰਹੇ ਹਨ ਕਿ ਸਮਾਰਟਫੋਨ ਦੀ ਘੱਟ ਵਰਤੋਂ ਦਿਮਾਗ 'ਤੇ ਲੰਬੇ ਸਮੇਂ ਵਿੱਚ ਕਿਹੋ ਜਿਹਾ ਅਸਰ ਪਾਉਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਸਕਰੋਲਿੰਗ ਅਤੇ ਸੋਸ਼ਲ ਮੀਡੀਆ ਦਿਮਾਗ ਨੂੰ ਤੇਜ਼ ਉਤੇਜਨਾ ਦੀ ਆਦਤ ਪਾ ਦਿੰਦਾ ਹੈ, ਜਿਸ ਨਾਲ ਧਿਆਨ ਕੇਂਦਰਿਤ ਕਰਨਾ ਅਤੇ ਡੂੰਘੀ ਸੋਚ ਵਾਲੇ ਕੰਮ ਕਰਨਾ ਔਖਾ ਹੋ ਸਕਦਾ ਹੈ। ਇਸੇ ਕਰਕੇ ਕੁਝ ਨੌਜਵਾਨ ਹੁਣ ਡਿਜੀਟਲ ਡੀਟੌਕਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਰਹੇ ਨੇ। ਹਾਂਜੀ, ਸੋ ਇਹ ਜਿਹੜੀਆਂ ਚੀਜ਼ਾਂ ਹੁਣ ਲਗਾਤਾਰ ਸਮਾਜ ਦੇ ਵਿੱਚ ਵੱਧ ਰਹੀਆਂ ਨੇ। ਮੈਂ ਇਹ ਵੀ ਇੱਕ ਖਬਰ ਸੁਣੀ ਸੀਗੀ ਵੀ ਘਰ ਦੇ ਵਿੱਚ ਦੁਬਾਰਾ ਲੋਕ ਆ ਜਿਹੜਾ ਆਪਣਾ ਲੈਂਡਲਾਈਨ ਫੋਨ ਆ ਜਿਹੜਾ ਉਹ ਲਵਾਉਣਾ ਸ਼ੁਰੂ ਕਰ ਦਿੱਤਾ। ਇੱਕ ਟਾਈਮ ਤੁਸੀਂ ਇਹ ਦੇਖੋ ਵੀ ਲੈਂਡਲਾਈਨ ਫੋਨ ਆ ਜਿਹੜੇ ਬਹੁਤ ਘੱਟ ਗਏ ਨੇ ਹੁਣ ਆਪਾਂ ਦੇਖਦੇ ਹਾਂ ਘਰਾਂ ਦੇ ਵਿੱਚ, ਕਿਉਂਕਿ ਸਮਾਰਟਫੋਨ ਹੁੰਦੇ ਆ ਹਰ ਇੱਕ ਦੇ ਕੋਲ ਆਪਣਾ ਫੋਨ ਹੁੰਦਾ ਸੀਗਾ। ਪਰ ਜੇ ਆਪਾਂ ਅੱਜ ਤੋਂ ਤੁਸੀਂ ਲਾ ਲਓ ਵੀ 15 ਜਾਂ 2 ਦਹਾਕੇ ਪਹਿਲਾਂ ਦੀ ਗੱਲ ਕਰ ਲਈਏ, ਹਾਂਜੀ ਇੱਕ ਦਹਾਕਾ ਹੀ ਪਹਿਲਾਂ ਭਾਵੇਂ ਚੱਲ ਜਾਓ ਤੁਸੀਂ, ਉਦੋਂ ਵੀ ਦੇਖੋ ਘਰਾਂ ਦੇ ਵਿੱਚ ਜਿਹੜੇ ਲੈਂਡਲਾਈਨ ਫੋਨ ਆ ਜਿਹੜੇ ਆਪਣੇ, ਹਾਂਜੀ ਉਹ ਆਮ ਜਿਹੜੇ ਪਾਏ ਜਾਂਦੇ ਹੁੰਦੇ ਸੀਗੇ। ਹੁਣ ਵਾਪਸੀ ਆ ਜਿਹੜੀ ਲੈਂਡਲਾਈਨ ਫੋਨਾਂ ਦੀ ਹੋਣ ਲੱਗ ਪਈ ਹੈ ਕੈਨੇਡੀਅਨਸ ਘਰਾਂ ਦੇ ਵਿੱਚ, ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ। ਉਹਦਾ ਕਾਰਨ ਇਹ ਹੈ ਵੀ ਜਦੋਂ ਪਰਿਵਾਰਕ ਜੀ ਆ ਜਿਹੜੇ ਇਕੱਠੇ ਬੈਠਦੇ ਨੇ ਜਾਂ ਫਿਰ ਜਿਹੜਾ ਡਾਇਨਿੰਗ ਟੇਬਲ ਹੋ ਗਿਆ ਬ੍ਰੇਕਫਾਸਟ ਟੇਬਲ 'ਤੇ ਆ ਜਿਹੜੇ ਇਕੱਠੇ ਬੈਠਦੇ ਨੇ, ਕਿਉਂਕਿ ਇਹ ਜਿਹੜਾ ਫੋਨ ਆਪਣਾ ਆਪਣਾ ਉਹਦੇ ਵਿੱਚ ਹੀ ਆ ਜਿਹੜੇ ਮਸਰੂਫ ਰਹਿੰਦੇ ਸੀਗੇ। ਅਤੇ ਹੁਣ ਜਿਹੜੇ ਪਰਿਵਾਰਾਂ ਨੇ ਜਿਹੜੇ ਘਰਾਂ ਨੇ ਦੁਬਾਰਾ ਲੈਂਡਲਾਈਨ ਫੋਨ ਅਪਣਾਏ ਹੈ ਉਹ ਕਹਿੰਦੇ ਵੀ ਇਹੀ ਹੁੰਦਾ ਸੀਗਾ ਵੀ ਕੋਈ ਫੋਨ ਨਾ ਕਰ ਦੇਵੇ, ਕੋਈ ਮਿਸ ਕਾਲ ਨਾ ਹੋ ਜਾਵੇ, ਤਾਂ ਫਿਰ ਕਹਿੰਦੇ ਵੀ ਹੁਣ ਲੈਂਡਲਾਈਨ ਫੋਨ ਆ ਜਿਹੜਾ ਹਰ ਕਿਸੇ ਕੋਲ ਹੈਗਾ। ਸੋ ਜਦੋਂ ਪਰਿਵਾਰ ਇਕੱਠੇ ਬੈਠਦੇ ਅਤੇ ਲੈਂਡਲਾਈਨ ਫੋਨ ਆ ਜਿਹੜਾ ਉਹਦੀ ਟੋਨ ਆ ਜਿਹੜੀ ਹਾਈਟ ਹੁੰਦੀ ਹੈ ਅਤੇ ਉਹ ਘਰ ਦੇ ਐਨ ਉਸ ਹਿੱਸੇ ਦੇ ਵਿੱਚ ਹੁੰਦਾ ਵੀ ਜਿੱਥੋਂ ਉਹਦੀ ਰਿੰਗਰ ਹੈ ਜਿਹੜੀ ਸਾਰੇ ਪਾਸੇ ਸੁਣੀ ਜਾ ਸਕੇ। ਸੋ ਇੱਕ ਰੂਲ ਕਈ ਘਰਾਂ ਦੇ ਵਿੱਚ ਅਪਣਾਇਆ ਜਾ ਰਿਹਾ ਵੀ ਜਦੋਂ ਵੀ ਆ ਜਿਹੜਾ ਪਰਿਵਾਰਾਂ ਨੇ ਇਕੱਠੇ ਹੋ ਕੇ ਬੈਠਣਾ ਹੈ ਜੀਆਂ ਨੇ ਤਾਂ ਉਦੋਂ ਆ ਜਿਹੜੇ ਆਪਣੇ ਫੋਨ ਆ ਜਿਹੜੇ ਉਸ ਜ਼ੋਨ ਦੇ ਵਿੱਚ ਲੈ ਕੇ ਨਹੀਂ ਆਉਣੇ। ਕਹਿਣ ਦਾ ਭਾਵ ਜਿਵੇਂ ਰੋਟੀ ਖਾਣ ਦਾ ਸਮਾਂ ਆ ਅਤੇ ਉਸ ਵੇਲੇ ਆਪਣੇ ਆਪਣੇ ਫੋਨ ਆ ਜਿਹੜੇ ਆਪਣੇ ਤੋਂ ਪਰੇ ਰੱਖਣੇ ਆ ਜਾਂ ਜੇਬ 'ਚ ਪਾ ਕੇ ਰੱਖਣਾ, ਉਹਨਾਂ ਨੂੰ ਉਸ ਟੇਬਲ ਦੇ ਉੱਤੇ ਨਹੀਂ ਰੱਖਣਾ, ਉਸ ਜਾਂ ਉਹਨਾਂ ਦਾ ਇਸਤੇਮਾਲ ਕਰਨਾ। ਇਸ ਦੇ ਨਾਲ ਕਹਿੰਦੇ ਪਰਿਵਾਰਾਂ ਦੇ ਵਿੱਚ ਆਪਸੀ ਜਿਹੜਾ ਫਿਰ ਭਾਈਚਾਰਾ ਆਪਸੀ ਪਿਆਰ ਹੈ ਜਿਹੜਾ ਉਹ ਵਧਿਆ ਆ। ਇਹ ਅਧਿਐਨ ਕਹਿ ਰਿਹਾ, ਕੋਈ ਮੈਂ ਨਹੀਂ ਕਹਿ ਰਿਹਾ, ਇਹ ਰਿਪੋਰਟਾਂ ਆਈਆਂ ਕੱਲ੍ਹ ਦੀ ਅਤੇ ਅੱਜ ਦੀ ਇਹ ਦੋ ਰਿਪੋਰਟਾਂ ਆਈਆਂ ਜਿਹਦੇ 'ਤੇ ਮੈਂ ਤੁਹਾਡੇ ਨਾਲ ਇਹ ਵਿਸ਼ੇ ਆ ਜਿਹੜੇ ਸਾਂਝੇ ਕਰ ਰਿਹਾ। ਸੋ ਹੁਣ ਆ ਜਿਹੜਾ ਆ ਜਿਹੜਾ ਡਿਜੀਟਲ ਡੀਟੌਕਸ, ਕੀ ਤੁਸੀਂ ਇਸ ਬਾਰੇ ਜਾਂ ਇਸ ਲਫ਼ਜ਼ ਬਾਰੇ ਪਹਿਲਾਂ ਸੁਣਿਆ ਸੀਗਾ ਜਾਂ ਫਿਰ ਤੁਸੀਂ ਆ ਜਿਹੜਾ ਇਹ ਪਹਿਲੀ ਵਾਰ ਇਹ ਸੁਣਿਆ? ਕੀ ਤੁਹਾਨੂੰ ਲੱਗਦਾ ਕਿ ਸਮਾਰਟਫੋਨ ਸਾਡੀ ਜ਼ਿੰਦਗੀ ਨੂੰ ਆ ਜਿਹੜੇ ਉਹ ਆਸਾਨ ਬਣਾ ਰਹੇ ਹਨ ਜਾਂ ਫਿਰ ਇਸ ਨੂੰ ਜ਼ਿਆਦਾ ਉਲਝਾ ਰਹੇ ਹਨ? ਤੁਹਾਨੂੰ ਕੀ ਲੱਗਦਾ? ਮੈਨੂੰ ਇਹ ਲੱਗਦਾ ਵੀ ਸ਼ਾਇਦ ਆ ਜਿਹੜੇ ਆਸਾਨ ਕਰ ਰਹੇ ਆ, ਕਿਉਂਕਿ ਇਹ ਜਿਹੜਾ ਸਾਰਾ ਕੁਛ ਤਾਂ ਸਾਨੂੰ ਆ ਇਨਫੋਰਮੇਸ਼ਨ ਸਾਡੇ ਟਿਪਸ 'ਤੇ ਬੈਠੀ ਹੋਈ ਹੈ, ਅਤੇ ਉਲਝਾ ਕਿੱਦਾਂ ਰਹੇ ਆ ਇਹ ਤੁਸੀਂ ਦੱਸ ਸਕਦੇ ਹੋ, ਕਿਉਂਕਿ ਇਹ ਜਿਹੜਾ ਕੋਈ ਵੀ ਜਾਣਕਾਰੀ ਅਸੀਂ ਲੈਣੀ ਹੈ ਕਿੱਥੇ ਆਪਾਂ ਜਾਂਦੇ ਆਪਣਾ ਸਮਾਰਟਫੋਨ ਕੱਢਦੇ ਹਾਂ। ਕੀ ਤੁਸੀਂ ਇੱਕ ਹਫ਼ਤਾ ਸਿਰਫ ਫਲਿੱਪ ਫੋਨ ਜਾਂ ਬਿਨਾਂ ਸੋਸ਼ਲ ਮੀਡੀਆ ਦੇ ਰਹਿ ਸਕਦੇ ਹੋ? ਇਹ ਸਵਾਲ ਨੇ ਆਪਣੇ ਆਪ ਦੇ ਨਾਲ ਜੇ ਇਨਸਾਨ ਕਰੇ। ਇੱਕ ਹਫ਼ਤਾ ਛੱਡੋ, ਇੱਕ ਦਿਨ ਦੱਸ ਦਿਓ, ਇੱਕ ਦਿਨ ਹੈ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੋਂ ਬਗੈਰ ਰਹਿ ਸਕਦੇ ਹੋ? ਤੁਹਾਡੇ ਘਰ ਦੇ ਵਿੱਚ ਬੱਚਿਆਂ ਜਾਂ ਨੌਜਵਾਨਾਂ ਦਾ ਰੋਜ਼ਾਨਾ ਸਕਰੀਨ ਟਾਈਮ ਕਿੰਨਾ ਹੈ? ਕਦੇ ਤੁਸੀਂ ਉਹਦੇ 'ਤੇ ਚੈੱਕ ਕੀਤਾ? ਅੱਜ ਕੱਲ੍ਹ ਤਾਂ ਸਮਾਰਟਫੋਨਾਂ 'ਚ ਆਮ ਆ ਜਾਂਦਾ ਆ, ਉਹਨਾਂ 'ਚ ਜਿਹੜੀ ਇਨਬਿਲਟ ਐਪਲੀਕੇਸ਼ਨ ਹੈਗੀ ਹੈ ਵੀ ਉਹ ਤੁਹਾਨੂੰ ਦੱਸ ਦਿੰਦੇ ਆ ਵੀ ਅੱਜ ਤੁਹਾਡਾ ਸਕਰੀਨ ਟਾਈਮ ਇੰਨਾ ਜਾਂ ਵੀਕ ਦਾ ਸਕਰੀਨ ਟਾਈਮ ਤੁਸੀਂ ਇੰਨਾ ਇਸਤੇਮਾਲ ਕੀਤਾ। ਕੀ ਤੁਸੀਂ ਉਸ 'ਤੇ ਕੰਟਰੋਲ ਤੁਹਾਨੂੰ ਲੱਗਦਾ ਵੀ ਹੋਣਾ ਚਾਹੀਦਾ ਹੈ? ਅਤੇ ਤੁਸੀਂ ਕਦੇ ਡਿਜੀਟਲ ਡੀਟਾਕਸ ਕੀਤਾ ਹੈ ਆਪਣੇ ਆਪ ਨੂੰ? ਜਿੱਦਾਂ ਮੈਂ ਕਿਹਾ ਵੀ ਇਹ ਟਰਮ ਹੈ ਸ਼ਾਇਦ ਕਈਆਂ ਵਾਸਤੇ ਨਵੀਂ ਹੋ ਸਕਦੀ ਹੈ, ਪਰ ਕਈਆਂ ਨੂੰ ਪਤਾ ਹੈ ਇਸ ਟਰਮ ਦਾ ਵੀ ਇਹ ਡਿਜੀਟਲ ਡੀਟੌਕਸ ਹੈ ਜਿਹੜਾ ਆਪਣੇ ਆਪ ਨੂੰ ਕਿਵੇਂ ਕਰਨਾ ਹੈ। ਅਤੇ ਤੁਹਾਡਾ ਜਿਹੜਾ ਜੇ ਕੀਤਾ ਆ ਆਪਣੇ ਆਪ ਨੂੰ ਡਿਜੀਟਲ ਡੀਟੌਕਸ, ਤਾਂ ਤੁਹਾਡਾ ਜਿਹੜਾ ਤਜਰਬਾ ਜਿਹੜਾ ਆ ਉਹ ਕਿਵੇਂ ਦਾ ਰਿਹਾ?
ਤੁਹਾਡੇ ਅਨੁਸਾਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਲੱਤ ਜਿਹਨੂੰ ਆਪਾਂ ਕਹਿੰਦੇ ਅਡਿਕਟਡ ਬੰਦਾ ਕਿਸ ਚੀਜ਼ ਦਾ ਹੈ? ਸੋਸ਼ਲ ਮੀਡੀਆ ਦਾ, ਗੇਮਿੰਗ ਦਾ, ਜਾਂ ਫਿਰ ਸਮਾਰਟਫੋਨ ਦਾ? ਇਹ ਕੁਝ ਕੁ ਸਵਾਲ ਹੈ ਜੋ ਇਸ ਰਿਪੋਰਟ ਦੇ ਆਧਾਰ 'ਤੇ ਆ ਜਿਹੜੇ ਮੈਂ ਤੁਹਾਡੇ ਤੋਂ ਪੁੱਛੇ ਹੈ। ਬਾਕੀ ਤੁਸੀਂ ਆਪੋ ਆਪਣਾ ਵਿਊ ਪੁਆਇੰਟ ਹੈ ਜਿਹੜਾ ਸਾਂਝਾ ਕਰ ਸਕਦੇ ਹੋ। ਦੇਖੋ, ਹਰ ਇੱਕ ਦਾ ਆਪਣਾ ਪਰਸਨਲ ਤਜਰਬਾ ਹੁੰਦਾ, ਹਰ ਇੱਕ ਦਾ ਆਪਣਾ ਅਨੁਭਵ ਹੁੰਦਾ ਹੈ, ਹਾਂਜੀ। ਸੋ ਕਈਆਂ ਦੀ ਆਪਣੀ ਹੱਡ ਬੀਤੀ ਹੁੰਦੀ ਹੈ, ਕਈ ਵਾਰ ਆਪਾਂ ਆਲੇ ਦੁਆਲੇ ਦੇਖਦੇ ਹਾਂ ਉਹ ਜੱਗ ਬੀਤੀ ਤੋਂ ਵੀ ਆਪਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਤੁਸੀਂ ਆ ਜਿਹੜੇ ਆਪਣੇ ਇਹਨਾਂ ਚੀਜ਼ਾਂ ਦੇ ਉੱਤੇ ਰੌਸ਼ਨੀ ਪਾ ਸਕਦੇ ਹੋ ਇਸ ਰਿਪੋਰਟ ਦੇ ਆਧਾਰ 'ਤੇ। ਕੀ ਤੁਹਾਨੂੰ ਲੱਗਦਾ ਵੀ ਰਿਪੋਰਟ ਇਹ ਜਾਇਜ਼ ਹੈ? ਤੁਹਾਨੂੰ ਲੱਗਦਾ ਵੀ ਰਿਪੋਰਟ ਜੈਨੂਇਨ ਗੱਲ ਇੱਕ ਕਰ ਰਹੀ ਹੈ ਜੋ ਇਹ ਅਧਿਐਨ ਹੈ ਜਿਹੜਾ ਇਹ ਦੱਸਿਆ ਗਿਆ? ਤਾਂ ਸਟੂਡੀਓ ਦਾ ਨੰਬਰ 905-600-3337-9056-633-3337 'ਤੇ ਤੁਸੀਂ ਕਾਲ ਕਰਕੇ ਇਸ ਰਿਪੋਰਟ ਦੇ ਆਧਾਰ 'ਤੇ ਆਪੋ ਆਪਣਾ ਜਿਹੜਾ ਵਿਊ ਪੁਆਇੰਟ ਆ ਉਹ ਸਾਂਝਾ ਕਰ ਸਕਦੇ ਹੋ। ਦੋਸਤੋ, ਅਗਲੀ ਖਬਰ 'ਤੇ ਚੱਲਦਾ। ਮਿਸੀਸਾਗਾ ਦੀ ਸਾਬਕਾ ਮੇਅਰ ਬੋਨੀ ਕਰੋਂਬੀ ਨੇ ਅਧਿਕਾਰਿਤ ਤੌਰ 'ਤੇ ਐਲਾਨ ਕਰ ਦਿੱਤਾ ਕਿ ਉਹ ਇਸ ਸਾਲ ਹੋਣ ਵਾਲੀਆਂ ਮਿਊਂਸੀਪੈਲਿਟੀ ਚੋਣਾਂ ਦੇ ਵਿੱਚ ਮੁੜ ਮਿਸੀਸਾਗਾ ਦੇ ਮੇਅਰ ਦੇ ਅਹੁਦੇ ਲਈ ਆਪਣੀ ਚੋਣ ਲੜਨਗੇ। ਇਹ ਪੁਸ਼ਟੀ ਉਹਨਾਂ ਨੇ ਕੱਲ੍ਹ ਇੱਕ 680 ਨਿਊਜ਼ ਰੇਡੀਓ ਦੇ ਨਾਲ ਗੱਲਬਾਤ ਦੌਰਾਨ ਕੀਤੀ। ਬੋਨੀ ਕਰੋਂਬੀ 2014 ਤੋਂ 2024 ਤੱਕ ਮਿਸੀਸਾਗਾ ਦੀ ਮੇਅਰ ਰਹੇ ਨੇ। ਇਸ ਤੋਂ ਬਾਅਦ ਉਹਨਾਂ ਨੇ ਅੰਟਾਰੀਓ ਲਿਬਰਲ ਪਾਰਟੀ ਦੀ ਅਗਵਾਈ ਸੰਭਾਲਣ ਲਈ ਇਹ ਅਹੁਦਾ ਛੱਡ ਦਿੱਤਾ ਸੀ। ਹੁਣ ਉਹ ਮੁੜ ਸਥਾਨਕ ਰਾਜਨੀਤੀ ਦੇ ਵਿੱਚ ਵਾਪਸੀ ਕਰ ਰਹੇ ਨੇ ਅਤੇ ਮੌਜੂਦਾ ਮੇਅਰ ਕੈਰੋਲਿਨ ਪੈਰਿਸ਼ ਨੂੰ ਸਿੱਧੀ ਚੁਣੌਤੀ ਹੋਵੇਗੀ। ਹਾਲਾਂਕਿ ਤੁਸੀਂ ਕੱਲ੍ਹ ਦੇਖਿਆ ਹੋਵੇਗਾ, ਜੇ ਮਿਸੀਸਾਗਾ ਜਾਂ ਆਪਣੀ ਮਿਊਂਸੀਪੈਲਿਟੀ ਦੀ ਇਲੈਕਸ਼ਨਸ ਫੋਲੋ ਕਰਦੇ ਹੋ, ਉੱਥੋਂ ਦੇ ਮੌਜੂਦਾ ਕੈਰੋਲਿਨ ਜਿਹੜੇ ਪੈਰਿਸ਼ ਇਸ ਟਾਈਮ ਦੇ ਮੇਅਰ ਹੈ, ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆ ਜਿਹੜੇ ਬੋਨੀ ਕਰੋਂਬੀ ਹੁਣਾਂ ਦੀ ਵੀਡੀਓ ਪਾਈ, ਅਤੇ ਉਹ ਉਦੋਂ ਪਾਈ ਜਦੋਂ ਉਹ ਮੇਅਰ ਇਲੈਕਟ ਹੋਏ ਸੀਗੇ। ਅਤੇ ਉਸ ਵਕਤ ਬੋਨੀ ਕਰੋਂਬੀ ਨੇ ਮੇਅਰ ਕੈਰੋਲਿਨ ਜਿਹੜੇ ਪੈਰਿਸ਼ ਹੈ ਉਹਨਾਂ ਦੀ ਚੰਗੀ ਵਾਹ ਵਾਹ ਕੀਤੀ ਸੀਗੀ। ਉਹ ਕਹਿੰਦੇ ਸੀਗੇ ਵੀ ਜੋ ਉਹ ਹੁਣ ਕਹਿ ਰਹੇ ਆ ਜਾਂ ਕੱਲ੍ਹ ਇੰਟਰਵਿਊ ਦੇ ਵਿੱਚ ਕੀਤਾ, ਅਤੇ ਉੱਦਾਂ ਦੀ ਹੀ ਇਸ ਟਾਈਮ ਜਿਹੜੇ ਮੇਅਰ ਜਿਹੜੇ ਮਿਸੀਸਾਗਾ ਦੇ ਰੈਜੀਡੈਂਟ ਹੈ ਉਹਨਾਂ ਨੂੰ ਸਰਵਿਸਿਸ ਹੈ ਜਿਹੜੀ ਮਿਲ ਰਹੀ ਹੈ। ਸੋ ਮਿਸੀਸਾਗਾ ਦੀਆਂ ਜਿਹੜੀਆਂ ਚੋਣਾਂ ਆਪਾਂ ਨੂੰ ਪਤਾ ਅਕਤੂਬਰ 2026 'ਚ ਹੋਣਗੀਆਂ। ਜਿਹੜੇ ਰਾਜਨੀਤਿਕ ਮਾਹਿਰ ਹੈ ਉਹਨਾਂ ਦਾ ਮੰਨਣਾ ਵੀ ਕਰੋਂਬੀ ਦੀ ਵਾਪਸੀ ਨਾਲ ਇਹ ਚੋਣਾਂ ਜਿਹੜੀਆਂ ਕਾਫੀ ਦਿਲਚਸਪ ਅਤੇ ਮੁਕਾਬਲੇ ਸਾਜ਼ ਬਣ ਸਕਦੀਆਂ ਨੇ। ਅਤੇ ਆਪਾਂ ਪਿਛਲੇ ਹਫ਼ਤੇ ਆ ਜਿਹੜੇ ਰੀਅਲ ਸਟੇਟ ਦੇ ਓਪਨ ਹਾਊਸ ਸਾਇੰਸ ਨੇ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਸੀਗੀ, ਅਤੇ ਤੁਸੀਂ ਆ ਜਿਹੜਾ ਆਪੋ ਆਪਣੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ, ਆਪਣੇ ਆਪਣੇ ਵਿਚਾਰ ਸਾਂਝੇ

ਇਹਨਾਂ ਤੇ ਸਟੈਂਡ ਅਲੋਨ ਬਾਇਲਾ ਜਿਹੜਾ ਆ ਉਹ ਆਉਣੇ ਚਾਹੀਦੇ ਆ ਜਾਂ ਨਹੀਂ ਆਉਣੇ ਚਾਹੀਦੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕੈਨੀ ਨੇ ਗੋਡੀ ਹੋਵ ਇੰਟਰਨੈਸ਼ਨਲ ਬ੍ਰਿਜ ਨੂੰ ਲੈ ਕੇ ਚੱਲ ਰਹੇ ਵਿਵਾਦ ਤੇ ਕਿਹਾ ਵੀ ਅਮਰੀਕਾ ਦੇ ਨਾਲ ਮੁਨਾਫਾ ਸਾਂਝਾ ਕਰਨ ਦੇ ਨਵੇਂ ਸਮਝੌਤੇ ਨਾਲ ਕੈਨੇਡਾ ਨੂੰ ਕੋਈ ਵੱਡਾ ਵਿੱਤੀ ਨੁਕਸਾਨ ਨਹੀਂ ਹੋਵੇਗਾ। ਉਹਨਾਂ ਦਾ ਕਹਿਣਾ ਕਿ ਪੁਲ ਤੋਂ ਹੋਣ ਵਾਲਾ ਸ਼ੁੱਧ ਮੁਨਾਫਾ ਜਿਹਨੂੰ ਆਪਾਂ ਨੈੱਟ ਪ੍ਰੋਫਿਟ ਕਹਿ ਦਿੰਦੇ ਆ ਇੰਨਾ ਵੱਡਾ ਨਹੀਂ ਹੋਵੇਗਾ ਕਿ ਉਸ ਦੀ ਵੰਡ ਕੈਨੇਡਾ ਲਈ ਘਾਟੇ ਦਾ ਸੌਦਾ ਬਣੇ। ਇਹ ਸਮਝੌਤਾ ਉਸ ਵੇਲੇ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਲ ਦੇ ਖੁੱਲ੍ਹਣ 'ਤੇ ਇਤਰਾਜ਼ ਜਤਾਇਆ ਸੀ ਨਵੇਂ ਸਮਝੌਤੇ ਅਨੁਸਾਰ ਹੁਣ ਜਿਹੜਾ ਹੈਗਾ, ਜਿਹਦੇ 'ਤੇ ਟਰੰਪ ਸਾਹਿਬ ਨੇ ਕਿਹਾ ਵੀ ਬਹੁਤ ਵਧੀਆ ਡੀਲ ਹੈ ਜਿਹੜੀ ਸਾਡੀ ਕੈਨੇਡਾ ਦੇ ਨਾਲ ਹੋਈ ਹੈ ਉਸ ਬ੍ਰਿਜ ਨੂੰ ਲੈ ਕੇ, ਅਤੇ ਉਹ ਬੜੇ ਹੈਪੀ ਨੇ। ਪੁਲ ਤੋਂ ਹੋਣ ਵਾਲੇ ਨੈੱਟ ਪ੍ਰੋਫਿਟ ਦਾ ਇੱਕ ਹਿੱਸਾ ਜਿਹੜਾ ਅਮਰੀਕਾ ਨਾਲ ਸਾਂਝਾ ਕੀਤਾ ਜਾਵੇਗਾ। ਟੋਲ ਵਧਾਉਣ ਸੰਬੰਧੀ ਕੁਝ ਫੈਸਲਿਆਂ ਦੇ ਵਿੱਚ ਅਮਰੀਕਾ ਦੀ ਵੀ ਭੂਮਿਕਾ ਰਹੇਗੀ। ਇਸ ਦੇ ਬਦਲੇ ਹੁਣ ਪੁਲ ਹੈ ਜਿਹੜਾ 27 ਜੁਲਾਈ 2026 ਨੂੰ ਆਵਾਜਾਈ ਲਈ ਖੁੱਲ੍ਹਣ ਦਾ ਰਸਤਾ ਜਿਹੜਾ ਆ ਉਹ ਸਾਫ਼ ਹੋ ਗਿਆ। ਕਾਰਨੀ ਨੇ ਦਲੀਲ ਦਿੱਤੀ ਹੈ ਕਿ ਕੈਨੇਡਾ ਨੇ ਪੁਲ ਦੀ ਉਸਾਰੀ ਇਸ ਲਈ ਕੀਤੀ ਸੀ ਤਾਂ ਜੋ ਵਿੰਡਸਰ ਅਤੇ ਡੈਟਰੋਇਟ ਵਿਚਕਾਰ ਵਪਾਰ ਅਤੇ ਆਵਾਜਾਈ ਹੋਰ ਸੁਚਾਰੂ ਹੋ ਸਕੇ। ਉਹਨਾਂ ਅਨੁਸਾਰ ਆਰਥਿਕ ਲਾਭ ਅਤੇ ਸਰਹੱਦ ਵਪਾਰ ਵਿੱਚ ਸੁਧਾਰ ਅਤੇ ਮੁਨਾਫੇ ਦੀ ਵੰਡ ਨਾਲੋਂ ਇਹ ਚੀਜ਼ਾਂ ਕਈ ਗੁਣਾ ਵੱਧ ਮਹੱਤਵਪੂਰਨ ਨੇ। ਸੋ ਇਸ ਦੇ ਨਾਲ ਜੇ ਬ੍ਰਿਜ ਖੁੱਲ੍ਹਣ ਦੀ ਜਿਹੜੀ ਇਸ ਟਾਈਮ ਖਬਰਾਂ ਆ ਰਹੀਆਂ ਨੇ ਟਰੈਕਿੰਗ ਇੰਡਸਟਰੀ ਦੇ ਵਿੱਚ ਜਾਂ ਹੋਰ ਉੱਥੇ ਦੇ ਜਿਹੜੇ ਸਥਾਨਕ ਲੋਕ ਹੈ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਦੋਸਤੋ, ਟੋਰੋਂਟੋ ਦੇ ਮਸ਼ਹੂਰ ਸਾਲਸਾ ਔਨ ਸੈਂਟ ਕਲੇਅਰ ਸਟਰੀਟ ਫੈਸਟੀਵਲ ਦੌਰਾਨ ਹੋਈ ਗੋਲੇਬਾਰੀ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਹੀ ਪਲਾਂ ਦੇ ਵਿੱਚ ਖੁਸ਼ੀਆਂ ਦਾ ਉਹ ਮਾਹੌਲ ਡਰ, ਸਹਿਮ, ਹਫੜਾ ਦਫੜੀ ਦੇ ਵਿੱਚ ਬਦਲ ਗਿਆ। ਚਸ਼ਮਦੀਦ ਦੇ ਮੁਤਾਬਕ ਜਿਵੇਂ ਹੀ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਲੋਕ ਆਪਣੀ ਜਾਨ ਬਚਾਉਣ ਲਈ ਹਰ ਪਾਸੇ ਭੱਜਣ ਲੱਗੇ। ਕਈ ਮਾਪੇ ਆਪਣੇ ਡਰੇ ਹੋਏ ਬੱਚਿਆਂ ਨੂੰ ਗਲੇ ਲਾ ਕੇ ਦਿਲਾਸੇ ਦੇ ਰਹੇ ਸਨ, ਜਦਕਿ ਕਈ ਲੋਕ ਦੁਕਾਨਾਂ ਅਤੇ ਇਮਾਰਤਾਂ ਅੰਦਰ ਲੁਕ ਗਏ। ਇੱਕ ਗਵਾਹ ਨੇ ਦੱਸਿਆ, ਉਸ ਵੇਲੇ ਮੇਰਾ ਸਿਰਫ ਇੱਕੋ ਮਕਸਦ ਸੀਗਾ, ਕਿਸੇ ਤਰ੍ਹਾਂ ਉੱਥੋਂ ਸੁਰੱਖਿਅਤ ਸੇਫਟੀ ਦੇ ਨਾਲ ਮੈਂ ਨਿਕਲ ਜਾਵਾਂ। ਪੁਲਿਸ ਅਨੁਸਾਰ ਇਹ ਘਟਨਾ ਜਿਹੜੀ ਹੈ ਇਹ ਇੱਕ ਹਮਲਾ ਨਹੀਂ ਸੀ, ਇਹ ਸਗੋਂ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਸੀ। ਇਸ ਘਟਨਾ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ। ਮੌਕੇ 'ਤੇ 2 ਹਥਿਆਰ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਅਤੇ ਜਾਂਚ ਜਾਰੀ ਹੈ, ਪਰ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਨਹੀਂ ਕੀਤੀ ਗਈ। ਦੋਸਤੋ, ਵੱਖ ਵੱਖ ਜਿਹੜੇ ਇਕੱਠ ਹੋ ਰਹੇ ਨੇ ਜੋ ਇਹ ਦੱਸਦੇ ਪਏ ਨੇ ਵੀ ਲੋਕ ਹੁਣ ਡਰਦੇ ਨੇ ਉਹਨਾਂ ਇਕੱਠਾਂ ਦੇ ਵਿੱਚ, ਉਹਨਾਂ ਈਵੈਂਟ ਦੇ ਵਿੱਚ ਜਾ ਕੇ। ਆਪਾਂ ਬ੍ਰੈਂਪਟਨ ਦੇ ਵਿੱਚ ਵੀ ਕੁਛ ਇਕੱਠ ਹੋਏ ਸੀਗੇ, ਉੱਥੇ ਵੀ ਆਪਾਂ ਦੇਖਿਆ ਕੀ ਕੁਝ ਹੋਇਆ। ਹਾਲਾਂਕਿ ਜਿਹੜੀ ਪੁਲਿਸ ਹੈ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਕਰ ਰਹੀ ਹੈ, ਪਰ ਫਿਰ ਵੀ ਸ਼ਰਾਰਤੀ ਅਨਸਰ ਭੀੜ ਦਾ ਫਾਇਦਾ ਚੁੱਕ ਕੇ ਕੋਈ ਨਾ ਕੋਈ ਸ਼ਰਾਰਤ ਹੈ ਜਿਹੜੀ ਕਰ ਦਿੰਦੇ ਨੇ। ਸੋ ਲੋਕ ਡਰਦੇ ਨੇ ਆਪਣੇ ਪਰਿਵਾਰਾਂ ਨੂੰ ਅੱਜ ਕੱਲ੍ਹ ਇਹਨਾਂ ਭੀੜ ਵਾਲੇ ਈਵੈਂਟਸ ਦੇ ਉੱਤੇ ਲੈ ਕੇ ਜਾਣ ਤੋਂ। ਵੀਅਤਨਾਮ ਦੇ ਪ੍ਰਸਿੱਧ ਸੈਰ ਸਪਾਟਾ ਟਾਪੂ ਹੈ ਫੂਕਿਓ ਨੇੜੇ ਇੱਕ ਸਪੀਡ ਬੋਟ ਹੈ ਜਿਹੜੀ ਉਹ ਸਮੁੰਦਰ ਦੇ ਵਿੱਚ ਪਲਟ ਗਈ, ਜਿਸ ਕਾਰਨ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ। ਬੋਟ ਦੇ ਵਿੱਚ ਕਹਿੰਦੇ 32 ਭਾਰਤੀ ਸੈਲਾਨੀ ਸੀਗੇ, ਟੂਰਿਸਟ ਸੀਗੇ, ਅਤੇ 4 ਵੀਅਤਨਾਮੀ ਕਰੂ ਮੈਂਬਰ ਸਨ। ਹਾਦਸੇ ਤੋਂ ਬਾਅਦ ਬਚਾਅ ਕਾਰਵਾਈ ਦੌਰਾਨ ਕਈ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਪਰ ਇੱਕ ਜਿਹੜਾ ਬੰਦਾ ਆ ਉਹ ਹਜੇ ਵੀ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਆ। ਹਾਦਸੇ ਤੋਂ ਬਾਅਦ ਵੀਅਤਨਾਮੀ ਪੁਲਿਸ ਨੇ ਸਪੀਡ ਬੋਟ ਦੇ 57 ਸਾਲਾ ਕਪਤਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਉਸ 'ਤੇ ਜਲ ਆਵਾਜਾਈ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਜਾਂਚ ਚੱਲ ਰਹੀ। ਅਧਿਕਾਰੀ ਇਹ ਪਤਾ ਲਗਾ ਰਹੇ ਹਨ ਕਿ ਹਾਦਸਾ ਮਾੜੇ ਮੌਸਮ ਕਰਕੇ ਜਾਂ ਫਿਰ ਲਾਪਰਵਾਹੀ ਜਾਂ ਫਿਰ ਹੋਰ ਕਿਸੇ ਕਾਰਨ ਕਰਕੇ ਵਾਪਰਿਆ। ਭਾਰਤੀ ਦੂਤਾਵਾਸ ਮ੍ਰਿਤਕਾਂ ਦੀ ਲਾਸ਼ਾਂ ਨੂੰ ਭਾਰਤ ਭੇਜਣ ਅਤੇ ਬਚੇ ਹੋਏ ਸੈਲਾਨੀਆਂ ਨੂੰ ਦੀ ਵਾਪਸੀ ਲਈ ਵੀਅਤਨਾਮ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ। ਸੋ ਦੋਸਤੋ, ਇਹ ਕੁਝ ਕੁ ਖਾਸ ਖਬਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੋ ਮੈਂ ਮੁੜ ਉਸੇ ਸਵਾਲ 'ਤੇ ਆਉਂਦਾ ਜੋ ਮੈਂ ਸਟਾਰਟਿੰਗ ਦੇ ਵਿੱਚ ਤੁਹਾਡੇ 'ਤੇ ਪੁੱਛਿਆ, ਅਤੇ ਉਹਦੇ 'ਤੇ ਤੁਸੀਂ ਆਪੋ ਆਪਣੇ ਜਿਹੜੇ ਵਿਚਾਰ ਆ ਜਿਹੜੇ ਦੇ ਸਕਦੇ ਹੋ ਕਿ ਕੈਨੇਡਾ ਦੇ ਵਿੱਚ ਜਿਹੜੇ ਨੌਜਵਾਨ ਹੈ ਬਾਕੀ ਜੀ ਹੈ ਜਿਹੜੇ ਹੁਣ ਸਮਾਰਟਫੋਨ ਨੂੰ ਛੱਡ ਕੇ ਫਲਿੱਪ ਫੋਨ ਹੈ ਜਿਹੜਾ ਉਹ ਵਰਤਣ ਲੱਗ ਗਏ ਨੇ, ਆਪਣੇ ਆਪ ਨੂੰ ਡਿਜੀਟਲ ਡੀਟੌਕਸ ਕਰਨ ਲੱਗ ਪਏ ਨੇ,
ਉਹਨਾਂ ਨੂੰ ਲੱਗਦਾ ਹੈ ਵੀ ਸਾਡਾ ਜਿਹੜਾ ਸਮਾਰਟਫੋਨ ਹੈ ਕਾਫੀ ਜਿਹੜੇ ਸਕਰੀਨਿੰਗ ਟਾਈਮ ਜਾਂ ਸੋਸ਼ਲ ਮੀਡੀਆ ਜਾਂ ਫੋਕਸਡ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਆ

0: ਕਾਫੀ ਖਰਾਬ ਕਰ ਦਿੱਤਾ। ਸੋ ਮੈਂ ਇਹ ਕੈਲਗਰੀ ਦੇ ਵਿੱਚ ਅਧਿਐਨ ਹੋਇਆ। ਸੋ ਉਹਨਾਂ ਦੇ ਵਿੱਚ ਜਿਹੜੇ ਨੌਜਵਾਨ ਹੈ ਜਿਹੜੇ ਸਮਾਰਟਫੋਨ ਨੂੰ ਛੱਡ ਕੇ ਕਈ ਮਹੀਨਿਆਂ ਲਈ ਉਹ ਉਹਨਾਂ ਨੇ ਫਲਿੱਪ ਫੋਨ ਹੈ ਜਿਹੜੇ ਉਹ ਵਰਤੇ ਅਤੇ ਫਿਰ ਬ੍ਰੇਨ ਸਕੈਨ ਜਿਹੜੇ ਕੀਤੇ ਗਏ ਉਹਨਾਂ ਮੁਤਾਬਕ ਉਹਨਾਂ ਦੀ ਇਕਾਗਰਤਾ ਵਧੀ, ਨੀਂਦ ਬਿਹਤਰ ਹੋਈ, ਚਿੰਤਾ ਘਟੀ ਅਤੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਰੂਬਰੂ ਹੋਣ ਦਾ ਜਿਹੜਾ ਸਮਾਂ ਉਹਨਾਂ ਨੇ ਵੱਧ ਬਿਤਾਇਆ। ਹੁਣ ਮੇਰੇ ਸਵਾਲ ਉਹੀ ਦੁਬਾਰਾ ਮੈਂ ਇੱਕ ਵਾਰ ਰਿਪੀਟ ਕਰਦਾ, ਕੀ ਤੁਹਾਨੂੰ ਲੱਗਦਾ ਸਮਾਰਟਫੋਨ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਨੇ ਜਾਂ ਫਿਰ ਹੋਰ ਜ਼ਿਆਦਾ ਉਲਝਾ ਰਹੇ ਨੇ? ਕੀ ਤੁਸੀਂ ਇੱਕ ਦਿਨ, ਮੈਂ ਇੱਕ ਹਫ਼ਤਾ ਕਹਿੰਦਾ, ਇੱਕ ਦਿਨ ਵਾਸਤੇ ਫਲਿੱਪ ਫੋਨ ਜਾਂ ਬਿਨਾਂ ਸੋਸ਼ਲ ਮੀਡੀਆ ਦੇ ਰਹਿ ਸਕਦੇ ਹੋ? ਕੀ ਤੁਹਾਡੇ ਘਰ ਦੇ ਵਿੱਚ ਬੱਚਿਆਂ ਜਾਂ ਨੌਜਵਾਨਾਂ ਦਾ ਰੋਜ਼ਾਨਾ ਸਕਰੀਨ ਟਾਈਮ ਜਿਹੜਾ ਹੈ ਉਹ ਕਿੰਨਾ ਕੁ ਹੈ? ਉਸ 'ਤੇ ਕੰਟਰੋਲ ਤੁਹਾਨੂੰ ਲੱਗਦਾ ਵੀ ਹੋਣਾ ਚਾਹੀਦਾ ਹੈ? ਕੀ ਤੁਸੀਂ ਆਪਣੇ ਆਪ ਨੂੰ ਡਿਜੀਟਲ ਡੀਟੌਕਸ ਕੀਤਾ ਕਦੇ ਜਾਂ ਉਹਦੀ ਕੋਸ਼ਿਸ਼ ਕੀਤੀ? ਜੇ ਹਾਂ ਤਾਂ ਫਿਰ ਤੁਹਾਡਾ ਜਿਹੜਾ ਤਜਰਬਾ ਉਹ ਕਿਹੋ ਜਿਹਾ ਰਿਹਾ? ਤੁਹਾਡੇ ਅਨੁਸਾਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਐਡਿਕਸ਼ਨ ਹੈ, ਇੱਕ ਟਾਈਮ ਹੁੰਦਾ ਸੀ ਨਾ ਆਪਾਂ ਨਸ਼ਿਆਂ ਦੀ ਗੱਲ ਕਰਦੇ ਸੀ, ਸੋ ਹੁਣ ਅੱਜ ਕੱਲ੍ਹ ਜਿਹੜੀ ਇਹ ਨਵੀਂ ਐਡਿਕਸ਼ਨਾਂ ਚੱਲ ਪਈਆਂ ਨੇ, ਤੁਹਾਡੇ ਅਨੁਸਾਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਲੱਤ ਹੈ, ਐਡਿਕਸ਼ਨ ਉਹ ਕੀ ਹੈ? ਸੋਸ਼ਲ ਮੀਡੀਆ, ਗੇਮਿੰਗ ਜਾਂ ਸਮਾਰਟਫੋਨ? ਇਹਦੇ 'ਤੇ ਹੈ ਜਿਹੜੇ ਤੁਸੀਂ ਆਪਣੇ ਵਿਊ ਪੁਆਇੰਟ ਦੇ ਸਕਦੇ ਹੋ। ਕੁਛ ਕੁ ਮਿੰਟ ਵਾਸਤੇ ਮੈਂ ਤੁਹਾਡੀਆਂ ਕਾਲਸ ਦਾ ਇੰਤਜ਼ਾਰ ਕਰਦਾ। ਸਟੂਡੀਓ ਦਾ ਨੰਬਰ 905-673-3337 9056-733-3337 'ਤੇ ਦੋਸਤੋ ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਡਾਇਲ ਟੂ ਲਿਸਨ ਕਰਕੇ ਤੁਸੀਂ ਸਾਨੂੰ ਸੁਣਨਾ ਚਾਹੁੰਦੇ ਹੋ ਤਾਂ ਨੰਬਰ 416-477-2040 416-477-2040 'ਤੇ ਡਾਇਲ ਟੂ ਲਿਸਨ ਕਰਕੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਜਾਂ ਸਿੰਪਲ ਰੇਡੀਓ 'ਤੇ AM 530 ਮਲਟੀਕਲਚਰਲ ਰੇਡੀਓ ਹੈ ਜਿਹੜਾ ਤੁਸੀਂ ਲੱਭ ਸਕਦੇ ਹੋ। ਆਓ ਫਿਰ ਤੁਹਾਡੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਕੀ ਤੁਸੀਂ ਸੋਚਦੇ ਪਏ ਹੋ ਜੋ ਮੈਂ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਹੈ? ਕਿਉਂਕਿ ਸਾਰਿਆਂ ਦੇ ਆਪੋ ਆਪਣੇ ਪਰਸਨਲ ਤਜਰਬੇ ਹੋ ਸਕਦੇ ਆ। ਲੈਟ ਸੀ ਚੱਲਦੇ ਜੀ ਪਹਿਲੀ ਕਾਲ 'ਤੇ। ਸੰਧੂ ਸਾਹਿਬ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ ਭਾਅ ਜੀ।
1: ਸਤਿ ਸ਼੍ਰੀ ਅਕਾਲ ਜੀ। ਸੱਜਣੇ ਸਵੇਰ 'ਚ ਅੱਜ ਕੱਲ੍ਹ ਵਾਕਿਆ ਹੁੰਦੀ ਆ, ਟਾਈਮ ਦੇ ਹਿਸਾਬ ਨਾਲ ਦਿਨ ਲੰਬੇ ਹੋ ਗਏ ਆ ਤੇ ਬੜੀ ਖੂਬਸੂਰਤ ਸਵੇਰ ਚੜ੍ਹਦੀ ਆ। ਬਾਕੀ ਸ਼ਮੀ ਜੀ ਡਿਪੈਂਡ ਕਰਦਾ ਵਾ ਕਿ ਇਹ ਫੋਨ ਤੁਸੀਂ ਦੇਖੋ, ਮੈਂ ਕਾਰੋਬਾਰ ਕਰਦਾ, ਕੰਮ ਕਰਦਾ, ਮੈਨੂੰ ਲੱਗਦਾ ਕਿ ਮੇਰਾ ਅੱਜ ਦੀ ਡੇਟ 'ਚ ਫੋਨ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਕਿ ਜਿੰਨਾ ਵੀ ਕੁਛ ਕਰਦੇ ਆ, ਈਮੇਲ ਆ, ਫੋਨ, ਹਾਂ, ਜਿੱਥੇ ਅੰਦਰ ਆਪਾਂ ਨੂੰ ਲੱਗਦਾ, ਮਤਲਬ ਖਾਸ ਕਰਕੇ ਬੱਚੇ ਆ ਜਿਹੜੇ ਅਜੇ ਡਿਵੈਲਪਿੰਗ ਆ, ਉਹਨਾਂ ਨੇ ਪੜ੍ਹਨਾ ਆ, ਜਿਹਨਾਂ ਨੂੰ ਉਹ ਚੀਜ਼ ਨੁਕਸਾਨ ਪਹੁੰਚਾ ਸਕਦੀ, ਉੱਥੋਂ ਜ਼ਰੂਰ ਬਚਣਾ ਚਾਹੀਦਾ। ਇੱਥੇ ਕੋਈ ਦੂਜੀ ਰਹਿ ਨਹੀਂ ਆ। ਪਹਿਲਾਂ ਆਪਾਂ ਬੁੱਕ ਪੜ੍ਹਦੇ ਸੀ, ਹੁਣ ਮੈਂ ਨਾ ਮਾੜੀ ਜਿਹੀ ਕੋਈ ਲੰਮੀ ਕੈਪਸ਼ਨ ਹੋ ਜਾਏ ਨਾ ਫੋਨ ਤੇ ਪੜ੍ਹਨ ਲਈ, ਤੇ ਆਪਾਂ ਇਗਨੋਰ ਕਰਕੇ ਅੱਗੇ ਨਿਕਲ ਜਾਂਦੇ। ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਆਪਾਂ ਉਹਨੂੰ ਪੜ੍ਹ ਸਕੀਏ। ਬਿਲਕੁਲ ਨੁਕਸਾਨ ਪਹੁੰਚਾਉਂਦਾ, ਪਰ ਕਿਹਨੂੰ ਪਹੁੰਚਾਉਂਦਾ ਵਾ, ਕਦੋਂ ਪਹੁੰਚਾਉਂਦਾ ਵਾ, ਇਹ ਦੇਖਣਾ ਜ਼ਰੂਰੀ ਆ। ਹੁਣ ਮੈਂ ਆ ਤਾਂ ਫੋਨ ਤੇ ਗੱਲ ਕਰਦਾ ਪਿਆ, ਮੈਂ ਹੁਣ ਫੋਨ ਘਰ ਛੱਡ ਕੇ ਆਉਂਦਾ, ਮੈਂ ਤੁਹਾਡੇ ਨਾਲ ਗੱਲ ਕਿੱਦਾਂ ਕਰਦਾ?
0: ਨਹੀਂ ਨਹੀਂ, ਫੋਨ ਛੱਡਣ ਦੀ ਨਹੀਂ ਭਾਜੀ ਗੱਲ, ਉਹ ਕਹਿੰਦੇ ਵੀ ਸਮਾਰਟਫੋਨ ਤੋਂ ਫਲਿੱਪ ਫੋਨ ਜੇ ਆਪਾਂ ਯੂਜ਼ ਕਰੀਏ। ਫੋਨ ਤਾਂ ਯੂਜ਼ ਕਰਦੇ ਪਏ ਆ,
1: ਨਹੀਂ ਕਿੱਦਾਂ ਕਰ ਸਕਦੇ? ਈਮੇਲ ਪੜ੍ਹਨੀ ਆ, ਕੋਈ ਤੁਸੀਂ ਇਨਵਾਈਸ ਭੇਜਣੀ ਆ, ਕੋਈ ਤੁਸੀਂ ਆਪਣਾ ਕੰਮ ਦੇ ਲਿਹਾਜ ਨਾਲ ਕੋਈ ਚੀਜ਼ ਕਰਨੀ ਆ, ਜਾਂ ਮੰਨ ਲਓ ਕੋਈ ਪੇਮੈਂਟ ਭੇਜਣੀ ਆ, ਤੁਸੀਂ ਕੋਈ ਟ੍ਰਾਂਸਫਰ ਕਰਨਾ, ਟ੍ਰਾਂਸਫਰ ਆ, ਹੁਣ ਤੇ ਆਪਾਂ ਸਾਰਾ ਕੁਛ ਫੋਨ ਤੇ ਹੀ ਕਰਦੇ ਆ। ਕਿੰਨਾ ਕੁਛ ਮੈਨੂੰ ਲੱਗਦਾ ਕਿ ਵਰਤੋਂ ਦੁਰਵਰਤੋਂ ਤੇ ਆਪਾਂ ਗੱਲ ਕਰ ਸਕਦੇ ਆ। ਮੈਂ ਤੁਹਾਡੇ ਵਿਚਾਰ ਸੁਣਦਾ
0: ਜੀ। ਜੀ, ਥੈਂਕ ਯੂ ਸੰਧੂ ਸਾਹਿਬ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਇਹ ਹੈ ਜਿਹੜੇ ਜਿੱਦਾਂ ਜਿਹੜੀ ਨਵੀਂ ਪਨੀਰੀ ਆ ਨਾ, ਜਿੱਦਾਂ ਨੌਜਵਾਨ ਆ ਉਹਨਾਂ ਨੂੰ ਆ ਵੀ ਜਿੱਦਾਂ ਹੁਣ ਘਰ ਦੇ, ਜਿੱਦਾਂ ਆਪਣੇ ਤੇ ਵੀ ਹੈ ਵੀ ਜਦੋਂ ਆਪਾਂ ਘਰ ਚਲੇ ਜਾਂਦੇ ਹਾਂ ਜਾਂ ਛੁੱਟੀ ਦਾ ਦਿਨ ਹੋ ਗਿਆ ਸੈਚਰਡੇ ਸੰਡੇ, ਉਦੋਂ ਵੀ ਜੇ ਸਮਾਰਟਫੋਨ ਆ, ਕੀ ਤੁਹਾਨੂੰ ਲੱਗਦਾ ਉਹਦੇ 'ਤੇ ਜ਼ਿਆਦਾ ਟਾਈਮ ਹੈ ਜਿਹੜਾ ਸਪੈਂਡ ਹੁੰਦਾ ਉਹਦੇ ਨਾਲੋਂ? ਇਹ ਜਿਹੜਾ ਫਲਿੱਪ ਫੋਨ ਹੈ ਜਿਹੜਾ ਇੱਕ ਵਧੀਆ, ਤੁਹਾਨੂੰ ਲੱਗਦਾ ਵੀ ਅਲਟਰਨੇਟਿਵ ਹੋ ਸਕਦਾ 15-10 'ਤੇ? ਭੁਪਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ
2: ਬੜੀ ਛੇਤੀ ਫੋਨ ਛਡਾਓ ਕੇਂਦਰ ਵੀ ਖੁੱਲਣਗੇ। ਹੁਣ ਅਸੀਂ ਆਪਣੇ ਉਂਗਲਾਂ ਦੇ ਪੋਟਿਆਂ ਨਾਲ ਅੱਖਾਂ ਦੇ ਦੀਵੇ ਬੁਝਾਈ ਲੈਣੇ ਆ ਹੌਲੀ ਹੌਲੀ। ਕੱਲ ਮੈਂ ਸਾਰਾ ਦਿਨ ਬੈਠਾ ਰਿਹਾ ਸੋਸ਼ਲ ਮੀਡੀਆ ਤੇ, ਅੱਜ ਅੱਕ ਥੱਕ ਗਿਆ, ਅੱਜ ਮੈਂ ਡੀਟੌਕਸ ਹੋਣਾ, ਅੱਜ ਉੱਕਾ ਹੀ ਮਨ ਨੀ ਕਰਦਾ, ਅੱਜ ਗੱਲਬਾਤ ਹੀ ਕਰਨੀ, ਫੋਨ ਦੇਖਣਾ ਨੀ, ਸਕਰੀਨ ਨੀ ਦੇਖਣੀ, ਕੱਲ ਦਾ ਥੱਕਿਆ ਪਿਆ। ਪਰ ਜਦੋਂ ਬਿੱਲ ਆਇਆ ਬੰਦਾ ਨਾ, ਫਿਰ ਉਹ 5-10 ਮਿੰਟ ਲਈ ਚਾਹੁੰਦਾ ਵੀ ਗਾਂਹ ਦਗਾਂ ਕੁਛ ਨਾ ਕੁਛ ਨਿਕਲਦਾ ਹੀ ਆਉਂਦਾ, ਤੇ ਜਾਂ ਫਿਰ ਕੋਈ ਫੋਨ 'ਚ ਕੋਈ ਸਹੀ ਗੱਲ ਕਰਨ ਵਾਲੀ ਹੁੰਦੀ ਹੈ, ਕੋਈ ਖਰਾਬੀ ਆ ਜਾਂਦੀ, ਉਹਨੂੰ ਠੀਕ ਕਰਨਾ ਬੰਦਾ 2-3 ਘੰਟੇ 4 ਵੀ ਲੱਗ ਜਾਂਦੇ ਆ, ਐਵੇਂ ਬੈਠੇ ਬੈਠਣ ਲੱਗ ਜਾਂਦੇ।
0: ਅੱਛਾ ਭੁਪਿੰਦਰ ਭਾਅ ਜੀ, ਇੱਕ ਗੱਲ ਹੈ ਜਿਹੜੀ ਤੁਸੀਂ ਜਾਂ ਮੈਂ ਜਾਂ ਸਾਡੇ ਲਿਸਨਰਸ ਹੈ ਉਹਨਾਂ ਨੇ ਇਹ ਨੋਟ ਕੀਤੀ ਹੋਵੇਗੀ, ਜਿਹੋ ਜਿਹਾ ਕੰਟੈਂਟ ਆਪਾਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਹੈ ਨਾ ਜੀ, ਉਹੋ ਜਿਹਾ ਹੀ ਕੰਟੈਂਟ ਜਾਂ ਉਹੋ ਜਿਹੀ ਹੀ ਵੀਡੀਓ ਹੈ ਜਿਹੜੀ ਉੱਦਾਂ ਦੇ ਮਤਲਬ ਰਿਲੇਟਡ ਕੰਟੈਂਟ ਦੀ ਵੀਡੀਓਜ਼ ਹੈ ਜਿਹੜੀਆਂ ਤੁਹਾਡੇ ਸਾਹਮਣੇ ਜ਼ਿਆਦਾ ਆਉਣ ਲੱਗ ਪੈਂਦੀ ਹੈ, ਜਿਹਨੂੰ ਆਪਾਂ ਰੀਕਾਲ ਮਾਰਕੀਟਿੰਗ ਵੀ ਕਹਿ ਦਿੰਦੇ ਹੈ। ਕੀ ਤੁਹਾਨੂੰ ਲੱਗਦਾ ਵੀ ਇਹ ਸਾਨੂੰ ਇਸ ਤਰ੍ਹਾਂ ਉਲਝਾ ਰਹੇ ਨੇ ਵੀ ਇੱਕ ਵਾਰ ਤੁਸੀਂ ਦੇਖਣਾ ਸ਼ੁਰੂ ਕਰੋ ਬਸ ਫਿਰ ਅਸੀਂ ਤੁਹਾਨੂੰ ਚਿੰਬੜ ਜਾਣਾ?
2: ਬਸ ਐਵੇਂ ਹੀ ਹੈ ਫਿਰ ਜਾਂ ਤਾਂ ਫੋਨ ਰੀਸੈਟ ਕਰੋ ਦੁਬਾਰਾ ਕੁਛ ਹੋਰ ਦੇਖੋ ਉਹ ਮਟੇ ਮਟੂ ਕੇ ਫਿਰ ਹੋਰ ਤਰ੍ਹਾਂ ਦਾ ਆਉਣ ਲੱਗ ਜਾਂਦਾ
0: ਸਹੀ ਗੱਲ
2: ਹੁਣ ਜਿੰਨਾ ਚਿਰ ਫੋਨ ਦੀ ਬੈਟਰੀ ਮੁੱਕਦੀ ਨੀ ਉਨਾ ਚਿਰ ਜਾਨ ਵੀ ਨੀ ਛੁੱਟਦੀ
0: ਹਾਂ ਇਹ ਵੀ ਗੱਲ ਸਹੀ ਹੈ ਭਾਜੀ ਬਿਲਕੁਲ
2: ਹਾਂ ਇਹ ਤਾਂ ਹਲੇ ਕਿਤੇ ਬੈਟਰੀ ਦਿਹਾੜੀ ਕੇ ਕੱਢਦੀ ਹੈ ਜੇ ਕਿਤੇ ਪੰਜ ਸੱਤ ਦਿਨ ਕੱਢੇ ਫਿਰ ਤਾਂ ਪੁੱਠੀ ਹੈ ਨਾ
0: ਬਿਲਕੁਲ ਬਿਲਕੁਲ ਇਹ ਵੀ ਗੱਲ ਹੈ
2: ਲੱਤ ਲੱਗ ਹੀ ਜਾਂਦੀ ਹੈ ਹੌਲੀ ਹੌਲੀ ਹੁਣ ਸਾਨੂੰ ਰੋਟੀਆਂ ਖਾਣ ਦੀ ਵੀ ਲੱਤ ਲੱਗੀ ਹੈ ਹੋਰ ਪਰਾ ਜੋ ਵੀ ਸਾਡੀਆਂ ਆਦਤਾਂ ਬਣੀਆਂ ਆ ਉਹ ਛੱਡਣੀਆਂ ਬਹੁਤ ਔਖੀਆਂ ਹੁੰਦੀਆਂ
0: ਸਹੀ ਗੱਲ
2: ਇਹਦੇ ਵਿੱਚ ਅੰਤ ਨੂੰ ਕੱਢਣ ਪਾਉਣ ਨੂੰ ਕੁਛ ਨੀ ਹੁੰਦਾ ਲੋਕਾਂ ਦੀਆਂ ਬਸ ਚਸਕ ਹੀ ਆ ਗੱਲਾਂ ਬਾਤਾਂ ਦਾ ਹਨਾ
0: ਕਿਸੇ ਨੇ
2: ਕੋਈ ਪੋਸਟ ਪਾਤੀ ਕੋਈ ਪਾਤੀ ਜਿੰਨਾ ਉਹ ਤੋਂ ਇਹ ਤੋਂ ਵੈਸੇ ਘੱਟ ਦੇਖੋਗੇ ਤਾਂ ਵਧੀਆ ਹੀ ਆ
0: ਪਰ ਰੋਕ ਨੀ ਹੁੰਦਾ ਰੋਕ ਨੀ ਹੁੰਦਾ ਭਾਜੀ ਪਤਾ ਨੀ ਇਹ ਮੈਂ ਆਪਣੇ ਆਪ ਨੂੰ ਮੈਂ ਦੇਖਾਂ ਜੇ ਪੰਜ ਮਿੰਟ ਹੈਗਾ ਚੱਲ ਪੰਜ ਮਿੰਟ ਸੋਸ਼ਲ ਮੀਡੀਆ ਉਹ ਪੰਜ ਮਿੰਟ ਦੇ ਕਦੋਂ 15 ਮਿੰਟ ਬਣ ਜਾਂਦੇ ਤੁਹਾਨੂੰ ਪਤਾ ਹੀ ਨੀ ਚੱਲਦਾ ਭਾਜੀ
2: ਸਹੀ ਗੱਲ
0: ਜੀ ਥੈਂਕ ਯੂ ਜੀ ਥੈਂਕ ਯੂ ਭੁਪਿੰਦਰ ਭਾਜੀ ਬਹੁਤ ਬਹੁਤ ਧੰਨਵਾਦ ਸੋਰੀ ਆਈ ਥਿੰਕ ਢਿੱਲੋ ਸਾਹਿਬ ਤੁਹਾਡੀ ਜਿਹੜੀ ਕਾਲ ਆ ਜਿਹੜੀ ਡਰੋਪ ਹੋ ਗਈ ਪਲੀਜ਼ ਦੁਬਾਰਾ ਕਾਲ ਕਰ ਲਿਓ ਸਟੂਡੀਓ ਦੇ ਵਿੱਚ ਸੋ ਨੰਬਰ ਹੈ ਸਟੂਡੀਓ ਦਾ 905-673-3337 6647 ਜੀ ਸਵਾਗਤ ਹੈ ਜੀ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਐਨੂ ਜੀ
3: ਭਾਜੀ ਇਹ ਇੱਕ ਬਿਮਾਰੀ ਬਣ ਚੁੱਕੀ ਹੈ ਜਿਵੇਂ ਕੋਰੋਨਾ ਵਾਇਰਸ ਬਣੇ ਸਾਰੀ ਦੁਨੀਆ ਵਾਸਤੇ ਹੈ ਨਾ ਇਹ ਭਾਜੀ ਖਤਮ ਨੀ ਹੋ ਸਕਦੀ ਕਿਸੇ ਕੰਡੀਸ਼ਨ ਚ ਨੀ ਹੋ ਸਕਦੀ ਜਿਹੜੇ ਜਿਹੜੇ ਆਹ ਨੌਜਵਾਨਾਂ ਨੇ ਮਿਲ ਕੇ ਆਹ ਜੋ ਵੀ ਕੀਤਾ ਨਾ ਡਿਟੋਕਸ ਜੋ ਵੀ ਕੀਤਾ ਹੈ ਨਾ ਇਹ ਆਪਣੇ ਆਪ ਨੀ ਕੀਤਾ ਉਹਨਾਂ ਨੇ ਕਿਸੇ ਸਟੱਡੀ ਦੇ ਅੰਤਰਗਤ ਕਿਸੇ ਦਿਮਾਗ ਨੇ ਸੋਚ ਕੇ ਉਹਨਾਂ ਨੂੰ ਬਾਕਾਇਦਾ ਉਹਨਾਂ ਨੂੰ ਹਾਇਰ ਕੀਤਾ ਹੋਊਗਾ
0: ਬਿਲਕੁਲ ਬਿਲਕੁਲ ਏਦਾਂ
3: ਤੇ ਉਹਨਾਂ ਤੋਂ ਕਰਾਇਆ ਹੋਊਗਾ ਉਹ ਜਿੱਦਾਂ ਹੀ ਛੁੱਟਦੇ ਹੋਣੇ ਆ ਉਹ ਜੇਲ੍ਹ ਚੋਂ ਜਿੱਦਾਂ ਹੀ ਛੁੱਟਦੇ ਹੋਣੇ ਆ ਘਰੇ ਜਾ ਕੇ ਸਮਾਰਟਫੋਨ ਹੀ ਫੜਦੇ ਹੋਣੇ ਮੁੰਡੇ ਕੁੜੀਆਂ ਜਿਹੜੇ ਵੀ ਹਾਇਰ
0: ਸਹੀ ਗੱਲ ਹੈ ਜੀ ਸਹੀ ਗੱਲ
3: ਭਾਜੀ ਤੁਸੀਂ ਨਾ ਤੁਸੀਂ ਡਰਾਈਵ ਕਰਦੇ ਆ ਤੁਸੀਂ ਦੇਖਦੇ ਹੋਣੇ ਵੀ ਤੁਹਾਡੇ ਗੁਆਂਢ ਚੋਂ ਨਿਕਲਦੀ ਗੱਡੀਆਂ ਜਾਂ ਜੋ ਵੀ ਜਿਹਨੂੰ ਤੁਸੀਂ ਕ੍ਰੋਸ ਕਰਦੇ ਆ ਉਹ ਸਾਰਿਆਂ ਨੇ ਫੋਨ ਫੜੇ ਹੁੰਦੇ ਭਾਜੀ ਇਹ ਬਹੁਤ ਖਤਰਨਾਕ ਬਿਮਾਰੀ ਬਣ ਚੁੱਕੀ ਹੈ ਇਹ ਹੁਣ ਇਹ ਮਤਲਬ ਇਹ ਤੋਂ ਛੁੱਟਣਾ ਮੁਸ਼ਕਿਲ ਹੈ ਇਹ ਰੀਅਲੀ ਇਹ ਨੌਜਵਾਨ ਤਾਂ ਸਾਰੇ ਉਹਨਾਂ ਨੂੰ ਬੇਫੋ ਕਹਿੰਦੇ ਹੋਣੇ ਜਿਹਨਾਂ ਨੇ ਖਬਰ ਸੁਣੀ ਹੋਣੀ ਹੈ ਨਾ ਵੀ ਹਾਂ ਵੀ ਏਦਾਂ ਕਰਕੇ ਕੁਛ ਗਰੁੱਪਸ ਨੇ ਏਦਾਂ ਕੀਤਾ ਉਹ ਖੁਦ ਨੌਜਵਾਨ ਉਸੇ ਉਮਰ ਦੇ ਬੱਚੇ ਉਹਨਾਂ ਨੂੰ ਕਹਿੰਦੇ ਨੇ ਵੀ ਬੇਫੋ ਨਹੀਂ
0: ਸਹੀ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਬਿਮਾਰੀ ਹੈ ਜੀ ਬਿਲਕੁਲ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਥੈਂਕ ਯੂ ਭਾਜੀ ਥੈਂਕ ਯੂ ਸੋ ਦੋਸਤੋ ਤੁਸੀਂ ਆ ਜਿਹੜਾ ਕਦੇ ਡਿਜੀਟਲ ਡੀਟੌਕਸ ਹੈ ਇਸ ਦਾ ਨਾਮ ਸੁਣਿਆ ਇਹ ਜਿਹੜਾ ਸ਼ਬਦ ਹੈ ਇਹਨਾਂ ਦਾ ਕਦੇ ਨਾਮ ਸੁਣਿਆ ਜਿੱਦਾਂ ਚਲੋ ਭੁਪਿੰਦਰ ਭਾਜੀ ਕਹਿੰਦੇ ਮੈਂ ਅੱਜ ਆਪਣੇ ਆਪ ਨੂੰ ਡਿਜੀਟਲ ਡੀਟੌਕਸ ਹੀ ਕਰਨਾ ਕਹਿਣ ਦਾ ਭਾਵ ਕੋਸ਼ਿਸ਼ ਕਰਨੀ ਹੈ ਵੀ ਸਮਾਰਟਫੋਨ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਘੱਟ ਜਾਇਆ ਜਾਵੇ ਤੁਸੀਂ ਆ ਕਿ ਜਿਹੜਾ ਕਦੇ ਆਪਣੇ ਆਪ ਨੂੰ ਆ ਜਿਹੜਾ ਕੰਟਰੋਲ ਕੀਤਾ ਵੀ ਯਾਰ ਮੈਂ ਸਕਰੀਨ ਟਾਈਮ ਆਪਣਾ ਘਟਾਉਣਾ ਚਾਹੁੰਦਾ ਕਰਜ਼ਾ ਕਰਨਾ ਆ ਆਪਣਾ ਸਕਰੀਨ ਟਾਈਮ ਆ ਜਿਹੜਾ ਘੱਟ ਕਰਨਾ ਆ ਕਈ ਵਾਰ ਆਪਣਾ ਅੰਦਰਲਾ ਪਛਤਾਵਾ ਵੀ ਹੁੰਦਾ ਮੈਨੂੰ ਕਈ ਵਾਰ ਹੁੰਦਾ ਜਦੋਂ ਮੈਂ ਦੇਖਦਾ ਯਾਰ ਮੈਂ ਇੰਨਾ ਟਾਈਮ ਆ ਜਿਹੜਾ ਸਕਰੀਨ ਟਾਈਮ ਕੀਤਾ ਅਤੇ ਉਹਦੇ ਵਿੱਚ ਕੱਢਣ ਪਾਉਣ ਨੂੰ ਕੀ ਦਿਖਿਆ ਕੀ ਮੈਨੂੰ ਮਿਲਿਆ ਹਜੇ ਤੱਕ ਜਦੋਂ ਮੈਂ ਉਹ ਚੀਜ਼ ਦੀ ਗੱਲ ਕਰਦਾ ਨਾ ਆਪਣੇ ਆਪ ਦੇ ਨਾਲ ਕਈ ਵਾਰ ਗੱਲ ਕਰਦਾ ਅਤੇ ਫਿਰ ਮੈਂ ਕੀ ਕਰਦਾ ਫੋਨ ਥੋੜ੍ਹੀ ਦੇਰ ਰੱਖ ਕੇ ਆ ਜਿਹੜਾ ਸਾਹਮਣੇ ਪਾਰਕ ਹੈ ਪਾਰਕ ਦਾ ਇੱਕ ਗੇੜਾ ਮਾਰਨ ਚੱਲ ਜਾਂਦਾ ਆਪਣੇ ਆਪ ਨੂੰ ਫਰੈਸ਼ ਕਰਦਾ ਇਹ ਕਦੇ ਜਦੋਂ ਮੈਂ ਘਰ ਹੁੰਦਾ ਉਦੋਂ ਇਹ ਚੀਜ਼ ਮੈਂ ਆਪਣੇ ਆਪ ਦੇ ਨਾਲ ਕਰਦਾ ਕੀ ਤੁਹਾਨੂੰ ਵੀ ਲੱਗਦਾ ਵੀ ਇਹ ਜਿਹੜੇ ਸਮਾਰਟਫੋਨ ਹੈ ਅੱਛਾ ਇੱਕ ਇਹਨਾਂ ਦੇ ਵਿੱਚ ਹੁਣ ਇਹੋ ਜਿਹੀ ਟੈਕਨੋਲੋਜੀ ਹੈ ਉਹ ਸ਼ਾਇਦ ਸਾਨੂੰ ਨਹੀਂ ਪਤਾ ਚੱਲ ਰਿਹਾ ਪਰ ਹੌਲੀ ਹੌਲੀ ਜਿਹੋ ਜਿਹਾ ਕੰਟੈਂਟ ਹੈ ਜਿਹੋ ਜਿਹੀ ਚੀਜ਼ ਜਿਹੜੀ ਤੁਸੀਂ ਦੇਖਣਾ ਚਾਹੁੰਦੇ ਹੋ ਵੀਡੀਓ ਤੁਸੀਂ ਇੱਕ ਟਾਈਪ ਦੀ ਦੇਖਦੇ ਪਏ ਹੋ ਉਹ ਉਸੇ ਤਰ੍ਹਾਂ ਦੀ ਵੀਡੀਓ ਹੈ ਜਿਹੜੀ ਦੁਬਾਰਾ ਦੁਬਾਰਾ ਤੁਹਾਡੇ ਸਾਹਮਣੇ ਪਰੋਸੀ ਜਾਏਗੀ ਮਤਲਬ ਕੰਟੈਂਟ ਸੇਮ ਹੋਊਗਾ ਪਰ ਵੱਖੋ ਵੱਖਰੀ ਵੀਡੀਓ ਉਸੇ ਤਰ੍ਹਾਂ ਦੀ ਆਵੇਗੀ ਤੁਸੀਂ ਆ ਗੂਗਲ 'ਤੇ ਜਾ ਕੇ ਕੁਛ ਸਰਚ ਇੰਜਨ 'ਤੇ ਕੁਛ ਵੀ ਲੱਭ ਲਿਆ ਉਹੋ ਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਸੋਸ਼ਲ ਮੀਡੀਆ 'ਤੇ ਦਿਖਣ ਲੱਗ ਪਈ ਤੁਹਾਨੂੰ ਲੱਗਦਾ ਵੀ ਇੱਥੇ ਵੀ ਦਿਖਣ ਲੱਗ ਪਈ ਹੈ ਸ਼ਾਇਦ ਸਾਰੇ ਹੀ ਹੁਣ ਇਹ ਚੀਜ਼ ਹੈ ਜਿਹੜੀ ਕਰਨ ਲੱਗ ਪਿਆ ਜੋ ਮੈਂ ਸੋਚਦਾ ਪਿਆ ਸਮਾਰਟਫੋਨ ਤੁਹਾਨੂੰ ਸੁਣਦਾ ਵੀ ਹੈ ਹਾਂਜੀ ਅਤੇ ਜੋ ਵੀ ਤੁਸੀਂ ਬੋਲਦੇ ਪਏ ਹੋ ਤੁਹਾਨੂੰ ਵਾਚ ਵੀ ਕਰ ਰਿਹਾ ਤੁਹਾਡੀਆਂ ਹਰਕਤਾਂ ਦੇ ਉੱਤੇ ਉਹ ਨਜ਼ਰ ਵੀ ਰੱਖ ਰਿਹਾ ਵੀ ਤੁਸੀਂ ਕਿਸ ਤਰ੍ਹਾਂ ਬਿਹੇਵ ਕਰ ਰਹੇ ਹੋ ਸੋ ਉਹੋ ਜਿਹਾ ਹੀ ਕੰਟੈਂਟ ਜਿਹੜੀਆਂ ਇਹ ਬਿੱਗ ਕਾਰਪੋਰੇਸ਼ਨਸ ਹੈ ਜਿਹੜੀਆਂ ਉਹ ਤੁਹਾਡੇ ਅੱਗੇ ਪਰੋਸ ਰਹੀਆਂ ਸੋ ਇਸ ਕਰਕੇ ਦੇਖੋ ਆਪਣੀ ਤਾਂ ਜਿਹੜੀ ਹੈ ਚਲੋ ਹੁਣ ਆਪਾਂ ਬਿਜ਼ਨਸ ਸਾਰੇ ਕਰਦੇ ਹਾਂ ਸਾਡੇ 'ਤੇ ਇੱਕ ਇਹ ਲੋਡ ਹੈ ਸਮਾਰਟਫੋਨ ਦੀ ਪਰ ਬੱਚਿਆਂ ਨੂੰ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਉਹਨਾਂ ਦਾ ਉਹਨਾਂ 'ਤੇ ਕੰਟਰੋਲ ਹੈ ਜਿਹੜਾ ਕੀਤਾ ਜਾਵੇ ਕੀ ਤੁਸੀਂ ਇਸ ਚੀਜ਼ ਦੇ ਨਾਲ ਐਗਰੀ ਹੋ ਅਤੇ ਦੱਸ ਦਿਓ ਮੈਨੂੰ ਸਟੂਡੀਓ ਨੰਬਰ 905-673-3337 ਕੀ ਤੁਹਾਨੂੰ ਲੱਗਦਾ ਵੀ ਸਮਾਰਟਫੋਨ ਅੱਜ ਜ਼ਿੰਦਗੀ ਨੂੰ ਆਸਾਨ ਜਾਂ ਜ਼ਿਆਦਾ ਉਲਝਾ ਰਹੇ ਨੇ ਕੀ ਤੁਸੀਂ ਇੱਕ ਦਿਨ ਵਾਸਤੇ ਫਲਿੱਪ ਫੋਨ ਉਹਦਾ ਇੱਕ ਹਫ਼ਤਾ ਲਿਖਿਆ ਜਿਹੜੀ ਸਟੱਡੀਜ਼ ਹੈ ਜਿਹੜੀ ਕਹਿ ਰਹੀ ਆ ਇੱਕ ਹਫ਼ਤੇ ਵਾਸਤੇ ਫਲਿੱਪ ਫੋਨ ਹੈ ਜਿਹੜਾ ਜਾਂ ਪੁਰਾਣਾ ਕੋਈ ਤੁਹਾਡੇ ਕੋਲ ਹੋਊਗਾ ਫੋਨ ਜਿਹ 'ਚ ਤੁਹਾਨੂੰ ਲੱਗਦਾ ਵੀ ਸੋਸ਼ਲ ਮੀਡੀਆ ਦੀ ਵਰਤੋਂ ਘੱਟ ਹੁੰਦੀ ਹੈ ਉਹ ਯੂਜ਼ ਕਰ ਸਕਦੇ ਹੋ। ਮੈਨੂੰ ਪਤਾ ਮੈਜੋਰਟੀ ਦਾ ਆਂਸਰ ਹੈ ਜਿਹੜਾ ਉਹ ਨੋ ਦੇ ਵਿੱਚ ਹੀ ਆਵੇਗਾ। ਹੋਮ ਆਟੋ ਇੰਸ਼ੋਰੈਂਸ ਬਾਬਤ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਕੋਈ ਤੁਹਾਡਾ ਪ੍ਰੀਮੀਅਮ ਹੈ ਜਿਹੜਾ ਉਹ ਵੱਧ ਕੇ ਆ ਚੁੱਕਾ ਆ ਅਤੇ ਤੁਹਾਨੂੰ ਲੱਗਦਾ ਵੀ ਇਹ ਲਗਾਤਾਰ ਖਰਚੇ ਆ ਜਿਹੜੇ ਵੱਧ ਰਹੇ ਨੇ, ਅੱਜ ਕੱਲ੍ਹ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਬੰਦਾ ਇਹ ਦੇਖਦਾ ਵੀ ਮੇਰੇ ਮੰਥਲੀ ਜਿਹੜੇ ਐਕਸਪੈਂਸਿਸ ਹੈ ਕਿੱਥੋਂ ਦੀ ਹੈ, ਜਿਹੜੇ ਮੈਂ ਟ੍ਰਿਮ ਡਾਊਨ ਕਰ ਸਕਦਾ, ਕਿੱਥੋਂ ਘਟਾ ਸਕਦਾ, ਤਾਂ ਤੁਸੀਂ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋ ਸਕਦਾ ਤੁਹਾਡੇ ਸੈਂਕੜੇ ਡਾਲਰ ਆ ਜਿਹੜੇ ਉਹ ਬਚਾ ਸਕਣ। ਬਹੁਤ ਸਾਰੀਆਂ ਕੰਪਨੀਜ਼ ਦੇ ਨਾਲ ਇਹ ਕੰਮ ਕਰਦੇ ਨੇ। ਸੋ ਨੰਬਰ ਮਨਵੀਰ ਸਿੰਘ ਹੁਣਾਂ ਦਾ 647-219-2870 6472892870 'ਤੇ ਮਨਵੀਰ ਸਿੰਘ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉੱਥੇ ਹੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ, ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਪ੍ਰੋਵਨ ਦੀ ਟੀਮ ਦੇ ਨਾਲ ਤੁਸੀਂ ਆ ਜਿਹੜਾ ਸੰਪਰਕ ਕਰ ਸਕਦੇ ਹੋ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। ਕੋਈ ਆਲ ਚੇਂਜ ਇੰਜਨ ਰਿਪੇਅਰ, ਵੈਲਡਿੰਗ ਦਾ, ਐਨੂਅਲ ਸੇਫਟੀ ਦਾ ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਹਾਂਜੀ, ਟਰਾਂਸਮਿਸ਼ਨ ਡੈਫ ਹੈ ਜਿਹੜਾ ਉਹ ਰੀਬਿਲਟ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਨੰਬਰ 519-400-9060 519-400-9061 'ਤੇ ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ। 24 ਆਵਰ ਸਕਿਉਰਿਟੀ ਰਹਿੰਦੀ ਹੈ ਗਰਾਜ ਦੇ, ਇਸ ਗਰਾਜ ਦੇ ਯਾਰਡ ਦੇ ਵਿੱਚ। ਸੋ ਤੁਸੀਂ ਉੱਥੇ ਆ ਜਿਹੜਾ ਟਰੱਕਿੰਗ ਆਪਣਾ ਪਾਰਕ ਵੀ ਕਰ ਸਕਦੇ ਹੋ, ਉਹਦੇ ਬਾਰੇ ਵੀ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ। ਬਾਕੀ ਭੰਗੜਾ ਕਲਾਸਿਸ ਦੇ ਵਿੱਚ ਜਾਂ ਗਿੱਧਿਆ ਕਲਾਸਿਸ ਦੇ ਵਿੱਚ ਆਪਣੇ ਬੱਚਿਆਂ ਨੂੰ ਤੁਸੀਂ ਇਨਰੋਲ ਕਰਾਉਣਾ ਚਾਹੁੰਦੇ ਹੋ, ਘੱਟੋ ਘੱਟ 6 ਸਾਲ, ਉਸ ਤੋਂ ਵੱਧ ਦੇ ਬੱਚੇ ਕੋਈ ਵੀ ਉਮਰ ਹੈ ਜਿਹੜੀ ਹੋ ਸਕਦੀ ਹੈ, ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਸਮਰ ਕੈਂਪਸ ਦੇ ਵਿੱਚ ਇਨਰੋਲ ਕਰਾਉਣਾ ਚਾਹੁੰਦੇ ਹੋ ਤਾਂ ਵਿਲੀਅਮ ਅਤੇ ਏਅਰਪੋਰਟ 'ਤੇ ਇਹ ਭੰਗੜਾ ਅਕੈਡਮੀ ਖੁੱਲ੍ਹ ਗਈ ਹੈ। ਦਾ ਭੰਗੜਾ ਅਕੈਡਮੀ TBA ਦੇ ਹਰਜੋਤ ਜੀ ਹੋਣਾਂ ਦੇ ਨਾਲ ਤੁਸੀਂ ਇਹ ਗੱਲਬਾਤ ਕਰ ਸਕਦੇ ਹੋ। ਹਰ ਉਮਰ ਦੇ ਤੁਸੀਂ ਆਪ ਚਾਹੁੰਦੇ ਹੋ ਵੀ ਇਹ ਮੇਰਾ ਭਾਰ ਹੈ ਜਿਹੜਾ ਵੱਧਦਾ ਜਾ ਰਿਹਾ, ਜਾਂ ਤੁਹਾਨੂੰ ਇਹ ਲੱਗਦਾ ਵੀ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਹੈ ਅੱਜ ਕਰਕੇ ਆਪਾਂ ਆਮ ਸੁਣਦੇ ਹਾਂ ਕਈ ਸਾਰੀਆਂ ਕਈ ਤਰ੍ਹਾਂ ਤਰ੍ਹਾਂ ਦੀਆਂ ਜਿਹੜੀ ਬਿਮਾਰੀਆਂ ਬੰਦੇ ਨੂੰ ਪਹਿਲਾਂ ਨਹੀਂ ਪਤਾ ਚੱਲਦਾ, ਪਰ ਅੱਜ ਕੱਲ੍ਹ ਇਹੋ ਜਿਹੀ ਡਿਜ਼ੀਜ਼ ਹੈ ਜਿਹੜੇ ਕਾਮਨ ਹੋ ਚੱਲੇ ਨੇ। ਜਦੋਂ ਇੱਕ ਜੋ ਅੱਜ ਤੋਂ 3 ਦਹਾਕੇ ਪਹਿਲਾਂ ਸੁਣਦੇ ਹੁੰਦੇ ਸੀਗੇ ਤਾਂ ਹਾਏ ਇੱਦਾਂ ਹੋ ਗਈ, ਅੱਛਾ ਇਹ ਲੱਗ ਗਈ, ਪਰ ਅੱਜ ਕੱਲ੍ਹ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਕਾਮਨ ਲੱਗਦਾ ਵੀ ਅੱਛਾ ਫਲਾਨੇ ਨੂੰ ਆਹ ਹੋ ਗਿਆ, ਫਲਾਨੇ ਨੂੰ ਉਹ ਹੋ ਗਿਆ। ਸੋ ਆਪਣੇ ਆਪ ਦੇ ਵਿੱਚ ਇੱਕ ਫਿਜ਼ੀਕਲ ਐਕਟੀਵਿਟੀ ਹੈ ਜਿਹੜੀ ਜ਼ਰੂਰ ਰੱਖੋ। ਸੋ ਉਹਦੇ ਵਾਸਤੇ ਹਰਜੋਤ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਭੰਗੜਾ ਗਿੱਧਾ ਵਾਸਤੇ ਨੰਬਰ 647-547-7672 6472 'ਤੇ ਸੰਪਰਕ ਕੀਤਾ ਜਾ ਸਕਦਾ। ਬਾਕੀ ਕਈ ਵਾਰ ਹੁੰਦੇ ਆ ਕੋਰੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ, ਹਾਂਜੀ ਕੋਈ ਈਵੈਂਟ ਆ ਰਿਹਾ, ਕੋਈ ਸਮਾਗਮ ਆ ਰਿਹਾ ਖੁਸ਼ੀ ਦਾ, ਕੋਰੀਓਗ੍ਰਾਫੀ ਕਰਾਉਣਾ, ਤਾਂ ਵੀ ਤੁਸੀਂ ਹਰਜੋਤ ਹੁਣਾਂ ਦੇ ਨਾਲ ਗੱਲ ਕਰ ਸਕਦੇ ਹੋ। ਡ੍ਰੀਮ ਹੋਮ ਅਪਲਾਇੰਸਿਸ ਕਹਿੰਦੇ ਆ, ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਅਪਲਾਇੰਸਿਸ ਹੈ ਜਿਹੜਾ ਬਾਏ ਕਰਨਾ ਚਾਹੁੰਦੇ ਹੋ ਤਾਂ ਫਿਰ ਸਾਡੇ ਕੋਲ ਆ ਜਿਓ। ਕੋਈ ਵੀ ਡੀਲ GTA ਦੇ ਵਿੱਚ ਨਹੀਂ, ਪੂਰੇ ਕੈਨੇਡਾ ਦੇ ਵਿੱਚੋਂ ਕੋਈ ਵੀ ਡੀਲ ਹੈ ਜਿਹੜੀ ਤੁਸੀਂ ਸਾਡੇ ਕੋਲ ਲੈ ਕੇ ਆ ਜਾਓ, ਅਸੀਂ ਉਸ ਡੀਲ ਨੂੰ ਮੈਚ ਨਹੀਂ ਬੀਟ ਕਰਾਂਗੇ। ਸੋ ਇਹ ਡ੍ਰੀਮ ਹੋਮ ਅਪਲਾਇੰਸਿਸ ਦਾ ਮੋਟੋ ਹੈ। ਤੁਸੀਂ ਇਹ ਜਿਹੜਾ ਬੰਡਲ ਪੈਕੇਜ ਲੈਂਦੇ ਹੋ, ਟੋਪ ਆਫ ਦਾ ਲਾਈਨ ਅਪਲਾਇੰਸਿਸ ਨੇ ਜਿਹੜੇ, ਕਿਚਨ ਏਡ ਹੋ ਗਿਆ, ਜੈਨੇਅਰ ਦੇ ਹੋ ਗਿਆ, ਬਿਲਟ ਇਨ ਅਪਲਾਇੰਸਿਸ, 30% ਤੋਂ ਵੱਧ ਤੁਹਾਡੀ ਸੇਵਿੰਗਸ ਹੈ ਜਿਹੜੀ ਇਹਨਾਂ ਅਪਲਾਇੰਸਿਸ 'ਤੇ ਦੋਸਤੋ ਹੋ ਸਕਦੀ ਹੈ। ਸੋ ਡ੍ਰੀਮ ਹੋਮ ਅਪਲਾਇੰਸਿਸ 905-805-3000 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। 9058053000 ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਮਿਸੀਸਾਗਾ ਵਿਖੇ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਲਖਵਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਐਨੂ ਜੀ
4: ਸਮੀ ਵੀਰ ਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ ਜੀ।
4: ਗੁੱਡ ਮਾਰਨਿੰਗ ਭਾਅ ਜੀ, ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ
0: ਜੀ, ਥੈਂਕ ਯੂ।
4: ਸਰ ਜੀ ਤੁਸੀਂ ਉਹ ਪੁੱਛ ਰਹੇ ਸੀਗੇ ਵੀ ਸੋਸ਼ਲ ਮੀਡੀਆ ਤੇ ਕਿੰਨਾ ਕੁ ਲੋਕੀ ਆਪਣਾ ਸਕਰੀਨ ਟਾਈਮ, ਹਨਾ
0: ਜੀ ਭਾਅ ਜੀ,
4: ਭਾਅ ਜੀ ਮੈਂ ਮੇਰਾ ਮੇਰੀ ਜਿਹੜੀ ਆਦਤ ਹੈ ਨਾ, ਤਾਂ ਮੈਂ ਸੱਚੀ ਗੱਲ ਦੱਸਾਂ, ਮੈਂ ਆਪਣੀ ਗੱਲ ਕਰ ਰਿਹਾ, ਮੇਰੀ ਆਦਤ ਬਹੁਤ ਘੱਟ ਹੈ, ਮੈਂ ਬਹੁਤ ਘੱਟ ਜਾਣਾ ਸੋਸ਼ਲ ਮੀਡੀਆ ਤੇ।
0: ਅੱਛਾ, ਕਿੱਦਾਂ ਤੁਸੀਂ ਆਪਣੇ ਆਪ ਨੂੰ ਰੋਕਿਆ ਹੋਇਆ ਭਾਅ ਜੀ ਸੋਸ਼ਲ ਮੀਡੀਆ ਤੇ?
4: ਜਦੋਂ ਮੇਰੇ ਕੋਲ ਵਿਹਲਾ ਟਾਈਮ ਹੁੰਦਾ ਨਾ, ਮੈਂ ਆਪਣੇ ਆਪ ਨੂੰ ਜਿਵੇਂ ਆ ਗਿਆ ਹਨਾ ਮੈਂ ਐਕਸੈਪਟ ਬਾਕੀ ਸਾਰਾ ਡੇਢ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਕੰਮ ਹੁੰਦਾ ਪੰਜ ਦਿਨ ਛੇ ਦਿਨ ਠੀਕ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਮੇਰੇ ਕੋਲ ਵਿਹਲਾ ਟਾਈਮ ਹੁੰਦਾ ਤੇ ਮੈਂ ਉਹਦੇ ਵਿੱਚ ਜਾਂ ਕੋਈ ਐਕਸਰਸਾਈਜ਼ ਆਪਣੀ ਜਾਂ ਹੋਰ ਕੋਈ ਚੀਜ਼ ਮਿਊਜ਼ਿਕ ਵਗੈਰਾ ਏਦਾਂ ਦੀ ਚੀਜ਼ ਲੱਭ ਲੈਣਾ ਤੇ ਜਾਂ ਫਿਰ ਜੇ ਮੈਂ ਘਰ ਆ ਗਿਆ ਯਾਰ ਚ ਦੇਖ ਲੈਣਾ ਕੋਈ ਕੰਮ ਕਰਨ ਵਾਲਾ ਕੋਈ ਸਬਜ਼ੀ ਸੁਬਜ਼ੀ ਵਾਲਾ ਪਾਸੇ ਸੋਸ਼ਲ ਮੀਡੀਆ ਦਾ ਮੇਰਾ ਕੰਮ ਬਹੁਤ ਘੱਟ ਹੈ ਮੈਂ ਮਿਊਜ਼ਿਕ ਲਾ ਲੈਣਾ ਆਪਣਾ ਬਲੂਟੂਥ ਕੋਲ ਰੱਖ ਲੈਣਾ ਏਦਾਂ ਦਾ ਏਦਾਂ ਮੇਰਾ ਧਿਆਨ ਮੈਂ ਦੇਖਦਾ ਜ਼ਰੂਰ ਪਰ ਮੇਰਾ ਮਤਲਬ ਘੱਟ ਆ ਬਹੁਤ ਘੱਟ ਜੇ ਬੰਦਾ ਚਾਹਵੇ ਨਾ ਵੀ ਮੈਂ ਇੱਥੇ ਕੰਟਰੋਲ ਕਰਨਾ ਕਰ ਸਕਦਾ ਕੋਈ ਚੀਜ਼ ਐਸੀ ਹੈ ਜਿੱਥੇ ਕੰਟਰੋਲ ਨਹੀਂ ਹੁੰਦਾ
0: ਬਹੁਤ ਖੂਬ ਬਹੁਤ ਖੂਬ ਸਹੀ ਗੱਲ
4: ਚੀਜ਼ ਉੱਤੇ ਕੰਟਰੋਲ ਹੋ ਸਕਦਾ ਤੁਹਾਡੀ ਤੁਸੀਂ ਆਪਣੀ ਸਿਹਤ ਤੇ ਕਿਵੇਂ ਧਿਆਨ ਰੱਖਣਾ ਜਿੱਦਾਂ ਮਰਜ਼ੀ ਤੁਸੀਂ ਜਿਹੜਾ ਟਾਈਮ ਤੁਸੀਂ ਸੋਸ਼ਲ ਮੀਡੀਆ ਤੇ ਲਾ ਰਹੇ ਹੋ ਉਹ ਥੋੜਾ ਜਿਹਾ ਉੱਤੇ ਤੁਸੀਂ ਆਪਣੀ ਸਿਹਤ ਲਾ ਦਿਓ
0: ਹਾਂ ਬਿਲਕੁਲ ਐਕਸਰਸਾਈਜ਼ ਕਰ ਲਓ ਜਾਂ ਕਿਤਾਬਾਂ ਪੜ੍ਹ ਲਓ ਅੱਜ ਕੱਲ
4: ਬਾਜੀ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜੇ ਹੁਣ ਲੈਸੇ ਮੈਂ ਹੁਣ ਟਰੱਕ ਦੇ ਵਿੱਚ ਤੇਲ ਪਾਉਣਾ ਉੱਥੇ ਕਈ ਵਾਰੀ ਨਾ 2-4 ਮਿੰਟ ਲੱਗ ਜਾਂਦੇ ਨੇ ਬਾਕੀ ਸੰਧੂ ਵੀਰ ਜੀ ਜਿਹੜੀ ਗੱਲ ਕਰਕੇ ਗਏ ਉਹਨਾਂ ਦੀ ਗੱਲ ਸਹੀ ਹੈ ਵੀ ਫੋਨ ਤੋਂ ਬਗੈਰ ਸਾਡਾ ਸਰਦਾ ਨਹੀਂ ਹੈ ਪਰ ਤੁਸੀਂ ਇਹ ਗੱਲ ਨੀ ਕੀਤੀ ਤੁਸੀਂ ਤੇ ਗੱਲ ਕੀਤੀ ਵੀ ਸਕਰੀਨ ਟਾਈਮ ਤੁਸੀਂ ਕਿੰਨਾ ਕੰਟਰੋਲ ਕਰ ਸਕਦੇ ਨਾ ਬਾਕੀ ਸ਼ਮੀ ਭਾਜੀ ਚੜ੍ਹਦੀ ਕਲਾ ਚਲਾਓ ਮੇਰਾ ਵੀਰ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ ਤੇ ਬਾਕੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ ਥੈਂਕ ਯੂ ਮੁਲਤਾਨੀ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਪਾਏਦਾਰ ਗੱਲ ਇਹਨਾਂ ਨੇ ਕੀਤੀ ਹੈ ਜੇ ਕੰਟਰੋਲ ਕਰਨਾ ਹੋਵੇ ਬੰਦਾ ਕੀ ਨਹੀਂ ਕਰ ਸਕਦਾ ਹਾਂਜੀ ਰਾਂਝਾ ਤਖ਼ਤ ਹਜ਼ਾਰਿਓ ਤੁਰੇ ਤਾਂ ਸਹੀ ਪੈਰਾਂ ਹੇਠ ਫਿਰ ਸਿਆਲਾਂ ਦਾ ਝਾਂਗਾ ਹੁੰਦਾ ਸੋ ਇਸ ਕਰਕੇ ਮਿਹਨਤ ਹੈ ਜਿਹੜੀ ਉਹ ਆਪਾਂ ਨੂੰ ਹੀ ਕਰਨੀ ਪੈਣੀ ਹੈ ਸਟਾਰਟਿੰਗ ਹੈ ਇਨੀਸ਼ੀਏਟਿਵ ਹੈ ਜਿਹੜਾ ਉਹ ਆਪਾਂ ਨੂੰ ਹੀ ਲੈਣਾ ਪਵੇਗਾ ਸੋ ਆਪਣੇ ਆਪ 'ਤੇ ਕੰਟਰੋਲ ਕਰੋ ਹੋਰ ਬਹੁਤ ਸਾਰੀਆਂ ਐਕਟੀਵਿਟੀਜ਼ ਹੈ ਮੈਂ ਇਸ ਵੀਕਐਂਡ 2 ਕਿਤਾਬਾਂ ਹੋਰ ਆ ਜਿਹੜੀ ਆਪਣੇ ਘਰ ਲੈ ਕੇ ਆਇਆ ਅਤੇ ਮੈਂ ਜਦੋਂ ਵੀ ਕਿਤਾਬਾਂ ਲੈ ਕੇ ਆਉਂਦਾ ਮੈਨੂੰ ਉਤਸੁਕਤਾ ਵੱਧ ਜਾਂਦੀ ਹੈ ਸੋ ਸੌਣ ਤੋਂ ਪਹਿਲਾਂ ਮੇਰੀ ਇਹ ਹੁੰਦਾ ਵੀ ਰਾਤ ਨੂੰ ਹੈ ਜਿਹੜਾ ਮੈਂ ਸੌਣ ਤੋਂ ਪਹਿਲਾਂ ਤਕਰੀਬਨ ਅੱਧਾ ਘੰਟਾ ਤਾਂ ਹੈਵ ਟੂ ਹੈਵ ਹੈ ਜਿਹੜਾ ਲਾਉਂਦਾ ਹੀ ਲਾਉਂਦਾ ਭਾਵੇਂ ਕਿੰਨਾ ਵੀ ਬਿਜ਼ੀ ਨਾ ਹੋਰ ਸੌਣ ਮੈਨੂੰ ਨੀਂਦ ਹੀ ਉੱਦੀ ਆਉਂਦੀ ਹੈ ਜਦ ਤੱਕ ਮੈਂ ਕੁਛ ਪੜ੍ਹਾ ਨਾ ਜੀ ਮੈਨੂੰ ਨੀਂਦ ਹੀ ਨਹੀਂ ਆਉਂਦੀ ਸੋ ਰਾਤ ਨੂੰ ਮੇਰੀ ਇਹ ਹੈਬਿਟ ਬਣੀ ਹੋਈ ਹੈ ਵੀ ਅੱਧਾ ਘੰਟਾ ਤਾਂ ਹੈਗਾ ਅਤੇ ਕਈ ਵਾਰ ਉਹ ਅੱਧੇ ਘੰਟੇ ਦਾ ਘੰਟਾ ਵੀ ਬਣ ਜਾਂਦਾ ਜਦੋਂ ਇੱਕ ਵਾਰ ਜਿਹੜਾ ਤੁਹਾਡੀ ਦਿਲਚਸਪੀ ਵੱਧ ਜਾਂਦੀ ਹੈ ਸੋ ਇਹ ਚੀਜ਼ਾਂ ਸ਼ਾਇਦ ਕੁਛ ਹੱਦ ਤੱਕ ਮਨ ਨੂੰ ਸਕੂਨ ਵੀ ਦਿੰਦੀ ਆ ਅਤੇ ਸਾਨੂੰ ਆ ਜਿਹੜਾ ਕਿਤਾਬਾਂ ਤੋਂ ਜਿਹੜਾ ਕਾਫੀ ਕੁਛ ਹੈ ਜਿਹੜਾ ਕਹਿ ਲਓ ਵੀ ਸਮਝਣ ਸੁਣਨ ਨੂੰ ਅਤੇ ਜਾਂ ਫਿਰ ਸਿੱਖਿਆ ਬਹੁਤ ਕੁਛ ਕਿਤਾਬਾਂ ਦਿੰਦੀਆਂ ਨੇ ਕਹਿੰਦੇ ਵੀ ਸਭ ਤੋਂ ਵੱਧ ਜਿਹੜੀਆਂ ਫਰੈਂਡਲੀ ਨੇ ਚੀਜ਼ਾਂ ਉਹ ਤੁਹਾਡੀਆਂ ਕਿਤਾਬਾਂ ਨੇ ਜਿੱਥੇ ਮਰਜ਼ੀ ਖੋਲ੍ਹ ਕੇ ਬਹਿ ਜਾਓ ਕਿਤਾਬਾਂ ਤੁਹਾਡੇ ਨਾਲ ਹਮ ਸਫ਼ਰ ਹੈ ਜਿਹੜਾ ਉਹ ਬਣ ਜਾਂਦੀਆਂ ਨੇ ਸੋ ਦੋਸਤੋ ਅੱਛਾ ਇਹਦੇ ਨਾਲ ਹੀ ਇੱਕ ਮੈਂ ਤੁਹਾਡੇ ਨਾਲ ਹੋਰ ਇੱਕ ਚਲੋ ਸਵਾਲ ਹੈ ਜਿਹੜਾ ਜਾਂਦੇ ਜਾਂਦੇ ਕਿਉਂਕਿ ਚਲੋ ਲਾਈਨਸ ਵੀ ਲੈਣਾ ਰੇਸ਼ਮ ਭਾਜੀ ਵੀ ਆ ਗਏ ਚੰਡੀਗੜ੍ਹ ਸ਼ਹਿਰ ਦਾ ਦਿਲ ਕਿਹੜੇ ਸੈਕਟਰ ਨੂੰ ਕਿਹਾ ਜਾਂਦਾ ਚੰਡੀਗੜ੍ਹ ਵਾਲੇ ਜਾਂ ਚੰਡੀਗੜ੍ਹ ਦੇ ਆਸ ਪਾਸ ਰਹਿਣ ਵਾਲੇ ਜਾਂ ਚੰਡੀਗੜ੍ਹ ਬਾਬਤ ਜਾਣਕਾਰੀ ਰੱਖਣ ਵਾਲੇ ਚੰਡੀਗੜ੍ਹ ਸ਼ਹਿਰ ਦਾ ਦਿਲ ਕਿਹੜੇ ਸੈਕਟਰ ਨੂੰ ਕਿਹਾ ਜਾਂਦਾ ਮੈਨੂੰ ਨਹੀਂ ਪਤਾ ਤੁਸੀਂ ਦੱਸਿਓ ਜੇ ਆਪਸ਼ਨ ਚਾਹੀਦੀਆਂ ਹੋਈਆਂ ਉਹ ਵੀ ਤੁਹਾਨੂੰ ਦੇ ਦਾਂਗਾ ਪਰ ਤੁਸੀਂ ਦੱਸ ਦਿਓ ਜੇ ਤੁਹਾਨੂੰ ਪਤਾ ਵੀ ਚੰਡੀਗੜ੍ਹ ਸਿਟੀ ਬਿਊਟੀਫੁੱਲ ਬਾਰੇ ਕੋਈ ਤੁਹਾਡੇ ਤੱਕ ਜਾਣਕਾਰੀ ਹੈਗੀ ਆ ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ
4: ਬੜੀ ਹਾਂਜੀ ਉਹ ਸਮੇਂ ਜੀ ਬਾਕੀ ਦੋ ਵੀ ਚਾਹੀਦੇ ਹਾਂਜੀ ਬਾਕੀ ਜੀ ਇਹਦੇ ਮੈਨੂੰ ਸਰਦਾ ਵੀ ਹੈ ਨੀ ਆਪਾਂ ਨੂੰ
0: ਹਾਂਜੀ ਹਾਂਜੀ
4: ਮਾੜ ਫੂਮਣਾ ਹਾਂਜੀ
0: ਬਸ ਕੰਟਰੋਲ ਕਿੱਦਾਂ ਕਰਨਾ ਭਾਜੀ ਅੱਜ ਗੱਲ ਤਾਂ ਹੋਈ ਸੀ ਵੀ ਕੰਟਰੋਲ ਕਿੱਦਾਂ ਕੀਤਾ ਜਾਵੇ ਆਪਣੇ ਆਪ
4: ਨੂੰ ਬਾਕੀ ਮੈਂ ਤਾਂ ਦੇਖਿਆ ਬਾਈ ਜੀ ਕੋਈ ਟਰੱਕ ਵਾਲਾ ਕੋਈ ਟੈਕਸੀ ਵਾਲਾ ਉਬਰ ਵਾਲਾ ਵਿੱਚ ਚੁੰਬੜੇ ਪਏ ਹੁੰਦੇ ਇਹਨਾਂ ਨੂੰ ਮੈਂ ਦੇਖਿਆ ਟਰੱਕ ਤੇ ਬੈਠੇ ਹੁੰਦੇ ਸੀ ਹਨਾ ਜੀ ਤੇ ਜਦੋਂ ਕੱਲ ਅਸੀਂ ਗਏ ਸੀ ਅਮਰੀਕਾ ਜਾ ਕੇ ਆਏ ਸੀ ਚਾਹੀਦਾ ਥੋੜੇ ਚਿਰ ਵਾਸ ਨਾ ਜੀ
0: ਅੱਛਾ ਜੀ
4: ਜਦੋਂ ਐਂਟਰ ਹੋ ਗਿਆ ਨਾ ਪਲੇਟਾ ਵਿੱਚ ਇੰਨੀਆਂ ਕਾਰਾਂ ਸਲੋ ਆਉਂਦੇ ਫੋਨਾਂ ਚੁੰਬੜਿਆ ਬਾਈ ਜੀ
0: ਦੁਬਾਰਾ ਕਾਲ ਕਰ ਲਿਓ ਰੇਸ਼ਮ ਭਾਜੀ ਹੋਣਾ ਨੇ ਬੜੀਆਂ ਪਾਏਦਾਰ ਗੱਲਾਂ ਕੀਤੀਆਂ ਸੋ ਗੱਲ ਸਹੀ ਹੈ ਆਪਣੇ ਆਪ ਨੂੰ ਕਿੱਦਾਂ ਤੁਸੀਂ ਬਿਜ਼ੀ ਰੱਖਣਾ ਕਿੱਦਾਂ ਆ ਬਸ ਉਹਦੇ 'ਤੇ ਜਿਹੜਾ ਕੰਟਰੋਲ ਕਰਨਾ ਉਹ ਤੁਹਾਡੇ ਹੱਥ ਵਸ ਹੈ ਆਦਤਾਂ ਜਿਹੜੀਆਂ ਨੇ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਵਧੀਆ ਆਦਤਾਂ ਉਹਨਾਂ ਨੂੰ ਜਿਹੜਾ ਜ਼ਰੂਰ ਅਪਣਾਉਣਾ ਚਾਹੀਦਾ ਅਗਲੀ ਕਾਲ ਜਾਂਦਾ 7015 ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਬਾਸੀ ਸਾਹਿਬ, ਕਿੱਦਾਂ ਹਾਲ ਚਾਲ ਜੀ?
5: ਸਤਾਰਾ ਹੈਗਾ ਚੰਡੀਗੜ੍ਹ ਦਾ ਦਿਲ,
0: ਅੱਛਾ ਜੀ,
5: ਸੈਕਟਰ 16 ਹੈਗਾ ਗੁਲਾਬ ਦਾ ਫੁੱਲ ਚੰਡੀਗੜ੍ਹ ਦਾ ਜਿਹੜਾ ਮਨੋਗ੍ਰਾਮ ਹੈ, ਚਲਦੇ ਵਧੀਆ ਗੁਲਾਬ ਦੇ ਫੁੱਲ 16 ਚ।
0: ਅੱਛਾ, ਸੈਕਟਰ 34, ਸੈਕਟਰ 43, ਸੈਕਟਰ 22, ਇਹਨਾਂ ਬਾਰੇ ਇਹ ਕੀ ਨੇ ਚੰਡੀਗੜ੍ਹ ਦੇ ਜੀ, ਇਹ ਦਿਲ ਨੀ ਨੇ?
5: ਸੈਕਟਰ ਜਿਹੜਾ 22 ਹੈ, ਇਹ ਹੈਗਾ ਸਭ ਤੋਂ ਪਹਿਲਾ ਬਣਿਆ ਵਾ ਸੈਕਟਰ, ਸਭ ਤੋਂ ਪਹਿਲਾਂ।
0: ਅੱਛਾ ਜੀ, ਠੀਕ ਹੈ ਠੀਕ ਹੈ।
5: ਸਭ ਤੋਂ ਪਹਿਲਾਂ ਸਿਨੇਮਾ ਸੀਗਾ ਉੱਥੇ, ਕੁਛ।
0: ਅੱਛਾ ਜੀ,
5: ਸੈਕਟਰ 34 ਹੈਗਾ ਜਿਹੜਾ ਬਣਿਆ, ਉਹ ਬਣਿਆ ਦਾ ਮੋਸਟਲੀ ਫੌਜੀਆਂ ਵਾਸਤੇ, ਫੌਜੀਆਂ ਦੇ ਕੋਟੇ ਕੋਟੀਆਂ ਮੋਦੀਆਂ ਉੱਤੇ।
0: ਅੱਛਾ ਜੀ,
5: ਉਹਨਾਂ ਦੇ ਪਲਾਟ ਮਿਲੇ ਦੇ ਉੱਤੇ ਹਸਪਤਾਲ ਵੀ ਹੈਗਾ।
0: ਠੀਕ ਹੈ ਜੀ।
5: ਹੋਰ ਸੈਕਟਰ ਇਹ ਕਿਹੜਾ ਹੈਗਾ ਵੀ, ਇੱਕ ਕਿਹੜਾ ਬਾਕੀ?
0: 43, ਸੈਕਟਰ 43।
5: 43 ਦਾ ਲੇਟੈਸਟ ਬਣਿਆ, ਉਹਦਾ ਮਤਲਬ ਗਵਰਨਮੈਂਟ ਦੇ ਬਹੁਤੇ ਦਫ਼ਤਰ ਜਾਂ ਉੱਥੇ ਸਭ ਤੇ ਵਧੀਆ, ਉਹ ਵੀ ਇੱਥੇ ਸਿਨੇਮਾ ਬੜਾ ਤਕੜਾ, ਉਹਦਾ ਬਹੁਤ ਮਸ਼ਹੂਰ ਬੰਦਾ ਸੀਗਾ ਉਹਦਾ ਸਿਨੇਮਾ ਉੱਥੇ, ਮੇਰਾ ਨਾਮ ਨੀ ਹੁਣ ਯਾਦ।
0: ਅੱਛਾ ਜੀ, ਠੀਕ ਹੈ ਠੀਕ ਹੈ, ਕਿਆ ਬਾਤ ਹੈ, ਥੈਂਕ ਯੂ ਜੀ, ਥੈਂਕ ਯੂ ਭਾਈ ਸਾਹਿਬ।
5: ਹਾਂ ਜੀ, ਹਾਂ, ਕਿਸਾਨ ਭਵਨ ਹੈ, ਬਹੁਤ ਮਸ਼ਹੂਰ ਮੇਰਾ
0: ਜੀ,
5: ਸੈਕਟਰ 34 ਦਾ
0: ਜੀ। ਠੀਕ ਹੈ ਜੀ, ਠੀਕ ਹੈ ਜੀ,
5: ਉਹ ਦੱਸੋ ਕਿਆ ਚਾਹੀਦਾ ਚੰਡੀਗੜ੍ਹ ਚ?
0: ਨਹੀਂ ਬਸ ਤੁਸੀਂ ਦੱਸਤਾ, ਕਾਫੀ ਜਾਣਕਾਰੀ ਦੇ ਦਿੱਤੀ ਹੈ ਸੈਕਟਰ।
5: ਕਿਆ ਦੱਸੀ, ਅਸੀਂ ਰੋਮੇ ਆ, ਦੱਸਦੇ ਥੋੜੇ ਦੇ ਰੋਮੇ ਆ, ਸਾਡੇ ਜ਼ਮੀਨਾਂ ਸਾਡੀਆਂ, ਸਾਡੇ ਬੰਦੇ ਸਾਡੇ ਉਜਾੜੇ, ਸਾਡੇ ਬੰਦੇ ਆ ਜੀ, ਸਾਡਾ ਚੰਡੀਗੜ੍ਹ
0: ਸਾਡਾ ਹੀ ਹੈ ਜੀ,
5: ਦੁੱਖ ਹੈ ਇਹ ਗੱਲ ਦਾ।
0: ਸਾਡਾ ਹੀ ਹੈ ਜੀ, ਸਾਡੇ ਆ ਚੰਡੀਗੜ੍ਹ, ਅਸੀਂ ਕਦੋਂ ਕਹਿ ਵੀ ਨਹੀਂ ਸਾਡਾ, ਸਾਡਾ ਹੀ ਹੈ ਚੰਡੀਗੜ੍ਹ।
5: ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ
0: ਜੀ,
5: ਜਿਹੜੀ ਚੰਡੀਗੜ੍ਹ ਦੇਣ ਡਾਕਟਰ ਦਾਵਾ ਦੀ ਹੈ, ਦੁਨੀਆਂ ਚ ਕੋਈ ਬੰਦਾ ਨੀ ਜਿਹਨੇ ਇੰਨਾ ਇਹੋ ਜਿਹਾ ਕੰਮ ਕਰਿਆ ਹੋ। ਸਭ ਤੋਂ ਤਾਂ ਇੱਕ ਤੇ ਇੱਕ ਨਮੂਨੇ ਦੇ ਦਰਖਤ ਲਾਏ ਨੇ, ਇੱਕ ਤੋਂ ਇੱਕ ਆਯੁਰਵੈਦਿਕ ਦਰਖਤਾਂ ਦੀ ਬੂਟੀਆਂ ਹੈ ਦਵਾਈਆਂ ਕਰਕੇ, ਕੋਈ ਵੀ ਇੱਕ ਸੈਕਟਰ ਦੂਜੇ ਸੈਕਟਰ ਦਰਖਤ ਆਸਰ ਮਿਲਦੇ ਨੀ ਹੈਗੇ ਵੀ ਇੱਕੋ ਤਰ੍ਹਾਂ ਦੇ ਲਾਏ ਵੇ ਹੋਣ।
0: ਅੱਛਾ, ਇਹ ਇਹਦਾ ਨੀ ਸੀ ਮਿਲਦਾ? ਅੱਛਾ, ਕਿਆ ਬਾਤ ਹੈ, ਕਿਆ ਬਾਤ ਹੈ।
5: ਬਹੁਤ ਸ਼ੂਗਰ ਵਾਲੇ ਬਾਤ ਹੈ, ਇੱਕ ਦਰਖਤ ਹੈ ਸੈਕਟਰ 34 ਲੱਗਿਆ ਦੋਵੇਂ ਪਾਸੇ, ਉਹਦੀ ਜਿਹੜੀ ਖੱਲ ਹੈ ਲਾ ਕੇ ਬਣ ਜਾਏਗੀ, ਆਪਾਂ ਚਾਹੇ ਕਰਦੇ ਹਾਂ ਉਹਨੂੰ ਕੁੱਟ ਕੇ ਪੀਓ ਜਾਂ ਲਾ ਕੇ ਦੇਖੋ, ਕਦੇ ਸ਼ੂਗਰ ਨੀ ਰਹੂਗਾ।
0: ਅੱਛਾ ਜੀ, ਕੀ ਬਾਤ ਹੈ,
5: ਹਾਂ, ਜੋਰ ਮਸ਼ਹੂਰ ਪਾਉਂਦਾ ਉਹ।
0: ਅੱਛਾ ਜੀ, ਚਲੋ
5: ਓਕੇ, ਉਹ ਤਾਂ ਨਵੇਂ ਤੇ ਨਵੇਂ ਸੈਕਟਰ ਬਣ ਗਏ, ਹੁਣ ਤਾਂ ਗੱਲਾਂ ਭੁੱਲ ਗਿਆ, ਜੁੜੇ ਰਹੋ, ਚੜ੍ਹਦੀ ਕਲਾ ਰਹੋ
0: ਜੀ। ਥੈਂਕ ਯੂ ਜੀ, ਥੈਂਕ ਯੂ,
5: ਗੱਲਾਂ ਕੱਢੇ ਜਾ ਸਾਡੇ ਇਲਾਕੇ ਦੀਆਂ, ਹੋਰ ਭਾਗੜੇ ਵਾਲਾ ਕੱਢਿਓ ਕੱਲ ਨੂੰ ਗੱਲ।
0: ਹਾਂਜੀ ਹਾਂਜੀ, ਜ਼ਰੂਰ ਜ਼ਰੂਰ,
5: ਥੈਂਕ ਯੂ, ਬੜਾ ਦੁੱਖ ਹੋਇਆ ਸਾਡੇ ਨਾਲ, ਥੈਂਕ ਯੂ
0: ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮੈਂ ਜ਼ਰੂਰ ਇਹੋ ਜਿਹੇ ਜਿਹੜੇ ਵਿਸ਼ੇ ਆ ਜਿਹੜੇ ਨਾ ਉਹ ਲੈ ਕੇ ਆਇਆ ਕਰਾਂਗਾ, ਅਤੇ ਨਾਲ ਦੀ ਨਾਲ ਇੱਕ ਤਾਂ ਦੇਖੋ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ, ਅਤੇ ਨਾਲ ਦੀ ਨਾਲ ਕਈ ਅਹਿਮ ਜਾਣਕਾਰੀਆਂ ਮਿਲ ਜਾਂਦੀਆਂ ਨੇ। ਸੋ 6647 ਭਾਜੀ ਜੀ, ਇਹਨੂੰ ਜੀ, ਸਤਿ ਸ਼੍ਰੀ ਅਕਾਲ।
6: ਹਾਂਜੀ ਭਾਜੀ, ਬਹੁਤ ਜਾਣਕਾਰੀ ਦਿੱਤੀ ਬਾਸੀ ਭਾਜੀ ਨੇ, ਬਹੁਤ ਥੈਂਕ ਯੂ ਉਹਨਾਂ ਦਾ। ਅੱਛਾ, ਗੱਲ ਤਾਂ ਭਾਜੀ ਵੀ ਜਦ ਵੀ ਆਪਾਂ ਚੰਡੀਗੜ੍ਹ ਜਾਂਦੇ ਆ ਨਾ, ਜਿਹੜੇ ਬਾਹਰੋਂ ਇਹ ਕਦੇ ਇੱਥੇ ਹੱਸਦੇ ਵਾਸਤੇ ਪਿੰਡ ਹੁੰਦੇ ਸੀਗੇ, ਜਿਹੜੇ ਕਿ ਮਤਲਬ ਚੇਂਜ ਕਰਕੇ ਉਹਨਾਂ ਨੇ ਸ਼ਹਿਰ ਬਸਾਇਆ। ਠੀਕ ਹੈ,
0: ਬਿਲਕੁਲ ਬਿਲਕੁਲ ਸਹੀ ਗੱਲ ਹੈ।
6: ਤੇ ਦੇਖਿਓ ਵੀ ਜਦ ਵੀ ਤੁਸੀਂ ਚੰਡੀਗੜ੍ਹ ਰਹੋਗੇ ਨਾ, ਤਾਂ ਉਹ ਅਲੱਗ ਅਲੱਗ ਹੀ ਕਈ ਬਾਈਪਾਸ ਵੀ ਕਰ ਸਕਦੇ ਨੇ, ਪਰ ਨੋਰਮਲੀ ਜਿਹੜੇ ਨੋਰਮਲ ਦਿਲ ਵਾਲੇ ਨਾ, ਇਹਨਾਂ ਨੂੰ ਬੇਚੈਨੀ ਰਹੂਗੀ ਉੱਥੇ।
0: ਅੱਛਾ,
6: ਵੀ ਕਦੇ ਲੋਕਾਂ ਨੂੰ ਉੱਥੋਂ, ਹਾਂਜੀ, ਕਦੇ ਨਾ ਉੱਥੇ ਲੋਕਾਂ ਨੂੰ ਭੇਜ ਕੇ, ਚਲੋ ਗੱਲ ਵੈਸੇ ਥੋੜੀ ਸੈਂਸਿਟਿਵ ਹੈ, ਹੋ ਸਕਦਾ, ਪਰ ਜਿਹੜਾ ਦਿਲ ਦੀ ਤੁਸੀਂ ਗੱਲ ਕੀਤੀ ਸੀ ਨਾ, ਉਹ ਦਿਲ ਭਾਜੀ 20 ਸੈਕਟਰ ਹੈ ਜੀ ਦਿਲ ਉਹਦਾ।
0: ਅੱਛਾ, 22 ਤਾਂ ਨੀ ਭਾਜੀ?
6: ਹੁਣ ਜਿਹੜੀ ਆਪਣੀ ਬੋਨੀ ਕ੍ਰਮੀ ਹੋਣੀ ਨੇ ਜਾਂ ਜਿਹੜੇ ਦੂਜੇ ਨੇ ਨਾ, ਜੋ ਜਿਹੜਾ ਮਰਜ਼ੀ ਜਿੱਤੇ ਜੀ, ਹਾਰਨਾ ਲੋਕਾਂ ਨੇ, ਇਸ ਗੱਲ ਦੀ ਗਰੰਟੀ ਹੈ।
0: ਸਹੀ ਗੱਲ ਹੈ। ਇਹ ਦੇਖੋ ਭਾਜੀ, ਦੇਖੋ ਸਿਆਸਤ ਕੀ ਹੈ, ਲਿਬਰਲ ਤੇ ਨਹੀਂ ਚੱਲਿਆ ਉਹਨਾਂ ਦਾ ਉੱਥੇ, ਹੈ ਨਾ ਜੀ, ਨੰਬਰ ਤੇ, ਹੁਣ ਆ ਜਿਹੜਾ ਫਿਰ ਉਹਦਾ ਮਿਊਂਸੀਪਲ ਇਲੈਕਸ਼ਨਸ ਤੇ ਆ ਗਏ, ਇਦਾਂ ਹੈ ਜੀ, ਇਹੀ ਤਾਂ ਸਿਆਸਤ ਹੈ, ਜਿੱਥੇ ਲੱਗਦਾ ਦਾ ਚੱਲ ਸਕਦਾ ਉੱਥੇ ਹਰ ਕੋਈ ਦਾ ਚਲਾਉਂਦਾ ਹੈ। 5005 ਮਨਜਿੰਦਰ ਆਟੀ ਜੀ, ਸਤਿ ਸ਼੍ਰੀ ਅਕਾਲ।
7: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
0: ਕੀ ਹਾਲ ਹੈ? ਉਹ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਸੋਰੀ, ਮੈਨੂੰ ਲੱਗਿਆ ਦੂਸਰਾ ਨੰਬਰ। ਹਾਂਜੀ, ਜੀ ਜੀ,
7: ਮੈਂ ਤੁਹਾਨੂੰ ਕਿਆ ਕਿਆ ਦੱਸਾਂ ਬਾਤਾਂ ਦੇ ਲੋਕ ਮੇਰੇ ਬਾਅਦ
0: ਕਿਆ ਬਾਤ ਹੈ।
7: ਤੇ ਉਹਦੇ ਵਿੱਚ ਦੱਸਿਆ ਸੀ ਆਪਣੀ ਇੱਕ ਮੈਂ ਤਾਂ ਲੇਡੀ ਦਾ ਨਾਮ ਭੁੱਲ ਗਿਆ ਉਹਨੇ ਲਿਖਿਆ ਸੀਗਾ ਉਹ ਸੀਰੀ ਦੀ ਹੈ ਉਹਦੇ ਬਾਰੇ ਜੇ ਕਿਸੇ ਨੂੰ ਜਾਣਕਾਰੀ ਹੈਗੀ ਆ ਮੈਨੂੰ ਇੰਨਾ ਨੀ ਪਤਾ ਹੈਗਾ ਮੈਨੂੰ ਥੋੜਾ ਬਹੁਤ ਹੀ ਪਤਾ ਹੈਗਾ ਜੇ ਕਿਸੇ ਨੂੰ ਜਾਣਕਾਰੀ ਹੈਗੀ ਜਾਵੇ ਤਾਂ ਕੋਈ ਫੀ ਸ਼ੋਅ ਕਰ ਸਕਦੇ ਜਿਸ ਤੋਂ ਜ਼ਿਆਦਾ ਕੋਈ ਇਨਫੋਰਮੇਸ਼ਨ ਮਿਲ ਜਾਵੇ
0: ਜੀ ਜੀ ਭਾਜੀ ਇੱਥੇ ਜ਼ਰੂਰ ਆ ਜਿਹੜਾ ਨਾ ਇੱਕ ਪੂਰਾ ਆਪਾਂ ਫੁੱਲ ਫਲੈਜੀ ਕਰਾਂਗੇ ਕਾਫੀ ਇੰਟਰਸਟਿੰਗ ਚੀਜ਼ਾਂ ਨੇ ਹਰ ਇੱਕ ਮੈਂ ਕਹਿੰਦਾ ਸ਼ਹਿਰ ਦੀਆਂ ਹਰ ਇੱਕ ਇਲਾਕੇ ਦੀਆਂ ਆਪਾਂ ਜ਼ਰੂਰ ਇਸ ਚੀਜ਼ ਨੂੰ ਇਹ ਸੈਗਮੈਂਟ ਆ ਜਿਹੜਾ ਆਪਾਂ ਸ਼ੁਰੂ ਕਰਾਂਗੇ ਹਰ ਮੰਡੇ ਵਾਸਤੇ ਠੀਕ ਹੈ ਜੀ ਜੀ ਜੀ ਥੈਂਕ ਯੂ ਜੀ ਥੈਂਕ ਯੂ ਸੋ ਇਹਦੇ ਬਾਬਤ ਆ ਜਿਹੜੀਆਂ ਕਈ ਅਹਿਮ ਜਾਣਕਾਰੀਆਂ ਦੋਸਤੋ ਆਪਾਂ ਲੈ ਕੇ ਆਇਆ ਕਰਾਂਗੇ ਸੋ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਵੀ ਕਿ ਵਧੀਆ ਵਿਸ਼ਾ ਮੈਂ ਅੱਜ ਇੱਕ ਪਾਇਲਟ ਦੇ ਤੌਰ 'ਤੇ ਜਿਹੜਾ ਇਹ ਵਿਸ਼ਾ ਤੁਹਾਡੇ ਨਾਲ ਸਾਂਝਾ ਕੀਤਾ ਪਰ ਤੁਹਾਡੀ ਦਿਲਚਸਪੀ ਨੇ ਮੇਰੀ ਵੀ ਆ ਜਿਹੜੀ ਹੋਰ ਦਿਲਚਸਪੀ ਵਧਾ ਦਿੱਤੀ ਹੈ ਕਿਉਂਕਿ ਮੈਂ ਪਹਿਲਾਂ ਜਦੋਂ ਵਿੱਚ ਤੁਹਾਨੂੰ ਪਤਾ ਪੰਜ ਤੋਂ ਛੇ ਤਾਂ ਕਾਫੀ ਸਾਲਾਂ ਤੋਂ ਕਰਦੇ ਆ ਵਿੱਚ ਥੋੜ੍ਹੀ ਜਿਹੀ ਬ੍ਰੇਕ ਲੈ ਕੇ ਮੈਂ ਹੋਰ ਟਾਈਮ 'ਤੇ ਚਲੇ ਗਿਆ ਸੀ ਰਾਤ ਵਾਲੇ ਨੂੰ 10 ਵਜੇ ਸ਼ੁਰੂ ਕਰਦਾ ਸੀ ਉਦੋਂ ਫਿਰ ਮੈਂ ਇੱਦਾਂ ਦੀਆਂ ਚੀਜ਼ਾਂ ਜਦੋਂ ਐਕਸਪੈਰੀਮੈਂਟ ਕੀਤੇ ਤਾਂ ਉਦੋਂ ਵੀ ਬੜਾ ਮੈਨੂੰ ਭਰਪੂਰ ਹੁੰਗਾਰਾ ਮਿਲਿਆ ਸੋ ਉੱਥੇ ਹੀ ਮੈਂ ਸਵਾਲ ਜਿਹੜਾ ਪੁੱਛਿਆ ਸੀਗਾ ਉਹਦੇ 'ਤੇ ਤੁਹਾਡੇ ਵੱਖੋ ਵੱਖਰੇ ਓਪੀਨੀਅਨ ਆਏ ਨੇ ਅਤੇ ਦੋਸਤੋ ਦੰਦਾਂ ਦੀ ਮਸੂੜਿਆਂ ਦੀ ਸੰਭਾਲ ਕਰਨਾ ਚਾਹੁੰਦੇ ਹੋ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਤੁਸੀਂ ਬਲਵੀਰ ਕੌਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਹਰ ਵੀਰਵਾਰ ਨੂੰ ਆ ਜਿਹੜਾ ਅਸੀਂ ਇਹਦੇ 'ਤੇ ਸੈਗਮੈਂਟ ਲੈ ਕੇ ਆਉਂਦੇ ਹਾਂ ਕੋਈ ਦਿਲਚਸਪ ਜਾਣਕਾਰੀਆਂ ਹੈਰਾਨੀਕੁਨ ਖੁਲਾਸੇ ਆ ਜਿਹੜੇ ਬਲਬੀਰ ਕੌਰ ਜੀ ਕਰਦੇ ਨੇ ਡੈਂਟਲ ਅਤੇ ਓਰਲ ਹੈਲਥ ਬਾਰੇ ਸੋ ਤੁਸੀਂ ਆ ਸਿਰਫ ਇੱਕ ਫੋਨ ਘੁਮਾਉਣਾ ਇਹਨਾਂ ਨੇ ਆਪਣਾ ਡੈਂਟਲ ਮੋਬਾਈਲ ਡੈਂਟਲ ਟਰੱਕ ਆ ਜਿਹੜਾ ਤੁਹਾਡੇ ਡਰਾਈਵੇ ਦੇ ਅੱਗੇ ਖੜ੍ਹਾ ਕਰ ਦੇਣਾ ਫਿਰ ਕਿਤੇ ਵੀ ਤੁਹਾਨੂੰ ਜਾਣ ਦੀ ਜਾਂ ਕਮਿਊਟ ਕਰਨ ਦੀ ਲੋੜ ਨਹੀਂ ਉੱਥੇ ਹੀ ਆਪਣੇ ਦੰਦਾਂ ਦਾ ਆਪਣੇ ਮਸੂੜਿਆਂ ਦੀ ਸਿਹਤ ਸੰਭਾਲ ਕਰਾਓ ਬੱਚਿਆਂ ਦੇ ਬ੍ਰੇਸਿਸ ਪਵਾਉਣੇ ਆ ਸਮਾਈਲਸ ਔਨ ਵੀਲ ਅਤੇ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਅਪੁਆਇੰਟਮੈਂਟ ਬਣਾਓ ਨੰਬਰ 6479960008 6479960008 'ਤੇ ਸੰਪਰਕ ਕਰ ਸਕਦੇ ਹੋ ਅਤੇ ਉੱਥੇ ਹੀ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦੇ ਕਮਾਣੀਆਂ ਦਾ ਕੰਮ ਕਰਨਾ ਚਾਹੁੰਦੇ ਹੋ ਬੁਸ਼ਿੰਗਸ ਦਾ ਕੰਮ ਕਰਾਉਣਾ ਜਾਂ ਫਿਰ ਫਰੰਟ ਐਂਡ ਸਸਪੈਂਸ਼ਨ ਦੇ ਵਿੱਚ ਐਕਸਪਰਟ ਨੇ ਕਿੰਗ ਪਿੰਨ ਦਾ ਕੰਮ ਕਰਾਉਣਾ ਹਾਂਜੀ ਆਇਲ ਚੇਂਜ ਵੈਲਡਿੰਗ ਦਾ ਕੰਮ ਕਰਾਉਣਾ ਤਾਂ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਦੀ ਟੀਮ ਨੂੰ ਯਾਦ ਰੱਖੋ ਜੈ ਅਤੇ ਗੈਰੀ ਭਾਅ ਜੀ ਹੋਣੀ 5330 ਬਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਇਹ ਵਾਕਿਆ ਨੇ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਪ੍ਰੋਗਰਾਮ ਦਾ ਹਵਾਲਾ ਦੇ ਦਿਓ 15% ਦਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਮਿਲੇਗਾ ਉੱਥੇ ਹੀ ਘਰ ਦੇ ਵਿੱਚ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ ਹੋ ਲੱਗਾ ਹੋਇਆ ਪੁਰਾਣਾ ਖੁਸ਼ ਨਹੀਂ ਹੋ ਬੜਾ ਰੁਕਦਾ ਪਿਆ ਬਫਰਿੰਗ ਬਹੁਤ ਜ਼ਿਆਦਾ ਹੁੰਦੀ ਵੀ ਅਤੇ ਕੁਆਲਿਟੀ ਵੀ ਨਹੀਂ ਹੋ ਰਹੀ ਹੈ ਕੰਟੈਂਟ ਹੈ ਜਿਹੜਾ ਉਹ ਵੀ ਹੈ ਜਿਹੜਾ ਅਪਡੇਟ ਜ਼ਿਆਦਾ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ ਸਲਿਊਸ਼ਨ ਆ ਗਿਆ ਰੁਦਰਾ ਆਈ ਪੀ ਟੀ ਵੀ ਬਾਕਸ ਵਾਲਿਆਂ ਦੇ ਨਾਲ ਸੰਪਰਕ ਕਰ ਲਿਓ ਪਹਿਲੇ ਸਾਲ ਦੇ ਵਿੱਚ ਜਿੱਥੇ ਬਾਕਸ ਵੀ ਹੈ ਜਿਹੜਾ ਤੁਹਾਨੂੰ ਫਰੀ ਦਿੰਦੇ ਨੇ ਅਤੇ ਉੱਥੇ ਨਾਲੇ ਜਿਹੜੀ ਤੁਸੀਂ ਕੋਸਟ ਹੈ ਜਿਹੜੀ ਭਾਵੇਂ ਪੂਰੇ ਜੀ ਟੀ ਏ 'ਚ ਦੇਖ ਲਿਓ ਤੁਹਾਡੀ ਇਹੋ ਜਿਹੀ ਕੋਸਟ ਕਿਤੇ ਵੀ ਨਹੀਂ ਲੱਭਣੀ ਉਸ ਤੋਂ ਬਾਅਦ ਤੁਸੀਂ ਹੈ ਜਿਹੜਾ ਪਹਿਲੇ ਸਾਲ ਦੇ ਵਿੱਚ ਇਹਨਾਂ ਦੇ ਮੁਰੀਦ ਹੋ ਜਾਊਂਗੇ ਤੁਸੀਂ ਕਹਿਣਾ ਵੀ ਅਗਲੇ 2 ਸਾਲ ਦਾ ਪਲਾਨ ਦੇ ਦਿਉ ਸੋ ਇਹੋ ਜਿਹੀ ਇਹਨਾਂ ਦੀ ਪ੍ਰਾਈਸਿਸ ਲਿਸਟ ਹੈ ਸੋ ਤੁਸੀਂ ਰੁਦਰਾ ਆਈ ਪੀ ਟੀ ਵੀ ਬਾਕਸ ਦੇ ਨਾਲ ਸੰਪਰਕ ਕਰ ਸਕਦੇ ਹੋ 4362364700 4374 2367400 'ਤੇ 4372364700 ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਵਾਉਣੀ ਹੈ ਵਿਜ਼ਟਰ ਟਰੈਵਲ ਇੰਸ਼ੋਰੈਂਸ ਕਰਾਉਣੀ ਹੈ ਜਾਂ ਫਿਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਉਣੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4169176917776 ਇੱਥੇ ਦਿਓ ਇਜਾਜ਼ਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: Another Don Clean with the Don Ducks.
3: Whoa, he's doing dishes with Dawn Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Dawn Platinum, the better grease getter.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Mainu meri virasat jaan to pyari hai. ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ 'ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 5:30 AM ਡਾਇਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। ਹੁਣ ਇਹ ਤੋਂ ਪਹਿਲਾਂ ਸ਼ੰਮੀ ਭੱਠਾ ਜੰਜੂਆ ਸਾਹਿਬ ਪ੍ਰੋਗਰਾਮ ਕਰਕੇ ਗਏ ਹਨ ਅਤੇ ਹੁਣ ਸਾਡੀ ਵਾਰੀ ਆ ਗਈ ਆ ਅਤੇ ਅਸੀਂ ਤੁਹਾਡੇ ਵਾਸਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹੋਈ ਦਾ ਮੰਡੇ ਟੂ ਫਰਾਈਡੇ 5:30 AM ਡਾਇਲ 'ਤੇ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ, ਸੁਣਿਆ ਕਰੋ। ਸਰ ਆਪਣਾ ਮੀਡੀਆ ਹੱਬ ਹੈਗਾ, ਗੀਤ ਸੰਗੀਤ ਵੀ ਤੁਹਾਨੂੰ ਮਿਲ ਜਾਂਦਾ ਗੁਰੂ ਦੀ ਬਾਣੀ ਦੇ ਨਾਲ ਦੀ ਨਾਲ। ਇੰਡੀਆ ਦੀਆਂ ਖਬਰਾਂ ਸਾਡੇ ਪ੍ਰੋਗਰਾਮ ਦੇ ਵਿੱਚ ਮੋਸਟਲੀ ਹੁੰਦੀਆਂ ਹਨ। ਕੈਨੇਡੀਅਨ ਨਿਊਜ਼ ਅਤੇ ਵੱਖ ਵੱਖ ਪ੍ਰੋਗਰਾਮ ਚੱਲਦੇ ਹਨ, ਹਰ ਇੱਕ ਹੋਸਟ ਨੂੰ ਸਪੋਰਟ ਦਿਆ ਕਰੋ, ਸਪੋਰਟ ਕਰਿਆ ਕਰੋ। ਔਰ ਆਪਣੇ ਇੱਕ ਮੀਡੀਆ ਬਿਜ਼ਨਸ ਹੱਬ ਹੈਗਾ ਜਿਹਦੇ ਵਿੱਚ ਤੁਹਾਨੂੰ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਕੀ ਕੁਝ ਹੋ ਰਿਹਾ ਤੁਹਾਡੇ ਏਰੀਆ ਦੇ ਵਿੱਚ, ਦੁਨੀਆ ਭਰ ਦੇ ਵਿੱਚ, ਸਪੈਸ਼ਲੀ ਕੈਨੇਡਾ ਦੇ ਵਿੱਚ। ਮੋਸਟਲੀ ਗੱਲਬਾਤ ਆਪਾਂ ਬਰੈਂਪਟਨ ਸਿਟੀ ਦੀ ਕਰ ਲਈ ਦੀ ਹੈਗੀ ਆ, ਪਰ ਮਿਸ ਸਾਗਾ, ਸਕਾਰਬਰੋ, ਮਾਰਕਮ, ਬੈਰੀ, ਨਾਇਗਰਾ ਫਾਲ ਸਾਰੇ ਹੀ ਆਪਣੇ ਹਨ ਜਿੱਥੇ ਖਬਰ ਕੋਈ ਹੈਪਨ ਹੁੰਦੀ ਹੈ, ਪਰ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਆ। ਜੇ ਤੁਹਾਡੇ ਸ਼ਹਿਰ ਵਿੱਚ ਕੋਈ ਐਸੀ ਖਬਰ ਹੈਗੀ ਹੈ ਤੁਸੀਂ ਟੱਚ ਅਪ ਕਰਨਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਆ ਕਰੋ, ਉਸ ਸ਼ਹਿਰ ਦੀ ਵੀ ਆਪਾਂ ਗੱਲਬਾਤ ਕਰ ਲਵਾਂਗੇ। ਸੋਮਵਾਰ ਦਾ ਦਿਨ ਆ, ਵੀਕਐਂਡ ਕਾਫੀ ਬਿਜ਼ੀ ਲੰਘਿਆ, ਗਰਮੀ ਵਿੱਚ ਬੈਠੇ ਰਹੇ, ਇੰਜੋਏ ਕਰਦੇ ਰਹੇ ਅਤੇ ਕਮਿਊਨਿਟੀ ਦੇ ਇਵੈਂਟ ਸੀਗੇ ਬੜੇ ਵਧੀਆ ਲੰਘੇ, ਉਹਨਾਂ ਦੀ ਗੱਲਬਾਤ ਕਰਾਂਗੇ। ਪਰ ਜਿਹੜਾ ਮੌਸਮ ਅੱਜ ਦਾ ਹੈਗਾ ਅਤੇ ਆਉਣ ਵਾਲੇ ਹਫ਼ਤੇ ਦਾ ਮੌਸਮ ਹੈਗਾ, ਬੜਾ ਗਰਮ ਹੋਣਾ। ਕਹਿੰਦੇ ਆ ਟਰਾਈ ਟੂ ਸਟੇ ਇਨਡੋਰਸ ਇਫ ਯੂ ਕੈਨ, ਸਪੈਸ਼ਲੀ ਬਜ਼ੁਰਗ ਅਤੇ ਬੱਚਿਆਂ ਨੂੰ ਕਹਿੰਦੇ ਹਨ ਇਨਡੋਰ ਐਕਟੀਵਿਟੀਜ਼ ਵੱਧ ਕਰੋ ਅਤੇ ਬਾਹਰ ਜਾਣ ਦੀ ਘੱਟ ਕੋਸ਼ਿਸ਼ ਕਰੋ, ਸਪੈਸ਼ਲੀ ਦੁਪਹਿਰ ਦੇ ਟਾਈਮ। ਸੋ ਕੋਸ਼ਿਸ਼ ਕਰੋ ਐਜ ਮਚ ਐਜ਼ ਯੂ ਕੈਨ। ਸੋ ਮੌਸਮ ਉਡੀਕਦੇ ਹੁੰਦੇ ਹਨ, ਗਰਮੀਆਂ ਹਨ, ਇੰਜੋਏ ਇਹਨਾਂ ਨੂੰ ਕਰੋ। ਜਿੰਨੇ ਵੀ ਪ੍ਰੋਗਰਾਮ ਹੋਏ ਵੀਕਐਂਡ ਦੇ ਕਾਫੀ ਸਕਸੈਸਫੁਲ ਰਹੇ, ਕਈ ਵੀਕਐਂਡ ਦੇ ਪ੍ਰੋਗਰਾਮ ਵਿੱਚ ਸ਼ੂਟਿੰਗ ਵੀ ਹੋਈਆਂ, ਸ਼ੁੱਡ ਨੋਟ ਹੈਪਨ। ਇਹ ਪ੍ਰੋਗਰਾਮ ਰੱਖਣੇ ਬੜੇ ਔਖੇ ਹੁੰਦੇ ਹਨ, ਪੈਸਾ, ਟਾਈਮ, ਵਾਲੰਟੀਅਰਸ ਅਤੇ ਲੱਤਾਂ ਕੰਬਦੀਆਂ ਹੁੰਦੀਆਂ ਕਿਤੇ ਮੀਂਹ ਨਾ ਪੈ ਜਾਵੇ। ਅਤੇ ਜਦੋਂ ਇੱਦਾਂ ਦੇ ਕੰਮ ਹੋ ਜਾਂਦੇ, ਸ਼ੂਟਿੰਗ ਹੋਈ ਟੋਰਾਂਟੋ ਦੇ ਵਿੱਚ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸਾਲਸਾ ਫੈਸਟੀਵਲ 'ਤੇ 3 ਵੱਖਰੀਆਂ ਵੱਖਰੀਆਂ ਸ਼ੂਟਿੰਗ ਹੋਈਆਂ, ਫਰਾਈਡੇ, ਸੈਚਰਡੇ, ਸੰਡੇ, ਬੰਦੂਕਾਂ ਚੱਲਦੀਆਂ ਹੀ ਰਹੀਆਂ। ਪੁਲਿਸ ਕਰੇ ਤਾਂ ਕੀ ਕਰੇ, ਦੁਨੀਆ ਭਰ ਦੇ ਲੋਕ ਆਪਣੇ ਕਈ ਵਾਰੀ ਪੁਰਾਣੇ ਕੰਮ ਇੱਥੇ ਲੈ ਕੇ ਪਹੁੰਚ ਜਾਂਦੇ ਹਨ। ਕੈਨੇਡਾ ਬਣਿਆ ਸਰ ਤੁਹਾਨੂੰ ਸੰਭਾਲਣ ਵਾਸਤੇ, ਤੁਹਾਨੂੰ ਖੁਸ਼ ਕਰਨ ਵਾਸਤੇ। ਦੁਖੀ ਹੋ ਕੇ ਆਏ ਹੋ ਕਿਸੇ ਹੋਰ ਕੰਟਰੀ ਤੋਂ, ਇੱਥੇ ਖੁਸ਼ ਹੋ ਕੇ ਰਹੋ। ਪਰ ਉਹ ਧਰਮ, ਉਹ ਪ੍ਰੋਬਲਮਾਂ ਲੋਕ ਇੱਥੇ ਕੈਰੀ ਕਰਨ ਲੱਗ ਪਏ ਹਨ। ਜਦੋਂ ਕਿਤੇ ਮੌਕਾ ਮਿਲ ਜਾਂਦਾ, ਕੋਈ ਵੀ ਇਵੈਂਟ ਹੋਵੇ, ਕੋਈ ਵੀ ਕੰਟਰੀ ਹੋਵੇ, ਪ੍ਰੋਬਲਮਸ ਹੋਵੇ, ਸਿਟੀ ਹੋਵੇ, ਵਰਤਣ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਨੇ ਕਿਹੜਾ ਕੁਛ ਕਹਿਣਾ। ਸੋ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ, ਗਲਾ ਸਾਥ ਨਹੀਂ ਦੇ ਰਿਹਾ, ਥੋੜ੍ਹੀ ਠਹਿਰ ਕੇ ਵਾਰੀ ਹਿਸਾਬ ਨਾਲ ਲਾਈਨ ਕਲੈਕਟ ਕਰਾਂਗੇ, ਕਾਫੀ ਸਾਰੀਆਂ ਖਬਰਾਂ ਦੀ ਸਾਂਝ ਪਾਵਾਂਗੇ। ਸਾਡਾ ਆਪਣਾ ਹੀ ਪੂਰਾ ਵਿਰਾਸਤ ਰੇਡੀਓ ਨੰਬਰ ਸਟੂਡੀਓ ਦੇ ਚੇਂਜ ਹੋ ਜਾਂਦੇ, ਸਾਡਾ ਨੰਬਰ ਹੈਗਾ 416-837-1515 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ, 416-451-2222। ਹੁਣ ਸਟੂਡੀਓ ਦਾ ਨੰਬਰ 416-837-1515। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ ਹਾਟ ਐਂਡ ਹਿਊਮਿਡ ਵਨ, ਜਸਟ ਬੀ ਕੇਅਰਫੁਲ। ਖਬਰਾਂ ਬਹੁਤ ਸਾਰੀਆਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਪਹਿਲਾਂ ਸਪੋਂਸਰ ਵੀਰਾਂ ਦਾ ਦੱਸ ਦਈਏ। ਇੰਡੀਆ ਬਾਜ਼ਾਰ ਜਾਣ ਦਾ ਮੌਕਾ ਮਿਲਿਆ, ਚੈਨ ਸਿੰਘ ਬੋਲਾ ਸਾਹਿਬ ਨਾਲ ਗੱਲਬਾਤ ਕਰਨ ਦੀ ਮੌਕਾ ਮਿਲਿਆ। ਸੋ ਜਿਹੜੇ ਵੀ ਕਹਿੰਦੇ ਹਨ, ਸ਼ਾਬਾਸ਼ ਦਿੰਦੇ ਹਨ ਅਤੇ ਕਹਿੰਦੇ ਬੀ ਕੇਅਰਫੁਲ। ਸੋ ਸੱਚ ਬੋਲਣਾ ਸੌਖਾ ਨਹੀਂ ਹੁੰਦਾ, ਪਰ ਜੋ ਹੈਗਾ ਉਹੀ ਕਵਰ ਕਰਨ ਦੀ ਕੋਸ਼ਿਸ਼ ਕਰੀ ਦੀ ਆ। ਸੋ ਇੰਡੀਆ ਬਾਜ਼ਾਰ ਨੇ ਸਾਨੂੰ ਜੁਆਇਨ ਕੀਤਾ, ਰੈਕਸਟੇਲ ਵਿੱਚ ਹੈਗਾ ਇਹਨਾਂ ਦਾ ਇੱਕ ਸਟੋਰ ਹੈਗਾ ਬਰੈਂਪਟਨ ਦੇ ਵਿੱਚ। ਕਿਤੇ ਵੀ ਦੋਨਾਂ ਸਟੋਰ 'ਤੇ ਜਾ ਕੇ ਤੁਸੀਂ ਵਧੀਆ ਗਰੋਸਰੀ ਦੀ ਸ਼ੋਪਿੰਗ ਕਰ ਸਕਦੇ ਹੋ। ਬਰੈਂਪਟਨ ਦੇ ਵਿੱਚ ਤੁਸੀਂ ਰੈਸਟੋਰੈਂਟ ਜਿਹੜਾ ਹੈਗਾ ਆ, ਕੇਟਰਿੰਗ, ਡਾਈਨ ਇਨ ਅਤੇ ਟੇਕ ਆਊਟ ਵੀ ਲੈ ਸਕਦੇ ਹੋ। ਤਾਂ ਬਹੁਤ ਬਹੁਤ ਧੰਨਵਾਦ ਅਵੀ ਧਾਲੀਵਾਲ ਨੇ, ਕਾਫੀ ਸਾਰੀ ਲੰਬੀ ਚੌੜੀ ਗੱਲਬਾਤ ਹੋਈ ਸੀ। ਕਹਿੰਦੇ ਵੀ ਮੈਂ ਤਾਂ ਤੁਹਾਡੇ ਪੈਸੇ ਬਚਾਉਣ ਲਈ ਆਇਆ, ਮੈਂ ਭਰ ਦਿੱਤੇ ਆਪਣੇ ਫੋਰਮ ਰਨਿੰਗ ਫੋਰ ਅ ਮੇਅਰ ਆਫ ਬਰੈਂਪਟਨ, ਅਤੇ ਕਹਿੰਦੇ ਮੇਰੀ ਜਿੱਤ ਪ੍ਰਾਪਤ ਤੁਹਾਡੀ ਜਿੱਤ ਹੋਵੇਗੀ, ਟੈਕਸਿਸ ਲੋਅਰ ਕਰ ਦੇਵਾਂਗਾ, ਟੈਕਸਿਸ ਫਰੀਜ਼ ਕਰ ਦੇਵਾਂਗਾ। ਪਰ ਕਹਿੰਦਾ ਪਹਿਲੇ ਸਾਲ ਜੋ ਕੁਝ ਹੋਇਆ, ਜਿਹੜੇ ਤੁਹਾਡੇ ਸਵਾਲ ਸੀਗੇ ਨਾ, ਕਹਿੰਦੇ ਉਹਨਾਂ ਦੇ ਜਵਾਬ ਲੈ ਕੇ ਆਵਾਂਗਾ, ਸਿਟੀ ਵਿੱਚ ਜੋ ਕੁਝ ਹੋ ਰਿਹਾ ਹੋ ਗਿਆ ਸੀ ਉਹਦੀ ਜਾਣਕਾਰੀ ਲੈ ਕੇ ਆਵਾਂਗੇ। ਅਸੀਂ ਬਹੁਤ ਵਾਰੀ ਗੱਲਬਾਤ ਕਰ ਲਈ ਹੈ ਬਰੈਂਪਟਨ ਦਾ ਸੈਕਿੰਡ ਹੌਸਪੀਟਲ, ਉਹ ਤਾਂ ਪਹਿਲਾਂ ਸੀਗਾ ਹੀ ਉੱਥੇ। ਸੋ ਉਹਦੇ ਨਾਲ ਛੋਟਾ ਜਿਹਾ ਬਣ ਰਿਹਾ ਹੈਗਾ, ਇਹੀ ਪਤਾ ਲੱਗ ਰਿਹਾ ਹੈਗਾ। ਵੀ ਅੱਗੇ ਤਾਂ ਮੈਂ ਗੱਲਬਾਤ ਕੀਤੀ ਸੀ ਵੀ ਮਸ਼ੀਨ ਉੱਥੇ ਖੜ੍ਹੀ ਆ, 1.5 ਸਾਲ ਹੋ ਗਿਆ, ਜਿੰਨਾ ਵੀ ਟਾਈਮ ਹੋ ਗਿਆ, ਤੇ ਉਹਦਾ ਮੰਥਲੀ ਰੈਂਟ ਕੌਣ ਦੇ ਰਿਹਾ? ਸ਼ਾਇਦ 10-15 ਹਜ਼ਾਰ ਰੈਂਟ ਹੋਵੇ ਉਸ ਮਸ਼ੀਨ ਦਾ, ਜਿੰਨਾ ਵੀ ਸੀਗਾ, ਭਾਵੇਂ ਡਾਲਰ ਹੋਵੇ ਜਾਂ ਰੱਖੀ ਹੋਵੇ। ਉਹ ਮਸ਼ੀਨ 1.5 ਸਾਲ ਖੜੀ ਰਹੀ ਤੇ ਘਾਹ ਕੱਟ ਕੇ ਹੁਣ ਚੱਕ ਕੇ ਲੈ ਕੇ ਗਏ ਹਨ। ਗੱਲ ਕਰਾਂਗੇ ਤਾਂ ਸ਼ਾਇਦ ਕੁਛ ਐਕਸ਼ਨ ਹੋਣ ਲੱਗ ਪੈਣ, ਸ਼ਾਇਦ ਥੱਲਿਓਂ ਬਟਨ ਪ੍ਰੈਸ ਕਰੋਗੇ ਤਾਂ ਹੌਸਪੀਟਲ ਬਣ ਕੇ ਉੱਪਰ ਆ ਜਾਵੇਗਾ ਐਲੀਵੇਟਰ ਵਾਂਗੂ, ਨੈਵਰ ਨੋ। ਸੋ ਅਭੀ ਜੀ ਕਹਿੰਦੇ ਹਨ ਹੌਸਪੀਟਲ ਮੈਂ ਬਣਾਵਾਂਗਾ, ਦੈਟ ਵਿਲ ਬੀ ਮਾਈ ਪ੍ਰਾਇਓਰਿਟੀ, ਅਤੇ ਵੋਟ ਪਾਉਂਗੇ ਜਿਤਾਉਂਗੇ ਤਾਂ ਤੁਹਾਡੇ ਵਾਸਤੇ ਮੈਂ ਕੰਮ ਕਰਾਂਗਾ ਜ਼ਰੂਰ। ਅਕਤੂਬਰ ਵਿੱਚ ਇਲੈਕਸ਼ਨ ਹੋਣੀ ਆ, ਮਿਊਂਸੀਪਲ ਇਲੈਕਸ਼ਨ, ਵੱਖ ਵੱਖ ਲੋਕ ਖੜ੍ਹ ਰਹੇ ਹਨ। ਸਿਟੀ ਅੰਮ੍ਰਿਤਸਰ ਦੇ ਵਿੱਚ ਬੌਣੀ ਕਰੋਂਬੀ ਵੀ ਜੀ ਆ ਰਹੇ ਹਨ ਦੁਬਾਰਾ, ਫਿਰ ਆਪਣਾ ਫੋਰਮ ਭਰ ਦੇਣਗੇ ਮੰਗਲਵਾਰ ਨੂੰ, ਇਹ ਦੱਸ ਰਹੇ ਹਨ। ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਸੁਰਜੀਤ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਹੋਵੇ ਜਾਂ ਤੁਹਾਨੂੰ ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ ਤਾਂ ਟਰੱਕ ਪਾਰਟਸ ਵੀ ਅਵੇਲੇਬਲ ਹਨ, ਸ਼ੀਟ ਬੰਪਰ, ਡੀਅਰ ਗਾਰਡ, ਐਗਜ਼ੋਸਟ, ਅਤੇ ਤੁਸੀਂ ਪਹੁੰਚਣਾ ਜਾਂ ਕਾਲ ਕਰਕੇ ਇਨਫੋਰਮੇਸ਼ਨ ਲੈ ਲੈਣੀ ਹੈ। ਬਲਕਾਰ ਜਾਂ ਸੁਰਜੀਤ ਨਾਲ ਡਿਲੀਵਰ ਵੀ ਕਰ ਦਿੰਦੇ ਹਨ। 905-200-9200 ਡਾਇਮੰਡ ਟਰੱਕ ਪਾਰਟਸ ਮਿਲਦੇ ਹਨ। ਜਸ ਭੁੱਲਰ ਸਾਹਿਬ ਮੋਰਗੇਜ ਦਾ ਕੰਮ ਕਰਦੇ ਹਨ, ਮੋਰਗੇਜ ਚਾਹੀਦੀ ਹੈ, ਫਸਟ, ਸੈਕਿੰਡ, ਥਰਡ ਮੋਰਗੇਜ, 416-732-2611 ਇਹਨਾਂ ਦਾ ਨੰਬਰ ਹੈਗਾ, 416-732-2611। ਯੂਨੀਫਾਰਮ ਐਂਡ ਫੋਰਡ, ਇਹਨਾਂ ਨੇ ਟੈਂਟਿਵ ਜਿਹੜਾ ਡੀਲ ਹੈਗਾ ਰੀਚ ਕਰ ਲਿਆ, 5000 ਤੋਂ ਵੱਧ ਜਿਹੜੇ ਲੋਕ ਕੰਮ ਕਰਦੇ ਹਨ, ਜਿਹੜਾ ਟੈਂਟਿਵ ਡੀਲ ਹੈਗਾ, ਅਤੇ ਗਾਹਾਂ ਵੋਟ ਪਵੇਗੀ ਐਕਸੈਪਟ ਕਰਦੇ ਕਿ ਨਹੀਂ ਕਰਦੇ, ਪਰ ਟੈਂਟਿਵ ਡੀਲ ਰੀਚ ਕਰ ਲਿਆ ਫੋਰਡ ਦੇ ਨਾਲ। ਉੱਧਰੋਂ ਬੌਣੀ ਕਰੋਂਬੀ ਜੀ ਪਹਿਲਾਂ ਮੇਅਰ ਸੀਗੇ, ਫਿਰ ਆਪਣੀ ਮੇਅਰ ਦੀ ਸੀਟ ਛੱਡ ਕੇ ਲਿਬਰਲ ਦੇ ਲੀਡਰ ਬਣੇ, ਉਸ ਤੋਂ ਬਾਅਦ ਮੁੜ ਕੇ ਵਾਪਸ ਛੱਡਣਾ ਪਿਆ ਲੀਡਰਸ਼ਿਪ, ਹੁਣ ਮੁੜ ਕੇ ਵਾਪਸ ਸਿਟੀ ਆ ਮੇਅਰ ਦੀ, ਕਹਿੰਦੇ ਆਪਾਂ ਸੀਟ ਲੜਾਂਗੇ। ਫਿਰ ਦੇਖਦੇ ਹਾਂ ਬੌਣੀ ਕਰੋਂਬੀ ਨੂੰ ਕਿੰਨਾ ਕੁ ਰਿਸਪੋਂਸ ਮਿਲਦਾ, ਕਿਉਂਕਿ ਇਹਨਾਂ ਨੇ ਬ੍ਰੈਂਪਟ ਦੀ ਬਹੁਤ ਗੱਲਬਾਤ ਕੀਤੀ ਸੀ, ਪੀਲ ਰੀਜਨ ਦੀ ਗੱਲਬਾਤ ਕੀਤੀ ਸੀ, ਕਹਿੰਦੇ ਵੀ ਆਪਾਂ ਵੱਧ ਪੈਸੇ ਸਪੈਂਡ ਕਰਦੇ ਹਾਂ ਅਤੇ ਸਾਨੂੰ ਵਾਈ ਸ਼ੁੱਡ ਬੀ ਹੈਲਪ ਬ੍ਰੈਂਪਟਨ। ਸੋ ਦੇਖਦੇ ਹਾਂ ਕੌਣ ਵੋਟ ਕਿਹਨੂੰ ਪਾਉਂਦਾ। ਕੈਰਲਨ ਪੈਰਿਸ਼ ਫੋਰਮਰ ਮੇਅਰ, ਕਰੰਟ ਮੇਅਰ ਕਹਿ ਸਕਦੇ ਹੈਗੇ ਹਾਂ, ਅਤੇ ਫੋਰਮਰ ਮੇਅਰ ਬੌਣੀ ਕਰੋਂਬੀ, ਅਤੇ ਨਾਲ ਦੀ ਨਾਲ ਹੋਰ ਵੀ ਹਨ, ਰੇਸ ਕਾਫੀ ਟਾਈਟ ਰਹੇਗੀ। ਬੀ ਕੇ ਟੈਕਸ ਐਂਡ ਅਕਾਊਂਟਿੰਗ ਨੰਬਰ 905-400-5414। ਮੈਂ ਆਪਣੀ ਲਾਈਵ ਮਿਲਾਉਣ ਦੀ ਕੋਸ਼ਿਸ਼ ਕਰਦਾ, ਗਲਾ ਮੇਰਾ ਸਾਥ ਨਹੀਂ ਦੇ ਰਿਹਾ। ਕਬੱਡੀ ਦਾ ਟੂਰਨਾਮੈਂਟ ਬਹੁਤ ਵਧੀਆ ਹੋਇਆ, ਅਤੇ ਯੂਥ ਫੈਸਟੀਵਲ ਜਿਹੜਾ ਹੋਇਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ, ਉਹ ਵੀ ਬਹੁਤ ਵਧੀਆ ਹੋਇਆ। ਸਰਬਜੀਤ ਚੀਮਾ ਸਾਹਿਬ ਨੇ ਬਹੁਤ ਸਾਰੇ ਕਲਾਕਾਰ ਰਹਿਮਾਨ ਸਾਹਿਬ ਪਹੁੰਚੇ ਹੋਏ ਸੀ, ਰੌਣਕਾਂ ਲਾ ਦਿੱਤੀਆਂ, ਅਤੇ ਫਰੀ ਵਿੱਚ ਮੇਲਾ, ਟੈਂਟ ਲੱਗੇ ਹੋਏ ਆ, ਨਾਲ ਦੀ ਨਾਲ ਆਈਸਕ੍ਰੀਮ ਗੈਲਦਾ ਫੂਡ ਵੱਲੋਂ ਵੰਡੀ ਗਈ ਫਰੀ ਵਿੱਚ, ਨਾਨ ਸਵੇਰਾ ਵਾਲੇ ਸੀਗੇ ਉੱਥੇ, ਅਤੇ ਨਾਲ ਦੀ ਨਾਲ ਚਲੋ ਫਰੈਸ਼ਕੋ ਤੋਂ ਬੱਲੀ ਤੋਂ ਟੀਮ ਸੀਗੀ, ਅਤੇ ਮੇਲੇ ਕਰਵਾਏ ਜਾਂਦੇ ਹਨ ਜਿਹੜੇ ਫਰੀ ਵਿੱਚ, ਅਤੇ ਫਰੀ ਵਿੱਚ ਖਾਣਾ ਵੀ ਦਿੱਤਾ ਜਾਂਦਾ। ਇਟ ਇਜ਼ ਅਮੇਜ਼ਿੰਗ, ਤੁਸੀਂ ਉਹਦਾ ਆਨੰਦ ਮਾਣਿਆ ਮੇਲੇ ਦਾ, ਪਹੁੰਚਣ ਦਾ ਬਹੁਤ ਬਹੁਤ ਧੰਨਵਾਦ। ਛੋਟੀ ਜਿਹੀ ਬ੍ਰੇਕ ਲੈਂਦਾ, ਫਿਰ ਵਾਪਸ ਆਉਂਦਾ ਵਿਰਾਸਤ ਰੇਡੀਓ 'ਤੇ ਦੀ, ਵਿਰਾਸਤ ਟੀਵੀ 'ਤੇ।
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
2: ਮੇਰੇ ਪਾਸ ਬਿੱਲ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ
1: ਸਾਡੇ ਕੋਲ। ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚਲ ਕੇ ਰਹੇ ਆਪਰ
1: ਉਹ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਮ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-1313, ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
5: ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200, 905-678-1200, ਕਟਾਰੀਆ ਟੂਰਸ ਐਂਡ ਟ੍ਰੈਵਲ, दो लोकेशन तो अपनी सेवावां प्रदान करते ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन
3: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal.
0: Program de vich GN Makhan Barad sahi line mile. Makhan Barad sahab, sasrikal GN.
6: Sasrikal ji Tambar sahab.
0: Barad sahab, tuhadi awaaz sun ke niyara aa janda hega. Barad sahab,
6: main thode din to ho gaya tuhanu da program sunda hunna.
0: Ji veer mere.
6: ਜਿਹਦੇ ਵਿੱਚ ਮੈਂ ਦੇਖਿਆ ਕਿ ਆਪਾਂ ਇਹ ਲੋਕ ਆਪਦੇ ਅਸੀਂ ਹੱਕ ਤਾਂ ਬਗਦੇ ਹਾਂ ਜ਼ਰੂਰ
0: ਜੀ
6: ਮੈਂ ਸੁੱਤਾ ਪਿਆ ਉੱਠਿਆ ਹੀ ਮੇਰਾ ਗਾਹ ਹਜੇ ਠੀਕ ਸੀਗਾ
0: ਜੀ ਸਰ ਜੀ
6: ਤੇ ਅਸੀਂ ਕੀ ਕੁਛ ਕੀਤਾ ਹੁਣ ਤੱਕ
0: ਨਗਰ
6: ਘਰਾਂ ਵਾਲਿਆਂ ਦੇ ਹਿਸਾਬ ਕਿਤਾਬ ਦੇਖ ਲਓ
0: ਜੀ
6: ਦੋ ਮੀਆਂ ਬੀਵੀ ਉਹਦਾ ਰੁਕਿਆ ਤੂੰ ਕਾਹਦੀ ਕੁਛ ਨਹੀਂ ਗਈ ਤੁਸੀਂ ਬੇਸਮੈਂਟ ਰੈਂਟ ਤੇ ਦੇ ਦੇਣੀ ਹੈ ਤੁਸੀਂ ਫਲਾਨਾ ਕਰਦਾ ਹੈ ਉਹਨਾਂ ਨੂੰ ਮਿਲੀਅਨ ਦਾ ਘਰ ਲੈ ਦੇਣਾ ਹੈ ਜੇ ਮੋਰਗੇਜ ਨਹੀਂ ਬਣਦੀ ਤਾਂ ਬੈਂਕਾਂ ਵਾਲਿਆਂ ਨੂੰ ਪੈਸੇ ਦੇਣੇ ਸ਼ੁਰੂ ਕਰਤੇ ਕਿਹੜੇ ਕੰਮ ਨੇ ਕੀਤੇ ਅਸੀਂ ਠੀਕ ਹੈ ਜੀ ਛੋਰ ਛਾਲ ਅਸੀਂ ਗਲਤ ਕਰਾ ਕਰਾ ਕੇ ਗੱਡੀਆਂ ਚੋਰੀ ਕਰਾਈਆਂ ਕੀ ਕੁਛ ਕੀਤਾ
0: ਬਰਾੜ ਸਾਹਿਬ ਤੁਸੀਂ ਕਾਫੀ ਲੰਬੇ ਸਮੇਂ ਤੋਂ ਆਏ ਖੁਦ ਤੁਸੀਂ ਬਹੁਤ ਕੁਝ ਦੇਖਿਆ
6: ਹਾਂਜੀ
0: ਤੇ ਮਿਹਨਤ ਵੀ ਕੀਤੀ ਬੜੀ ਵਧੀਆ ਬਿਜ਼ਨਸ ਵੀ ਚਲਾਇਆ ਤੇ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਲਿਖਦੇ ਹੋ ਬਹੁਤ ਵਧੀਆ ਤੁਸੀਂ ਸਟੇਜ ਹੈਂਡਲ ਕਰਦੇ ਹੋ ਨਾਗਰਾ ਫਲ ਦੀ ਸਟੇਜ ਤੇ ਵੀ ਤੁਹਾਨੂੰ ਬਹੁਤ ਦੇਖਿਆ ਤੇ ਕਮਿਊਨਿਟੀ ਦੇ ਵਿੱਚ ਛਾਏ ਹੋਏ ਹੋ ਕਾਫੀ ਲੰਬੇ ਸਮੇਂ ਤੋਂ ਅਸੀਂ ਵੀ ਕੈਨੇਡਾ ਵਿੱਚ ਪਹੁੰਚੇ ਹੋ ਜਿੰਨੀਆਂ ਮੈਂ ਵੀ ਗੱਲਾਂ ਬਾਤਾਂ ਕੀਤੀਆਂ ਕਹਿੰਦੇ ਯਾਰ ਕੈਨੇਡਾ ਉਹ ਨਹੀਂ ਰਿਹਾ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਆਪਾਂ ਇਸ ਨੂੰ ਪੂਰੀ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕੀਤੀ ਆ ਤੇ
6: ਕੈਨੇਡਾ ਰਹੂਗਾ ਕਿਵੇਂ ਉਹ ਪਹਿਲਾਂ ਵਾਲਾ ਕਿਵੇਂ ਰਹੂਗਾ
0: ਜੀ
6: ਇਸੇ ਵਾਸਤੇ ਨਾ ਜੋ ਅਸੀਂ ਆਪਦੇ ਜੇ ਅਸੀਂ ਆਪਦੇ ਹੱਕ ਮੰਗਦੇ ਵੀ ਆਹ ਨੀ ਹੈਗਾ ਸਿਟੀ ਵਾਲੇ ਆਹ ਨੀ ਕਰਦੇ ਫਲਾਡ ਨੀ ਕਰਦੇ ਜੇ ਆਪਦੇ ਫਰਜ਼ ਵੀ ਪਛਾਣੀਏ
0: ਮੈਂ
6: ਤਾਂ ਇਹ ਕਹੂੰਗਾ ਜੇ ਕਿਸੇ ਵੀਰ ਨੂੰ ਗੁੱਸਾ ਲੱਗਿਆ ਹੋਵੇ ਤਾਂ ਮੈਂ ਮਾਫ਼ੀ ਮੰਗਦਾ
0: ਬਰਾੜ ਸਾਹਿਬ ਕੁਝ ਹੋਰ ਸ਼ੇਰੋ ਸ਼ਾਇਰੀ ਕਰਨਾ ਚਾਹੁੰਦੇ ਹੋ ਤੁਹਾਡੇ ਬੋਲ ਲੋਕੀ ਉਡੀਕਦੇ ਹਨ ਸਦਾ ਲਈ
6: ਬਸ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਟਿਕਟ ਵਾਲਿਆਂ ਨੂੰ ਹੀ ਕਹੂੰਗਾ ਕਹਿੰਦੇ ਕਿਹੜਾ ਸੈਂਟ ਚੰਗਾ ਤੇ ਕਿਹਦੀ ਬੈਂਕ ਚੰਗੀ
0: ਜੀ
6: ਉਹ ਕੀ ਜਾਣਦੇ ਜਿਹਦਾ ਨੇ ਸੁੰਘਿਆ ਨਹੀਂ ਤੇ ਡਾਲੀ ਨਾਲੋਂ ਕੋਈ ਤੋੜਿਆ ਦਸ ਮੈਨੂੰ ਜੇ ਵਾਲਾ ਵਿੱਚ ਬਸ਼ੂਕ ਦੇ ਟੁੱਗਿਆ ਨਹੀਂ ਤੇ ਸਭੇ ਨੇਮਤਾ ਮਾਂ ਦੇ ਦੁੱਧ ਅੰਦਰ ਪਰ ਉਹ ਕੀ ਜਾਣਦੇ ਜਿਹਦਾ ਨੇ ਚੁੱਗਿਆ ਨਹੀਂ ਤੇ ਮੱਖਣ ਬਰਾੜਾ ਉਹ ਲਿਖਣ ਦਾ ਕੀ ਫਾਇਦਾ ਜਿਹੜੀ ਲਿਖਤ ਨੇ ਕਿ ਟੁੱਬਿਆ ਹੀ ਨਹੀਂ
0: ਬਰਾੜ ਸਾਹਿਬ ਤੁਸੀਂ ਮਾਂ ਦੇ ਦੁੱਧ ਦੀ ਗੱਲ ਕੀਤੀ ਹੈ ਅੱਜ ਕੱਲ ਤਾਂ ਬੱਚੇ ਬੱਚਿਆਂ ਨੂੰ ਦੂਰ ਰੱਖਣ ਲੱਗ ਪਏ ਹਨ
6: ਬਿਲਕੁਲ ਜੀ ਬਿਲਕੁਲ ਸਾਰਾ ਕੁਛ ਇੱਥੋਂ ਦੱਸਿਆ ਜ਼ਮਾਨਾ ਹੀ ਚੇਂਜ ਹੋ ਗਿਆ
0: ਦੋ ਦੋ ਮਹੀਨੇ ਬੱਚਾ ਮਾਂ ਕਹਿੰਦਾ ਸੀਗਾ ਤਾਂ ਹੀ ਨੀ ਘਰੋਂ ਬਾਹਰ ਨਿਕਲ ਦਿੰਦੇ ਸੀਗੇ ਰੀਜ਼ਨ ਸੀਗਾ ਵੀ ਉਹ ਬੱਚਾ ਉਹ ਨੌ
6: ਮੇਰਾ ਗਾਣਾ ਆਇਆ ਸੀਗਾ ਗਿੱਲੀ ਥਾਂ ਤੇ ਪੈਣ ਤੋਂ ਡਰਦੀ ਕਿਉਂ ਹੈ ਅੱਜ ਦੀ ਮਾਂ
0: ਜੀ
6: ਕਿਵੇਂ ਬੱਚੇ ਵਿੱਚ ਦੁੱਧ ਕਿਵੇਂ ਬੱਚੇ ਵਿੱਚ ਵਧੂਗਾ ਪਿਆਰ ਵਧੂਗਾ ਦੁੱਧ ਜਗਾਉਂ ਦੀ ਤਾਂ ਸ਼ੀਸ਼ੇ ਕੱਪ ਭਰ ਕੇ ਦੁੱਧ ਪਿਆਇਆ ਬੇਸ਼ੱਕ ਭੁੱਖ ਮਿਟਾਊ ਪਰ ਉਸ ਸ਼ੀਸ਼ੇ ਵਿੱਚ ਬਾਲ ਦੀ ਬਹੁਤਾ ਕੌੜ ਘੋਲ ਕੇ ਪਾਊ ਫੇਰ ਕਹਿਣਗੇ ਬੁੱਢੇ ਕੁੜੀਆਂ ਆਖੇ ਲੱਗਦੇ ਦਾ ਦਿੱਲੀ ਥਾਂ ਦੇ ਭੈਣ ਤੋਂ ਡਰਦੀ ਕਿਉਂ ਹੈ ਅੱਜ ਦੀ ਮਾਂ
0: ਕਿਆ ਬਾਤ ਆ ਕਿਆ ਬਾਤ ਆ ਧੰਨਵਾਦ ਤੁਹਾਡਾ ਬਰਾੜ ਸਾਹਿਬ ਫੇਰ
6: ਕਹਿੰਦੇ ਓਕੇ ਜੀ ਬਹੁਤ ਬਹੁਤ
0: ਧੰਨਵਾਦ ਮੇਰੀ ਬਾਰੀ ਆ ਸਾਰਾ ਵੀ ਲਾਈਨ ਜੁੜ ਗਈ ਹੈ ਕਿ ਮੈਂ ਹੋਰ ਕਾਲ ਲੈਂਦੀ ਆ ਬਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਆਏ ਨੇ ਪ੍ਰੋਗਰਾਮ ਦੇ ਵਿੱਚ ਲੱਗਦਾ ਅਗਲੀ ਲਾਈਨ ਤੇ ਗਏ ਹੋਏ ਨਾ ਹੁਣ ਬਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਆਏ ਨੇ ਪ੍ਰੋਗਰਾਮ ਦੇ ਵਿੱਚ
7: ਸਤਿ ਸ੍ਰੀ ਅਕਾਲ ਮੇਰੀ ਆਵਾਜ਼ ਚੈੱਕ ਕਰਿਓ ਜੀ ਪ੍ਰੋਪਰ ਆ ਰਹੀ ਆ
0: ਆਵਾਜ਼ ਪ੍ਰੋਪਰ ਆ ਰਹੀ ਹੈਗੀ ਮੇਰੀ ਆਵਾਜ਼ ਸਾਫ ਨਹੀਂ ਜੀ ਮੈਂ ਇੱਕ ਲਾਈਨ ਕਲੀਅਰ ਕਰ ਦੇਵਾਂ ਫਿਰ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ ਆਵਾਜ਼ ਠੀਕ ਠਾਕ ਰਹੀ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਆ
7: ਆਵਾਜ਼ ਆ ਰਹੀ ਜੀ ਪ੍ਰੋਪਰ
0: ਹਾਂਜੀ ਪ੍ਰੋਪਰ ਠੀਕ ਠਾਕ ਆ ਰਹੀ ਤੁਹਾਨੂੰ ਮੇਰੀ ਸੋਰੀ ਠੀਕ ਠਾਕ
7: ਜੀ
0: ਓਕੇ ਹੋਲਡ ਕਰੋ
7: ਜੀ ਮੇਰੀ ਆਵਾਜ਼ ਪ੍ਰੋਪਰ
0: ਹੋਲਡ ਕਰੋ ਲਾਈਨ ਤੁਹਾਡੀ ਆਵਾਜ਼ ਪ੍ਰੋਪਰ ਆ ਰਹੀ ਹੈਗੀ ਆ 9698 ਤੁਸੀਂ ਏਅਰ ਤੇ ਹੋਈ ਬਾਜ ਜਿਹਨਾਂ ਬਾਜੀ ਸਾਹਿਬ ਏਅਰ ਤੇ ਲੱਗੇ ਆਣਾ ਹੈਲੋ ਕੇਸ਼ਵ ਦਾਸ
7: ਜੀ ਤਮਰ ਸਾਹਿਬ
0: ਹੈਲੋ ਵਾਰੀ ਸਾਹਿਬ ਦੁਬਾਰਾ ਫਿਰ ਮੈਂ ਤੁਹਾਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਨਾ ਮੇਰੇ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ ਸੰਧੂ ਸਤਿ ਸ੍ਰੀ ਅਕਾਲ ਜੀ
8: ਸਤਿ ਸ੍ਰੀ ਅਕਾਲ ਜੀ ਆਵਾਜ਼ ਮੈਂ ਅੱਜ ਦੇ ਸਵੇਰੇ ਵੀ ਸੀ ਰੌਲਾ ਤੇ 530 ਤੇ ਮੈਂ ਸੁਣਦਾ ਸੀ ਸਵੇਰੇ 4 ਵਜੇ ਦਾ
0: ਜੀ
8: ਤੇ ਥੋੜਾ ਹੈ ਇਸ਼ੂ ਹੈ ਫੋਨ ਦਾ ਹੋਰ ਤਾਂ ਮਤਲਬ ਕੀ ਹਾਲ ਚਾਲ ਦੇ
0: ਮੇਰਾ ਮੇਰਾ ਤਾਂ ਗਲਾ ਨਹੀਂ ਸਾਥ ਦੇ ਰਿਹਾ ਪਰ ਆਵਾਜ਼ ਸਾਊਂਡ ਠੀਕ ਠਾਕ ਜਾ ਰਿਹਾ ਹੈਗਾ ਮੈਂ ਮਾਈਕਰੋਫੋਨ ਜਿਹੜਾ ਹੈਗਾ ਰੀਸੈਟ ਫੇਰ ਦੱਬ ਦਿੰਦੇ ਹੈਗੇ ਆ ਤੇ ਫਿਰ ਕੰਮ ਚੱਲ ਪੈਣਾ ਹੈਗਾ ਤੇ ਹੁਣ ਤੇ ਸੰਧੂ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਤੁਸੀਂ ਯੂਥ ਫੈਸਟੀਵਲ ਤੇ ਪਹੁੰਚੇ ਸੀਗੇ ਤੇ ਕਬੱਡੀ ਤੇ ਵੀ ਪਹੁੰਚੇ ਸੀ
8: ਬਿਲਕੁਲ ਜੀ ਬਹੁਤ ਚੰਗਾ ਲੱਗਦਾ ਤੁਹਾਡੇ ਵਰਗੇ ਵੀਰਾਂ ਨੂੰ ਮਿਲ ਕੇ ਇੱਥੇ ਮਨ ਖੁਸ਼ ਹੋ ਜਾਂਦਾ ਵੀਕੈਂਡ ਤੇ ਚਲੋ ਜ਼ਰੂਰ ਜਾਣੇ ਦਾ ਰੌਣਕ ਮਿਲੇ ਕਿ ਚਾਰ ਕਿੰਨੇ ਹੁੰਦੇ ਆ ਉਹਨਾਂ ਨੂੰ ਸਭ ਨੂੰ ਕਹੂੰਗਾ ਕਿ ਥੋੜੀ ਜਿੰਨਾ ਸੋਹਣਾ ਕੈਨੇਡਾ ਅੱਜ ਕੱਲ੍ਹ ਹੈਗਾ ਇੰਨਾ ਸੋਹਣਾ ਬਣਿਆ ਰਹੇ ਇਸ ਤੋਂ ਵੱਧ ਕੇ ਮੈਂ ਕੀ ਦੁਆ ਕਰ ਸਕਦਾ ਜੀ ਪਰਮਾਤਮਾ ਕਰੇ ਤੇ ਜਿੱਦਾਂ ਕਹਿ ਕੇ ਗਏ ਮੱਖਣ ਬ੍ਰਾਂਡ ਜੀ ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਣੇ ਆਲੇ ਦੁਆਲੇ ਖੂਬਸੂਰਤ ਬਣੇ ਸਾਡੇ ਕੱਲ੍ਹ ਕੱਲ੍ਹ ਦਾ ਫਰਜ਼ ਹੈ ਕਿ ਆਪਾਂ ਸਾਰੇ ਉਸ ਚੀਜ਼ ਦਾ ਹਿੱਸਾ ਹੈ ਦੂਸਰੇ ਜੋ ਮੇਰੀ ਫੋਨ ਨੂੰ ਪਹਿਲਾਂ ਆਪਣੇ ਦੇ ਆਪਣੇ ਪਾਈਏ ਤੇ ਬਾਕੀ ਸੁਣਦੇ ਜੀ ਬਾਰੀਆਂ ਸਭ ਲੈ ਕੇ ਆਓ ਥੈਂਕ ਯੂ
0: ਬਹੁਤ ਬਹੁਤ ਤਾਰੇ ਵਾਰੀ ਸਰ ਮੈਂ ਲੈ ਕੇ ਆਉਂਦਾ ਮੈਂ ਛੋਟੀ ਜਿਹੀ ਬ੍ਰੇਕ ਲੈਂਦਾ ਮੈਂ ਖੁਦ ਲਾਈਨ ਵਾਰੀ ਸਰ ਨਾਲ ਬੁਲਾਉਂਦਾ ਇੱਕ ਮੈਂ ਮਾੜੀ ਇਨਫੋਰਮੇਸ਼ਨ ਛੱਡ ਦਵਾਂ ਜੋ ਮੱਖਰ ਬਰਾੜ ਸਾਹਿਬ ਨੇ ਕਿਹਾ ਸੀਗਾ ਆਪਾਂ ਹੀ ਬਹੁਤ ਵੀ ਕਹੀਦਾ ਤੁਹਾਡੇ ਵਾਸਤੇ ਨਾ ਫ੍ਰੀ ਵਿੱਚ ਮੇਲੇ ਰੱਖੇ ਜਾਂਦੇ ਆ ਕਬੱਡੀਆਂ ਰੱਖੀਆਂ ਜਾਂਦੀਆਂ ਵਾਰ ਵਾਰ ਯਾਰ ਮਿੰਨਤਾਂ ਕਰਨ ਦੀ ਕੀ ਲੋੜ ਹੈਗਾ ਜਿਹੜੀ ਪਾਣੀ ਦੀ ਬੋਤਲ ਚੱਕੀ ਉਹ ਘਰ ਵਿੱਚ ਸੁੱਟ ਦੇਵੋ ਸਪੈਸ਼ਲੀ ਕਬੱਡੀ ਦੇ ਆਲੇ ਦੁਆਲੇ ਬਹੁਤ ਲੋਕਾਂ ਨੇ ਸਿੱਟੀਆਂ ਪਰ ਫਿਰ ਵੀ ਕਈ ਇੰਨੀਆਂ ਸਿੱਟ ਜਾਂਦੀਆਂ ਸਾਈਡ ਦੇ ਦੁੱਖ ਲੱਗਦਾ ਯਾਰ ਇੰਨੀ ਸੋਹਣੀ ਸੁੰਦਰ ਕੰਟਰੀ ਵਿੱਚ ਆ ਕੇ ਤੁਹਾਨੂੰ ਫ੍ਰੀ ਵਿੱਚ ਪ੍ਰੋਗਰਾਮ ਦੇਖਣ ਨੂੰ ਮਿਲਦੇ ਆ ਖਾਣ ਪੀਣ ਨੂੰ ਵੀ ਮਿਲਦਾ ਤੇ ਨਾਲ ਦੀ ਨਾਲ ਟੈਂਟ ਲਾਏ ਹੁੰਦੇ ਹੋਏ ਤੁਹਾਨੂੰ ਧੁੱਪ ਨਾ ਲੱਗੇ ਤਾਂ ਫਿਰ ਵੀ ਆਪਾਂ ਉੱਥੇ ਮਿਸ ਪਾ ਜਾਵੋ ਨਾ ਕਰਿਆ ਕਰੋ ਇੱਦਾਂ ਦੇ ਕੰਮ ਸੇਵਾਦਾਰ ਸੀਗੇ ਸੇਵਾਦਾਰ ਕਲੀਨ ਅਪ ਕਰਕੇ ਗਏ ਹਨ ਵਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
7: ਤੇ ਮੌਨਸੂਨ ਜਿਹੜੀਆਂ ਉਤਰੀਆਂ ਹੋਈਆਂ ਨੇ ਹਾਲਾਂਕਿ ਜਿਹੜਾ ਬਾਰਿਸ਼ ਹੋਣ ਦੇ ਨਾਲ ਕੁਛ ਇੱਕ ਜਿਹੜੀ ਠੰਡਕ ਆ ਸਵੇਰੇ ਮਹਿਸੂਸ ਕੀਤੀ ਗਈ ਸੀ ਮੌਸਮ ਦੇ ਵਿੱਚ ਕਿਸਾਨਾਂ ਨੇ ਜਿਹੜੀ ਭਾਰੀ ਰਾਹਤ ਇੱਧਰ ਮਹਿਸੂਸ ਕੀਤੀ ਹੈ ਜੀ ਪਰ ਜਿਹੜੀ ਪੰਜਾਬ ਦੀ ਸਿਆਸਤ ਹੈਗੀ ਆ ਉਹਦੇ ਵਿੱਚ ਕਾਫੀ ਦੋ ਮੁੱਦੇ ਜਿਹੜੇ ਆ ਲਗਾਤਾਰ ਗਰਮਾਏ ਹੋਏ ਆ ਤੇ ਜਿਵੇਂ 7 ਵਜੇ ਮੂਵੀ ਸੀ ਕਿ ਜਦੋਂ ਤੋਂ ਉਹ ਰਿਲੀਜ਼ ਹੋਈ ਤੋਂ ਬਾਅਦ ਇੱਕਦਮ ਬੰਦ ਹੋ ਗਈ ਪਰ ਇਸ ਫਿਲਮ ਨੂੰ ਲੈ ਕੇ ਹੁਣ ਫਿਲਮ ਆਪਾਂ ਕਹਿ ਸਕੀਏ ਕਿ ਫਿਲਮ ਨਾ ਹੋ ਕੇ ਇੱਕ ਵਿਚਾਰ ਤਾਂ ਇੱਕ ਮੁੱਖ ਮੁੱਦੇ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਆ ਜਿਹਦੇ ਦੁਆਲੇ ਇੱਕ ਸਿਆਸਤ ਦਾ ਧੁਰਾ ਸਾਰਾ ਬਣਦੀ ਜਾ ਰਹੀ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਇਹ ਫਿਲਮ ਜਿਹੜੀ ਹੈਗੀ ਆ ਵੱਡੀ ਪੱਧਰ ਤੇ ਜਿਹੜੀ ਆ ਪ੍ਰਭਾਵਿਤ ਕਰ ਸਕਦੀ ਆ ਪੰਜਾਬ ਦੀ ਸਿਆਸਤ ਨੂੰ ਹੁਣ ਜਿਹੜੇ ਰੀਸੈਂਟ ਅੱਜ ਜਿਹੜੇ ਵੇਰਵੇ ਸਾਹਮਣੇ ਆਏ ਆ ਜੀ ਤੇ ਇਹਨੂੰ ਲੈ ਕੇ ਬੀਬੀ ਪਰਮਜੀਤ ਕੌਰ ਥਾਲੜਾ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਪੱਤਰ ਭੇਜ ਕੇ ਮੰਗ ਕੀਤੀ ਹੈ ਜੀ ਕਿ ਜਦੋਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 1 ਮਾਰਚ ਜਿਹੜਾ ਐਲਾਨਿਆ ਗਿਆ ਸੀਗਾ ਕੱਲ ਇੱਕ ਸਮਾਗਮ ਐਲਾਨਿਆ ਗਿਆ ਹਰੀਕੇ ਪੱਤਣ ਵਿਖੇ ਜਿੱਥੇ ਕਿ ਅਰਦਾਸ ਕੀਤੀ ਜਾਣੀ ਹੈ ਸਮੁੱਚੇ ਪੰਜਾਬ ਦੇ ਜਿਹੜੇ ਇਨਸਾਫ਼ ਪਸੰਦ ਲੋਕ ਹੈਗੇ ਆ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਆ ਕਿ ਉੱਥੇ ਪਹੁੰਚਣ ਹਾਲਾਂਕਿ ਇਹ ਸਮਾਗਮ ਜਿਹੜਾ ਸਵੇਰੇ ਸ਼ਾਮੀ 6 ਵਜੇ ਸ਼ੁਰੂ ਹੋਣਾ ਹੈ ਜੀ ਇਹਦੇ ਵਿੱਚ ਅਰਦਾਸ ਪੰਥ ਕੋਈ ਵੀ ਸਿਆਸੀ ਤਕਰੀਰ ਭਾਵੇਂ ਨਹੀਂ ਰੱਖੀ ਗਈ ਇਹਦੇ ਵਿੱਚ ਪਰ ਇਹਦੇ ਵਿੱਚ ਇੱਕ ਵੱਡੇ ਸਵਾਲ ਜਿਹੜੇ ਆ ਕਿ ਜਿਹੜੇ ਅਣਪਛਾਤੀਆਂ ਲਾਸ਼ਾਂ ਜਿਹੜੀਆਂ ਉੱਥੇ ਵਹਾ ਦਿੱਤੀਆਂ ਗਈਆਂ ਤੇ ਬਾਅਦ ਚ ਉਹਨਾਂ ਨੂੰ ਅਣਪਛਾਤੇ ਕਰਾਰ ਦੇ ਕੇ ਜਿਹੜਾ ਆਪਾਂ ਕਹਿ ਸਕਦੇ ਕਿ ਸੰਸਕਾਰ ਕਰ ਦਿੱਤਾ ਗਿਆ ਜਿਹਨਾਂ ਦਾ ਮਾਮਲਾ ਭਾਈ ਜਸਵੰਤ ਸਿੰਘ ਖਾਲੜਾ ਨੇ ਵੱਡੀ ਪੱਧਰ ਤੇ ਉਠਾਇਆ ਸੀਗਾ ਜੀ ਉਹਨੂੰ ਲੈ ਕੇ ਜਦੋਂ ਹੁਣ ਇਹ ਸਮਾਗਮ ਉਲੀਕਿਆ ਗਿਆ ਉਸ ਤੋਂ ਐਨ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਇੱਕ ਵੱਡਾ ਜਿਹੜਾ ਮੁੱਦਾ ਉਠਾਇਆ ਸ੍ਰੀ ਅਕਾਲ ਸਾਹਿਬ ਕੋਲ ਕਿ ਜਿੰਨੇ ਵੀ ਪਾਰਟੀਆਂ ਇਹਦੇ ਵਿੱਚ ਜਿਹੜਾ ਰੋਲ ਸੀਗਾ ਭੂਮਿਕਾ ਸੀਗਾ ਉਹਦੇ ਵਿੱਚ ਅਕਾਲੀ ਦਲ ਦੀ ਕੀ ਹੋਈ ਆ ਤੇ ਕਿਵੇਂ ਅਕਾਲੀ ਦਲ ਵੱਲੋਂ ਸਮੇਂ ਦੀ ਸਥਾਪਿਤ ਕੀਤੀ ਗਈ ਸੀ ਜਿਹੜੇ ਵਾਅਦੇ ਕੀਤੇ ਗਏ ਸੀ ਉਹਦੇ ਤੇ ਪੂਰਾ ਉਤਰਨ ਦੀ ਬਜਾਏ ਪਰਿਵਾਰ ਨੂੰ ਤੇ ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਇਸ ਖਜ਼ਾਨਾ ਜਿਹੜੇ ਨੌਜਵਾਨ ਕੇ ਉਹਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਜਿਹੜੇ ਅਕਾਲੀ ਦਲ ਦੀ ਸਰਕਾਰ ਸੀ ਉਹ ਮੁੱਕਰ ਗਈ ਮੌਜੂਦਾ ਸਰਕਾਰ ਉੱਪਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਉਹਦੇ ਉੱਪਰ ਅਹਿਮ ਸਵਾਲ ਜਿਹੜੇ ਬੀਬੀ ਖਾਲੜਾ ਵੱਲੋਂ ਉਠਾਏ ਗਏ ਆ ਜਿਹੜੇ ਖਾਸ ਤੌਰ ਤੇ ਡੀਐਸਪੀ ਜਸਪਾਲ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਜਿਹੜੇ ਆ ਉਹ ਮੌਕੇ ਤੋਂ ਆਪਾਂ ਕਹਿ ਸਕਦੇ ਰਾਜ ਦੀ ਗ੍ਰਿਫਤ ਤੋਂ ਗਾਇਬ ਹੈਗੇ ਆ ਇਸ ਵਕਤ ਪਤਾ ਨਹੀਂ ਹੈਗਾ ਕਿੱਥੇ ਹੈਗੇ ਆ ਤੇ ਮੁੱਖ ਦੋਸ਼ੀ ਹੈਗੇ ਆ ਇਸ ਘਟਨਾ ਦੇ ਤਾਂ ਉਹਦੇ ਉੱਪਰ ਵੀ ਵੱਡੇ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਵੀ ਉਠਾਏ ਹੈਗੇ ਆ ਜੀ ਤਾਂ ਇਹਦੇ ਨਾਲ ਹੀ ਇਹਨਾਂ ਗੱਲਾਂ ਦਾ ਇਨਸਾਫ਼ ਜਿਹੜਾ ਆ ਮੁੱਖ ਰੂਪ ਦੇ ਵਿੱਚ ਇੱਕ ਲੋਕਪਾਲ ਦੀ ਸਥਾਪਤੀ ਦੀ ਮੰਗ ਕੀਤੀ ਗਈ ਆ ਇੱਕ ਲੋਕਪਾਲ ਜਿਹੜਾ ਸਥਾਪਿਤ ਕੀਤਾ ਜਾਵੇ ਤੇ ਇਹਦੀ ਜਾਂਚ ਜਿਹੜੀ ਆ ਵੱਡੀ ਡੂੰਘਾਈ ਦੇ ਨਾਲ ਕਰਾ ਕੇ ਤੇ ਪ੍ਰੋਪਰ ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਦਾ ਮਿਸ਼ਨ ਸੀਗਾ ਉਹਨੂੰ ਪੂਰਾ ਕੀਤਾ ਜਾਵੇ, ਇਹ ਬੀਬੀ ਖਾਲੜਾ ਦੀ ਜਿਹੜੀ ਆ ਮੰਗ ਹੈਗੀ ਆ ਜੀ। ਇਹਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਮੁੱਖ ਰੂਪ ਦੇ ਵਿੱਚ ਵੱਡਾ ਮੁੱਦਾ ਇਹ ਵੀ ਛਾਇਆ ਹੋਇਆ ਕਿ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਉਹ ਜਿੱਥੇ ਆਪਸ ਘਿਰਦੀਆਂ ਨਜ਼ਰ ਆ ਰਹੀਆਂ ਨੇ ਜੀ, ਪਰ ਜਿਹੜੇ ਭਾਜਪਾ ਦੇ ਆਗੂ ਨੇ ਜਿਹੜੇ ਆਪਾਂ ਕਹਿ ਸਕਦੇ ਬਿੱਟੂ ਸਾਹਿਬ ਜੀ, ਉਹਨਾਂ ਦੀਆਂ ਜਿਹੜੀਆਂ ਇੱਕ ਸਟੈਂਡ ਲਿਆ ਗਿਆ ਆ ਉਹਨੂੰ ਪੰਜਾਬ ਦੇ ਵਿੱਚ ਬਹੁਤ ਹੀ ਸਿੱਖ ਵਿਰੋਧੀ ਅੱਜ ਦੀ ਡੇਟ 'ਚ ਲਿਆ ਜਾ ਰਿਹਾ ਜੀ ਕਿ ਜਿਹੜਾ ਉਹਨਾਂ ਨੇ ਡਾਟਿਆਂ ਦੇ ਉੱਪਰ ਸਵਾਲ ਉਠਾਏ 25,000 ਰਾਸ਼ਨ ਵਾਲਾ ਅੰਕੜਾ ਸੀਗਾ ਉਹਨਾਂ ਦੇ ਭਾਜਪਾ ਦੇ ਆਗੂ ਤੇ ਘੱਟ ਗਿਣਤੀ ਦੇ ਜਿਹੜੇ ਚੇਅਰਮੈਨ ਹੈਗੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਨੇ ਬਕਾਇਦਾ ਇਹਦਾ ਜਵਾਬ ਵੀ ਦੇ ਦਿੱਤਾ ਕਿ ਜੇ ਬਿੱਟੂ ਸਾਹਿਬ ਨੂੰ ਅੰਕੜੇ ਚਾਹੀਦੇ ਕਿ ਉਹ ਜਿਹੜਾ
0: ਰਵਨੀਤ ਬਿੱਟੂ ਹੀ ਰੱਖੋ, ਸਿੰਘ ਬਿਨਾਂ ਲਾਵੋ ਕਿਉਂਕਿ ਜੱਚਦਾ ਨਹੀਂ ਹੈਗਾ। ਜੇ ਆਪਣੇ ਬਣਨਾ ਸੀਗਾ ਹਜੇ ਵੀ ਬਣ ਸਕਦੇ ਹੋ, ਸਾਡੇ ਲਈ ਕਦੇ ਨੀ ਬਣਨਗੇ ਇਹ। ਇਹਨਾਂ ਦੇ ਜਿੰਨੇ ਵੀ ਬਿਆਨ ਦਿੱਤੇ ਜਾਂਦੇ ਥੱਲੇ ਨਾ ਆਪਣੇ ਆਪ ਹੀ ਕਮੈਂਟ ਪੜ੍ਹ ਲੈਣ ਵੀ ਮੈਨੂੰ ਲੋਕੀ ਕੀ ਕਹਿ ਰਹੇ ਆ ਤੇ ਮੈਂ ਕੀ ਕਰ ਰਿਹਾ ਹੈਗਾ ਆ। ਦੇਖੋ ਜੀ, ਦਲਜੀਤ ਦਸਾਂਝ ਭਾਵੇਂ ਕਰੋੜਾਂ ਦੇ ਡਾਲਰ ਕਮਾਵੇ, ਹੁਣ ਚੋਰੀ ਦੇ ਨਹੀਂ ਲਏ, ਲੋਕੀ ਦਿੰਦੇ ਹਨ। ਦਲਜੀਤ ਦਸਾਂਝ ਇੱਕ ਆਰਟਿਸਟ ਹੈਗਾ, ਉਹ ਜੋ ਕਰਦਾ ਜੋ ਲਿਖਿਆ ਗਿਆ ਉਹੀ ਕਰਦਾ। ਫਿਲਮ ਲੱਗੀ ਆ ਪਰ ਲੋਕੋ ਤੁਸੀਂ ਸਮਝੋ, ਕਿਤਾਬਾਂ ਰੱਖ ਲਵੋ ਘਰ ਵਿੱਚ। ਮੈਂ ਕਹਿੰਦਾ ਜਸਵੰਤ ਸਿੰਘ ਖਾਲੜਾ ਦੀ ਜੀਵਨ ਦੇ ਕਿਤਾਬਾਂ ਤਾਂ ਸੋਲਡ ਆਊਟ ਹੋਣੀਆਂ ਚਾਹੀਦੀਆਂ, ਪੰਜਾਬ ਦੇ ਵਿੱਚ ਮਿਲਣੀ ਨਹੀਂ ਚਾਹੀਦੀ। ਲੋਕੀ ਧੱਕੇ ਨਾ ਲੈਣ ਵੀ ਸਾਨੂੰ ਕਿਤਾਬ ਦੇ ਵੋ ਪੜ੍ਹਨੀ ਆ, ਉਹ ਯਾਰ ਆਪਾਂ ਇੰਨੇ ਪਿੱਛੇ ਪੈ ਗਏ। 1995 ਦਾ ਇੰਨਾ ਕੁਛ ਹੋਇਆ ਆ, ਲਿਖਿਆ ਹੋਇਆ ਹੈਗਾ ਆ, ਕੈਨੇਡਾ ਵਿੱਚ ਆ ਕੇ ਗਏ, ਪਰ ਫਿਰ ਵੀ ਲੋਕੀ ਜਾਣਨਾ ਨਹੀਂ ਚਾਹੁੰਦੇ ਆਪਣੀ ਹਿਸਟਰੀ ਬਾਰੇ ਜੋ ਕੁਛ ਸਾਡੇ ਨਾਲ ਹੋਇਆ। ਫਿਲਮ ਹੀ ਦੇਖਣੀ ਹੈਗੀ ਆ ਯਾਰ, ਸਿੱਖ ਲਵੋ ਕੁਝ, ਕਿਤਾਬਾਂ ਪੜ੍ਹ ਲਵੋ। ਕਿਤਾਬਾਂ ਪੰਜਾਬ ਵਿੱਚ ਸੋਲਡ ਹੋ ਜਾਣੀ ਹੈਗੀ ਆ ਇਸ ਮੇਰੇ ਹਿਊਮਨ ਰਾਈਟਸ ਫਾਈਟਰ ਦੇ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਤੇ, ਤੇ ਜੋ ਕੁਝ ਰਵਨੀਤ ਬਿੱਟੂ ਕਹਿ ਰਹੇ ਹਨ। ਵਾਟ ਆ ਲੋ ਲਾਈਫ ਲੀਡਰ, ਮੈਂ ਇਹੀ ਕਹਿ ਸਕਦਾ ਹੈਗਾ ਆ। ਲੋਕੋ ਤੁਹਾਨੂੰ ਵਰਤਿਆ ਜਾ ਰਿਹਾ ਹੈਗਾ, ਲੋਕਾਂ ਨੂੰ ਇੱਥੇ ਸਿਆਸਤ ਖੇਡੀ ਜਾ ਰਹੀ ਹੈ, ਪਰ ਲੋਕੋ ਸਿਆਸਤ ਨਾ ਖੇਡੀ ਦਿਓ। ਸਿੱਧੂ ਮੂਸੇਵਾਲੇ ਕਿਹਾ ਬੀਬੀ ਖਾਲੜਾ ਨੂੰ ਵੀ ਤੁਸੀਂ ਹਰਾਇਆ ਸੀਗਾ, ਲੀਡਰਾਂ ਨੇ ਥੋੜ੍ਹਾ, ਲੀਡਰਾਂ ਦੇ ਕੋਲ ਕਿੰਨੇ ਬੰਦੇ ਹੋ ਸਕਦੇ ਆ, 1,000 2,000 ਪਰ ਜਿੰਨੀਆਂ ਵੋਟਾਂ ਨਾਲ ਤੁਸੀਂ ਹਰਾਇਆ ਇਹ ਕਿਹਨਾਂ ਨੇ ਹਰਲੀ, ਤੁਸੀਂ ਹਰਾਇਆ ਇਹਨਾਂ ਨੂੰ। ਲੋਕੋ ਜਾਗੋ, ਇਨਸਾਫ ਲਈ ਜਾਗੋ। ਮੈਂ ਰਿਸਪੈਕਟ ਦਿੰਦਾ ਉਹਨਾਂ ਲੋਕਾਂ ਨੂੰ ਜਿਹਨਾਂ ਨੇ ਇਸ ਮੂਵੀ ਨੂੰ ਐਜ਼ ਆ ਹਿਸਟਰੀ, ਐਜ਼ ਆ ਹੈਪਨਿੰਗ, ਐਜ਼ ਆ ਹਿਊਮਰਾਈਜ਼ ਕੇਸ ਵਾਂਗੂ ਇਹਨੂੰ ਸਮਝਿਆ ਅਤੇ ਇਹਦੇ ਉੱਪਰ ਵਿਚਾਰ ਕਰਨ ਲੱਗ ਪਿਆ। ਕੋਈ ਲੜਾਈ ਨਹੀਂ ਕੀਤੀ ਕਿਸੇ ਨੇ, ਪਿੰਡ ਪਿੰਡ ਵਿੱਚ ਮੂਵੀ ਲੱਗ ਗਈ, ਸ਼ਾਇਦ ਪਿੰਡਾਂ ਵਾਲੇ ਨਾ ਦੇਖਣ ਜਾਂਦੇ ਕਿਉਂਕਿ ਬਹੁਤ ਸਾਰੇ ਅਫੋਰਡ ਨਹੀਂ ਕਰ ਸਕਦੇ। ਲੋਕਾਂ ਨੇ ਇੰਨੀਆਂ ਪਿੰਡਾਂ ਵਿੱਚ ਗੁਰੂ ਘਰਾਂ ਵਿੱਚ ਫਿਲਮਾਂ ਲਗਾ ਕੇ ਲੋਕਾਂ ਨੂੰ ਦੱਸ ਦਿੱਤਾ ਸਾਡੇ ਨਾਲ ਕੀ ਹੋਇਆ, ਪਰ ਫਿਰ ਵੀ ਟ੍ਰੈਜਡੀ ਇਹ ਹੈਗੀ ਆ ਸੋ ਕਾਲਡ SGPC ਵਾਲੇ, ਇਹਨਾਂ ਨੂੰ ਤਾਂ ਕਿਤਾਬਾਂ ਰਾਈਟ ਵੇ ਫਰੀ ਵਿੱਚ ਵੰਡ ਦੇਣੀਆਂ ਚਾਹੀਦੀਆਂ। ਜੇ ਫਿਲਮ ਨਹੀਂ ਦੇਖੀ ਆ ਪੜ੍ਹੋ, ਪੰਜਾਬੀ ਵਿੱਚ, ਹਿੰਦੀ ਵਿੱਚ, ਇੰਗਲਿਸ਼ ਪੜ੍ਹ ਲਵੋ ਅਤੇ ਆਹ ਸਾਡੇ ਨਾਲ ਹੋਇਆ। ਪਰ ਡਰਦੇ ਇਕੱਲੇ ਹਨ ਇਹ ਸਾਰੇ ਲੀਡਰ, ਆਪਣੇ ਕੁਛ ਕਰਦੇ ਇਕੱਲੇ ਨਹੀਂ ਹੈਗੀ। ਬਾਰੀ ਸਾਹਿਬ
7: ਬਿਲਕੁਲ ਤਮਰ ਸਾਹਿਬ, ਇਹਦੇ ਨਾਲ ਇੱਕ ਗੱਲ ਹੋਰ ਵੀ ਜੋੜਨ ਵਾਲੀ ਹੈ ਕਿ ਜਦੋਂ ਹੁਣ ਮੁੱਦਾ ਭਖਾਇਆ ਆ ਤਾਂ ਹੁਣ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਗਈਆਂ ਨੇ, ਇਹਦੇ ਤੇ ਗੱਲ ਕਰ ਰਹੀਆਂ ਨੇ, ਬਿਆਨ ਦੇ ਰਹੀਆਂ ਨੇ, ਜਿਹੜੇ ਲੋਕ ਉਹਦੇ ਵਿੱਚ

0: ਵੀ ਲੈਣੀਆਂ ਹੋਣੀਆਂ। ਬਾਅਦ ਚ ਮੈਂ ਇੱਕ ਮਸਲਾ ਹੋਰ ਸਾਂਝਾ ਕਰਕੇ ਫਿਰ ਮੈਂ ਛੁੱਟੀ ਚਾਹੂੰਗਾ। ਤੇ ਭਾਰਤ ਦੇ ਵਿੱਚ ਇਸ ਵਕਤ ਜਿਹੜੀ ਐਸ ਆਈ ਆਰ ਦੀ ਪ੍ਰਕਿਰਿਆ ਆ ਉਹ ਵੀ ਵੱਡੀ ਪੱਧਰ ਤੇ ਚੱਲ ਰਹੀ ਆ। ਉਹਦੇ ਜਿਹੜਾ ਐਨ ਆਰ ਆਈ ਦਾ ਆਪਣੇ ਭਾਈਚਾਰੇ ਦਾ ਕੰਸਰਨ ਕੀ ਆ ਉਹ ਆਪਾਂ ਸਾਂਝਾ ਕੁਛ ਕਰਨਾ ਚਾਹੁੰਦਾ ਸੀ ਮੈਂ। ਸਪੈਸ਼ਲ ਰਿਵੀਜ਼ਨ ਜਿਹੜੀ
1: ਹੈਲੋ ਬਾਜੇ ਸਾਹਿਬ ਦੁਬਾਰਾ ਕਾਲ ਕਰ ਲਿਓ ਜੇ ਮੈਂ ਕਾਲ ਕਰਨ ਦੀ ਕੋਸ਼ਿਸ਼ ਕਰਦਾ ਕਾਲ ਲਗਾਉਣ ਦੀ ਕੋਸ਼ਿਸ਼ ਕਰਦਾ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਵਿਰਾਸਤ ਰੇਡੀਓ 'ਤੇ। ਮੈਂ ਬਾਜੇ ਸਾਹਿਬ ਨਾਲ ਲਾਈਨ ਲਾਉਣ ਦੀ ਬੜੀ ਜਲਦੀ ਕੋਸ਼ਿਸ਼ ਕਰਦਾ ਜ਼ਰੂਰ।
2: ਵਰਕ ਲੋਕਲੀ ਜਾਂ ਕ੍ਰੋਸ ਬਾਰਡਰ ਸਰਵ ਕਰਦੇ ਨੇ GTA, ਮਿਡਵੈਸਟ, ਮੋਂਟਰੀਅਲ ਤੇ ਨਾਰਥ ਅਮਰੀਕਾ ਦੇ ਵਿੱਚ। ਸਟਾਰਗੇਟ ਲੌਜਿਸਟਿਕ, ਅੱਜ ਹੀ ਕਾਲ ਕਰੋ 905-564-9992 905-564-9292।
3: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 McQueen Drive, Mayfield.
4: Server error. Please check your device.

0: फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स, हुन तीन लोकेशंस तो सर्व कर देने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: ओहो, सर्दी च हीट नहीं चलती ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जितेंद्र संधू नु कॉल लाओ ते लाइफ च कंफर्ट पाओ। कॉल 647-706-6640
3: 647-706-6840।
4: रोकी, तू अपनी इंश्योरेंस किस्तों करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दही मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
7: GTA दी बेस्ट ट्रांसपोर्टेशन कंपनीज नाल मौका मिल रहा है वधिया डॉलर कमांदा ते गड्डी चलाउंदा।
8: अल्फा ट्रांस नु चाहिदे ने AZ ड्राइवर्स, टीम ड्राइवर अते ओनर ऑपरेटर, वधिया पे पैकेज अते 12 महीने कम ते मान सत्कार भी पूरा करदे ने।
7: अज ही संपर्क करो लखी सैनी नु 905-799-1525, 905-799-1525 या विजिट करो 105 ईस्ट ड्राइव, ब्रैम्पटन।
9: CWC Immigration is one of the largest immigration companies and the 4 office Canada ch ne te 12 India ch. Main Mr. Kheran nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
10: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
11: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਨੂੰ ਸਾਡੇ ਦੋਸਤ ਵੀ ਹਨ, ਸਪੋਰਟਰ ਵੀ ਹਨ, ਕਾਫੀ ਲੰਬੇ ਸਮੇਂ ਤੋਂ ਜਾਣਦੇ ਤੁਸੀਂ ਅਲਫਾ ਟਰਾਂਸ ਤੋਂ ਲੱਕੀ ਅਤੇ ਸੁਖੀ ਨੂੰ। ਤੋ ਲੱਕੀ ਸੈਣੀ ਸਾਹਿਬ ਅਲਫਾ ਟਰਾਂਸ ਦੇ ਓਨਰ CEO ਸਾਹਿਬ, ਉਹਨਾਂ ਦੇ ਪਿਤਾ ਜੀ ਬਿਮਾਰ ਰਹੇ ਥੋੜਾ ਚਿਰ ਤੇ ਕਾਫੀ ਸੇਵਾ ਕੀਤੀ ਇਹਨਾਂ ਨੇ, ਤੇ ਕੱਲ ਮੈਨੂੰ ਮੈਸੇਜ ਆਇਆ ਸਾ ਇਹ ਮੇਲਾ ਦੁਨੀਆ ਦਾ ਛੱਡ ਕੇ ਚਲ ਗਏ। ਤੋ ਅਸੀਂ ਇਹਨਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ। ਜਿੱਥੇ ਪਰਿਵਾਰ ਨੇ ਬਹੁਤ ਸੇਵਾ ਕੀਤੀ, ਇੱਕ ਦਿਨ ਚਲੇ ਜਾਣਾ ਤੋ ਬਾਪ ਚਲ ਗਿਆ, ਦੁੱਖ ਤਾਂ ਲੱਗਦਾ ਹੀ ਹੈਗਾ, ਸਾਰਿਆਂ ਨੇ ਚਲੇ ਜਾਣਾ, ਪਰ ਬਾਪ ਦੀ ਸੇਵਾ ਪਰਿਵਾਰ ਨੇ ਖੁੱਲ੍ਹ ਕੇ ਕੀਤੀ ਹੈਗੀ ਆ। ਜਿਸ ਚੀਜ਼ ਦੀ ਲੋੜ ਸੀਗੀ ਉਹ ਚੀਜ਼ ਦਿੱਤੀ, ਅਤੇ ਬੜੇ ਚੰਗੇ ਇਨਸਾਨ ਸੀਗੇ ਸਾਡੇ ਮਿਲ ਸਾਨੂੰ ਮਿਲਣ ਦਾ ਕਾਫੀ ਵਾਰੀ ਮੌਕਾ ਮਿਲਿਆ, ਅਤੇ ਕੱਲ੍ਹ ਜਦੋਂ ਮੈਨੂੰ ਮੈਸੇਜ ਆਇਆ ਸੀਗਾ, ਮੈਂ ਕਬੱਡੀ 'ਤੇ ਸੀਗਾ, ਤੋ ਦੁੱਖ ਬੜਾ ਲੱਗਾ।

0: ਬਿਜ਼ੀ ਕੰਮਾਂ ਦੇ ਵਿੱਚ ਮਿਲਣਾ ਚਾਹੁੰਦੇ ਸੀਗੇ। ਪਿਛਲੇ ਹਫ਼ਤੇ ਪਤਾ ਲੱਗਾ ਸਾ ਵੀ ਥੋੜ੍ਹਾ ਜ਼ਿਆਦਾ ਬਿਮਾਰ ਹਨ, ਅਤੇ ਪਰ ਅਸੀਂ ਨਹੀਂ ਮਿਲ ਸਕੇ, ਫੋਨ 'ਤੇ ਗੱਲਾਂ ਹੋ ਜਾਂਦੀਆਂ ਸੀਗੀਆਂ। ਸੋ ਲੱਕੀ ਜੀ ਅਲਫਾ ਟਰਾਂਸ, ਸੋ ਉਹਨਾਂ ਦੇ ਫਾਦਰ ਸਾਹਿਬ ਇਸ ਦੁਨੀਆ ਵਿੱਚ ਨਹੀਂ ਰਹੇ, ਸੋ ਦੁੱਖ ਵਿੱਚ ਸ਼ਰੀਕ ਹੋਣਾ ਚਾਹੁੰਦੇ ਹੋ ਤੁਸੀਂ ਹੋ ਸਕਦੇ ਹੋ, ਨੰਬਰ ਮੇਰੇ ਕੋਲ ਬਾਅਦ ਵਿੱਚ ਲੈ ਲੈਣਾ ਅਲਫਾ ਟਰਾਂਸ 'ਤੇ ਲੱਕੀ ਅਤੇ ਸੁਖੀ ਦਾ। ਪਰ ਇੱਕ ਮੈਂ ਦੱਸ ਦੇਵਾਂ, ਇਸ ਪਰਿਵਾਰ ਨੇ, ਮੈਂ ਕਹਿੰਦਾ ਹੁੰਦਾ ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ ਬੜੀ ਸੇਵਾ ਕੀਤੀ ਆ ਅਤੇ ਕਰਨੀ ਵੀ ਚਾਹੀਦੀ ਹੈਗੀ ਆ। ਸੋ ਭਾਣਾ ਮੰਨਾ ਦਾ ਬਲ ਬਖਸ਼ੇ, ਔਖਾ ਟਾਈਮ ਹੈਗਾ ਅਤੇ ਜਦੋਂ ਤੁਹਾਡੇ ਫੋਨ ਕਾਲ ਚਲੇ ਜਾਂਦੇ ਹਨ, ਦੁੱਖ ਵਿੱਚ ਸ਼ਰੀਕ ਹੁੰਦੇ ਹੋ ਤਾਂ ਥੋੜ੍ਹਾ ਮਨ ਹੌਲਾ ਹੋ ਜਾਂਦਾ ਹੈਗਾ ਆ। ਬਾਪ ਨੇ ਮੁੜ ਕੇ ਤਾਂ ਕਦੇ ਨਹੀਂ ਜਾਣਾ ਮਾਪੇ ਨੇ, ਪਰ ਜਦੋਂ ਤੁਸੀਂ ਸਾਥ ਦਿੰਦੇ ਹੋ ਤਾਂ ਗੱਲਾਂ ਬਾਤਾਂ ਕਰਕੇ ਹੌਸਲਾ ਮਿਲ ਜਾਂਦਾ ਹੈਗਾ ਆ। ਸੋ ਹੌਸਲਾ ਦੇਣ ਵਾਸਤੇ, ਦੁੱਖ ਸਾਂਝਾ ਕਰਨ ਵਾਸਤੇ ਲੱਕੀ ਨਾਲ ਗੱਲਬਾਤ ਕਰ ਸਕਦੇ ਹੋ। ਅਲਫਾ ਟਰਾਂਸ 'ਤੇ ਨੰਬਰ ਮੈਂ ਤੁਹਾਨੂੰ ਬਾਅਦ ਵਿੱਚ ਦੇ ਦੇਵਾਂਗਾ। ਸਪੋਂਸਰ ਤਾਂ ਹਨ ਪਰ ਸਾਡੇ ਦੋਸਤ ਕਾਫੀ ਲੰਬੇ ਸਮੇਂ ਤੋਂ, ਫੈਮਿਲੀ ਰਿਲੇਸ਼ਨਸ਼ਿਪ ਵੀ ਸੀਗੀ। ਸੋ ਲੱਕੀ ਅਲਫਾ ਟਰਾਂਸ, ਉਹ ਲੱਕੀ ਸੁਖੀ ਅਲਫਾ ਟਰਾਂਸ, ਉਹਨਾਂ ਦੇ ਫਾਦਰ ਸਾਹਿਬ ਨਹੀਂ ਰਹੇ, ਕੱਲ੍ਹ ਪਤਾ ਲੱਗਾ ਸੀਗਾ। ਸੋ ਜਿੱਦਾਂ ਪਤਾ ਲੱਗੇਗਾ ਫਿਊਨਰਲ ਸੇਵਾਵਾਂ ਮੈਂ ਦੱਸ ਦੇਵਾਂਗਾ ਜ਼ਰੂਰ। ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਦੇਖ ਰਹੇ ਹੋ ਵਿਰਾਸਤ ਟੀਵੀ। ਸਾਨੂੰ ਮੌਕਾ ਮਿਲਿਆ ਜਾਣ 'ਤੇ, ਇੱਕ ਤਾਂ ਯੂਥ ਫੈਸਟੀਵਲ 'ਤੇ ਜਾਣ 'ਤੇ ਮੌਕਾ ਮਿਲਿਆ, ਅਤੇ ਕਬੱਡੀ 'ਤੇ ਵੀ ਸਾਨੂੰ ਜਾਣ ਦਾ ਮੌਕਾ ਮਿਲਿਆ ਸੀਗਾ। ਜਿਹੜੀ ਕਬੱਡੀ ਆ ਉੱਥੇ ਨਾ ਸ਼ਵੀਲ ਦੀ ਸੇਵਾ ਲੱਗਦੀ ਹੈ, ਤੁਸੀਂ ਟੀਵੀ 'ਤੇ ਦੇਖ ਰਹੇ ਹੋ, ਸ਼ਵੀਲ ਦੀ ਸੇਵਾ ਲਗਾਈ ਗਈ। ਕੋਈ ਗਰਮੀ ਸੀਗੀ, ਰਲ ਮਿਲ ਕੇ ਇਹ ਸੇਵਾ ਕਰ ਰਹੇ, ਇਹਨਾਂ ਦਾ ਪਰਿਵਾਰ ਲੱਗਾ ਰਿਹਾ ਅਤੇ ਲੋਕਾਂ ਨੇ ਖੂਬ ਕਬੱਡੀ ਦੇ ਮੈਚ ਇੰਜੋਏ ਕੀਤੇ। ਕੱਲ੍ਹ ਸੀਗੀ ਕਬੱਡੀ, ਅਤੇ ਅਗਲੇ ਹਫ਼ਤੇ ਹੈਗੀ ਹੈ ਸ਼ਨੀਵਾਰ ਨੂੰ। ਪਰ ਜਿਹੜੀ ਸੇਵਾ ਅਤੇ ਵੋਲੰਟੀਅਰ ਸੇਵਾ ਕਰਦੇ ਆ ਨਾ, ਚੰਗਾ ਲੱਗਦਾ। ਮੈਂ ਪਹਿਲਾਂ ਕਿਹਾ ਸੀਗਾ ਨਾ, ਤੁਸੀਂ ਖਾ ਪੀ ਲੈਂਦੇ ਹੋ, ਤੁਹਾਡੇ ਪਾਸੇ ਗਾਰਬੇਜ ਰੱਖਿਆ ਗਿਆ, ਗਾਰਬੇਜ ਕੈਨਾਂ ਰੱਖੀਆਂ ਗਈਆਂ ਸਿਟੀ ਵੱਲੋਂ, ਉੱਥੇ ਸਿੱਟ ਦਿਆ ਕਰੋ। ਤੁਹਾਨੂੰ ਜਿਹੜੇ ਕਬੱਡੀ ਕਰਵਾਉਂਦੇ ਹਨ ਔਰਗਨਾਈਜ਼ਰ, ਬਾਰ ਬਾਰ ਕਹਿੰਦੇ ਹਨ ਵੀ ਥੱਲੇ ਬੈਠ ਕੇ ਕਬੱਡੀ ਦੇਖ ਲਵੋ, ਟੈਂਟ ਲੱਗੇ ਹੋਏ ਹਨ, ਜਿਹੜੇ ਪਿੱਛੇ ਲੋਕ ਬੈਠੇ ਆ ਉਹਨਾਂ ਨੂੰ ਦੇਖਣ ਦਾ ਵੀ ਮੌਕਾ ਮਿਲ ਜਾਵੇ, ਜਾਂ ਭੁੰਜੇ ਬੈਠ ਕੇ ਦੇਖ, ਖੜਿਆ ਨਾ ਕਰੋ। ਸੋ ਬਾਕੀ ਸਭ ਕੁਝ ਠੀਕ ਹੋਈ ਜਾਂਦਾ, ਇੱਕ ਥੋੜ੍ਹਾ ਜਿਹਾ ਕਲੀਨ ਅਪ ਦੇ ਖਿਆਲ ਰੱਖੋ, ਅਤੇ ਕਿਉਂਕਿ ਸੇਵਾ ਦਾ ਰਾਤ ਤੱਕ ਫਿਰ ਲੱਗੇ ਰਹਿੰਦੇ ਸਫਾਈ ਕਰਨ ਵਾਸਤੇ, ਅਸੀਂ ਨਹੀਂ ਚਾਹੁੰਦੇ ਵੀ ਕੋਈ ਮੈਸ ਛੱਡ ਕੇ ਆਈਏ ਕਿਸੇ ਵਾਸਤੇ। ਸੋ ਕਬੱਡੀ ਦਾ ਟੂਰਨਾਮੈਂਟ ਬਹੁਤ ਸਕਸੈਸ ਰਿਹਾ, ਤੁਸੀਂ ਉੱਥੇ ਪਹੁੰਚੇ, ਭਰਮਾ ਹੰਗਾਰਾ ਮਿਲਿਆ, ਜਿੱਥੇ ਕੋਈ ਟਿਕਟ ਨਹੀਂ ਲਗਾਈ ਗਈ ਸੀਗੀ। ਮੈਂ ਕਹਿੰਦਾ $20 ਦੀ ਤਾਂ ਟਿਕਟ ਹੋਣੀ ਚਾਹੀਦੀ ਹੈ, ਕਿਉਂਕਿ ਪਲੇਅਰਾਂ ਦੀ ਜਿਹੜੀ ਫੀਸ ਹੁੰਦੀ ਆ, ਇੱਧਰ ਇਹ ਪ੍ਰੋਗਰਾਮ ਰੱਖਣੇ ਬੜੇ ਸੌਖੇ ਨਹੀਂ ਹੁੰਦੇ। ਪੱਪੂ ਸਵੀਟਸ ਤੋਂ ਜਲੇਬੀਆਂ ਦੀ ਸੇਵਾ ਕੀਤੀ ਗਈ ਸੀਗੀ, ਸੋ ਜਲੇਬੀਆਂ, ਪਕੌੜੇ, ਸ਼ਵੀਲ ਲਗਾਈ ਗਈ, ਸਾਰਿਆਂ ਦਾ ਧੰਨਵਾਦ। ਬਹੁਤ ਸਾਰੇ ਸਪੋਂਸਰ ਉੱਥੇ ਪਹੁੰਚੇ ਹੋਏ ਸਨ, ਸੋ ਕਬੱਡੀ ਦੇ ਮੈਚ ਵਧੀਆ ਹੋਏ, ਜਿੰਨੇ ਵੀ ਕਬੱਡੀ ਦੇ ਪ੍ਰੇਮੀ ਹਨ। ਸੋ ਕੱਲ੍ਹ ਮੈਚ ਸੀਗੀ ਐਤਵਾਰ, ਸੋ ਅਗਲੇ ਹਫ਼ਤੇ ਸ਼ਨੀਵਾਰ ਨੂੰ ਮੈਚ ਹੋਣੇ ਆ, ਸੈਚਰਡੇ ਨੂੰ। ਸੋ ਕਬੱਡੀ ਦੇਖਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਮੈਚ ਹੋਣੇ ਆ, ਤੁਸੀਂ ਸ਼ਨੀਵਾਰ ਨੂੰ ਕਬੱਡੀ ਦੇ ਮੈਚ ਦੇਖ ਸਕਦੇ ਹੋ। ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਨਾਲ ਗੱਲਬਾਤ ਕਰ ਲੈਣੀ ਆ, ਗੋਰਾ ਧਰੋਆ ਉਹਨਾਂ ਨਾਲ ਗੱਲਬਾਤ ਕਰਨੀ ਆ। ਪਲੇਅਰ ਕਾਫੀ ਪਹੁੰਚ ਗਏ ਹਨ, ਪਹੁੰਚ ਵੀ ਰਹੇ ਹਨ, ਕੋਸ਼ਿਸ਼ ਲੱਗੀ ਉਹ ਹੋਏ ਕਰਨ ਵੀ ਹੋਰ ਵੀ ਪਲੇਅਰ ਪਹੁੰਚ ਜਾਣ। ਸੋ ਧੰਨਵਾਦ ਤੁਹਾਡਾ, ਤੁਸੀਂ ਕਬੱਡੀ 'ਤੇ ਪਹੁੰਚੇ ਅਤੇ ਕਬੱਡੀ ਦਾ ਤੁਸੀਂ ਆਨੰਦ ਮਾਣਿਆ। ਮੈਂ ਥੋੜ੍ਹੀ ਜਿਹੀ ਵੀਡੀਓ ਤੁਹਾਡੇ ਵਾਸਤੇ ਪਲੇ ਕਰ ਦਿੱਤੀ ਸੀਗੀ, ਵੈਸੇ ਮੈਨੂੰ ਚੰਗਾ ਲੱਗਦਾ ਜਦੋਂ ਸੇਵਾਦਾਰ ਸੇਵਾ ਕਰਦੇ ਹਨ, ਕੰਮ ਔਖਾ ਨਹੀਂ ਹੁੰਦਾ, ਕੰਮ ਔਖਾ ਹੁੰਦਾ, ਸੌਖਾ ਨਹੀਂ ਹੁੰਦਾ। ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਰਲ ਮਿਲ ਕੇ ਸਾਥ ਦੇ ਸਕਦੇ ਹੋ, ਸਾਥ ਦੇਣਾ ਹੋਵੇ, ਜਿੱਦਾਂ ਬਹੁਤ ਸਾਰੇ ਸਪੋਂਸਰ ਸਾਡੇ ਰੇਡੀਓ ਟੀਵੀ ਦਾ ਸਾਥ ਦੇ ਰਹੇ ਹਨ, ਐਲ ਪੀ ਰੂਫਿੰਗ ਵਾਲੇ ਹਨ, ਰੂਫਿੰਗ ਸ਼ਿੰਗਲ ਰਿਪਲੇਸ ਕਰਵਾਉਣੇ ਹੋਣ, ਰਿਪੇਅਰ ਕਰਵਾਉਣੇ ਹੋਣ, ਕੋਈ ਕੌਂਕੜੀ ਦਾ ਕੰਮ ਹੋਵੇ, ਕੌਂਕਰੀਟ ਸਮੈਂਟ ਦਾ ਕੰਮ ਹੋਵੇ, ਤਾਂ ਬਲਵਿੰਦਰ ਸਿੰਘ ਦਾ ਨੰਬਰ 416-602-7216, ਲਾਈਨਾਂ ਵਿੱਚ ਕੋਈ ਪ੍ਰੋਬਲਮ ਹੈ ਨਹੀਂ, ਆਡੀਓ 'ਚ ਪ੍ਰੋਬਲਮ, ਮੇਰੇ ਗਲੇ ਵਿੱਚ ਪ੍ਰੋਬਲਮ ਹੈਗੀ ਆ, ਬਸ ਇਹੀ ਹੈਗਾ ਆ। ਤੁਸੀਂ ਸਾਥ ਦੇ ਰਹੇ ਹੋ, ਧੰਨਵਾਦ ਤੁਹਾਡਾ। ਮੈਂ ਬਾਰੀਆ ਸਾਹਿਬ ਲਾਈਨ ਮਿਲਾਉਣ ਦੀ ਕੋਸ਼ਿਸ਼ ਕੀਤੀ ਆ, ਜਿੰਨੀ ਛੇਤੀ ਮਿਲ ਗਈ ਫਿਰ ਆਪਾਂ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਇੰਡੀਆ ਪਹੁੰਚੇ ਹੋਏ, ਭਾਰਤ ਪਹੁੰਚੇ ਹੋਏ ਹਨ, ਕਾਫੀ ਸਾਰੀ ਜਾਣਕਾਰੀ ਦਿੱਤੀ ਉਹਨਾਂ ਨੇ। ਜਿਹੜੀ ਮੂਵੀ ਹੈਗੀ ਆ ਸਤਲੁਜ, ਦਲਜੀਤ ਦਸਾਂਝ ਦੀ ਜਿਹੜੀ ਫਿਲਮ, ਤੁਸੀਂ ਬੜੀ ਪਸੰਦ ਕੀਤੀ ਇਹਨੂੰ, ਧੰਨਵਾਦ। ਦਸਾਂਝ ਨੇ ਵੀ ਕਾਫੀ ਸਾਰੀਆਂ ਵੀਡੀਓ ਪਾਈਆਂ ਅਤੇ ਕਹਿੰਦਾ ਮੈਨੂੰ ਨਹੀਂ ਪਤਾ ਲੱਗਦਾ ਮੇਤੇ ਕਾਲੇ ਲੋਕ ਹੀ ਨਾ, ਲੋਕਾਂ ਨੇ ਸਿਆਸਤ ਖੇਡਣੀ ਤਾਂ ਖੇਡੀ ਜਾਣ। ਆ ਜਿਹੜਾ ਰਵਿੰਦਰ ਕਿਆ ਹੈ, ਰਵਨੀਤ ਬਿੱਟੂ ਆ ਨਾ, ਇਹਦੇ ਪਤਾ ਨਹੀਂ ਕੀ ਮਿਰਚਾਂ ਲੱਗੀਆਂ ਹੋਈਆਂ, ਪਰਿਵਾਰ ਹੀ ਇੱਦਾਂ ਦਾ ਸੀਗਾ, ਹੁਣ ਕੀ ਕਰੀਏ। ਸੋ ਆਪਣੇ ਹੀ ਜਿਹੜੇ ਕੌਮਰ ਪੜ੍ਹਨ ਥੱਲੇ ਲੋਕ ਕੀ ਕਹਿ ਰਹੇ ਹਨ, ਜੀ ਉਹ ਐਲੇ ਬੈਠਾ, ਘਰ ਬੈਠਾ, ਬਾਹਰ ਬਹਿ ਜਾਵੇ ਝੋਪੜੀ ਵਿੱਚ ਕੱਲ ਹੀ, ਜਿਹੜੇ ਬਾਹਰ ਬੈਠੇ ਸੀਗੇ ਫਾਰਮਰਸ, ਹੁਣ ਬੜੀ ਸੇਵਾ ਕੀਤੀ, ਪਹੁੰਚਿਆ ਵੀ ਸੀਗਾ, ਪੈਸਾ ਹੀ ਬੜਾ ਦਿੱਤਾ, ਹੋਰ ਕੀ ਕਰੇ, ਹੁਣ ਤਾਂ ਇਸ ਫਿਲਮ ਦਾ ਵੀ ਨਹੀਂ ਕੋਈ ਪੈਸਾ ਲਿਆ, ਤੋ ਪੈਸਾ ਨਾ ਕਮਾਵੇ ਉਹ, ਤੁਸੀਂ ਭੁੱਖਾ ਦੇਖਣਾ ਚਾਹੇ, ਇਹੀ ਤਾਂ ਸਾਡੀ ਪ੍ਰੋਬਲਮ ਆ, ਜੇ ਕੋਈ ਚੰਗਾ ਕੰਮ ਕਰਦਾ ਨਾ ਕਹਿੰਦੇ ਉਹ ਬਸ ਭੁੱਖਾ ਹੀ ਮਰ ਜਾਵੇ। ਆ ਬਾਰੀਆ ਸਾਹਿਬ ਜੀ ਲਾਈਨ ਫਿਰ ਮਿਲ ਗਈ, ਬਾਰੀਆ ਸਾਹਿਬ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਮਰ ਸਾਹਿਬ, ਦੇ ਨਾਲ ਹੀ ਮੈਂ ਬਿਨਾਂ ਦੇਰੀ ਕੀਤੇ ਹੀ ਇੱਕ ਦੋ ਮੁੱਦੇ ਜਿਹੜੇ ਕੋਰਲੇਟ ਕਰਦੇ ਆ ਆਪਾਂ ਪੰਜਾਬ ਤੇ ਕੈਨੇਡਾ ਦੇ ਨਾਲ, ਉਹ ਸਾਂਝੇ ਕਰੂੰਗਾ।
0: ਜੀ
1: ਕਿ ਜਿਹੜੀ ਭਾਰਤ ਸਰਕਾਰ ਆ, ਚੋਣ ਕਮਿਸ਼ਨ ਵੱਲੋਂ ਇੱਕ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਚਲਾਇਆ ਜਾ ਰਿਹਾ, ਖਾਸ ਤੌਰ ਤੇ ਵੋਟਰ ਸੂਚੀਆਂ ਦੀ ਸੁਧਾਈ ਵਾਸਤੇ। ਇਹਦੇ ਵਿੱਚ ਸਾਡੇ NRI ਭਾਈਚਾਰੇ ਦਾ ਕੰਸਰਨ ਮੇਨ ਇਹ ਆ ਕਿ ਇਹਦਾ ਵੈਸੇ ਜਿਹੜਾ ਇਹ ਰਿਵੀਜ਼ਨ ਹੈਗੀ, ਇਹਦਾ ਮੁੱਖ ਮਕਸਦ ਹੈਗਾ 18 ਸਾਲ ਤੁਹਾਡੇ ਉੱਪਰ ਹੋ ਚੁੱਕੇ ਨਾਗਰਿਕ ਬਣ ਗਏ ਆ, ਉਹਨਾਂ ਦੀਆਂ ਵੋਟਾਂ ਦਰਜ ਕਰਨਾ, ਜਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਇਸ ਦੁਨੀਆਂ ਤੋਂ ਚਲੇ ਜਾਂਦੇ ਆ ਉਹਨਾਂ ਦੀਆਂ ਵੋਟਾਂ ਸ਼ਾਮਿਲ ਕਰਨਾ, ਜਿਹੜੇ ਲੋਕ ਪਲਾਨ ਕਰ ਜਾਂਦੇ ਆ ਜਿਵੇਂ ਆਪਣੇ ਇੱਥੇ ਲੋਕ PR ਬਣ ਜਾਂਦੇ ਆ ਜਾਂ ਵਰਕ ਪਰਮਿਟ ਦੇ ਹੈਗੇ, ਲੰਬਾ ਸਮਾਂ 6 ਮਹੀਨੇ ਤੋਂ ਵੱਧ ਕੈਨੇਡਾ 'ਚ ਰਹਿ ਲੈਂਦੇ ਆ, ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਸਕਦੀਆਂ ਜੇ ਉਸ ਪ੍ਰੋਸੈਸ ਵਿੱਚ ਇਹ ਸ਼ਾਮਿਲ ਇਸ ਵਕਤ ਨਹੀਂ ਹੁੰਦੇ। ਸੋ ਜਿਹੜੇ NRI ਲੱਗਦਾ ਕਿ ਇੱਕ ਐਵਰੇਜ NRI ਜਿਹੜੇ ਆ 1 ਲੱਖ ਵੱਖ ਵੱਖ ਦੇਸ਼ਾਂ ਤੋਂ NRI ਇੱਕ ਸਮੇਂ ਤੇ ਪੰਜਾਬ 'ਚ ਹੁੰਦਾ ਆ, ਭਾਰਤ ਭਰ ਵਿੱਚ ਉਹਦੇ ਵਿੱਚ ਪੰਜਾਬ 'ਚ ਵੀ ਹੁੰਦਾ, ਜੇ ਚਾਹੁਣ ਤੇ ਉਹ ਇੱਥੇ ਫਿਜੀਕਲੀ ਵੋਟਾਂ ਪਾ ਸਕਦੇ ਆ, ਪਰ ਉਹਦੇ ਵਾਸਤੇ ਉਹਨਾਂ ਨੂੰ ID ਦੇ ਜਿਹੜੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਾਸਤੇ Form 6A ਜਿਹੜਾ ਆਨਲਾਈਨ ਅਵੇਲੇਬਲ ਹੈਗਾ ਆ ਉਹਨੂੰ ਉਹ ਭਰ ਕੇ ਆਨਲਾਈਨ ਭਰ ਕੇ ਤੇ ਇਹਨੂੰ ਐਗਜਿਸਟ ਕਰਾ ਸਕਦੇ ਆ, ਫੋਰਨ ਇਲੈਕਟੋਰਲ ਵਜੋਂ ਆਪਣੇ ਆਪ ਨੂੰ ਦਰਜ ਕਰਾ ਸਕਦੇ ਆ। ਵੱਖਰੀ ਇੱਕ ਵੋਟਰ ਸੂਚੀ ਹੋਏਗੀ ਜਿਹਦੇ ਵਿੱਚ ਜਿੰਨੇ ਵੀ NRI ਜਿਹਨਾਂ ਕੋਲ ਭਾਰਤੀ ਪਾਸਪੋਰਟ ਹੈਗਾ ਤੇ ਹੋਰ ਦੇਸ਼ ਦੀ ਜਿਹਨਾਂ ਨੇ ਨਾਗਰਿਕਤਾ ਨਹੀਂ ਲਈ, ਸਿਟੀਜ਼ਨਸ਼ਿਪ ਨਹੀਂ ਲਈ, ਭਾਵ ਕਿ ਉਹ ਭਾਰਤ ਦੇ ਨਾਗਰਿਕ ਹੈਗੇ ਆ ਲੇਕਿਨ ਵੱਖ ਵੱਖ ਕਾਰਨਾਂ ਕਰਕੇ ਉਹ 6 ਮਹੀਨੇ ਤੋਂ ਵੱਧ ਆਪਣੇ ਮੁਲਕ ਤੋਂ ਬਾਹਰ ਕੈਨੇਡਾ ਅਮਰੀਕਾ ਜਾਂ ਹੋਰ ਦੇਸ਼ਾਂ 'ਚ ਹੈਗੇ ਆ, ਉਹ ਇੱਥੇ ਆਪਣਾ ਨਾਂ ਆਰਜ਼ੀ ਦਰਜ ਕਰਵਾ ਸਕਦੇ ਹੈਗੇ ਆ, Form 6A ਆਨਲਾਈਨ ਫਾਰਮ ਹੈਗਾ ਉਹਨੂੰ ਭਰ ਸਕਦੇ ਹੈਗੇ ਜੀ।
0: ਤੁਸੀਂ ਲਿੰਕ ਭੇਜ ਦਿਓ, ਆਪਾਂ ਲਿੰਕ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਲਿੰਕ ਭੇਜ ਦਿਓ, ਆਪਾਂ ਲਿੰਕ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ, ਮੈਨੂੰ ਭੇਜ ਦਿਓ ਮੈਂ ਸ਼ੇਅਰ ਕਰ ਦੇਵਾਂਗਾ। ਜੀ
1: ਬਿਲਕੁਲ, ਉਹ ਆਨਲਾਈਨ ਜਿੰਨੇ ਵੀ ਆਪਣੇ ਸਰੋਤੇ ਹੈਗੇ ਆ ਉਹਨਾਂ ਨੂੰ ਜਿਹੜਾ ਲਿੰਕ ਜਿਹੜਾ ਇਹ ਭੇਜਿਆ ਜਾ ਸਕਦਾ ਜੀ। ਇਹਦੇ ਨਾਲ ਹੀ ਇੱਕ ਕੋਰਲੇਟ ਜਿਹੜੀ ਕੈਨੇਡਾ ਦੇ ਨਾਲ ਖਬਰ ਕਰਦੀ ਹੈਗੀ ਆ ਜੀ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਿਛਲੇ ਸਮੇਂ ਦਰਮਿਆਨ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਭੇਜੇ ਗਏ ਸੀ ਕੰਟੇਨਰਾਂ ਦੇ ਵਿੱਚ, ਉਹਦੇ ਵਿੱਚ ਇੱਕ ਸ਼ਿਕਾਇਤ ਸਰੀ ਤੋਂ ਹੀ ਪਹੁੰਚੀ ਸੀ ਜੀ ਲਿਖਤੀ ਰੂਪ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ। ਇਹਦੇ ਉੱਪਰ ਵੀ ਅੱਜ ਮੀਟਿੰਗ ਹੋਈ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਸ਼੍ਰੋਮਣੀ ਕਮੇਟੀ ਦੀ, ਤਾਂ ਜਿਹਦੇ ਵਿੱਚ ਹਾਲਾਂਕਿ ਦਾਅਵਾ ਕੀਤਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਕਿ ਇਹ ਜਿਹੜੇ ਸਰੂਪ ਸੀਗੇ ਪ੍ਰੋਪਰ ਮਰਿਆਦਾ ਦੇ ਨਾਲ ਪ੍ਰਕਾਸ਼ ਕਰਕੇ ਪਾਲਕੀਆਂ 'ਚ ਭੇਜੇ ਗਏ ਸੀ, ਪਰ ਇਹ ਮਾਮਲਾ ਤੁਹਾਨੂੰ ਵੀ ਪਤਾ ਹੈਗਾ ਕਿ ਲੰਮੇ ਸਮੇਂ ਤੋਂ ਇਹ ਮਾਮਲਾ ਜਿਹੜਾ ਕਈ ਵਾਰੀ ਉਭਜਿਆ ਹੈਗਾ ਕਿ ਜਿਹੜੇ ਸਰੂਪ ਗੁਰੂ ਮਹਾਰਾਜ ਦੇ ਭੇਜੇ ਜਾਂਦੇ ਆ ਉਹ ਪ੍ਰੋਪਰ ਮਰਿਆਦਾ ਦੇ ਨਾਲ ਨਹੀਂ ਭੇਜੇ ਜਾਂਦੇ, ਤੇ ਇਹ ਮਾਮਲਾ ਵੀ ਅੱਜ ਲਾਈਮਲਾਈਟ ਪੂਰਾ ਜਿਹੜਾ ਇੱਥੇ ਪੰਜਾਬ ਦੀ ਸਿਆਸਤ 'ਚ ਹੈਗਾ ਜੀ। ਤੇ ਧੰਨਵਾਦ ਆਪਣਾ, ਕਿਉਂਕਿ ਸਮਾਂ ਵੀ ਉਹਨਾਂ ਥੋੜਾ ਹੁੰਦਾ, 20 ਮਿੰਟ ਬਾਕੀ ਰਹਿ ਗਏ ਪ੍ਰੋਗਰਾਮ ਦੇ, ਤੁਸੀਂ ਲੋਕਲ ਖਬਰਾਂ ਕੁਛ ਕਵਰ ਕਰ ਲੈਣੀਆਂ, ਮਿਹਰਬਾਨੀ, ਧੰਨਵਾਦ ਸਮਰ ਸਾਹਿਬ,
0: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ ਜੀ। ਗੁਰਮੁਖ ਸਿੰਘ ਬਾਰੀਆ ਸਾਹਿਬ ਪੰਜਾਬ ਪਹੁੰਚੇ ਹੋਏ ਹਨ, ਉੱਥੋਂ ਖਬਰਾਂ ਲੈ ਕੇ ਪਹੁੰਚੇ ਸੀਗੇ। ਮੈਂ ਬਲਦੇਵ ਸਿੰਘ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਬਲਦੇਵ ਸਿੰਘ ਜੀ ਨਿਕਲਿਆ ਰਿਹਾਈ ਤੋਂ। ਅਮਰ ਜੀ ਸਤਿ ਸ਼੍ਰੀ ਅਕਾਲ ਜੀ, ਅਮਰ, ਹੈਲੋ,
2: ਹੈਲੋ, ਹਾਂਜੀ ਹਾਂਜੀ ਹਾਂਜੀ ਭਾਜੀ, ਆ ਰਹੀ ਆਵਾਜ਼ ਜੀ?
0: ਆ ਰਹੀ ਆਵਾਜ਼ ਜੀ, ਆ ਰਹੀ ਆਵਾਜ਼ ਜੀ।
2: ਹਾਂਜੀ, ਮਾਣਯੋਗ ਸਤਿਕਾਰਯੋਗ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਜੀ।
2: ਇਹ ਬਿੱਟੂ ਤੇ ਇੱਕ ਬਿੱਟਾ ਜੀ,
0: ਜੀ
2: ਇਹ ਦੋਨੋਂ ਬੰਦੇ ਨਾ ਇਹਨਾਂ ਦੀ ਜ਼ਬਾਨ ਦੇ ਉੱਤੇ ਮਤਲਬ ਲਗਾਮ ਇੱਦਾਂ, ਇਹਨਾਂ ਨੂੰ ਸ਼ਰਮ ਲਿਆਜ ਕੋ ਨਹੀਂ ਬਿਲਕੁਲ ਜੀ, ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦ, ਇਹਨਾਂ ਦੇ ਲੋਕਾਂ ਨੇ ਕਮੈਂਟ ਬਹੁਤ ਲਾਹਨਤਾਂ ਦਿੱਤੀਆਂ ਜੀ ਇਹਨਾਂ ਲੋਕਾਂ ਨੂੰ, ਬਿੱਟੂ ਨੂੰ ਤੇ ਬਿੱਟੇ ਨੂੰ ਜੀ।
0: ਜੀ
2: ਇਹਨਾਂ ਨੇ ਬੇੜਾ ਗਰਕ ਦੇ ਕਿਸੇ ਦੇ ਨੂੰ ਦੇਖ ਲਓ, ਇਹਨਾਂ ਦੇ ਪੱਥਰ ਪੈਣੇ ਨੇ ਜੀ, ਇਹ ਮੇਰੀ ਗੱਲ ਨੋਟ, ਕਿਉਂਕਿ ਭਗਵੰਤ ਮਾਨ ਵਿੱਚ ਇਹਦਾ ਫਰੈਂਡਸ਼ਿਪ ਹੈ ਨਾ ਜੀ ਬਿੱਟੂ ਦੇ ਨਾਲ
0: ਜੀ,
2: ਤੇ ਇਹਨੂੰ ਹੁਣ ਪੈਣੀਆਂ ਚਾਹੀਦੀਆਂ ਹੀ ਹੈ ਇਹ ਬੰਦੇ ਨੂੰ ਜੀ, ਪਲੀਜ਼, ਥੈਂਕ ਯੂ, ਧੰਨਵਾਦ। ਸੋਰੀ,
0: ਇਹ ਪੈਣ ਵਾਲੇ ਸ਼ਬਦ ਆਪਾਂ ਨਹੀਂ ਕਹਿ ਸਕਦੇ, ਪਰ ਇਹ ਕਹਿ ਸਕਦੇ ਹਾਂ ਵੀ ਇਹ ਲੋਕੀ ਟਲਦੇ ਨਹੀਂ ਹੈਗੇ, ਜਿੱਦਾਂ ਦੇ ਬਿਆਨ ਆ ਰਹੇ। ਬਲਦੇਵ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਹੈਲੋ, ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ,
3: ਬਾਰੀ ਸਾਹਿਬ ਉੱਥੋਂ ਵਧੀਆ ਖਬਰਾਂ ਦਿੰਦੇ ਆ, ਤੁਹਾਡੇ ਲਈ ਬੋਲ ਦਿੰਦੇ
0: ਜੀ। ਉਹ ਥੋੜੇ ਬਿਜ਼ੀ ਸੀਗੇ ਪਰ ਠੀਕ ਠਾਕ ਆਵਾਜ਼ ਆ ਗਈ ਸੀ, ਹੋਰ ਖਬਰਾਂ ਲੈ ਕੇ ਆਣਗੇ ਜ਼ਰੂਰ।
3: ਬਾਕੀ ਸਤਲੁਜ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਜਿਹੜੇ ਕਹਿੰਦੇ ਨੇ ਬਿੱਟੂ ਬਿੱਟੂ ਇਹਨਾਂ ਦੀ ਕੋਈ ਸੁਣਨਾ ਨਹੀਂ ਚਾਹੀਦਾ, ਕਹਿੰਦਾ ਹਿੰਦੂ ਹਿੰਦੂ ਉੱਠੋ, ਹਿੰਦੂ ਪਰੇ ਭੜਕਾ ਰਿਹਾ ਬਿੱਟੂ, ਤੇ ਬਾਕੀ ਰਲ ਮਿਲ ਕੇ ਰਹਿਣਾ ਚਾਹੀਦਾ ਸਾਰਿਆਂ ਨੂੰ।
0: ਧੰਨਵਾਦ ਤੁਹਾਡਾ,
3: ਮੈਂ ਰਜਾਈ ਤੋਂ ਬਾਹਰ ਹਾਂ।
0: ਧੰਨਵਾਦ ਤੁਹਾਡਾ। ਰਲ ਮਿਲ ਕੇ ਰਹਿਣਾ ਚਾਹੀਦਾ, ਇਸ ਫਿਲਮ ਨੇ ਦੱਸ ਦਿੱਤਾ ਹੈਗਾ, ਲੋਕੀ ਸ਼ਾਂਤੀ ਨਾਲ ਫਿਲਮ ਦੇਖਦੇ ਸੀਗੇ, ਕੋਈ ਐਸੇ ਕਿਸੇ ਪਾਸੇ ਪ੍ਰੋਬਲਮ ਨਹੀਂ ਆਈ, ਸਮਝ ਗਏ ਹਨ ਜੋ ਇਹ ਲੀਡਰ ਕਰਦੇ ਹਨ ਤੇ ਕਰਵਾਉਂਦੇ ਹਨ। ਲੀਡਰ ਹੀ ਬੈਕ ਐਂਡ ਦੇ ਹੁੰਦੇ ਹਨ ਜੋ ਪੈਦਾ ਕਰਦੇ ਹਨ ਇਹਨਾਂ ਲੋਕਾਂ ਨੂੰ। ਸੋ ਜਿਹੜੀ ਬਿਆਨਬਾਜ਼ੀ ਚੱਲ ਰਹੀ ਹੈਗੀ ਆਨਲਾਈਨ, ਉਹ ਪੋਜ਼ਿਟਿਵ ਨਹੀਂ ਜਾ ਰਹੀ, ਇਹ ਬਿੱਟੂ ਸ਼ਿੱਟੂ ਦੇ ਅਗੇਂਸਟ, ਤੇ ਜਾਣੀ ਵੀ ਨਹੀਂ ਚਾਹੀਦੀ। ਸਿੱਧੂ ਨੇ ਵੀ ਸਹੀ ਗੱਲ ਕਹਿਤੀ ਵੀ ਬੀਬੀ ਖਾਲਰ ਨੂੰ ਵੀ ਕਿਹਨੇ ਹਰਾਇਆ, ਲੋਕੋ ਤੁਸੀਂ ਵੋਟਾਂ ਤਾਂ ਤੁਸੀਂ ਪਾਈਆਂ, ਸੋਚ ਲਿਆ ਕਰੋ, ਸਮਝ ਲਿਆ ਕਰੋ ਸਾਡੇ ਨਾਲ ਕੀ ਹੋ ਰਿਹਾ। ਲੋਕੀ ਸਾਰੇ ਧਰਮੀ ਲੋਕੀ ਇਕੱਠੇ ਹੋ ਕੇ ਜੀਣਾ ਚਾਹੁੰਦੇ ਹਨ, ਪਰ ਇਹ ਭੜਕਾ ਕੇ ਵੋਟਾਂ ਖਿੱਚਦੇ, ਇਟ ਦੀ ਐਂਡ ਵੋਟਾਂ ਖਿੱਚਦੇ ਹਨ। ਸਟਾਰਲੈਂਡ ਪੇਂਟਿੰਗ ਵਾਲੇ ਪੁਰਾਣ ਸਪੋਂਸਰ ਕੀਤਾ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ, ਕਮਰਸ਼ੀਅਲ ਪੇਂਟਿੰਗ ਹੋਵੇ, ਬ੍ਰਿਕ ਪੇਂਟ ਕਰਕੇ, ਡੈਕ ਪੇਂਟ ਕਰਕੇ ਦਿੰਦੇ ਹਨ। ਗੋਰਾ ਤੋਂ ਹੋਇਆ ਨੰਬਰ 416-230-4000। ਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਆ, ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। 6479888731। ਸੋਮਵਾਰ ਦਾ ਦਿਨ ਆ, ਵੀਕਐਂਡ ਕਾਫੀ ਬਿਜ਼ੀ ਸੀਗਾ, ਸੋ ਜਿੱਥੇ ਇੱਥੇ ਕੈਲਡਨ ਵੈਸਟ ਦੇ ਵਿੱਚ ਯੂਥ ਫੈਸਟੀਵਲ ਕਰਵਾਇਆ ਗਿਆ ਸੀਗਾ। ਦੇਖੋ ਜੀ, ਸਪੋਂਸਰ ਨੇ ਤੁਹਾਡੇ ਵਾਸਤੇ ਸਿੰਗਰ ਵੀ ਲਿਆਂਦੇ, ਟੈਂਟ ਵੀ ਲਾ ਦਿੱਤੇ, ਪਾਰਕਿੰਗ ਵੀ ਸੀਗੀ, ਖਾਣਾ ਵੀ ਫ੍ਰੀ ਸੀਗਾ। ਤੇ ਧੰਨਵਾਦ ਕਰਿਆ ਕਰੋ ਸਪੋਂਸਰ ਜਿਹੜੇ ਇੱਦਾਂ ਦੇ ਇਵੈਂਟ ਸਪੋਰਟ ਕਰਦੇ ਹਨ। ਇਸੇ ਤਰ੍ਹਾਂ ਕਬੱਡੀ ਨੂੰ ਬੜਾ ਭਰਮਾ ਹੰਗਾਰਾ ਮਿਲਿਆ, ਅਗਲੇ ਹਫ਼ਤੇ ਕਬੱਡੀ ਸ਼ਨੀਵਾਰ ਨੂੰ ਹੈਗੀ ਆ, ਆਉਣ ਵਾਲੇ ਟਾਈਮ ਵਿੱਚ ਬਹੁਤ ਸਾਰੀ ਜਾਣਕਾਰੀ ਲੈ ਕੇ ਆਵਾਂਗੇ। ਸੋ ਅਗਲੇ ਹਫ਼ਤੇ ਜਿਹੜੀ ਕਬੱਡੀ ਹੈਗੀ ਆ ਸ਼ਨੀਵਾਰ ਹੋਣੀ ਆ, CA ਦੀਆਂ ਗਰਾਊਂਡਾਂ ਵਿੱਚ, ਬਰੈਂਪਟਨ ਦੇ ਵਿੱਚ। ਮੈਂ ਦਵਿੰਦਰ ਸਿੰਘ ਪਵਾਰ ਦੀ ਗੱਲਬਾਤ ਕਰਦਾ ਸੀਗਾ, ਸੋ ਮੋਰਗੇਜ ਚਾਹੀਦੀ ਆ ਗੱਲਬਾਤ ਕਰ ਲੈਣੀ ਆ 6479888731। ਤੇ ਮਾਡਰਨ ਡਾਇਗਨੋਸ ਟਰੱਕ ਟ੍ਰੇਲਰ ਰਿਪੇਅਰ ਵਾਲੇ ਹਨ, ABS ਸੈਂਸਰ ਇਸ਼ੂ ਸੋਲਵ ਕਰਕੇ ਦਿੰਦੇ ਹਨ, 3472713834। ਥਰੂਵੇ ਸਪੈਸ਼ਲਾਈਜ਼ ਟ੍ਰੇਲਰਸ ਵਾਲੇ ਹਨ, ਥਰੂਵੇ ਹੈ ਸਰਵਡ ਸੈਮੀ ਟ੍ਰੇਲਰ ਮਾਰਕੀਟ ਫੋਰ ਦਾ ਪਾਸਟ 40 ਈਅਰਸ। ਸੋ ਤੁਹਾਨੂੰ ਟ੍ਰੇਲਰ ਚਾਹੀਦਾ, ਫਲੈਟ ਬੈਡ ਚਾਹੀਦਾ, ਡਰੋਪ ਡੈਕ ਟ੍ਰੇਲਰ ਚਾਹੀਦਾ, ਤਾਂ ਤੁਸੀਂ ਗੁਰਮਿੰਦਰ ਤਨੇਸਰ ਹਿੰਦਾਬਾਈ ਨਾਲ ਗੱਲਬਾਤ ਕਰ ਲੈਣੀ ਆ, 905-219-0080। ਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮ ਰੋਡ ਤੇ ਹਨ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ, ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ, ਟਿਫਨ ਸਰਵਿਸ ਮਿਲਦੀ ਆ, ਮੀਟ ਸ਼ਾਪ ਵੱਖਰੀ ਹੈਗੀ ਆ, ਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲ ਲੈਣੇ ਹੋਣ, ਗਰੋਸਰੀ ਕਰਨੀ ਹੋਵੇ, ਇੰਡੀਅਨ ਪੰਜਾਬੀ ਬਾਜ਼ਾਰ ਤੇ ਪਹੁੰਚੋ, ਫਾਦਰ ਟੋਮ ਐਂਡ ਟੋਰਮਨ ਤੇ 905-799-5858 ਐਲ ਏ ਟੈਕ ਤੋਂ ਰਾਜਾ ਬਾਈ ਨੇ ਆਪਣਾ ਸਪੋਂਸਰ ਕੀਤਾ। ਤੇ ਜੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦਾ ਸ਼ੋਅ ਆ ਰਿਹਾ ਹੈਗਾ 25 ਜੁਲਾਈ ਨੂੰ, ਇਹ ਸ਼ੋਅ ਦੇਖਣਾ ਚਾਹੁੰਦੇ ਹੋ ਤਾਂ ਟੀਮ ਫੋਰ ਐਂਟਰਟੇਨਮੈਂਟ ਵਾਲਿਆਂ ਗੱਲਬਾਤ ਕਰ ਲੈਣੀ ਆ, 6474006862 ਤੇ ਗੱਲਬਾਤ ਕਰ ਸਕਦੇ। ਬਹੁਤ ਸਾਰੇ ਆਰਟਿਸਟ ਬੋਲ ਨਹੀਂ ਰਹੇ, ਸਪੋਰਟ ਨਹੀਂ ਦੇ ਰਹੇ, ਦਲਜੀਤ ਦਸਾਂਝ ਨੂੰ, ਮੈਨੂੰ ਇਹ ਨਹੀਂ ਪਤਾ ਵੀ ਇੰਡਸਟਰੀ ਸਾਰੀ ਕਲੀਨ ਅਪ ਕਰ ਗਏ, ਲੋਕ ਦੇਖਣੇ ਇਹ ਨਹੀਂ ਜਾਂਦੇ ਹਨ, ਕੋਈ ਬਿਆਨਬਾਜ਼ੀ ਨਹੀਂ ਆ ਰਹੀ, ਮੈਨੂੰ ਨਹੀਂ ਦੇਖਣ ਜਾਂ ਸੁਣ ਵਿੱਚ ਮਿਲੇ ਆ ਦਲਜੀਤ ਦਸਾਂਝ ਸਪੋਰਟ ਬਾਰੇ। ਪਰ ਜਸਵੀਰ ਸਿੰਘ, ਸਤਿ ਸ੍ਰੀ ਅਕਾਲ।
4: ਕੰਬਲ ਸਾਹਿਬ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
0: ਬਸ ਠੀਕ ਠਾਕ, ਤੁਸੀਂ ਦੱਸੋ ਜੀ।
4: ਬਿਲਕੁਲ, ਧੰਨਵਾਦ ਤੁਹਾਡਾ। ਤੰਬਰ ਸਾਹਿਬ, ਤੁਸੀਂ ਬਹੁਤ ਵਧੀਆ ਖਬਰਾਂ ਲੈ ਕੇ ਆਉਂਦੇ ਆ, ਬਾਰੀਆ ਸਾਹਿਬ ਦਾ ਬਹੁਤ ਧੰਨਵਾਦ ਹੈ
0: ਜੀ।
4: ਤੰਬਰ ਸਾਹਿਬ, ਗੱਲ ਏਦਾਂ ਵੀ ਅਸੀਂ ਸੱਚ ਦੇ ਨਾਲ ਚੱਲਣਾ ਨਹੀਂ ਚਾਹੁੰਦੇ, ਜਿੱਦਾਂ ਸਿੱਖੀ ਦੇ ਵਿੱਚ ਸਿੱਖਾਂ ਨੇ ਹੀ ਆਪਣਿਆਂ ਦਾ ਨੁਕਸਾਨ ਕੀਤਾ
0: ਜੀ,
4: ਕਹਿੰਦਾ ਮਤਲਬ ਇਹ ਆ ਉਹ ਇੱਥੇ ਲਾ ਲਓ ਚਾਹੇ ਇੰਡੀਆ ਲਾ ਲਓ, ਇਹਨਾਂ ਨੇ ਪੱਗ ਬੰਨ ਕੇ ਲੋਕਾਂ ਨੂੰ ਲੁੱਟਿਆ ਤੇ ਲੋਕਾਂ ਨੂੰ ਮਾਰਿਆ।
0: ਤੁਸੀਂ ਸਿੱਧੂ ਮੂਸੇਵਾਲਾ ਗੀਤ ਸੁਣਿਆ ਹੋਣਾ, ਬਹੁਤ ਕੁਛ ਕਿਹਾ ਗਿਆ, ਕਿਉਂ ਤੁਸੀਂ ਮੈਨੂੰ ਤਾਂ ਹਰਾਇਆ ਛੱਡੋ, ਉਹ ਤੁਸੀਂ ਬੀਬੀ ਖਾਲਰ ਨੂੰ ਵੀ ਹਰਾਤਾ।
4: ਬਿਲਕੁਲ ਬਿਲਕੁਲ ਤੰਬਰ ਸਾਹਿਬ, ਦੇਖੋ ਗੱਲ ਇੱਥੇ ਆ, ਅਸੀਂ ਸੱਚ ਦੇ ਨਾਲ ਖੜਨਾ ਨਹੀਂ ਚਾਹੁੰਦੇ, ਅਸੀਂ ਲੋਕਾਂ ਦੇ ਪੈਰਾਂ 'ਚ ਬਹਿ ਕੇ ਹੈ ਨਾ ਜਿੱਦਾਂ ਕਹਿੰਦੇ ਬੱਲੇ ਬੱਲੇ ਕਰਾਉਣੀ ਚਾਹੁੰਦੇ ਹਾਂ, ਜਿੱਦਾਂ ਹੁਣ ਇੱਥੇ ਆਪਣੇ ਇਲੈਕਸ਼ਨ ਲਾ ਲਓ ਜਾਂ ਇੰਡੀਆ ਲਾ ਲਓ। ਸੋ ਜਿਹੜਾ ਇਨਸਾਨ ਕੌਮ ਲਈ ਵਧੀਆ ਕੰਮ ਕਰਦਾ ਉਹਦੇ ਮਗਰ ਨਹੀਂ ਅਸੀਂ ਚੱਲਦੇ, ਗੱਲ ਇੱਥੇ ਆ ਕੇ ਮੁੱਕਦੀ ਆ, ਨੁਕਸਾਨ ਸਾਡਾ ਫਿਰ ਗੌਰਮੈਂਟਾਂ ਜਿਹੜੀਆਂ ਕਰਾਉਂਦੀਆਂ ਹੈਗੀਆਂ ਆ। ਸੋ ਉਹਦੇ ਵਿੱਚ ਸਾਨੂੰ ਬਹੁਤ ਸਮਝ ਕੇ ਚੱਲਣਾ ਚਾਹੀਦਾ, ਵੀ ਕਮੇਟੀਆਂ ਲਾ ਲਓ ਇੱਥੇ ਗੁਰਦੁਆਰੇ ਦੀਆਂ, ਆਪਣਿਆਂ ਬੰਦਿਆਂ ਨੂੰ ਚਾਚਿਆਂ ਭਤੀਜਿਆਂ ਨੂੰ ਸੀਟਾਂ ਦੇ ਕੇ ਜਿਤਾ ਕੇ ਮੁੜ ਕੇ ਤੁਹਾਨੂੰ ਬੇਵਕੂਫ ਬਣਾਉਂਦੇ ਆ, ਸੋਰੀ ਮੇਰੀ ਲੈਂਗੁਏਜ ਜਿਹੜੀ ਮਾਇਨ ਨਾ ਕਰਿਓ। ਕਹਿੰਦਾ ਮਤਲਬ ਸਾਨੂੰ ਹਨੇਰੇ ਚ ਰੱਖ ਕੇ ਜਿੱਦਾਂ ਵੋਟਾਂ ਪਾਈਆਂ ਜਾਂਦੀਆਂ, ਜਿਹੜਾ ਸੱਚਾ ਸੱਚਾ ਬੰਦਾ ਆ ਇੰਸ਼ੋਰੈਂਸ ਲਈ ਦੇਖ ਲਓ, ਆਪਣੇ ਬ੍ਰਾਹਮਣ ਦੀ ਗੱਲ ਕਰ ਲਓ, ਉਹ ਦੋ ਭਰਾ ਇੰਸ਼ੋਰੈਂਸ ਦਾ ਮੁੱਦਾ ਲੈ ਕੇ ਆਪਣੀਆਂ ਇਲੈਕਸ਼ਨਾਂ ਜਿੱਤ ਜਿੱਤ ਕੇ ਮੁੜ ਕੇ ਮਗਰਾਂ ਨੀ ਇੰਸ਼ੋਰੈਂਸ ਦਾ ਕੀ ਬਣਿਆ ਤੰਬਰ ਸਾਹਿਬ? ਇਸ ਵੇਲੇ ਸਾਡੇ ਹੋਸਪਿਟਲ ਦਾ ਕੀ ਬਣਿਆ? ਹਾਈਵੇ ਤੇ ਤਾਂ ਮੈਨੂੰ ਲੱਗਦਾ ਡੱਡੂ ਤੋਂ ਜਾਂਦੇ ਆ, ਉਹ ਮੈਨੂੰ ਲੱਗਦਾ PC ਵਾਲਿਆਂ ਨੇ ਖੜਿਆ ਫੜ ਕੇ ਕਿਤੇ ਡੱਬੇ ਡੁੱਬੇ ਚ ਪਾ ਲਿਆ। ਸੋ ਕਹਿਣ ਦਾ ਮਤਲਬ ਅਸੀਂ ਚੰਗੇ ਕੰਮ ਦੇ ਮਤਲਬ ਚੰਗੇ ਕੰਮ ਦੇ ਮਗਰ ਤੁਰਨਾ ਨੀ ਚਾਹੁੰਦੇ। ਸੁੱਚਾ ਸੱਚਾ ਬੰਦਾ ਜਿੱਦਾਂ ਤੁਹਾਡੇ ਵਰਗਾ ਪੱਤਰਕਾਰ ਹੈਗਾ, ਨਹੀਂ ਤਾਂ ਬਾਕੀ ਤਾਂ ਮੂਲੀਆਂ ਦਾ ਗਾਜਰਾਂ ਵੇਚਣੇ ਵਾਲੇ ਆ ਇੱਥੇ ਆਹ।
0: ਧੰਨਵਾਦ ਤੁਹਾਡਾ, ਸਾਰੇ ਹੀ ਵਧੀਆ ਕੰਮ ਕਰਦੇ ਆ, ਜਿਹੜੇ ਨਹੀਂ ਕਰਦੇ ਸੁਣਨਾ ਬੰਦ ਕਰਦੇ ਕਰੋ, ਜੇ ਸਪੋਰਟ ਕਰਨੀ ਬੰਦ ਕਰੇ ਇਹੀ ਕਹਿ ਸਕਦੇ ਹੈਗੇ ਆ, ਪਰ ਹਰ ਇੱਕ ਕੋਸ਼ਿਸ਼ ਕਰਦਾ ਕੋਈ ਚੰਗਾ ਕੰਮ ਕਰੇ। ਇਹ ਦੁੱਖ ਉਦੋਂ ਲੱਗਦਾ ਜਦੋਂ ਆਪਣੇ ਹੀ ਆਪਣੇ ਨੂੰ ਮਾਰਨ ਲੱਗ ਪੈਂਦੇ ਹਨ, ਦੁੱਖ ਉਦੋਂ ਲੱਗਦਾ ਜਦੋਂ ਲੋਕ ਮੂਵੀ ਦੇਖਣ ਤਾਂ ਫਿਰ ਕਿਤਾਬ ਪੜ੍ਹ ਲਵੋ ਯਾਰ, ਕਿਤਾਬਾਂ ਕਿਤਾਬਾਂ ਬਹੁਤ ਸਾਰੀਆਂ ਜਿਸ ਵਾਸਤੇ ਖਾਲ ਰਹੇ ਜੀਵਨੀ ਦੇ ਉੱਪਰ ਤੁਸੀਂ ਇਹ ਕਿਤਾਬਾਂ ਵੱਖ ਵੱਖ ਇੱਥੇ ਸੱਚਾ ਸੌਦਾ ਵਾਲੇ ਵੀ ਹਨ ਅਤੇ ਡਿਕਸੀ ਗੁਰੂ ਘਰ ਉੱਥੇ ਵੀ ਕਿਤਾਬਾਂ ਮਿਲਦੀਆਂ ਹਨ। ਮੈਂ ਕਹਿੰਦਾ ਪੰਜਾਬ ਵਿੱਚ ਤਾਂ ਨਾ ਜਦੋਂ ਲੱਗਿਆ ਵੀ ਮੂਵੀ ਬੰਦ ਕਰ ਦਿੱਤੀ ਆ ਤਾਂ ਕਿਤਾਬਾਂ ਸੋਲਡ ਹੋ ਜਾਣੀ ਚਾਹੀਦੀਆਂ ਸੀਗੀਆਂ, ਇਹਨਾਂ ਨੂੰ ਪਤਾ ਲੱਗੇ ਵੀ ਲੋਕ ਕਿੱਦਾਂ ਜਾਣਨਾ ਚਾਹੁੰਦੇ ਹਨ। ਸੋ ਹਿਊਮਰ ਇਜ਼ ਫਾਈਟਰ ਸਰਦਾਰ ਜਸਵੰਤ ਸਿੰਘ ਖਾਲਰਾ ਅਤੇ ਜਿਹੜੀ ਫਿਲਮ ਦੀ ਉਹਦੀ ਗੱਲਬਾਤ ਚਰਚਾ ਸਾਰੇ ਪਾਸੇ ਚੱਲ ਰਹੀ ਹੈਗੀ ਆ, ਸਪੋਰਟ ਬਹੁਤ ਮਿਲ ਰਹੀ ਹੈਗੀ ਆ। ਉਹਨਾਂ ਲੋਕਾਂ ਨੇ ਵੀ ਹੁਣ ਤਾਂ ਫਿਲਮ ਦੇਖ ਲਈ ਜਿਹੜੇ ਲੋਕਾਂ ਨੇ ਕਦੇ ਥੀਏਟਰ ਵਿੱਚ ਜਾ ਕੇ ਦੇਖੀ ਨਹੀਂ ਸੀਗੀ, ਪੈਸਾ ਨਹੀਂ ਸੀਗਾ, ਗਰੀਬ ਸੀਗੇ, ਪਰ ਆਪਣੇ ਲੋਕਾਂ ਨੇ ਲਗਾ ਦਿੱਤੀ ਵੱਖ ਵੱਖ ਏਰੀਆ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਪਿੰਡਾਂ ਪਿੰਡਾਂ ਵਿੱਚ ਲੱਗ ਰਹੀ ਹੈ, ਕਈ ਤਾਂ ਪਰਚਾ ਦਰਜ ਕਰਵਾਉਣ ਲੱਗ ਪਏ ਹਨ। ਕੀ ਬਣੂਗਾ ਇਹਨਾਂ ਲੋਕਾਂ ਦਾ, ਕਿਆ ਕਰੀਏ। ਘਰ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਮਨਜੀਤ ਚੀਮਾ ਦਾ ਨੰਬਰ ਦੇ ਦਿੰਦਾ, 416-357-9965 ਹੈਗਾ। ਕਮਰਸ਼ੀਅਲ ਪ੍ਰੋਪਰਟੀ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ 416-357-9965 ਮਨਜੀਤ ਚੀਮਾ ਜੀ ਨਾਲ ਗੱਲਬਾਤ ਕਰ ਲਿਓ। ਦੁਆਬਾ ਸਵੀਸ ਰੈਸਟੋਰੈਂਟ, ਬਹੁਤ ਬਹੁਤ ਧੰਨਵਾਦ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ ਅਤੇ ਨਾਲੇ ਸਾਹ ਲੈ ਲਈਏ, ਸਾਥ ਨਹੀਂ ਆ ਰਿਹਾ ਹੈ ਕਿਉਂਕਿ ਮੇਰਾ ਜਿਹੜਾ ਗਲਾ ਸਾਥ ਨਹੀਂ ਦੇ ਰਿਹਾ, ਕਾਫੀ ਵੀਕਰ ਦੇ ਬੋਲਣਾ ਪਿਆ। ਦੋ ਚਾਰ ਲਾਈਨਾਂ ਲੈ ਲਈਏ, ਤੁਸੀਂ ਮੇਰਾ ਸਾਥ ਦੇ ਦੇਵੋ। ਹਰਵਿੰਦਰ ਜੀ ਜੀ ਆਇਆਂ ਨੂੰ
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
5: ਸੰਬਰ ਸਾਹਿਬ, ਦੇਖੋ ਤੁਸੀਂ ਮੂਵੀ ਨੇ ਇੱਕ ਨੇ ਕਿੰਨਾ ਸਰਕਾਰਾਂ ਦੇ ਪੁਲ ਖੋਲਤੀਆਂ ਹਨ ਜੀ
0: ਜੀ,
5: ਦੇਖ ਲਓ ਤੁਸੀਂ ਵੀ ਇੱਕ ਮੂਵੀ ਨੇ ਸੱਚ ਦਿਖਾਤਾ ਸਰਕਾਰਾਂ ਦਾ
0: ਜੀ, ਕਿਉਂ ਜੀ ਪੇਸ਼ ਕੀਤਾ ਗਿਆ ਪਰ ਕਈਆਂ ਨੂੰ ਅਬਜ਼ੋਰਬ ਨਹੀਂ ਹੁੰਦਾ, ਰਵਿੰਦਰ ਵਿੱਟੂ ਵਰਗੇ ਵਰਗੇ ਨੂੰ।
5: ਹੁਣ ਪਤਾ ਕੀ ਆ ਜੀ, ਹੁਣ ਇਹ ਚ ਤਾਂ ਹੁਣ ਇਹ ਤਾਂ ਕਹਿ ਨੀ ਨਾ ਸਕਦੇ ਇਹ ਚ ਵੀ ਪਿਛਲੀਆਂ ਸਰਕਾਰਾਂ ਕਰ ਗਈਆਂ, ਇਹ ਤਾਂ ਭਾਈ ਤੁਹਾਡਾ ਜਿਹੜਾ ਹੁਣ ਤੱਕ ਪੈਨਸ਼ਨ ਸਾਰਾ ਕੁਛ ਪੈਸੇ ਲਈ ਜਾਂਦਾ
0: ਜੀ,
5: ਉਹ ਕਿਵੇਂ ਲੈਂਦਾ ਸੰਪੜ ਸਾਹਿਬ ਦੇਖੋ।
0: ਅਕਾਲੀ ਸਰਕਾਰ ਵੱਲੋਂ ਦਿੱਤੇ ਗਏ ਉਹਨਾਂ ਪੁਲਿਸ ਅਫਸਰਾਂ ਨੂੰ ਪ੍ਰਮੋਸ਼ਨਾਂ ਕਿਹਨੇ ਦਿੱਤੀਆਂ? ਧੰਨਵਾਦ ਸੰਧੂ ਸਾਹਿਬ, ਆ ਜਾਓ ਏਅਰ ਤੇ ਪਲੀਜ਼।
6: ਮੈਂ ਕਿ ਤੁਹਾਡੇ ਸੁਪਨੇ ਦਾ ਕੋਈ ਫਾਇਦਾ ਵੀ ਕਰਿਆ ਕਰੀ, ਇਹ ਗੱਲਾਂ ਤਾਂ ਸਾਰੇ ਕਰੀ ਜਾਂਦੇ ਹਾਂ
0: ਜੀ,
6: ਤੇ ਅੱਜ ਕੱਲ ਕਾਫੀ ਡਿਬੇਟ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ ਅੰਗਰੇਜ਼ ਨੇ ਪੰਜਾਬੀ ਗਵਰਨਮੈਂਟ ਨੇ, ਤੇ ਤੁਹਾਡੇ ਸਰੋਤੇ ਜ਼ਰੂਰ ਰੌਲਾ ਲਾ ਲੈਣ। ਇੱਕ ਤੇ ਹੋਮ ਰੈਨੋਵੇਸ਼ਨ ਦੇ ਤਹਿਤ ਤੁਸੀਂ ਆਪਣੇ ਘਰ ਚ ਜਿਹੜਾ ਹੀਟ ਲਾਓ ਸਾਥ ਤੁਹਾਡਾ ਬਹੁਤ ਜ਼ਿਆਦਾ ਐਟਕ ਉੱਪਰ ਵਾ ਜਾਂ ਗਰਾਜ ਉੱਪਰ ਕਮਰੇ ਹੁੰਦੇ ਆ ਉਹਦੇ ਉੱਪਰ $5,000 ਦੀ ਰਿਬੇਟ ਗਵਰਨਮੈਂਟ ਦੇ ਰਹੀ, ਜਿਹੜੇ ਕਿ 6 ਹਫ਼ਤੇ ਬਾਅਦ ਤੁਹਾਡੇ ਨਾਂ ਦਾ ਚੈੱਕ ਤੁਹਾਡੇ ਕੋਲ ਆਉਂਦਾ। ਇੱਕ ਉਹ ਜ਼ਰੂਰ ਲੈਣ ਜਿੱਥੇ ਹਾਈਡਰੋ ਆ ਇਲੈਕਟ੍ਰਿਕ ਆ ਜਾਂ ਆਇਲ ਆ, ਉੱਥੇ 10,000 ਦੀ ਇੱਕ ਰਿਬੇਟ ਹੈਗੀ ਆ। ਹੋਮ ਰੈਨੋਵੇਸ਼ਨ ਦੇ ਮੁਤਾਬਕ ਤੁਸੀਂ ਆਪਣੇ ਘਰ ਦੇ ਰੈਨੋਵੇਸ਼ਨ ਕਰ ਸਕਦੇ ਹੋ, ਹੀਟ ਲੋਸ ਨੂੰ ਕੰਟਰੋਲ ਕਿੱਦਾਂ ਕਰਨਾ ਵਾ, ਕੂਲਿੰਗ ਲੋਸ ਇੱਕ ਤੇ ਉਹ ਆ, ਇੱਕ ਹੀਟ ਪੰਪ ਉੱਪਰ ਜਿੱਥੇ ਆਇਲ ਹਾਈਡਰੋ ਤੇ ਪ੍ਰਪੇਨ ਆ ਉੱਥੇ $6,250 ਦੀ ਵੱਖਰੀ ਰਿਬੇਟ ਆ, ਜਿੱਥੇ ਐਨਬ੍ਰਿਜ ਆ ਉੱਥੇ ₹2,000 ਦੀ ਹੀਟ ਪੰਪ ਤੇ ਆ ਰਿਬੇਟ। ਬਾਕੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਨਾ ਬੜੀ ਇਮੋਸ਼ਨਲ ਕਮਿਊਨਿਟੀ ਆ, ਤੇ ਮੈਂ ਇੰਨੇ ਤੁਹਾਡੇ ਸਭ ਸਰੋਤਾਂ ਵਿੱਚ ਚਾਹੁੰਗਾ ਕਿ ਥੋੜਾ ਜਿਹਾ ਇਹਨਾਂ ਲੋਕਾਂ ਦੇ ਪੋਲੀਟੀਕਲ ਏਜੰਡੇ ਤੱਕ ਨਾ ਇਹ ਗੱਲ ਪਹੁੰਚੇ। ਇਨਫੋਰਮੇਟਿਵ ਫਿਲਮਾਂ ਦੇਖੋ, ਬੱਚਿਆਂ ਨੂੰ ਦੱਸੋ ਕਿ ਕੀ ਸਾਨੂੰ ਹੋਇਆ, ਪਰ ਇਹਨਾਂ ਲੋਕਾਂ ਨੇ ਸ਼ਰਾਰਤਾਂ ਤੋਂ ਬਚ ਕੇ ਰਹੋ, ਕਿਉਂਕਿ ਆਪਾਂ ਬਹੁਤ ਛੇਤੀ ਇਮੋਸ਼ਨਲ ਹੋ ਜਾਂਦੇ ਹਾਂ, ਐਵੇਂ ਕਿਤੇ ਗਲਤ ਪਾਸੇ ਇਹਨਾਂ ਡਾਇਰੈਕਸ਼ਨ ਚੱਲ ਜਾਏ। ਬਸ ਇੰਨਾ ਕਹਿਣਾ ਚਾਹੁੰਦਾ, ਸੁਣਦੇ ਹਾਂ ਤੁਹਾਨੂੰ। ਥੈਂਕ ਯੂ ਸਰ, ਥੈਂਕ ਯੂ,
0: ਬਹੁਤ ਬਹੁਤ ਧੰਨਵਾਦ। ਸੋ ਨਾਵੇਰ ਤੋਂ ਮੇਰੇ ਵੀਰ ਸੰਧੂ ਸਾਹਿਬ ਆਏ ਸੀਗੇ ਏਅਰ ਤੇ, ਕਾਫੀ ਸਾਰੀ ਜਾਣਕਾਰੀ ਦੇ ਦੇਗੇ। ਮੈਂ ਦੱਸ ਦੇਵਾਂ ਬਹੁਤ ਸਾਰੇ ਰੀਬੇਟ ਪ੍ਰੋਗਰਾਮ ਹੁੰਦੇ ਹਨ ਜਿਹੜੇ ਤੁਸੀਂ ਲੈ ਸਕਦੇ ਹੋ, ਸਰਕਾਰ ਇਹ ਪ੍ਰੋਗਰਾਮ ਲੈ ਕੇ ਆਉਂਦੀ ਹੈ ਵੀ ਇਨਵਾਇਰਮੈਂਟ ਬਚੇ ਅਤੇ ਬਿਜਲੀ ਇਹ ਬਚਾਉਣ ਦੀ ਕੋਸ਼ਿਸ਼ ਕਰਦੇ ਆ ਅਤੇ ਤੁਹਾਡੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਜੇ ਐਟਕ ਵਿੱਚ ਜਾਂ ਕੋਈ ਜਿਹੜੇ ਐਟਕ ਉੱਪਰ ਬੈੱਡ ਦਾ ਇੰਸੂਲੇਸ਼ਨ ਨਹੀਂ ਹੈਗੀ ਉਹਦਾ ਵੀ ਰੀਬੇਟ ਪ੍ਰੋਗਰਾਮ ਹੈਗਾ ਆ। ਤੁਸੀਂ 6477066640 'ਤੇ ਕਾਲ ਕਰਕੇ ਇਸ ਦਾ ਫਾਇਦਾ ਲੈ ਸਕਦੇ ਹੋ। ਮੋਨਾ ਮਹਿੰਗੀ ਜੀ ਹਨ, ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ 416-509-1509 'ਤੇ ਗੱਲਬਾਤ ਕਰ ਲੈਣੀ ਹੈਗੀ ਆ। ਮੈਂ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀ, ਖਬਰਾਂ ਥੋੜ੍ਹੀਆਂ ਕੈਨੇਡੀਅਨ ਖਬਰਾਂ ਰਹਿ ਗਈਆਂ ਹੈਗੀਆਂ। ਸੋ ਹੀਟ ਵੇਵ 45 degrees ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ ਇਸ ਵੀਕ ਦੇ ਵਿੱਚ, ਇਵਰ ਫੀਲ ਲਾਈਕ 45 degrees। ਅਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਵੱਲੋਂ ਜਿਹੜਾ ਕੱਲ੍ਹ ਮੇਪਲੀਫ ਕਬੱਡੀ ਭਲੇ ਇਹਨਾਂ ਨੇ ਕੱਪ ਕਰਵਾਇਆ ਸੀ, ਬਹੁਤ ਵਧੀਆ ਨਿਕਲਿਆ। ਅਗਲਾ ਕੱਪ ਹੈਗਾ ਸ਼ਨੀਵਾਰ ਨੂੰ ਸੀ ਏ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਕੈਲਡਨ ਯੂਥ ਵੱਲੋਂ ਫੈਸਟੀਵਲ ਕਰਵਾਇਆ ਗਿਆ। ਤੁਸੀਂ ਪਹੁੰਚੇ ਅਤੇ ਇਸ ਵੀਕਐਂਡ 'ਤੇ ਵਾਇਲੈਂਟ ਵੀਕਐਂਡ ਸੀਗਾ ਜੀ। ਦੇਖਿਆ ਜਾਵੇ ਤਿੰਨਾਂ ਬੰਦਿਆਂ ਦੀ ਮੌਤ ਹੋ ਗਈ, 11 ਜਣੇ ਇੰਜਰਡ ਹੋਏ ਹਨ ਸ਼ੂਟਿੰਗ ਔਨ ਫਰਾਈਡੇ ਸੈਚਰਡੇ ਸੰਡੇ। ਪੁਲਿਸ ਵੀ ਕੀ ਕਰੇ, ਕਿੱਥੇ ਕਿੱਥੇ ਪਹੁੰਚੇ। ਤੋ ਸਾਲਸਾ ਫੈਸਟੀਵਲ 'ਤੇ ਸ਼ੂਟਿੰਗ ਹੋਈ ਸੀਗੀ, 2 ਬੰਦਿਆਂ ਦੀ ਮੌਤ ਹੋ ਗਈ, ਕਾਫੀ ਸਾਰੇ ਲੋਕਾਂ ਦੇ ਸੱਟਾਂ ਵੀ ਲੱਗੀਆਂ। ਪੁਲਿਸ ਭੱਜ ਭੱਜ ਕੇ ਆਈ ਕਿਉਂਕਿ ਫੈਸਟੀਵਲ ਨੂੰ ਜਿਹੜਾ ਸਟਰੀਟ ਫੈਸਟੀਵਲ ਹੁੰਦਾ ਉਹਨੂੰ ਸੰਭਾਲਣਾ ਬੜਾ ਔਖਾ ਹੁੰਦਾ ਹੈਗਾ, ਫਿਰ ਵੀ ਇਹਨਾਂ ਨੇ ਘੰਟੇ ਦੇ ਵਿੱਚ ਸੰਭਾਲ ਲਿਆ। ਅਤੇ ਪੁਲਿਸ ਇਜ਼ ਇਨਵੈਸਟੀਗੇਟਿੰਗ, ਲੋਕੀ ਵਿਚਾਰੇ ਫਨ ਕਰ ਰਹੇ ਸੀ ਸਟਰੀਟ ਦੇ ਉੱਪਰ, ਫੈਮਿਲੀਆਂ ਪਹੁੰਚੀਆਂ ਸੀਗੀਆਂ, ਮਿਊਜ਼ਿਕ ਚੱਲ ਰਿਹਾ ਸੀਗਾ, ਆਲ ਆਫ ਅ ਸਡਨ ਬੈਂਗ ਬੈਂਗ ਗੋਲੀਆਂ ਚੱਲਣ ਲੱਗ ਪਈਆਂ। ਸੋ ਫੈਸਟੀਵਲ ਕਰਵਾਉਣੇ ਸੌਖੇ ਨਹੀਂ ਹੁੰਦੇ, ਪਰ ਔਖੇ ਕੌਣ ਕਰ ਰਿਹਾ, ਇਹ ਸੋ ਕਾਲ ਸ਼ਰਾਰਤੀ ਲੋਕ। ਰੈਜੀਡੈਂਟ ਨੇ ਖੁਦ ਆਪ ਕਿਹਾ, ਕੌਂਸਲਰ ਨੇ ਖੁਦ ਆਪ ਕਿਹਾ, ਜੇ ਸਜ਼ਾਵਾਂ ਸਖ਼ਤ ਹੋਣ ਨਾ ਤਾਂ ਬਹੁਤ ਕੁਛ ਕੰਟਰੋਲ ਹੋ ਸਕਦਾ, ਪਰ ਸਾਡੀ ਇਹ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਮੰਨਦੀ ਹੀ ਨਹੀਂ ਹੈਗੀ। ਕਰ ਦੇਵੋ ਇਹਨਾਂ ਨੂੰ ਸਖ਼ਤ, ਰੱਖ ਦੇਵੋ ਜੇਲ੍ਹਾਂ ਦੇ ਪਿੱਛੇ, ਐਮਰਜੈਂਸੀ ਸਿਸਟਮ ਲੈ ਕੇ ਆ, ਪਤਾ ਲੱਗੇ ਵੀ ਆਪਾਂ ਤੁਹਾਡੇ ਮਗਰ ਆ ਗਏ ਹੈਗੇ ਹਾਂ, ਪਰ ਨਹੀਂ ਇਹ ਹੋ ਰਿਹਾ। ਸੋ ਚੋਰੀਆਂ ਕਾਫੀ ਹੋਈਆਂ, ਮੋਟਰਸਾਈਕਲ ਦੇ ਕਾਫੀ ਐਕਸੀਡੈਂਟ ਹੋ ਰਹੇ ਹਨ ਵੱਖ ਵੱਖ ਏਰੀਏ ਦੇ ਵਿੱਚ। ਮਿਸਟਰ ਸਾਗਰ ਮੈਡੀਵਲ 'ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ, ਉਹਦੀ ਮੌਤ ਹੋ ਗਈ ਸੀ। ਸੋ ਬੋਨੀ ਕਰੋਮਬੀ ਇਜ਼ ਕਮਿੰਗ ਬੈਕ, ਸ਼ੀ ਵੇ ਸ਼ੀ ਇਜ਼ ਗੋਇੰਗ ਟੂ ਐਂਟਰ ਦਾ ਰੇਸ ਐਜ਼ ਅ ਮੇਅਰ ਆਫ ਸਿਟੀ ਆਫ ਮਿਸਟਰ ਸਾਗਾ। ਸੋ ਕਹਿੰਦੇ ਮੰਗਲਵਾਰ ਨੂੰ ਫੋਰਮ ਭਰਾਂਗੇ, ਅਤੇ ਕੈਰਲਨ ਪੈਰਿਸ਼ ਅਤੇ ਜਿਹੜੇ ਇਸ ਵੇਲੇ ਮੇਅਰ ਹਨ, ਅਤੇ 2 ਹੋਰ ਕੰਟੈਂਡਰ ਹਨ, ਐਲਵਨ ਟਰਜੀਜੋ ਅਤੇ ਨਾਲ ਦੀਪਕਾ ਦਰਮਲਾ ਜੀ ਹਨ, ਅਤੇ ਹੁਣ ਬੋਨੀ ਕਰੋਮਬੀ ਵੀ ਆਉਣਗੇ। ਬੈਂਕ ਆਫ ਕੈਨੇਡਾ ਬੁੱਧਵਾਰ ਨੂੰ ਖਬਰ ਦੇਵੇਗਾ, ਅਤੇ ਓਵਰਨਾਈਟ ਰੇਟ ਜਿਹੜਾ 2.25% ਹੈਗਾ, 6 ਵਾਰੀ ਇਹ ਰੇਟ ਰੱਖਿਆ, ਦੇਖਾਂ ਫਿਊਚਰ ਵਿੱਚ ਕੀ ਕਰਦੇ ਹਨ। ਬਹੁਤ ਸਾਰੇ ਲੋਕਾਂ ਦੀਆਂ ਮੋਰਗੇਜ ਰਿਨਿਊ ਵਾਸਤੇ ਆ ਰਹੀਆਂ ਹਨ। ਅਤੇ ਯੂ ਐੱਸ ਏ ਨੇ ਫਿਰ ਸਟ੍ਰਾਈਕ ਕੀਤੀ ਹੋਈ ਹੈਗੀ ਆ, ਸਟੇਟ ਆਫ ਹੋਰਮੋਨਸ ਕੰਟੀਨਿਊ ਟੂ ਐਸਕਲੇਟ, ਹਜੇ ਲੜਾਈ ਜਿਹੜੀ ਹੈਗੀ ਆ ਚੱਲਦੀ ਹੈਗੀ ਆ, ਅਤੇ ਤੇਲ ਦੀਆਂ ਪ੍ਰਾਈਸਾਂ ਉੱਪਰ ਥੱਲੇ ਜਾ ਰਹੀਆਂ ਹਨ। ਉੱਧਰੋਂ ਗੋਲਡੀ ਹਾਊ ਬ੍ਰਿਜ ਹੈਗਾ ਆ, ਉਹ ਖੁੱਲ੍ਹ ਜਾਣਾ ਜੁਲਾਈ ਦੀ 27 ਤਰੀਕ ਨੂੰ। ਸੋ ਅਫਿਸ਼ਲੀ ਵਿਲ ਓਪਨ ਅਪ, ਕੈਨੇਡਾ ਐਂਡ ਯੂ ਐੱਸ ਹੈਵ ਕਨਫਰਮਡ। ਸੋ ਅਮੈਰੀਕਾ ਦੇ ਪ੍ਰੈਜੀਡੈਂਟ ਨੇ ਦੇਖਿਆ ਨਾ ਇਹ ਡੀਲ ਬਣਾਉਂਦਾ, ਜੇ ਪਹਿਲਾਂ ਖੋਲ੍ਹ ਦਿੰਦਾ ਤਾਂ ਪ੍ਰੋਫਿਟ ਸ਼ੇਅਰਿੰਗ ਹੋਰ ਹੋਣੀ ਸੀਗੀ, ਹੁਣ ਪ੍ਰੋਫਿਟ ਸ਼ੇਅਰਿੰਗ ਵੱਧ ਹੋਈ ਹੈਗੀ ਅਮੈਰੀਕਾ ਦੀ। ਆਪਣੀ ਕੰਟਰੀ ਵਾਸਤੇ ਲੜਿਆ ਅਤੇ ਬ੍ਰਿਜ ਖੁੱਲ੍ਹੇਗਾ ਅਤੇ ਪੈਸਾ ਵੀ ਕਮਾਵੇਗਾ, ਆਪਣੀ ਕੰਟਰੀ ਵਾਸਤੇ ਕਰੋ। ਸਾਡਾ ਤਾਂ ਯੂਕਰੇਨ ਨੂੰ ਚੱਕ ਕੇ ਦੇ ਦਿਓ ਪੈਸਾ ਯੂਕਰੇਨ ਨੂੰ, ਕੀ ਕਰਾਂਗੇ। ਜਿਹੜੀ ਲਿਕਰ ਸੀ ਨਾ ਪੁੱਲ ਕੀਤੀ ਗਈ ਡੱਗ ਫੋਰਡ ਦੇ ਵੱਲੋਂ, 80 million ਵਰਥ ਆਫ ਅਮੈਰੀਕਨ ਅਲਕੋਹਲ ਪੇ ਕੀਤੇ ਹੋਏ ਆ, ਪੈਸੇ ਸ਼ੈਲਫ ਦੇ ਪਈ ਆ। ਦੇਖੋ ਉਹ ਵੇਚਣੀ ਤਾਂ ਪੈਣੀ ਆ, ਅੱਜ ਨਹੀਂ ਤਾਂ ਕੱਲ੍ਹ ਨੂੰ, ਪਰ ਸ਼ੈਲਫ ਦੇ ਪਈ ਪਈ ਐਕਸਪਾਇਰ ਹੋਣ ਲੱਗ ਪਈ ਹੈਗੀ ਆ। $2.6 million ਡਾਲਰ ਜਿਹੜੀ ਹੈਗੀ ਆ ਉਹਦਾ ਐਕਸਪਾਇਰ ਹੋ ਗਈ ਆ ਸੋ ਫਾਰ, ਬਾਕੀ ਬਚਦੀ ਨੂੰ ਕੀ ਹੋਣਾ। ਉਹ ਯਾਰ ਹੋਰ ਨਾ ਖਰੀਦੋ, ਪਰ ਜਿਹੜੀ ਲਈ ਹੋਈ ਆ ਇਹ ਤਾਂ ਵੇਚ ਦੇਵੋ। ਕਿਹਦੇ ਵੇਅਰ ਹਾਊਸ ਦੇ ਪੈਸੇ, ਕਿਹੜੇ ਮਿੱਤਰ ਦੋਸਤ ਨੂੰ ਜਾ ਰਹੇ ਹਨ, ਵੇਅਰ ਹਾਊਸ ਦੇ ਵਿੱਚ ਰੱਖ ਲਈ, ਵੇਚੀ ਨਹੀਂ, ਪੈਸੇ ਦਿੱਤੇ ਹੋਏ ਆ। ਇਹਦਾ ਕੰਮ ਬਰਬਾਦ ਕੌਣ ਹੋ ਰਿਹਾ, ਹੋਰ ਨਾ ਖਰੀਦੋ, ਜਿਹੜੀ ਹੈਗੀ ਆ ਉਹ ਤਾਂ ਵੇਚ ਦੇਵੋ। ਤੋ ਕੋਈ ਜਵਾਬ ਪ੍ਰੋਪਰ ਮਿਲ ਨਹੀਂ ਰਿਹਾ ਹੈਗਾ ਵੀ ਉਹਦਾ ਕੀ ਕਰਾਂਗੇ, ਜਿਹੜੀ ਬਾਕੀ ਬਚਦੀ ਹੈਗੀ ਆ। ਕੋਈ ਟੈਕਸ ਫਿਰ ਪੈਸਾ ਦੇਈ ਜਾਂਦੇ ਵੇਅਰ ਹਾਊਸ ਦਾ। ਇੱਕ ਹੋਰ ਖਬਰ ਆਈ ਆ, ਇੰਟਰਮਿਟ ਪਾਰਟਨਰ ਵਾਇਲੈਂਸ ਸਪੈਸ਼ਲੀ ਯੂਥ ਦੇ ਵਿੱਚ ਕਾਫੀ ਜ਼ਿਆਦਾ ਹੋ ਗਿਆ, ਬਹੁਤ ਵੱਧ ਰਿਹਾ ਹੈਗਾ ਤੇਜ਼ੀ ਦੇ ਨਾਲ ਇੰਟਰਮਿਟ ਪਾਰਟਨਰ ਵਾਇਲੈਂਸ ਜਿਹੜਾ ਹੈਗਾ। ਸੋ ਕੋਸ਼ਿਸ਼ ਕਰੋ ਨਿਮਰਤਾ ਦੇ ਵਿੱਚ ਰਹਿਣ ਦੀ, ਰੱਬ ਤੋਂ ਰਾਜਗੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਪਰ ਲੜਾਈ ਵੱਧ ਹੋਣ ਲੱਗ ਪਈ ਹੈਗੀ ਆ। ਅੱਗ ਲੱਗੀ ਸੀ ਇੱਕ ਪੱਬ ਦੇ ਵਿੱਚ ਬੈਂਕਾਕ ਦੇ ਵਿੱਚ, 27 ਜਣਾਂ ਦੀ ਮੌਤ ਹੋ ਗਈ, 85 ਜਣਾਂ ਦੀ ਸੱਟਾਂ ਲੱਗੀਆਂ, ਸੱਚ ਅ ਸੈਡ ਸਟੋਰੀ ਆ। ਅੰਟੇਰੀਓ ਹੋਸਪਿਟਲ ਰੈਡੀ ਹੋ ਰਹੇ ਹਨ, ਕਹਿੰਦੇ ਹੀਟ ਰਿਲੇਟਡ ਐਮਰਜੈਂਸੀ ਕਾਲਸ ਕਾਫੀ ਆਉਣੀਆਂ, ਵਿਜ਼ਿਟ ਕਾਫੀ ਆਉਣੀਆਂ, ਸੋ ਦੇਅਰ ਗੇਅਰਿੰਗ ਰੈਡੀ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਵਰਲਡ ਹੈਲਥ ਔਰਗਨਾਈਜੇਸ਼ਨ ਵਾਲੇ ਰਿਪੋਰਟ ਕੀਤੀ ਆ, ਕਹਿੰਦੇ ਮਿਲੀਅਨਸ ਆਫ ਪੀਪਲ ਆਰ ਫੇਸਿੰਗ ਫਿਜ਼ੀਕਲ ਇਮੋਸ਼ਨਲ ਫਾਈਨੈਂਸ਼ੀਅਲ, ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਹਨ, ਅਤੇ ਐਵਰੀ ਡੇ 26,000 ਤੋਂ ਵੱਧ ਜਿਹੜੇ ਲੋਕ ਆ ਕੈਂਸਰ ਕਰਕੇ ਮਰਦੇ ਹਨ। ਜੇ ਕਹਿੰਦੇ ਲੋਕਾਂ ਨੂੰ ਸਪੋਰਟ ਨਾ ਦਿੱਤੀ ਗਈ ਤਾਂ ਇਹ ਪ੍ਰੋਬਲਮ ਵਧੇ ਹੀ ਵਧੇਗੀ, ਅਤੇ 20.6 million ਨਿਊ ਕੇਸ ਜਿਹੜੇ ਹੈਗੇ ਆ ਹੋਰ ਆ ਰਹੇ ਹਨ ਬਾਏ 2050। ਬਰੈਂਪਟਨ ਹੋਸਪਿਟਲ ਆ ਰਿਹਾ ਹੈਗਾ, ਯਾਰ ਵੇਟ ਕਰ ਲਓ, ਮੈਂ ਕਹੀ ਤਾਂ ਜਾਂਦਾ ਵੇਟ ਕਰ ਲਓ, ਆ ਰਿਹਾ ਹੈਗਾ। ਨਹੀਂ ਤਾਂ ਦਿੱਤਾ ਹੋਇਆ ਪੈਸਾ ਕੀ ਕਰੀਏ, ਕਲਾਸ ਸੈਕਸ਼ਨ ਦਾ ਸੂਟ ਕਰ ਦਈਏ, ਤੇਰਾ ਹੌਸਪੀਟਲ ਕਿੱਥੇ ਗਿਆ, ਇਕੱਠਾ ਹੋਇਆ ਪੈਸਾ ਕੀਤਾ ਕਿੱਥੇ ਗਿਆ, ਕਿੱਦਾਂ ਸਾਂਭਿਆ ਹੋਇਆ। ਮੈਂ ਪਾ ਦੇਵਾਂਗਾ ਚਿੱਠੀ ਤੁਹਾਡੇ ਲਈ, ਤੁਹਾਡਾ ਆਪਣਾ ਹੀ ਪ੍ਰੋਗਰਾਮ ਤੁਹਾਡੇ ਵਾਸਤੇ ਬੈਠੇ ਹਨ। ਜੇ ਲੱਗਦਾ ਕਿਤੇ ਆਪਾਂ ਗਲਤ ਬੋਲ ਗਏ ਹੈਗੇ ਹਾਂ ਜਾਂ ਇਨਫੋਰਮੇਸ਼ਨ ਗਲਤ ਸ਼ੇਅਰ ਕੀਤੀ ਹੈ ਨਾ, ਆਹ ਖੱਬੇ ਪਾਸੇ ਮੇਰੀ ਕੁਰਸੀ ਹੈਗੀ, ਇੱਥੇ ਆ ਕੇ ਐਕਸਪਲੇਨ ਕਰ ਦੇਵੋ। ਅਸੀਂ ਇਹਦਾ ਕਮਿਊਨਿਟੀ ਹੋ ਕੇ ਇਸ ਕੈਨੇਡਾ ਨੂੰ, ਇਸ ਵੱਖ ਵੱਖ ਸਿਟੀ ਨੂੰ ਚਲਾਉਣਾ। ਜੇ ਲੱਗਦਾ ਤੁਸੀਂ ਸਹੀ ਕੰਮ ਕਰਦੇ ਆ, ਜੇ ਲੱਗਦਾ ਜਿਹੜੀ 33 ਮਿਲੀਅਨ ਦੀ ਬਿਲਡਿੰਗ ਵੇਚੀ ਸੀ ਉਹ 78 ਮਿਲੀਅਨ ਦੀ ਵਾਪਸ ਖਰੀਦੀ ਗਈ ਆ, ਜੇ ਲੱਗਦਾ ਕੁਛ ਫਾਇਦਾ ਹੋਇਆ ਕਿ ਐਕਸਪਲੇਨ ਕਰ ਦੇਵੋ, ਦੱਸ ਦੇਵੋ ਲੋਕਾਂ ਨੂੰ। ਇਕੱਠੇ ਹੋਏ ਪੈਸੇ ਕੀਤੇ ਤੇ ਰੇਡੀਓ ਥਾਂ ਤੇ ਕਿੱਥੇ ਗਏ, ਹੌਸਪੀਟਲ ਕੱਲ ਹੀ ਨਹੀਂ ਆ ਰਿਹਾ, ਕਿਨ ਰੋਕਿਆ ਹੋਇਆ ਹੈਗਾ ਆ, ਦੱਸ ਦੇਵੋ ਆ ਕੇ ਕੁਰਸੀ ਤੇ। ਇਹੀ ਹੈ ਨਾ, ਕੱਲ ਨੂੰ ਆਪਾਂ ਕਾਫੀ ਸਾਰੀ ਗੱਲਬਾਤ ਕਰਨੀ ਆ ਜਸਵੰਤ ਸਿੰਘ ਖਾਲਰਾ ਦੀ ਜੀਵਨੀ ਦੇ ਉੱਪਰ। ਪ੍ਰੋਗਰਾਮ ਦੇਖਣਾ ਤੇ ਸੁਣਨਾ ਜ਼ਰੂਰ, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ। ਗਲਾ ਸਾਥ ਨਹੀਂ ਦੇ ਰਿਹਾ ਸੀਗਾ, ਸੀਗਾ ਜੋ ਮਾਫ਼ ਕਰ ਦੇਣਾ। ਅਤੇ ਬਾਜੀ ਸਾਹਿਬ ਖਬਰਾਂ ਲੈ ਕੇ ਆਏ ਸੀ ਇੰਡੀਆ ਤੋਂ, ਤੋ ਜੇ ਤੁਸੀਂ ਇੰਡੀਆ ਵਿੱਚ ਵੋਟ ਪਾਉਣਾ ਚਾਹੁੰਦੇ ਹੋ, ਫੋਰਮ ਹੈਗਾ ਅਵੇਲੇਬਲ, ਉਹ ਫੋਰਮ ਭਰ ਕੇ ਤੁਸੀਂ ਵੋਟ ਪਾ ਸਕਦੇ ਹੋ, ਜਿਹੜੀ ਇਨਫੋਰਮੇਸ਼ਨ ਦੇ ਕੇ ਗਏ ਹਨ। ਪਰ ਫਾਇਦਾ ਕੀ ਹੋਣਾ, ਬੀਬੀ ਖਾਲਰਾ ਨੂੰ ਵੀ ਆਪਾਂ ਹਰਾਤਾ ਸੀਗਾ। ਸੋ ਖਬਰ ਛਾਈ ਹੋਈ ਹੈਗੀ ਆ, ਦਲਜੀਤ ਦਸਾਂਝ ਇਹਨਾਂ ਟੀਮ ਨੂੰ ਲੱਖ ਲੱਖ ਵਧਾਈ ਹੋਵੇ। ਇੱਧਰ ਤੁਸੀਂ ਮੂਵੀਆਂ ਪੇਸ਼ ਕਰਦੇ ਹੋ, ਧੰਨਵਾਦ ਤੁਹਾਡਾ, ਬੜਾ ਚੰਗਾ ਲੱਗਾ ਸਾਹਮਣੇ ਆ ਗਿਆ। ਮੈਂ ਤਾਂ ਕਹਿੰਦੇ ਕੋਈ ਮੂਵੀ ਦਾ ਪੈਸਾ ਹੀ ਨਹੀਂ ਲਿਆ, ਬੜਾ ਗ੍ਰੇਟ ਐਕਟਰ, ਬਹੁਤ ਵਧੀਆ ਇਨਸਾਨ ਹਨ। ਸੋ ਤੁਸੀਂ ਸਪੋਰਟ ਦਿੰਦੇ ਹੋ, ਇਹਨੂੰ ਦਿੰਦੇ ਰਿਹਾ ਕਰੋ। ਕਈਆਂ ਨੂੰ ਨਹੀਂ ਚੰਗਾ ਲੱਗਦਾ ਜੇ ਕੋਈ ਚੰਗਾ ਬੰਦਾ ਕੰਮ ਕਰਦਾ ਪੈਸੇ ਕਮਾਵੇ, ਦੁੱਖ ਬੜਾ ਲੱਗਦਾ, ਇਹ ਕਾਲੇ ਕਮਾਈ ਜਾਂਦਾ, ਸੀਰੀਅਸ ਸਿਚੁਏਸ਼ਨ। ਸੋ ਕਬੱਡੀ ਦੇ ਮੈਚ ਅਗਲੇ ਸ਼ਨੀਵਾਰ ਨੂੰ ਹੋਣੇ ਆ, ਇੰਜੋਏ ਕਰਿਓ। ਜਿਹਨਾਂ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਕਬੱਡੀ ਦੇ ਮੈਚਾਂ ਦੇ, ਬਹੁਤ ਬਹੁਤ ਧੰਨਵਾਦ। ਇਹ ਮੈਚ ਕਰਵਾਉਣੇ ਫਰੀ ਵਿੱਚ ਸੌਖੇ ਨਹੀਂ ਹੁੰਦੇ, ਛਵੀਲ ਦੇ ਲੰਗਰ ਲਗਾਏ ਗਏ। ਅਤੇ ਜਾਂਦਾ ਜਾਂਦਾ ਮੈਂ ਦੱਸ ਦੇਵਾਂ, ਮੇਰੇ ਦੋਸਤ ਅਤੇ ਸਾਡੇ ਸਪੋਂਸਰ ਸਾਡੇ ਦੋਸਤ ਵੀ ਹਨ, ਅਲਫਾ ਟਰਾਂਸ ਤੋਂ ਲੱਕੀ ਅਤੇ ਸੁਖੀ ਸੈਣੀ ਸਾਹਿਬ। ਸੋ ਇਹਨਾਂ ਦੇ ਫਾਦਰ ਸਾਹਿਬ ਦੀ ਮੌਤ ਹੋ ਗਈ ਸੀ ਕੱਲ੍ਹ, ਥੋੜ੍ਹੇ ਜਿਹੇ ਬਿਮਾਰ ਸੀ, ਪਰ ਪਰਿਵਾਰ ਨੇ ਸੇਵਾ ਬੜੀ ਕੀਤੀ ਆ। ਸੋ ਦੁੱਖ ਸਾਂਝਾ ਕਰਨਾ ਚਾਹੁੰਦੇ ਹੋ, ਨੰਬਰ ਮੇਰੇ ਕੋਲ ਲੈ ਲਿਓ, ਜਾਂ ਤੁਸੀਂ ਆਫਿਸ ਵਿੱਚ ਕਾਲ ਕਰ ਸਕਦੇ ਹੋ। ਇਸ ਕਰਕੇ ਸਾਡਾ ਅੱਜ ਦਾ ਪ੍ਰੋਗਰਾਮ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੱਬ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਅਸੀਂ ਇੱਥੇ ਤੁਹਾਡੇ ਲਈ ਹੀ ਬੈਠੇ ਹਾਂ, ਮੈਂ ਫੇਰ ਦੱਸ ਦੇਵਾਂ, ਅਸੀਂ ਤੁਹਾਡੇ ਲਈ ਬੈਠੇ ਹਾਂ। ਤੁਸੀਂ ਕੋਈ ਪ੍ਰੋਗਰਾਮ ਸਪੋਂਸਰ ਕਰਨਾ ਹੋਵੇ, ਕੋਈ ਖਬਰ ਸਾਂਝੀ ਕਰਨੀ ਹੋਵੇ, ਮੇਰੇ ਨਾਲ ਬਾਅਦ ਵਿੱਚ 416-451-2222 ਤੇ ਸੰਪਰਕ ਕਰ ਲਿਓ, 416-451-2222। ਰੱਬ ਤੋਂ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਗਲੇ ਨੇ ਸਾਥ ਨਹੀਂ ਦਿੱਤਾ, ਮੈਂ ਬੜਾ ਔਖਾ ਹੋ ਕੇ ਬੋਲਿਆ, ਜੇ ਸਾਥ ਦੇਈਏ ਤਾਂ ਕੱਲ੍ਹ ਨੂੰ ਪ੍ਰੋਗਰਾਮ ਲਾਈਵ ਕਰਾਂਗੇ, ਨਹੀਂ ਤਾਂ ਕਾਫੀ ਸਾਰੀ ਜਾਣਕਾਰੀ ਆਪਾਂ ਜਸਵੰਤ ਸਿੰਘ ਖਾਲਰਾ ਦੇ ਉੱਪਰ ਲੈ ਕੇ ਆਉਣੀ ਆ, ਉਹਨਾਂ ਦੀ ਜੀਵਨੀ ਦੇ ਉੱਪਰ।
7: AM530 CHLO AM serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸਵੇਰ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ ਰਮੇਸ਼ ਹਸ਼ਿਆਰਪੁਰੀ ਜੀ। ਪੰਜਾਬੀ ਲਹਿਰ ਨਾਲ ਜੁੜ ਚੁੱਕੇ ਸਾਰੇ ਸੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਖੂਬਸੂਰਤ ਦਿਨ 'ਤੇ ਤੁਸੀਂ ਸਵੇਰ ਨੂੰ ਜਿਆਂ ਆਖ ਰਹੇ ਹੋਵੋਗੇ, ਸੋ ਅਸੀਂ ਵੀ ਨਾਲ ਦੀ ਨਾਲ ਜਿਆਂ ਕਹਿੰਦੇ ਜੀ। ਸਾਡੇ ਨਿਡਰ ਨਿਰਪੱਖ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਹੋਣਾ ਦਾ, ਰਮੇਸ਼ ਜੀ ਸਤਿ ਸ਼੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ ਪੰਜਾਬੀ ਲਹਿਰਾਂ 'ਚ ਸਵਾਗਤ, ਤੁਹਾਡੀਆਂ ਤਰਕਾਲਾਂ ਅਤੇ ਸਾਡੀ ਚੜ੍ਹਦੀ ਕਲਾ ਵਾਲੀ ਸਵੇਰ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਜੀ।
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਔਰ ਨਾਲ ਦੀ ਨਾਲ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਮੱਲੀ ਟੈਂਟ ਸਰਵਿਸ, ਟੈਂਟ ਦੀਆਂ ਸੇਵਾਵਾਂ ਦੀ, ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਨਾ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਆ। 647-999-2569 ਮੱਲੀ ਟੈਂਟ ਸਰਵਿਸ। ਸੋ ਹਮੇਸ਼ਾ ਅਸੀਂ ਕਹਿੰਦੇ ਹੁੰਦੇ ਕਿ ਇੱਕ ਗੇੜਾ ਤੁਸੀਂ ਗਿੱਲ ਫਾਰਮ ਦਾ ਜ਼ਰੂਰ ਲਾ ਕੇ ਆਉਣਾ, ਫੁੱਲਾਂ ਦਾ ਸੋਹਣਾ ਸ਼ਹਿਰ ਕੈਲਡਨ, ਕਿੰਗ ਸਟਰੀਟ ਅਤੇ ਡਿਕਸੀ ਰੋਡ ਦੇ ਉੱਪਰ ਲੋਕੇਟਡ ਨੇ ਕੈਲਡਨ। ਸੋ 416-898-87-78 ਹਰ ਤਰ੍ਹਾਂ ਦੀ ਪਨੀਰੀ, ਮੌਸਮੀ ਪਨੀਰੀਆਂ ਘਰ ਦੇ ਬੈਕਯਾਰਡ 'ਚ ਫਾਰਮ ਹਾਊਸ ਦੇ ਵਿੱਚ ਲਾਉਣ ਵਾਸਤੇ, ਤਾਂ ਵੀ ਗਿੱਲ ਫਾਰਮ 'ਤੇ ਤੁਸੀਂ ਪਹੁੰਚੋ। ਨਾਲ ਦੇ ਨਾਲ ਫਰੈਸ਼ ਚੱਕੀ ਆਟਾ ਅਤੇ ਤਾਜ਼ੀਆਂ ਸਬਜ਼ੀਆਂ ਗਿੱਲ ਫਾਰਮ ਤੋਂ ਹੀ ਤੁਹਾਨੂੰ ਮਿਲੀਆਂ ਆ। 416-898-87-78 ਇੱਕ ਦੋ ਕਮਰਸ਼ੀਅਲ ਲੈ ਕੇ ਜਲਦੀ ਆਉਣੇ ਆ, ਪਰ ਖਬਰਾਂ ਦੇ ਨਾਲ ਸਾਂਝ ਪਾਉਣੇ, ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
4: ਮੈਂ ਕਿ ਅਚਨ ਜੀ ਸਲਾਮ ਕਹਿੰਨੇ ਆ।
3: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਮੈਸੇਜ ਦੇ ਦਈਏ। ਮਾਸਟਰ ਸਲੀਮ ਪਹੁੰਚ ਚੁੱਕੇ ਨੇ ਟੋਰਾਂਟੋ ਦੀ ਧਰਤੀ 'ਤੇ ਔਰ 24 ਤਰੀਕ ਨੂੰ ਪੂਰੀਆਂ ਮਹਿਫਲਾਂ ਲੱਗ ਜਾਣੀਆਂ। 24 ਜੁਲਾਈ ਦੀ ਸ਼ਾਮ ਨੂੰ, 24th of July ਨੂੰ ਸ਼ਾਮ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਹਿਫਲਾਂ ਲੱਗਣੀਆਂ। ਟਿਕਟ ਤੁਸੀਂ ਆਪਣੀਆਂ ਲੈ ਲੈਣੀਆਂ ਆ। ਟਿਕਟ ਤੁਸੀਂ ਜੇ ਸਾਡਾ ਰੈਫਰੈਂਸ ਦੇ ਦੋਗੇ, UDAAN10 ਦੇ ਨਾਮ 'ਤੇ ਇੱਕ ਕੋਡ ਆ, ਜੇ ਉਹ ਪਾ ਕੇ ਤੁਸੀਂ ਟਿਕਟ ਬੁੱਕਸ ਕਰੋਗੇ ਤਾਂ ਤੁਹਾਨੂੰ ਵਧੀਆ ਡਿਸਕਾਊਂਟ ਮਿਲ ਜਾਣਾ ਆ। ਜਾਂ ਤੁਸੀਂ ਇੱਕ ਨੰਬਰ ਮੈਂ ਤੁਹਾਨੂੰ ਦੇ ਦੇਣਾ, ਉਸ 'ਤੇ ਸੰਪਰਕ ਕਰ ਲਿਓ 437-870 0001 ਅਤੇ ਤੁਹਾਨੂੰ ਜਿਹੜੀ ਟਿਕਟ ਆ ਨਾ $39 ਤੋਂ ਅਤੇ ਜਿਹਦੇ ਵਿੱਚ ਸੋਫਟ ਡਰਿੰਕ ਅਨਲਿਮਿਟਡ ਆ। ਟਿਕਟ ਦੇ ਵਿੱਚ ਜਿੰਨੀਆਂ ਤੁਹਾਡੀਆਂ ਟਿਕਟਾਂ ਜਿੰਨੇ ਵੀ ਤੁਹਾਡੇ ਪਰਿਵਾਰ ਦੇ ਜੀ ਆਉਣਗੇ ਸੋਫਟ ਡਰਿੰਕਸ ਅਨਲਿਮਿਟਡ ਆ ਜਿੰਨੀਆਂ ਮਰਜ਼ੀ ਪੀਓ। ਸੋ ਚਾਹੇ ਟਿਕਟ ਤੁਸੀਂ $39 ਦੀ ਲੈਂਦੇ ਹੋ ਚਾਹੇ ਤੁਸੀਂ ਲੈਂਦੇ ਹੋ $89 ਦੀ ਚਾਹੇ ਲੈਂਦੇ ਹੋ $170 ਵਾਲੀ ਡਰਿੰਕਸ ਉਹਦੇ ਵਿੱਚ ਅਨਲਿਮਿਟਡ ਆ। ਸੋ ਤੁਸੀਂ 4378700001 4378700001 'ਤੇ ਰਾਬਤਾ ਕਰ ਸਕਦੇ ਹੋ ਮਾਸਟਰ ਸਲੀਮ ਦੇ ਕੰਸਰਟ ਦੀਆਂ ਟਿਕਟਾਂ ਦੇ ਲਈ। ਸੋ 905-673-3337 905-673-3337 ਜੁੜ ਚੁੱਕੇ ਪੰਜਾਬੀ ਲਹਿਰਾਂ ਦੇ ਨਾਲ। ਇੱਕ ਵਾਰ ਫਿਰ ਸਵਾਗਤ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਮੰਡੇ ਦੀ ਸੋਮਵਾਰ ਦੀ ਖੂਬਸੂਰਤ ਸਵੇਰ ਦੇ ਵਿੱਚ। ਅਤੇ ਖਬਰਾਂ ਦੇ ਵੱਲ ਚੱਲਦੇ ਹਾਂ ਜੀ। ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਧਰਤੀ ਤੋਂ। ਰਮੇਸ਼ ਜੀ ਪਹਿਲੀ ਖਬਰ ਵੱਲ ਜੇ ਆਪਾਂ ਚੱਲੀਏ ਤਾਂ ਬੀਬੀ ਪਰਮਜੀਤ ਕੌਰ ਨੇ ਹੁਣ ਪੰਥ ਪੰਕੋਂ ਇੱਕ ਪੰਥ ਪਾਸੋਂ ਇੱਕ ਮੰਗ ਰੱਖੀ ਆ, ਇੱਕ ਪ੍ਰਸਤਾਵ ਰੱਖਿਆ ਆ। ਉਹ ਕਿਹੜੀ ਮੰਗ ਆ, ਕਿਹੜਾ ਪ੍ਰਸਤਾਵ ਆ ਜਿਹੜਾ ਪੰਥ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਮੰਗਣਾ ਚਾਹੁੰਦੇ ਨੇ, ਲੈਣਾ ਚਾਹੁੰਦੇ ਨੇ ਜਾਂ ਆਪਣਾ ਪ੍ਰਸਤਾਵ ਰੱਖਿਆ?
1: ਸੰਤੂ ਸਾਹਿਬ ਗੱਲ ਇਹ ਹੈ, ਪਿਛਲੇ ਕਾਫੀ ਦਿਨਾਂ ਤੋਂ ਜਸਵੰਤ ਸਿੰਘ ਖਾਲੜਾ ਇੱਕ ਵਾਰ ਫਿਰ ਲੋਕਾਂ ਦੀ ਜ਼ੁਬਾਨ ਤੇ ਆ ਗਏ। ਜਿਹੜੇ ਜਸਵੰਤ ਸਿੰਘ ਖਾਲੜਾ ਬਹੁਤੇ ਲੋਕਾਂ ਦੀ ਜ਼ੁਬਾਨ ਚੋਂ ਕਿਸੇ ਨੇ ਭੁੱਲ ਗਏ ਸੀ, ਕਿਤੇ ਇੱਧਰ ਉੱਧਰ ਹੋ ਗਿਆ ਸੀ ਉਹ ਨਾਮ, ਕਈਆਂ ਨੂੰ ਭੁੱਲਣ ਲੱਗ ਪਿਆ ਸੀ, ਨਵੀਂ ਪੀੜ੍ਹੀ ਨੂੰ ਪਤਾ ਨਹੀਂ ਸੀਗਾ। ਉਹ ਜਸਵੰਤ ਸਿੰਘ ਖਾਲੜਾ ਸਤਲੁਜ ਫਿਲਮ ਕਰਕੇ ਇੱਕ ਵਾਰ ਫਿਰ ਲੋਕਾਂ ਦੀ ਜ਼ੁਬਾਨ ਤੇ ਚਰਚਾ 'ਚ ਆ ਗਿਆ ਹੈ। ਭਾਵਾਂ ਕਿ ਭਾਰਤ ਦੀ ਸਰਕਾਰਾਂ ਨੇ ਉਹ ਫਿਲਮ ਤੇ ਰੋਕ ਲਗਾ ਦਿੱਤੀ, ਫਿਲਮ ਕਿਸੇ ਵੀ ਸਾਧਨ ਦੇ ਉੱਪਰ ਨਹੀਂ ਵੇਖੀ ਜਾ ਸਕਦੀ ਜਿਹਨੂੰ ਆਪਾਂ ਵਿਧੀਵਤ ਢੰਗ ਕਹਿੰਦੇ ਹਾਂ, ਪਰੰਤੂ ਜਿੰਨੇ ਕੁ ਘੰਟੇ ਇੱਕ OTT ਪਲੇਟਫਾਰਮ ਤੇ ਚਲੀ, ਲੋਕਾਂ ਨੇ ਡਾਊਨਲੋਡ ਕਰ ਲਈ ਤੇ ਉਸ ਡਾਊਨਲੋਡ ਕਰਨ ਤੋਂ ਬਾਅਦ ਬਹੁਤ ਵੱਡੇ ਤਬਕੇ ਨੇ ਉਹ ਫਿਲਮ ਵੇਖ ਲਈ ਹੈ ਤੇ ਦੇਖ ਰਹੇ ਹੈ। ਮੈਂ ਕਈ ਵਾਰ ਦੱਸ ਚੁੱਕਾ ਕਿ ਉਹ ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜਾ ਜਿਹੜੇ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੀ, ਉਹਨਾਂ ਨੂੰ ਕਿਵੇਂ ਮਾਰਿਆ ਗਿਆ, ਕਿਉਂ ਮਾਰਿਆ ਗਿਆ ਤੇ ਕੀ ਉਹ ਸੱਚ ਲਿਆਉਣਾ ਚਾਹੁੰਦੇ ਸੀ ਉਸ ਫਿਲਮ ਦੇ ਵਿੱਚ ਸਾਹਮਣੇ ਲਿਆਉਣ ਦਾ ਯਤਨ ਕੀਤਾ। ਉਹ ਫਿਲਮ, ਹਾਲਾਂਕਿ ਉਹ ਫਿਲਮ ਹੈ 100% ਬਿਲਕੁਲ ਸੱਚ ਦੇ ਨੇੜੇ ਤੇੜੇ ਨਹੀਂ ਹੋ ਸਕਦੀ, ਪਰੰਤੂ ਫਿਰ ਵੀ ਇੱਕ ਕਹਾਣੀ ਜਿਹੜੀ ਉਸ ਸਮੇਂ ਦੀ ਸੀਗੀ ਉਹ ਉਸ ਵਰਤਾਂਤ ਨੂੰ ਕਾਫੀ ਹੱਦ ਤੱਕ ਨੇੜੇ ਤੇੜਿਓ ਪੇਸ਼ ਕਰਨ ਦਾ ਉਸ ਫਿਲਮ 'ਚ ਯਤਨ ਕੀਤਾ ਗਿਆ। ਹੁਣ ਜਦੋਂ ਫਿਲਮ ਚਰਚਾ 'ਚ ਆਈ ਤੇ ਉਹ ਸਾਰਾ ਕੁਛ, ਉਹ ਦ੍ਰਿਸ਼, ਉਹ ਵਰਤਾਂਤ ਅੱਖਾਂ ਮੂਹਰੇ ਆ ਗਏ ਲੋਕਾਂ ਦੇ, ਖਾਸ ਕਰਕੇ ਕਿਉਂਕਿ ਇਹ ਗੱਲਾਂ ਤੇ ਕੱਲ ਦੀਆਂ ਹੀ ਨੇ। ਸੰਧੂ ਸਾਹਿਬ, ਐਂ ਤੇ ਹੈ ਨਹੀਂ ਕਿ 400 ਪੁਰਾਣੀ ਗੱਲ ਹੈ, ਕੋਈ ਟੂਆ ਪੁੱਟ ਕੇ ਲੱਭਣਾ ਪੈਣਾ ਜੇ ਤੇ ਸਿੰਧੂ ਘਾਟੀ ਸਭਿਅਤਾ ਦੀ ਗੱਲਾਂ ਨੇ, ਨਹੀਂ, ਇਹ ਕੱਲ ਦੀਆਂ ਗੱਲਾਂ ਨੇ। ਅਸੀਂ ਤੁਸੀਂ ਉਸ ਵੇਲੇ ਉਮਰ ਛੋਟੀ ਹੋਵੇਗੀ, ਪਰੰਤੂ ਸਾਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਵਰਤਾਂਤ ਕੀ ਕੁਛ ਪੰਜਾਬ 'ਚ ਵਾਪਰਦਾ ਸੀਗਾ। ਉਹਦੇ ਵਿੱਚੋਂ ਹੁਣ ਜਦੋਂ ਜਸਵੰਤ ਸਿੰਘ ਖਾਲੜਾ ਮੁੜ ਚਰਚਾ 'ਚ ਆਏ ਹੈ, ਸੱਥਾਂ 'ਚ ਉੱਚੀ ਚਰਚਾ ਛਿੜੀ ਹੈ, ਜਿਹੜੇ ਨੌਜਵਾਨਾਂ ਨੂੰ ਨਹੀਂ ਪਤਾ ਸੀ ਕਿ ਪੁਲਿਸ ਮੁਕਾਬਲੇ ਕੀ ਹੈ, ਜਸਵੰਤ ਸਿੰਘ ਖਾਲੜਾ ਕੌਣ ਸੀ, ਉਹ ਸਾਰੀਆਂ ਚੀਜ਼ਾਂ ਸੰਧੂ ਸਭ ਕਲੀਆਂ ਪੰਜਾਬ 'ਚ ਨਹੀਂ, ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਵਸਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ
0: ਜੀ।
1: ਸਿਆਸਤ ਵੀ ਉੱਤੇ ਹੋਈ ਪੰਜਾਬ 'ਚ, ਹਾਲਾਂਕਿ ਉਹ ਸਿਆਸਤ ਆਪਣੇ ਆਪਣੇ ਢੰਗ ਦੀ ਹੈ, ਜਿਹਨੂੰ ਜਿੰਨੀ ਇੱਕ ਮਾਫਕ ਬੈਠਦੀ ਹੈ, ਜਿਹਨੂੰ ਲੱਗਦਾ ਕਿ ਭਾਜਪਾ ਦੇ 4 ਸ਼ਬਦੀ ਗੋਲੇ ਸਿੱਟ ਕੇ ਸਾਡਾ ਗੁਜ਼ਾਰਾ ਹੁੰਦਾ, ਉਹ ਭਾਜਪਾ ਦੇ ਗੋਲੇ ਸਿੱਟ ਰਿਹਾ, ਜਿਹਨੂੰ ਲੱਗਦਾ ਕਾਂਗਰਸ ਦੇ ਉੱਪਰ ਗੋਲੇ ਸਿੱਟ ਕੇ ਸਾਨੂੰ ਫਾਇਦਾ, ਉਹ ਕਾਂਗਰਸ ਦੇ ਸ਼ਬਦੀ ਵਾਰ ਕਰ ਰਿਹਾ, ਜਿਹਨੂੰ ਜਿੱਦਾਂ ਦਾ ਲੱਗਦਾ ਉਦਾਂ ਦੇ ਸ਼ਬਦੀ ਵਾਰ ਵੀ ਚੱਲ ਰਹੇ ਹੈ। ਰਵਨੀਤ ਸਿੰਘ ਬਿੱਟੂ ਪੰਜਾਬ ਦਾ ਉਹ ਲੀਡਰ ਹੈ ਜਿਹੜਾ ਮੈਨੂੰ ਲੱਗਦਾ ਕਿ ਉਹ ਸਤਲੁਜ ਦਾ ਉੱਡਾ ਰੌਲਾ ਨਹੀਂ, ਜਿੱਡਾ ਰੌਲਾ ਹੁਣ ਇਕੱਲੇ ਨੇ ਪਾਇਆ ਹੋਇਆ, ਵੱਖਰੇ ਹੀ ਢੰਗ ਦਾ ਉਸਨੇ ਤੇ ਚੈਲੰਜ ਤੱਕ ਕੀਤੇ ਹੋਏ ਨੇ ਨਿਰਦੇਸ਼ਕ ਨੂੰ, ਨਿਰਮਾਤਾ ਨੂੰ, ਕਿ ਭਾਈ ਤੂੰ ਇਹ ਸਬੂਤ ਪੇਸ਼ ਕਰ 25,000 ਲਾਸ਼ਾਂ ਦੇ, ਕਿਹੜੀਆਂ ਤੂੰ ਝੂਠਾ ਹੀ ਅੰਕੜੇ ਪੇਸ਼ ਕਰੀ ਜਾਂਦਾ। ਉਹਨੇ ਹਿੰਦੂ ਸਿੱਖ ਦਾ ਵੀ ਥੋੜਾ ਜਿਹਾ ਮਸਲਾ ਖੜਾ ਕਰਨ ਦਾ ਯਤਨ ਕੀਤਾ। ਖੈਰ, ਉਹ ਉਹਦੀ ਆਪਣੀ ਸਿਆਸਤ ਹੈ, ਰਵਨੀਤ ਬਿੱਟੂ ਦੀ ਆਪਣੀ ਸਿਆਸੀ ਲੋੜ ਹੈ ਉਹ ਸਾਰੇ ਸ਼ਬਦ। ਹੁਣ ਇੱਥੇ ਮੈਂ ਇੱਕ ਚੀਜ਼ ਦਾ ਜ਼ਿਕਰ ਕਰਦਾ ਬੀਬੀ ਖਾਲੜਾ ਵਾਲੇ ਪਾਸੇ ਜਾਣ ਤੋਂ ਪਹਿਲਾਂ, ਕਿ ਜਿਹੜਾ ਰਵਨੀਤ ਬਿੱਟੂ ਲਗਾਤਾਰ ਆਪਣੇ ਢੰਗ ਦੇ ਵੱਖਰੀਆਂ ਹੀ ਸੁਰਾਂ ਅਲਾਪ ਰਿਹਾ, ਹੁਣ ਉਹਨਾਂ ਸੁਰਾਂ ਦਾ ਵਿਰੋਧ ਇਕਬਾਲ ਸਿੰਘ ਲਾਲਪੁਰੇ ਨੇ ਵੀ ਕੀਤਾ ਹੈ। ਇਕਬਾਲ ਸਿੰਘ ਲਾਲਪੁਰਾ ਬੇਸਿਕਲੀ ਭਾਜਪਾ ਦਾ ਲੀਡਰ ਹੀ ਹੈ, ਪੰਜਾਬ ਪੁਲਿਸ ਦਾ ਉਹ ਵੀ ਸਾਬਕਾ ਅਫਸਰ ਰਿਹਾ ਇਕਬਾਲ ਸਿੰਘ ਲਾਲਪੁਰਾ। ਇਕਬਾਲ ਸਿੰਘ ਲਾਲਪੁਰੇ ਨੇ ਕਿਹਾ, ਨਸੀਹਤ ਦਿੱਤੀ ਰਵਨੀਤ ਬਿੱਟੂ ਨੂੰ ਕਿ ਐਵੇਂ ਨਾ ਆਵਾ ਗਾਉਣ ਬੋਲ, ਕੋਈ ਥੋੜਾ ਬਹੁਤਾ ਵੇਖ ਵੀ ਲਿਆ ਕਰ। ਸੋ ਕਹਿਣ ਤੋਂ ਭਾਵ ਆ ਕਿ ਸਿਆਸਤ ਕਈ ਢੰਗ ਦੀ ਉਸ ਫਿਲਮ ਤੇ ਚੱਲ ਰਹੀ ਹੈ, ਪਰੰਤੂ ਇਸ ਸਿਆਸਤ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ, ਇੱਕ ਧਾਰਮਿਕ ਅਦਾਰਾ ਆ। ਜਦੋਂ ਅਸੀਂ ਖਾਲਿਸਤਾਨ ਮੂਵਮੈਂਟ ਦੀ ਗੱਲ ਕਰਦੇ ਹਾਂ, ਸਿੱਖ ਭਾਈਚਾਰੇ ਦੀ ਗੱਲ ਕਰਦੇ ਹਾਂ, ਪੰਜਾਬ ਦੇ ਉਸ ਕਾਲੇ ਦੌਰ ਦੀ ਗੱਲ ਕਰਦੇ, ਤੇ SGPC ਨੂੰ ਪਰੇ ਉਰੇ ਨਹੀਂ ਕੀਤਾ ਜਾ ਸਕਦਾ, ਕਿਉਂਕਿ SGPC ਸਿੱਖ ਧਰਮ ਦੀ ਅਗਵਾਈ ਕਰਨ ਵਾਲੀ ਸੰਸਥਾ ਆ, ਤੇ ਉਹ ਤੋਂ ਉੱਪਰ ਬੈਠੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਹਦੇ ਜਥੇਦਾਰ, ਉਹਨਾਂ ਨੂੰ ਭੋਰਾ ਵੀ ਉਰੇ ਪਰੇ ਨਹੀਂ ਕੀਤਾ ਜਾ ਸਕਦਾ। ਅੱਜ ਭਾਰਤ ਦੀ 13 ਤਰੀਕ ਹੈ, 14 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਜੀ ਨੇ, ਹਾਲਾਂਕਿ ਕਾਰਜਕਾਰੀ ਹੈ, ਉਹਨਾਂ ਨੇ ਐਲਾਨ ਇਹ ਕੀਤਾ ਕਿ ਅਸੀਂ ਜਿਹੜਾ ਸਤਲੁਜ ਦੇ ਕਿਨਾਰੇ ਤੇ ਹਰੀ ਕੇ ਪੱਤਣ ਜਾ ਕੇ ਅਰਦਾਸ ਸਮਾਗਮ ਕਰਨਾ। ਮੈਂ ਬੀਤੇ ਦਿਨਾਂ 'ਚ ਵੀ ਟਿੱਪਣੀ ਕੀਤੀ ਸੀ ਕਿ ਇਹਨਾਂ ਨੂੰ ਵੀ ਹੁਣ ਯਾਦ ਆ ਗਈ ਹਰੀ ਕੇ ਪੱਤਣ ਦੀ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਹੜੇ ਆਪਣੇ ਵਿਸਾਰ ਚੁੱਕੇ ਸੀ ਜਸਵੰਤ ਖਲੜਾ ਨੂੰ, ਉਹਨਾਂ ਨੂੰ ਵੀ ਯਾਦ ਆ ਗਿਆ, ਇਵੇਂ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ SGPC ਨੂੰ ਵੀ ਹੁਣ ਜਸਵੰਤ ਖਲੜਾ ਇੱਕ ਵਾਰ ਮੁੜ ਯਾਦ ਆ ਗਿਆ। ਉਹ ਕਹਿੰਦੇ ਜੀ ਅਸੀਂ ਉਹ ਸਾਰੇ ਲੋਕ ਜੋ ਉਸ ਵੇਲੇ ਦਰਿਆ ਵਿੱਚ ਸੁੱਟ ਦਿੱਤੇ ਗਏ, ਮਾਰ ਕੇ ਸਿੱਟੇ, ਗੋਲੀ ਮਾਰ ਕੇ ਸਿੱਟੇ, ਅੱਧ ਮੋਏ ਸਿੱਟ ਦਿੱਤੇ, ਉਹਨਾਂ ਲਈ ਅਰਦਾਸ ਕਰਦੀ ਹੈ। ਉਹ ਕੱਲ ਹੈ ਅਰਦਾਸ ਸਮਾਗਮ, ਉਹ ਅਰਦਾਸ ਸਮਾਗਮ ਵੀ ਹੈ। ਔਰ ਮੈਂ ਦੱਸਦਾ ਕਿ ਮੈਨੂੰ ਇੰਝ ਲੱਗਦਾ ਕਿ ਇੱਕ ਸ਼ਕਤੀ ਪ੍ਰਦਰਸ਼ਨ ਵੀ ਵੱਖਰੇ ਅੰਦਾਜ਼ ਦਾ ਉੱਥੇ ਹੋਵੇਗਾ, ਉਹ ਕੱਲ ਦਾ ਦਿਨ ਹੈ। ਹੁਣ ਉਹ ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਇੱਕ ਵੱਡੀ ਮੰਗ ਕੀਤੀ ਹੈ ਪੰਥ ਦੇ ਪਾਸੋਂ। ਮੈਂ ਪੰਥ ਸ਼ਬਦ ਤਾਂ ਵਰਤਿਆ ਕਿਉਂਕਿ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਖੱਤ ਲਿਖਿਆ, ਚਿੱਠੀ ਲਿਖੀ ਹੈ, ਅਪੀਲ ਕੀਤੀ ਹੈ, ਸੋਸ਼ਲ ਮੀਡੀਆ ਦੇ ਉੱਪਰ ਵੀ ਪਾਇਆ। ਹੁਣ ਪੰਥ ਦੀ ਪਰਿਭਾਸ਼ਾ ਮੋਟੇ ਤੌਰ ਤੇ ਜਿਹੜੀ ਕੱਢੀ ਜਾਂਦੀ ਉਹ ਅਕਾਲ ਤਖ਼ਤ ਤੇ SGPC ਹੈ ਕਿ ਜੋ SGPC ਅਕਾਲ ਤਖ਼ਤ ਆਖੇ ਉਹ ਪੰਥ ਆਖਦਾ ਹੈ, ਬਾਕੀ ਜਿਹੜਾ ਮਰਜ਼ੀ ਰੌਲਾ ਪਾਈ ਜਾਏ ਉਹ ਦੂਜੇ ਪਾਸੇ ਹੈ। ਹੁਣ ਬੀਬੀ ਪਰਮਜੀਤ ਕੌਰ ਖਾਲੜਾ ਨੇ ਜਿਹੜਾ ਦੋ ਚਾਰ ਚੀਜ਼ਾਂ ਦੀ ਮੰਗ ਕੀਤੀ ਹੈ ਉਹ ਆਪਣੇ ਆਪ 'ਚ ਬੜੀਆਂ ਵਿਸ਼ੇਸ਼ ਹੈ। ਬੀਬੀ ਪਰਮਜੀਤ ਕੌਰ ਖਾਲੜਾ ਨੇ ਪਹਿਲਾਂ ਤੇ ਇਹ ਕਿਹਾ ਕਿ ਭਾਈ ਜਿਹੜੀਆਂ ਕੇਂਦਰ ਦੀਆਂ ਸਮੇਂ ਦੀਆਂ ਸਰਕਾਰਾਂ ਤੇ ਰਹੀਆਂ ਪਿਛਲੀਆਂ ਸਰਕਾਰਾਂ, ਚਾਹੇ ਮੌਜੂਦਾ ਚਾਹੇ ਸਾਬਕਾ, ਸਾਨੂੰ ਕਿਸੇ ਤੋਂ ਇਨਸਾਫ਼ ਨਹੀਂ ਮਿਲਿਆ। ਬਾਕੀ ਬੀਬੀ ਖਾਲੜਾ ਨੇ ਇਹ ਨਹੀਂ ਆ ਕਿ ਕਿਸੇ ਪਾਰਟੀ ਵਾਲੇ ਪਾਸੇ ਭੋਰਾ ਨਾਪ ਤੋਲ ਕੇ ਬੋਲੀ ਹੋਵੇ, ਉਹਨੂੰ ਬੜੇ ਸਾਫ਼ ਸ਼ਬਦਾਂ 'ਚ ਕਿਹਾ ਕਿ ਸਾਨੂੰ ਨਾ ਸਾਬਕਾ ਤੋਂ ਨਾ ਮੌਕੇ ਦੀਆਂ ਸਰਕਾਰਾਂ ਤੋਂ ਇਨਸਾਫ਼ ਮਿਲਿਆ। ਉਹ ਬੀਬੀ ਜਿਹੜੀ ਪਰਮਜੀਤ ਕੌਰ ਖਾਲੜਾ ਜੀ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸਲ ਵਿੱਚ ਕਹਿੰਦੀ ਕਿ 80-90 ਦੇ ਦਹਾਕੇ ਦੌਰਾਨ ਜਿਹੜੇ ਪੀੜਤ ਦੀ ਪਛਾਣ ਹੋਈ ਜਾਂ ਨਹੀਂ ਹੋਈ, ਜਿਹੜੇ ਮਾਰੇ ਗਏ, ਜਿਹਨਾਂ ਨੂੰ ਲਵਾਰਸ ਕਹਿ ਕੇ ਸੰਸਕਾਰ ਕਰ ਦਿੱਤਾ, ਉਹਨਾਂ ਦੀ ਗਿਣਤੀ ਦਾ ਸਹੀ ਪਤਾ ਲਾਉਣ ਦੇ ਲਈ ਲੋਕ ਕਮਿਸ਼ਨ ਬਣਾਏ, ਜਿਹੜੇ ਅਕਾਲ ਤਖ਼ਤ ਸਾਹਿਬ ਹੈ, ਮਲਿਕ ਕਮਿਸ਼ਨ ਜਿਹਨੂੰ ਲੋਕ ਕਮਿਸ਼ਨ ਆਖਿਆ ਜਾਂਦਾ, ਪੀਪਲਸ ਕਮਿਸ਼ਨ ਆਖਿਆ ਜਾਂਦਾ ਹੈ। ਕਹਿੰਦੇ ਕਿ ਇੱਕ ਲੋਕਾਂ ਦਾ ਕਮਿਸ਼ਨ ਬਣਾਏ। ਇਹ ਮੰਗ ਭਾਵਾਂ ਦੇਖਣ ਨੂੰ ਛੋਟੀ ਹੈ, ਪਰੰਤੂ ਬਹੁਤ ਵੱਡਾ ਇੱਕ ਮੁੱਦਾ ਜਿਹੜਾ ਬੀਬੀ ਜੀ ਨੇ ਖੜਾ ਕਰ ਦਿੱਤਾ, ਜਿਹੜਾ ਪੰਥ ਦੇ ਅੱਗੇ ਵਾਕਿਆ ਹੀ ਸਵਾਲ ਹੈ, ਜਥੇਦਾਰ ਜੀ ਦੇ ਅੱਗੇ ਸਵਾਲ ਹੈ, SGPC ਦੇ ਅੱਗੇ ਸਵਾਲ ਹੈ ਕਿ ਆਓ ਆਪਾਂ ਗੱਲਾਂ ਕਰੀ ਜਾਂਦੇ ਹਾਂ ਤੇ ਕਈ ਚੈਲੰਜ ਕਰੀ ਜਾਂਦੇ ਜੀ, 25,000 ਨਹੀਂ ਸੀ ਇੱਥੇ ਤੇ 36,000 ਦੂਜੇ ਮਾਰ ਦਿੱਤੇ, ਇੱਥੇ ਤੇ ਤੀਜੇ ਮਾਰ ਗਏ, ਇੱਥੇ ਝੂਠ ਬੋਲਦੇ ਆ, ਕੋਈ ਕਹਿੰਦਾ ਨਹੀਂ ਜੀ ਇੱਥੇ 25,000 ਨਹੀਂ ਅੰਕੜਾ, ਇੱਥੇ 1,00,000 ਸੀਗਾ। ਬੀਬੀ ਨੇ ਗੱਲ ਹੀ ਮੁਕਾਤੀ, ਬੀਬੀ ਜੀ ਕਹਿੰਦੇ ਕਿ ਲੋਕ ਕਮਿਸ਼ਨ ਬਣਾਈਏ, ਉੱਥੇ ਲੋਕ ਕਮਿਸ਼ਨ ਵਰ ਵੇਖੇ ਕਿ ਅਸਲ ਸੱਚਾਈ ਕੀ ਸੀ। ਦੂਜੀ ਉਹਨਾਂ ਨੇ ਗੱਲ ਕਹੀ ਕਿ ਜਿੰਨੇ ਜਸਵੰਤ ਸਿੰਘ ਖਾਲੜਾ ਵਾਲੇ ਪਾਸਿਓਂ ਪਛਾਣੇ ਗਏ ਸੀ, ਜਿਹੜੇ ਅਣਪਛਾਤੇ ਕਹਿ ਕੇ ਜਿਹੜੇ ਉਹ ਸ਼ਹੀਦ ਹੋਏ, ਜਿਹਨਾਂ ਨੂੰ ਅਣਪਛਾਤੇ ਦੱਸਿਆ ਸੀ, ਘੱਟੋ ਘੱਟ ਉਹਨਾਂ ਦੀਆਂ ਤਸਵੀਰਾਂ ਤੇ ਕੇਂਦਰੀ ਸਿੱਖ ਅਜਾਇਬ ਘਰ ਚਲਾ ਦਿਓ। ਇਹ ਦੂਜੀ ਮੰਗ ਕੀਤੀ, ਇਹ ਵੀ ਬਹੁਤ ਵੱਡਾ ਸਵਾਲ ਹੈਗਾ ਕਿ ਜਿਹੜੇ ਪਛਾਣੇ ਗਏ, ਜਿਹੜੇ ਅਣਪਛਾਤੇ ਸ਼ਹੀਦ ਹੈ, ਜਿਹਨਾਂ ਨੂੰ ਸ਼ਹੀਦ ਅਸੀਂ ਮੰਨਿਆ ਹੀ ਨਹੀਂ, ਉਹਨਾਂ ਨੂੰ ਤੇ ਕਹਿੰਦੇ ਤੁਸੀਂ ਲਾਓ ਕਿਸੇ ਪਾਸੇ। ਹੁਣ ਉਹ ਤੋਂ ਅਗਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ, ਉਹ ਕਹਿੰਦੇ ਜੀ ਕਿ SGPC ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਵੇ। ਇਹ ਵੀ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ, ਕਿਉਂਕਿ ਫੜਾ ਮਾਰਨ ਦੇ ਨਾਲ ਨਹੀਂ ਗੁਜ਼ਾਰਾ ਹੋਣਾ ਕਿ ਅਸੀਂ ਪੰਥ ਦੇ ਰਾਖੀ ਆ, ਅਸੀਂ ਸਿੱਖਾਂ ਦੀ ਅਗਵਾਈ ਕਰਨ ਵਾਲੀ ਸੰਸਥਾ, ਬਾਕੀ ਤੇ ਝੂਠ ਬੋਲਦੇ ਆ, ਗੱਲਾਂ ਦਾ ਕੜਾਹ ਨਾਲ ਨਹੀਂ ਸਰਨਾ। ਬੀਬੀ ਪਰਮਜੀਤ ਕੌਰ ਖਾਲੜਾ ਨੇ ਜਿਹੜੇ ਅੱਜ ਸਵਾਲ ਰੱਖੇ, ਮੈਂ ਚੌਥੇ ਵਾਲੇ ਪਾਸੇ ਜਾਣਾ। ਬੀਬੀ ਨੇ ਕਿਹਾ ਕਿ ਜਿਹੜਾ ਤੀਜਾ ਘੱਲੂਘਾਰਾ ਪਾਪ, ਜਿਹਨੂੰ ਆਪਾਂ ਆਪਰੇਸ਼ਨ ਬਲੂ ਸਟਾਰ ਆਖਦੇ ਹਾਂ, ਕਹਿੰਦੇ ਕਿ ਉਹ ਤਾਂ ਸਿਆਸੀ ਲਾਹੇ ਲਈ ਇਹਨਾਂ ਨੂੰ ਵਰਤਿਆ ਜਾਵੇ, ਕਿਉਂਕਿ ਇੱਥੇ ਵਾਪਰਦਾ ਕੀ ਹੈ, ਇੱਕ ਰਾਜਨੀਤਿਕ ਧਿਰ ਜਿਹੜੀ ਆਪਣੇ ਆਪ ਨੂੰ ਪੰਥ ਦੀ ਮਾਲਕ ਹੁੰਦੀ ਹੈ ਕਿ ਪੰਥ ਦੀ ਮੈਂ ਹੀ ਮਾਲਕ ਹੈ, ਉਹਨੂੰ ਜਦੋਂ ਉਹ ਤੋਂ ਸਾਰੇ ਮੁੱਦੇ ਮੁੱਕ ਜਾਣ ਤੇ ਉਹ ਆਪਰੇਸ਼ਨ ਬਲੂ ਸਟਾਰ ਨੂੰ ਲੈ ਆਉਂਦੀ, ਜੀ ਆਹ ਦੇਖੋ ਜੀ ਫਲਾਣੇ ਨੇ ਤੋਪਾਂ ਚਲਾਈਆਂ ਸੀ, ਇਹ ਗੱਲ ਸੱਚ ਹੈ ਕਿ ਚਲਾਈਆਂ ਸੀ, ਪਰੰਤੂ ਉਹ ਸਿਆਸੀ ਧਿਰ ਉਹ ਸਾਰੇ ਨੂੰ ਆਪਣੇ ਸਿਆਸੀ ਹਿੱਤ ਲਈ ਵਰਤੀ ਹੈ। ਬੀਬੀ ਨੇ ਬੜਾ ਸਾਫ਼ ਕੀਤਾ ਕਿ ਤੀਜੇ ਘੱਲੂਘਾਰੇ ਨੂੰ ਸਿਆਸੀ ਲਾਹੇ ਲਈ ਨਾ ਵਰਤਿਆ ਜਾਵੇ, ਸਗੋਂ ਪੂਰੇ ਸਿਸਟਮ ਨੂੰ ਜਨਤਾ ਦੀ ਕਚਹਿਰੀ ਚ ਖੜਾ ਕੀਤਾ ਜਾਵੇ। ਬੀਬੀ ਭੀੜੇ ਨੇ ਬੜਾ ਸਾਫ਼ ਗੱਲ ਕੀਤੀ ਕਿ ਉਹਦੇ ਲਈ ਕੋਈ ਇੱਕ ਵਿਅਕਤੀ ਇੱਕ ਧਿਰ ਜ਼ਿੰਮੇਵਾਰ ਨਹੀਂ ਸੀ, ਸਾਰੇ ਜ਼ਿੰਮੇਵਾਰ ਸੀਗੇ, ਚਾਹੇ ਕੋਈ ਬਾਹਾਂ ਖੜੀਆਂ ਕਰਕੇ ਅੰਦਰੋਂ ਬਾਹਰ ਆਉਣ ਵਾਲਾ, ਚਾਹੇ ਕੋਈ ਬਾਹਰ ਬਹਿ ਕੇ ਅੰਦਰ ਸਾਰਾ ਕੁਝ ਕਰਾਉਣ ਵਾਲਾ, ਜ਼ਿੰਮੇਵਾਰ ਸਾਰੇ ਸੀ, ਚਾਹੇ ਉਹ ਕਿਸੇ ਦਾ ਪਾਪਾ ਸੀ ਤੇ ਚਾਹੇ ਕਿਸੇ ਦੀ ਬੇਬੇ ਸੀ। ਸੋ ਕਹਿਣ ਤੋਂ ਭਾਵ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਹ ਜਿਹੜੇ ਕਿੰਤੂ ਖੜੇ ਕੀਤੇ ਆ, ਜਿਹੜੇ ਨੁਕਤੇ ਖੜੇ ਕੀਤੇ ਆ, ਜਿਹੜੀ ਇੱਕ ਅਰਜੋਈ ਇੱਕ ਅਪੀਲ ਜਥੇਦਾਰ ਸਾਹਿਬ ਨੂੰ ਕੀਤੀ, ਮੈਂ ਸਮਝਦਾ ਕਿ ਸਭ ਤੋਂ ਵੱਡੀ ਅਪੀਲ ਅਰਦਾਸ ਕਰਕੇ ਗੁਜ਼ਾਰਾ ਨਹੀਂ ਹੋਣਾ ਕਿ ਅਸੀਂ ਅਰਦਾਸ ਕਰ ਲਈ, ਅਸੀਂ ਸਮਾਗਮ ਕਰ ਲਿਆ, ਇੱਥੇ ਚਰਚਾ ਕਰਨੀ ਪੈਣੀ ਹੈ। ਉਹ ਜਿਹੜਾ ਹੁਣ ਬੀਬੀ ਜੀ ਨੇ ਸਵਾਲ ਖੜੇ ਕਰ ਦਿੱਤੇ ਜਥੇਦਾਰ ਜੀ ਦੇ ਸਾਹਮਣੇ, ਐਸ ਜੀ ਪੀ ਸੀ ਸਾਹਮਣੇ, ਸਿੱਖ ਕੌਮ ਦੇ ਸਾਹਮਣੇ, ਤੇ ਸਿੱਖ ਕੌਮ ਦੀ ਅਗਵਾਈ ਵਾਲੀ ਸੰਸਥਾ ਤੇ ਇੱਕੋ ਇੱਕ ਹੈ ਐਸ ਜੀ ਪੀ ਸੀ ਕਹਿੰਦੀ, ਉਹ ਅਸੀਂ ਆ ਕਹਿੰਦੇ। ਹੁਣ ਉਹ ਅਸੀਂ ਵਾਲੇ ਕੀ ਕਰਦੇ ਆ ਉਹ ਵੇਖਦੇ ਹਾਂ। ਬੀਬੀ ਪਰਮਜੀਤ ਕੌਰ ਖਾਲੜਾ ਨੇ ਜਿਹੜੇ ਨੁਕਤੇ ਖੜੇ ਕੀਤੇ ਆ, ਇਹ ਸੰਧੂ ਸਾਹਿਬ ਸੱਚਿਓ ਮੱਚਿਓ ਬੜੇ ਵੱਡੇ ਨੁਕਤੇ ਨੇ।
0: ਬਿਲਕੁਲ। ਸੋ 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
0: 905-673-3337 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ।
8: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ, ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ। ਫਰਾਈਡੇ, ਸੈਟਰਡੇ, ਸੰਡੇ ਦਾ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ, ਸੋ ਜ਼ਰੂਰ ਇੱਕ ਚੱਕਰ ਲਓ। 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਕੜਾਕੇ ਕੱਢਮੀਆਂ ਪ੍ਰਾਈਜ਼ ਹੈ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ। ਐਨਵਰਸਰੀ ਸੇਲ ਦੇ ਉੱਪਰ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, 3 ਸੀਟਰ ਸੋਫਾ, 2 ਸੀਟਰ ਲੈਪ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2000 ਸੀ, ਪਰ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਸਪੈਸ਼ਲ $799 ਦਾ। ਜੀ ਹਾਂ, ਰਿਕਲਾਈਨਰ ਸੋਫਾ ਸੈੱਟ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਤੋਹਫਾ, ਜੋ ਤੁਸੀਂ ਰਿਕਲਾਈਨਰ ਬਾਏ ਕਰ ਲਿਆ ਤੇ ਇੱਕ ਸਾਹਮਣੇ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਐਨਵਰਸਰੀ ਸੇਲ ਸਪੈਸ਼ਲ ਬਾਕਸ ਦੇ ਵਿੱਚ ਤੁਸੀਂ ਆਪਣੀ ਪਰਚੀ ਕੱਢ ਕੇ ਤੇ ਤੋਹਫਾ ਤੁਸੀਂ ਆਪਣਾ ਨਾਲ ਲੈ ਕੇ ਜਾ ਸਕਦੇ ਹੋ। ਸੋ ਉਸ ਬਾਕਸ ਦੇ ਵਿੱਚ ਵੱਡੇ ਵੱਡੇ ਤੋਹਫੇ, ਆਈਫੋਨ ਤੁਹਾਨੂੰ ਫ੍ਰੀ ਮਿਲ ਸਕਦਾ, ਮਾਈਕ੍ਰੋਵੇਵ ਫ੍ਰੀ, ਟੈਲੀਵਿਜ਼ਨ ਫ੍ਰੀ, $1100 ਕੈਸ਼ ਵੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਮਾਈਕ੍ਰੋਵੇਵ, ਬਹੁਤ ਸਾਰੇ ਜਿਹੜੇ ਤੋਹਫੇ ਤੁਸੀਂ ਉਸ ਆਪਣੇ ਬਾਕਸ ਦੇ ਵਿੱਚ ਲੈ ਸਕਦੇ ਹੋ। ਸੋ ਜਾਂਦੇ ਹੋਏ ਤੁਸੀਂ ਡੀਲ ਡਨ ਕਰਕੇ ਬਾਕਸ ਦੇ ਵਿੱਚ ਪਰਚੀ ਕੱਢ ਕੇ ਰਾਈਟ ਵੇ ਤੋਹਫਾ ਆਪਣਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੇ ਤੋਹਫੇ ਮਿਲਣੇ ਆ, ਰਿਕਲਾਈਨਰ ਸੋਫਾ ਸੈੱਟ $799 ਦਾ, ਤੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਤੋਹਫਾ ਆਪਣਾ ਨਾਲ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ। ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ।
0: ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ ਗ੍ਰੈਂਡ ਹੋਮ ਫਰਨੀਚਰ। ਔਰ ਨਾਲ ਦੀ ਨਾਲ ਫਿਰ ਚੱਲਦੀ ਹੈ ਜੀ ਅਗਲੀ ਖਬਰ ਦੇ ਵੱਲ। ਰਮੇਸ਼ ਜੀ, ਪਿਛਲੇ ਦਿਨੀ ਆਪਾਂ ਗੱਲਬਾਤ ਕੀਤੀ ਲੈਂਡ ਪੂਲਿੰਗ, ਜਿਹੜੀ ਇਹਨਾਂ ਦੀ ਨੀਤੀ ਹੈ, ਜਿਹੜੀ ਸਕੀਮ ਆ, ਸੋ ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਕਹਿੰਦੇ ਕਿ ਹੁਣ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਦੇ ਨੇਪਰੇ ਚੜ੍ਹ ਲਈ ਕੋਈ ਐਲਾਨ ਕਰ ਦਿੱਤਾ ਗਿਆ ਜੀ।
1: ਸੰਧੂ ਜੀ, ਜਿਸ ਦਿਨ ਲੈਂਡ ਪੂਲਿੰਗ ਨੀਤੀ ਮੁੜ ਤੋਂ ਪੰਜਾਬ ਸਰਕਾਰ ਲੈ ਕੇ ਆਈ ਸੀ ਔਰ ਬਹੁਤ ਵੱਡਾ ਵਿਰੋਧ ਹੋਇਆ ਸੀ ਜਦੋਂ ਪਹਿਲੀ ਵਾਰ ਲੈਂਡ ਪੂਲਿੰਗ ਨੀਤੀ ਲਿਆਂਦੀ ਪੰਜਾਬ ਦੀ ਸਰਕਾਰ ਨੇ, ਕਿ ਅਸੀਂ ਜੀ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਅਕੁਆਇਰ ਕਰਨੀਆਂ, ਉਸ ਜ਼ਮੀਨ ਨੂੰ ਅਕੁਆਇਰ ਕਰਨ ਦੇ ਨਾਲ ਉਹਦੇ ਵਿੱਚੋਂ ਇੰਨਾ ਹਿੱਸਾ ਕਿਸਾਨ ਨੂੰ ਦੇ ਦਿਆਂਗੇ, ਬਾਕੀ ਹਿੱਸਾ ਸਾਡਾ ਅਸੀਂ ਡਿਵੈਲਪ ਕਰਾਂਗੇ, ਉੱਥੇ ਆਹ ਬਣੇਗਾ, ਫਲਾਨੀ ਚੀਜ਼ ਬਣੇਗੀ। ਬੜਾ ਵੱਡਾ ਇੱਕ ਵਿਗਿਆਨਿਕ, ਇੱਕ ਤਰਕ ਸੰਗਤ ਵਿਰੋਧ ਹੋਇਆ ਸੀ, ਬੜੇ ਵੱਡੇ ਸਵਾਲ ਉੱਠੇ ਸੀ ਪੰਜਾਬ ਦੀ ਸਰਕਾਰ ਤੇ ਕਿ ਤੁਸੀਂ ਕਿਉਂ ਉਪਜਾਊ ਜ਼ਮੀਨ ਕਵਰ ਕਰ ਰਹੇ ਹੋ, ਕਿਹੜੀ ਰਾਤੋਂ ਰਾਤ ਏਡੀ ਆਬਾਦੀ ਆ ਗਈ, ਕਿਹੜੇ ਤੁਸੀਂ ਦੁਨੀਆਂ ਦੇ ਦੂਸਰੇ ਨੁਕਰੇ ਚੋਂ ਲਿਆ ਕੇ ਲੋਕ ਇੱਥੇ ਵਸਾਉਣੇ ਆ, ਕਿਉਂ ਤੁਸੀਂ ਬੇਲੋੜਾ ਨਵੀਨੀਕਰਨ ਦੇ ਨਾਂ ਤੇ, ਵਿਕਾਸ ਦੇ ਨਾਂ ਤੇ ਵਿਨਾਸ਼ ਕਰਨ ਲੱਗੇ ਹੋ, ਕਿਉਂ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਰਹੇ ਹੋ। ਬਹੁਤ ਵੱਡਾ ਵੱਖ ਵੱਖ ਢੰਗ ਦੇ ਨਾਲ ਵਿਰੋਧ ਹੋਇਆ, ਪੰਜਾਬ ਦੀ ਸਰਕਾਰ ਨੂੰ ਆਪਣੀ ਉਹ ਪਾਲਿਸੀ ਵਾਪਸ ਲੈਣੀ ਪਈ। ਆਹ ਹੁਣ ਮਸਾਂ ਹੀ ਕੁਛ ਦਿਨ ਪਹਿਲੀ ਗੱਲ ਹੈ, 20 ਦਿਨ ਪਹਿਲੀ ਗੱਲ ਹੈ, ਦੁਬਾਰਾ ਕੈਬਨਿਟ ਬੈਠਕ ਕੀਤੀ, ਉਹੀ ਲੈਂਡ ਪੂਲਿੰਗ ਨੀਤੀ ਦੁਬਾਰਾ ਲਿਆਂਦੀ, ਹਲਕੀ ਜਿਹੀ ਸੋਧ ਕਰਤੀ। ਸੋਧ ਇਹ ਕੀਤੀ ਕਿ ਜਿਹੜੀ ਕਿਸਾਨਾਂ ਨੂੰ ਜ਼ਮੀਨ, ਮੰਨ ਲਓ ਪਹਿਲਾਂ 1000 ਗਜ਼ ਦੇਣੀ ਸੀ ਇੱਕ ਏਕੜ ਚੋਂ, 1000 ਗਜ਼, ਕਹਿੰਦੇ ਜੀ ਅਸੀਂ 1030 ਗਜ਼ ਦੇਵਾਂਗੇ, ਬਾਕੀ 25-30 ਗਜ਼ ਹਜ਼ਾਰ ਮਗਰ ਵਧਾ ਦਿੱਤੇ। ਕਮਰਸ਼ੀਅਲ ਦੇ ਜੇ 200 ਗਜ਼ ਸੀ ਤੇ ਕਹਿਤਾ ਸੀ ਅਸੀਂ 210 ਗਜ਼ ਦੇ ਦਾਂਗੇ। ਮੈਂ ਉਦੋਂ ਹੀ ਕਿਹਾ ਸੀ ਕਿ ਇਹ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਆ, ਸਿੱਧਾ ਜਿਹਾ ਨਹੀਂ ਜਾਪਦਾ। ਕਿਉਂਕਿ ਅਸੀਂ ਕਹੀਏ ਕਿ ਕਿਸਾਨ ਹੁਣ 10-20 ਗਜ਼ ਵਧਾਉਣ ਦੇ ਨਾਲ ਮੰਨ ਜਾਏਗਾ ਕਿਸਾਨ ਦੀ ਆ, ਤੇ ਉਹੀ ਗੱਲਾਂ ਨੇ ਜੋ ਪਹਿਲੀਆਂ ਉਹ ਮਸਲੇ ਤੇ ਉੱਥੇ ਤੇ ਉੱਥੇ ਸਟੈਂਡ ਕਰਦੇ ਆ। ਔਰ ਸਭ ਤੋਂ ਵੱਡਾ ਜਿਹੜਾ ਨੁਕਤਾ ਕਿ ਭਾਈ ਤੁਸੀਂ ਜ਼ਮੀਨ ਕਰਨੀ ਹੀ ਕੀ ਹੈ, ਏਦਾਂ ਦੀ ਕਿਹੜੀ ਆਬਾਦੀ ਜਿਹੜੀ ਝੌਂਕ ਝੁੱਗੀ ਝੌਂਪੜੀਆਂ ਚ ਰਹਿਣ ਲੱਗੀ ਆ, ਤੁਸੀਂ ਉਹ ਵਸਾਉਣੀ ਹੈ। ਵੈਸੇ ਜਿੰਨਾ ਕੁਛ ਇਸ ਵੇਲੇ ਜ਼ਮੀਨਾਂ ਹੈਗੀਆਂ ਨੇ ਪੰਜਾਬ ਦੇ ਸ਼ਹਿਰਾਂ ਦੇ ਅੰਦਰ ਜਾਂ ਕਿਨਾਰਿਆਂ ਤੇ ਸਫੀਸ਼ੀਐਂਟ ਹੈ, ਗੁਜ਼ਾਰੀ ਜੋਗਾ ਚਲੀ ਜਾਂਦਾ ਹੈ, ਰਾਤੋ ਰਾਤ ਤੇ ਕੋਈ ਏਦਾਂ ਦਾ ਪਰਿਵਰਤਨ ਹੋਣਾ ਨਹੀਂ ਹੈ। ਹੁਣ ਪੰਜਾਬ ਦੀ ਸਰਕਾਰ ਨੇ ਦੁਬਾਰਾ ਲਿਆਂਦੀ ਵਿਰੋਧ ਫਿਰ ਸ਼ੁਰੂ ਹੋ ਗਿਆ। ਹੁਣ ਪੰਜਾਬ ਦੀ ਸਰਕਾਰ ਨੇ ਜਿਹਨੂੰ ਅਸੀਂ ਸ਼ੁੱਧ ਪੰਜਾਬੀ ਚ ਕਹਿੰਦੇ ਹਾਂ ਕਿ ਲਾਲਚ, ਚੋਗਾ ਪਾਉਣਾ, ਅੱਜ ਇੱਕ ਚੋਗਾ ਪਾਇਆ ਸੰਧੂ ਸਾਹਿਬ। ਚੋਗਾ ਇਹ ਪਾਇਆ ਕਿ ਜਿਹੜਾ ਕਿਸਾਨ ਨਾ ਸਾਨੂੰ ਜ਼ਮੀਨ ਦੇਵੇਗਾ, ਅਸੀਂ ਉਹਨੂੰ ਇੱਕ ਸਰਟੀਫਿਕੇਟ ਜਾਰੀ ਕਰਨਾ ਕਿ ਇਹ ਬੰਦੇ ਨੇ ਸਾਨੂੰ ਜ਼ਮੀਨ ਦਿੱਤੀ ਹੈ। ਉਹ ਫਿਰ ਬਿਜਲੀ ਬੋਰਡ ਦੇ ਢਾਂਚੇ ਤੋਂ ਚਲੇ ਜਾਏ, ਜਿਹਨੂੰ ਅਸੀਂ ਅੱਜ PSPCL ਆਖਦੇ ਹਾਂ, ਉੱਥੇ ਟਿਊਬਵੈਲ ਕਨੈਕਸ਼ਨ ਲੈ ਸਕਦਾ ਹੈ। ਉਵੇਂ ਪੰਜਾਬ ਦੇ ਵਿੱਚ ਸੰਨ 2018 ਤੋਂ ਲੈ ਕੇ ਪ੍ਰਭ ਸੰਧੂ ਜੀ ਟਿਊਬਵੈਲ ਕਨੈਕਸ਼ਨ ਬੰਦ ਹੋਏ ਆ, ਕਿਸੇ ਨੂੰ ਨਹੀਂ ਮਿਲਦੇ 2018 ਤੋਂ ਲੈ ਕੇ। ਆ ਕਿੰਨੇ ਸਾਲ ਹੋ ਗਏ, ਕਾਰਨ ਪਾਣੀ ਦਾ ਜਿਹੜਾ ਪੱਧਰ ਹੇਠਾਂ ਨੂੰ ਜਾਣਾ ਜਾਂ ਹੋਰ ਕੁਛ ਨੁਕਤੇ। ਟਿਊਬਵੈਲ ਕਨੈਕਸ਼ਨ ਸਰਕਾਰ ਨਹੀਂ ਦੇ ਰਹੀ ਕਿਸੇ ਨੂੰ, ਜਿੰਨੇ ਪਹਿਲੇ ਲੱਗੇ ਉਹੀ ਲੱਗੇ ਹੋਏ। ਹੁਣ ਪੰਜਾਬ ਦੀ ਸਰਕਾਰ ਨੇ ਕਿੱਡਾ ਵੱਡਾ ਲਾਲਚ ਦਿੱਤਾ, ਜਿਹੜਾ ਕਿਸਾਨ ਲੱਖਾਂ ਰੁਪਏ ਦੇ ਕੇ ਅੱਜ ਵੀ ਕਨੈਕਸ਼ਨ ਲੈਣ ਨੂੰ ਤਿਆਰ ਹੈ, ਤੇ ਉਹਨੂੰ ਇਹ ਚੋਗਾ ਪਾ ਦਿੱਤਾ ਕਿ ਤੂੰ ਆਪਣੀ ਜ਼ਮੀਨ ਦੇ, ਇੱਕ ਏਕੜ ਮੰਨ ਲਾ ਤੂੰ ਦਿੰਦਾ ਆ, ਤੇਰੇ ਕੋਲ ਹੋਰ ਬਥੇਰੀ ਜ਼ਮੀਨ ਹੈ, ਤੂੰ ਉੱਥੇ ਜਾ ਕੇ ਟਿਊਬਵੈਲ ਕਨੈਕਸ਼ਨ ਅਪਲਾਈ ਕਰ। ਤੈਨੂੰ ਅਸੀਂ ਇਹ ਨਹੀਂ ਕਹਾਂਗੇ ਕਿ ਤੂੰ ਕੱਲ ਅਪਲਾਈ ਕੀਤਾ, ਹਫ਼ਤੇ ਨੂੰ ਤੇਰਾ ਕੁਝ ਦਿਨਾਂ ਦੇ ਵਿੱਚ ਕਨੈਕਸ਼ਨ ਲੱਗ ਜਾਏਗਾ। ਹੁਣ ਇਹ ਆਪਣੇ ਢੰਗ ਦੇ ਨਾਲ ਚੋਗਾ ਪਾਇਆ, ਦੇਖਦੇ ਹਾਂ ਇਹ ਚੋਗਾ ਕਿੰਨੇ ਕੁ ਨੂੰ ਮਾਫਕ ਬੈਠਦਾ ਹੈ, ਕਿੰਨੇ ਕੁ ਕਿਸਾਨ ਭਾਈਚਾਰੇ ਦੇ ਲੋਕ ਇਸ ਚੁੰਗਲ ਦੇ ਵਿੱਚ ਫਸਦੇ ਹੈ, ਤੇ ਕਿੰਨਾ ਕੁ ਸਰਕਾਰ ਦਾ ਗੁਜ਼ਾਰਾ ਹੁੰਦਾ ਹੈ। ਢੰਗ ਜ਼ਰੂਰ ਪੰਜਾਬ ਦੀ ਸਰਕਾਰ ਨੇ ਇੱਕ ਇਹ ਵਰਤਿਆ।
0: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਬਹੁਤ ਸਾਰੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਔਰ ਉਸ ਤੋਂ ਪਹਿਲਾਂ ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਅਸ਼ਮੀਤ ਜੀ ਵੀ ਜੁੜ ਚੁੱਕੇ ਨੇ। ਸੋ ਮੌਰਗੇ ਦੇ ਬਾਬਤ ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਇਨਕੁਆਇਰੀਜ਼, ਬਹੁਤ ਸਾਰੇ ਸਾਡੇ ਕਨਫਿਊਜ਼ਨ ਹੁੰਦੇ ਆ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਹੁਤ ਸਵਾਗਤ ਤੁਹਾਡਾ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ।
9: ਬਹੁਤ ਬਹੁਤ ਧੰਨਵਾਦ ਜਗਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ
9: ਬਿਲਕੁਲ ਜੀ, ਮੌਰਗੇਜ ਰਿਲੇਟਿਡ ਇਸਕੇ ਕਾਫੀ ਸਾਰੇ ਕੁਐਸਚਨਸ ਹੁੰਦੇ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈ ਆਪਣੇ ਲਿਸਨਰ ਦਾ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਅੱਜ ਪ੍ਰਭ ਜੀ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਡੈਟ ਮਤਲਬ ਤੁਹਾਡਾ ਕਰਜ਼ਾ, ਕੰਸੋਲੀਡੇਟ ਕਰਨਾ ਮਤਲਬ ਇਕੱਠਾ ਕਰਨਾ। ਸੋ ਕਰਜ਼ਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈਗਾ, ਤੁਹਾਡੇ ਕ੍ਰੈਡਿਟ ਕਾਰਡਸ ਭਰੇ ਹੋਏ ਨੇ, ਕੋਈ ਪਰਸਨਲ ਲਾਈਨ ਆਫ ਕ੍ਰੈਡਿਟ ਹੈ, ਬਿਜ਼ਨਸ ਦੀ ਲਾਈਨ ਆਫ ਕ੍ਰੈਡਿਟ ਹੈ, ਹੋਰ ਹਾਈ ਰੇਟ ਆਫ ਇੰਟਰਸਟ ਤੇ ਲੋਨ ਲਿੱਤੇ ਹੋਏ ਨੇ, ਟਰੱਕ ਲੋਨ ਹੈ ਜਾਂ ਪ੍ਰਾਈਵੇਟ ਮੌਰਗੇਜ ਲਿੱਤੀ ਹੋਈ ਹੈ। ਸੋ ਬਹੁਤ ਤਰ੍ਹਾਂ ਦੇ ਜਿਹੜੇ ਕਰਜ਼ੇ ਨੇ ਇਕੱਠੇ ਹੋ ਜਾਂਦੇ ਹੈਗੇ ਨੇ। ਕਾਫੀ ਵਾਰ ਵੇਖਿਆ ਜਾਂਦਾ ਕਲਾਇੰਟ ਦੀ ਇਨਕੁਆਇਰੀ ਆਉਂਦੀ ਹੈਗੀ ਕਿ ਇਨਕਮ ਤੇ ਵਧੀਆ ਬਣ ਜਾਂਦੀ ਪਰ ਪਤਾ ਨਹੀਂ ਪੈਸੇ ਕਿੱਥੇ ਜਾਂਦੇ ਨੇ। ਰੀਜ਼ਨ ਬੀਂਗ, ਜਦੋਂ ਸਾਡੇ ਕੋਲ ਹਾਈ ਰੇਟ ਆਫ ਇੰਟਰਸਟ ਤੇ ਲੋਨਸ ਹੋ ਜਾਂਦੇ ਆ, ਅਸੀਂ ਸਿਰਫ ਮਿਨੀਮਮ ਪੇਮੈਂਟ ਭਰਦੇ ਹਾਂ। ਜਦੋਂ ਮਿਨੀਮਮ ਆ ਗਈ ਗੱਲ, ਉਸ ਵੇਲੇ ਮਤਲਬ ਅਸੀਂ ਸਿਰਫ ਵਿਆਜ ਦੇ ਰਹੇ ਹੈਗੇ ਆ, ਪ੍ਰਿੰਸੀਪਲ ਜਿਹੜਾ ਐਜ਼ ਇਟ ਇਜ਼ ਖੜਾ ਹੈਗਾ, ਜਿਸ ਕਰਕੇ ਉਹ ਕਰਜ਼ੇ ਇਕੱਠੇ ਹੋਈ ਜਾ ਰਹੇ ਨੇ ਤੇ ਉਹਦੀ ਪ੍ਰਿੰਸੀਪਲ ਨਹੀਂ ਜਾ ਰਿਹਾ ਹੈਗਾ। ਸੋ ਅਸੀਂ ਕੀ ਕਰ ਸਕਦੇ ਹੈਗੇ ਆ, ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈਗੀ ਹੈ, ਅਸੀਂ ਸਾਰੇ ਕਰਜ਼ੇ ਇਕੱਠੇ ਕਰਕੇ ਅਗੇਂਸਟ ਦਾ ਪ੍ਰੋਪਰਟੀ ਪਾ ਸਕਦੇ ਹਾਂ। ਜਦੋਂ ਅਸੀਂ ਉਹ ਚੀਜ਼ ਕਰਦੇ ਹੈਗੇ ਅਗੇਂਸਟ ਦਾ ਪ੍ਰੋਪਰਟੀ ਸਾਰੇ ਕਰਜ਼ੇ ਕਰਤੇ, ਮਤਲਬ ਕਿ ਮੇਰੇ ਕ੍ਰੈਡਿਟ ਕਾਰਡ ਖਾਲੀ ਹੋ ਗਏ, ਜਿਹਦੇ ਨਾਲ ਮੇਰੀ ਜਿਹੜੀ ਹੈਗੀ ਹੈ ਮੇਰਾ ਕ੍ਰੈਡਿਟ ਸਕੋਰ ਵਧੇਗਾ, ਇਸ ਦੇ ਨਾਲ ਨਾਲ ਮੇਰੀ ਕਿਸ਼ਤਾਂ ਘੱਟ ਜਾਣਗੀਆਂ। ਰੀਜ਼ਨ ਬੀਂਗ, ਅਸੀਂ ਸਿਕਿਉਰਡ ਲੋਨ ਕਰ ਦਾਂਗੇ। ਜਦੋਂ ਸਿਕਿਉਰਟੀ ਆ ਗਈ ਘਰ ਦੀ, ਬੈਂਕਾਂ ਜਿਹੜੀਆਂ ਹੈਗੀਆਂ ਨੇ ਵਧੀਆ ਰੇਟ ਦਿੰਦੀਆਂ ਨੇ, ਜਿਸ ਕਰਕੇ ਸਾਡਾ ਹੁਣ ਪ੍ਰਿੰਸੀਪਲ ਵੀ ਉਤਰਨਾ ਸ਼ੁਰੂ ਹੋ ਜਾਏਗਾ ਤੇ ਬੈਟਰ ਸਿਚੁਏਸ਼ਨ 'ਚ ਆ ਜਾਵਾਂਗੇ। ਹਮੇਸ਼ਾ ਐਮਫਸਾਈਜ਼ ਕਰਦੀ ਹੈਗੀ ਹੈ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, 647-549-4499।
0: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਤੁਸੀਂ ਮੋਰਗੇਜ ਦੇ ਬਾਬਤ ਕੋਈ ਵੀ ਸਵਾਲ ਇਨਕੁਆਇਰੀ ਹੋ ਤੁਸੀਂ ਗੂਗਲ ਕਰ ਲਿਓ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਸੋ 905-673-3337। ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਇੱਕ ਤੁਹਾਨੂੰ

0: 9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
1: ਜੀ ਬਿਲਕੁਲ ਜੀ, ਚੱਲਦੇ ਹਾਂ ਅਗਲੀ ਖਬਰ ਦੇ ਵੱਲ। ਰਮੇਸ਼ ਜੀ, ਪਿਛਲੇ ਦਿਨੀ ਬਹੁਤ ਚਰਚਾ ਦੇ ਵਿੱਚ ਰਿਹਾ, ਕੁਛ ਐਸੇ ਮਾਮਲੇ ਆਏ ਔਰ ਖਾਸ ਕਰਕੇ ਇੱਕ ਲੜਕੀ ਦਾ ਮਾਮਲਾ ਪ੍ਰਾਈਵੇਟ ਸਕੂਲ ਦੇ ਫੀਸਾਂ ਵੱਲੋਂ ਔਰ ਬਹੁਤ ਸਾਰੇ ਵੱਡੇ ਖਰਚਿਆਂ ਵੱਲੋਂ ਤੰਗ ਕੀਤੇ ਜਾਣ 'ਤੇ, ਪਰੇਸ਼ਾਨ ਕੀਤੇ ਜਾਣ 'ਤੇ ਆਤਮਹੱਤਿਆ ਕੀਤੀ ਗਈ, ਇੱਕ ਕੁੜੀ ਦੀ ਜਾਨ ਵੀ ਗਈ। ਸੋ ਉਸ ਦੇ ਉੱਪਰ ਫਿਰ ਮਾਨ ਸਰਕਾਰ ਨੇ ਥੋੜ੍ਹਾ ਜਿਹਾ ਨੋਟਿਸ ਲਿਆ ਸੀ, ਪਰ ਹੁਣ ਉਸ 'ਤੇ ਕੋਈ ਕਾਰਵਾਈ ਹੋਈ ਆ, ਕੋਈ ਬਿਆਨ ਆਇਆ ਆ, ਕੋਈ ਮਾਨ ਸਰਕਾਰ ਨੇ ਕੋਈ ਐਕਸ਼ਨ ਲਿਆ ਉਹਨਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਿਰੁੱਧ ਜਾਂ ਨਹੀਂ?
2: ਸੰਧੂ ਜੀ, ਪ੍ਰਾਈਵੇਟ ਹੌਸਪੀਟਲ, ਪ੍ਰਾਈਵੇਟ ਸਕੂਲ ਬੜਾ ਇੱਕ ਵੱਡਾ ਗੋਰਖ ਧੰਦਾ ਆ। ਇਹ ਫੈਕਟਰੀਆਂ ਨੇ, ਹੌਸਪੀਟਲ ਹੌਸਪੀਟਲ ਨੇ ਤੇ ਸਕੂਲ ਸਕੂਲ ਨੇ। ਉੱਥੇ ਮਨੁੱਖ ਦੇ ਅੰਗਾਂ ਦਾ ਕਾਰੋਬਾਰ ਇੱਕ ਢੰਗ ਦਾ ਕਿ ਭਾਈ ਇੰਨੀ ਕੁ ਦਵਾਈ ਦੇ ਕੇ ਅਸੀਂ ਇਹਨੂੰ ਸੈੱਟ ਕਰਨਾ ਤੇ ਇੰਨੇ ਪੈਸੇ ਲੱਗਣੇ ਆ। ਇੱਧਰ ਮਾਨਸਿਕਤਾ ਦਾ ਲੋਕਾਂ ਦੇ ਲੁੱਟ ਹੁੰਦੀ ਹੈ, ਪੜ੍ਹਾਈ ਦਾ ਕਾਰੋਬਾਰ ਹੈ, ਪੜ੍ਹਾਈ ਦਾ ਧੰਦਾ ਪ੍ਰਾਈਵੇਟ ਸਕੂਲ। ਦੁਖੀ ਸਾਰੇ ਹੀ ਹੈ। ਤੁਸੀਂ ਆਤਮ ਹੱਤਿਆ ਦਾ ਜ਼ਿਕਰ ਕੀਤਾ, ਇਹ ਠੀਕ ਹੈ ਕਿ ਆਤਮ ਹੱਤਿਆ ਵੀ ਹੋਈ ਬੀਤੇ ਸਮੇਂ ਚ। ਸਬਰ ਦਾ ਘੁੱਟ ਤੇ ਮੈਨੂੰ ਲੱਗਦਾ ਕਿ ਸਾਰੇ ਪੀ ਰਹੇ ਆ, ਜਿੱਦਾਂ ਦਾ ਇਹ ਧੰਦਾ ਬਣਿਆ ਸਾਰੇ ਪੇਰੈਂਟਸ ਸਬਰ ਦਾ ਘੁੱਟ ਪੀ ਕੇ ਗੁਜ਼ਾਰਾ ਕਰੋ। ਇਹ ਜਿਸ ਪ੍ਰਾਈਵੇਟ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਨਾ, ਮਾਫ਼ ਕਰਨਾ, ਸੱਚ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਚ ਪੜ੍ਹਨ ਵਾਲੇ ਵਿਅਕਤੀ ਸਾਰੇ ਕੋਈ ਡਾਕਟਰ ਜਾਂ IAS PCS ਨਹੀਂ ਬਣ ਰਹੇ। ਉੱਥੇ ਵੀ ਪੜ੍ਹਾਈ ਉਹੀ ਬੱਚਾ ਸੁਪਰ ਬਣਦਾ ਹੈ ਜਿਹੜੇ ਬੱਚੇ ਚ ਕੁਦਰਤੀ ਤੌਰ ਤੇ ਟੈਲੈਂਟ ਹੈ ਜਾਂ ਉਹਨੂੰ ਉਹ ਸਾਰਾ ਮਾਹੌਲ ਮਿਲ ਜਾਂਦਾ ਹੈ। ਉਹ ਵੱਖਰੀ ਗੱਲ ਹੈ ਕਿ ਇੱਕ ਭੇਡ ਚਾਲ ਵੀ ਹੈ। ਦੂਜੇ ਪਾਸੇ ਜਿਹੜਾ ਸਰਕਾਰੀ ਸਕੂਲਾਂ ਦਾ ਤੰਤਰ ਹੈ ਉਹਦਾ ਬੇੜਾ ਗਰਕ ਕਰ ਦਿੱਤਾ ਸਰਕਾਰਾਂ ਨੇ। ਅਧਿਆਪਕ ਦਿੱਤੇ ਨੀ, ਬਿਲਡਿੰਗਾਂ ਜਦੋਂ ਲੋੜ ਸੀ ਉਦੋਂ ਦਿੱਤੀਆਂ ਨੀ, ਜੇ ਹੁਣ ਭੋਰਾ ਦਿੱਤੀਆਂ ਤੇ ਹੁਣ ਬੱਚੇ ਨਾ ਰਹੇ। ਜਿੰਨੇ ਕੁ ਅਧਿਆਪਕ ਹੈ ਕੋਈ SIR ਕਰਨ ਲਾਇਆ, ਕੋਈ ਮਰਦਮਸ਼ੁਮਾਰੀ ਕਰਨ ਲਾਇਆ ਜਾਂ ਕੋਈ ਕੁਛ ਕਰਨ ਲਾਇਆ, ਤੇ ਉੱਥੇ ਉੱਦਾਂ ਸਤਿਆਨਾਸ਼ ਕਰਤਾ ਸਰਕਾਰਾਂ ਨੇ, ਕਿਉਂਕਿ ਪ੍ਰਾਈਵੇਟ ਢਾਂਚੇ ਨੂੰ ਤਰਜੀਹ ਦਿੱਤੀ ਜਾ ਰਹੀ। ਆ ਜਿਹੜੇ ਪ੍ਰਾਈਵੇਟ ਸਕੂਲਾਂ ਦੀ ਤੁਸੀਂ ਅੱਜ ਗੱਲ ਛੇੜੀ ਹੈ, ਪਰ ਆਪ ਸੰਧੂ ਜੀ ਇਹ ਕਿਹੜੇ ਕਿਤੇ ਮਹੱਤਰ ਲੋਕਾਂ ਦੇ ਹੈ? ਇਹ ਵੀ ਤੇ ਫੈਕਟਰੀਆਂ ਨੇ, ਤੇ ਫੈਕਟਰੀਆਂ ਤੇ ਵੱਡੇ ਲੋਕਾਂ ਦੀਆਂ ਹੁੰਦੀਆਂ, ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਹੋਣ, ਭਾਰਤੀ ਸਕੂਲ ਇਹਨਾਂ ਦੇ ਹੀ ਹੈ। ਪਰੰਤੂ ਹਾਂ, ਜਿਹੜਾ ਤੁਸੀਂ ਅੱਜ ਜ਼ਿਕਰ ਕੀਤਾ ਹੈ ਕਿ ਮਸਲਾ, ਦੇਖੋ ਭਗਵੰਤ ਮਾਨ ਸਰਕਾਰ ਨੇ ਬੀਤੇ ਦਿਨੀ ਇੱਕ ਗੁੱਸਾ ਖਾ ਲਿਆ ਤੇ ਗੁੱਸਾ ਕਰਕੇ ਇੱਕ ਫੈਸਲਾ ਕੀਤਾ ਕਿ ਅਸੀਂ ਸਾਲਾਨਾ 5% ਤੋਂ ਵੱਧ ਫੀਸ ਨਹੀਂ ਵਧਾਉਣ ਦੇਣੀ। ਉੱਥੇ ਸਟੈਂਡ ਲੈ ਲਿਆ, ਕਾਨੂੰਨ ਬਣਾ ਲਿਆ, ਕਾਨੂੰਨ ਰਾਜਪਾਲ ਤੋਂ ਭੇਜ ਦਿੱਤਾ ਤੇ ਅੱਜ ਰਾਜਪਾਲ ਦੇ ਉੱਤੇ ਕਾਨੂੰਨੀ ਠੱਪਾ ਲਾ ਦਿੱਤਾ। ਇਹ ਇੱਕ ਪ੍ਰਾਪਤੀ ਕਹਿ ਸਕਦੇ ਹਾਂ ਕਿ ਵਾਧਾ ਤੇ ਹੋਵੇਗਾ, ਪਰੰਤੂ 5% ਤੋਂ ਸਾਲਾਨਾ ਭਾਰਤੀ, ਜੇ ਇਸ ਬਰੇ ਤੁਹਾਡੀ ਫੀਸ 1000 ਹੈ ਤੇ ਉਹਦੇ ਵਿੱਚ 5% ਵਾਧਾ ਹੀ ਕਰੂਗਾ ਪ੍ਰਾਈਵੇਟ ਸਕੂਲ। ਇਹ ਨਹੀਂ ਕਿ ਮੈਂ ਅਗਲੇ ਸਾਲ ਤੇ 1500 ਲੈਣੀ ਹੈ, ਭਾਰਤੀ 50% ਵਾਧਾ ਨਹੀਂ ਕਰੇਗਾ। ਇਹ ਇੱਕ ਕਾਨੂੰਨ ਬਣਾਤਾ, ਸਖਤੀ ਭਰੇ ਕੁਛ ਫੈਸਲੇ ਲਏ ਹੈਗੇ। ਔਰ ਇੱਕ ਚੀਜ਼ ਹੋਰ ਜਿਹੜੀ ਅੱਜ ਰਾਜਪਾਲ ਨੇ ਪ੍ਰਵਾਨਗੀ ਨਾਲ ਹੀ ਦਿੱਤੀ ਹੈ, ਜੋ ਭਗਵੰਤ ਮਾਨ ਸਰਕਾਰ ਨੇ ਇਸ ਕਾਨੂੰਨ ਵਿੱਚ ਜੋੜਿਆ ਸੀ, ਪਿਛਲੇ 3 ਸਾਲ ਵਿੱਚ ਵੀ ਜੇ ਕਿਸੇ ਨੇ 5% ਤੋਂ ਵੱਧ ਫੀਸ ਵਧਾਈ ਕਿਸੇ ਸਕੂਲਾਂ ਤੇ, ਉਹ ਵਾਪਸ। ਇਹ ਫੈਸਲੇ ਤੋਂ ਨਹੀਂ ਚੰਗੇ ਹੈ। ਖੈਰ ਕੁੱਲ ਮਿਲਾ ਕੇ ਵੇਖੀਏ, ਜਿੱਥੇ ਮੈਂ ਗੱਲ ਕੀਤੀ ਹੈ ਉਹਦੇ ਮੁਤਾਬਕ ਤੇ 5 ਕੀ ਮੈਂ ਕਹਿੰਦਾ ਜੀ ਵਧਣੀ ਨਹੀਂ ਚਾਹੀਦੀ, ਸਰਕਾਰੀ ਤੰਤਰ ਹੋਣਾ ਚਾਹੀਦਾ। ਪਰੰਤੂ ਜੋ ਪਰਿਸਥਿਤੀਆਂ ਨੇ, ਪਰਿਸਥਿਤੀਆਂ ਦੇ ਹਿਸਾਬ ਤੇ ਨਾਲ ਭਗਵੰਤ ਮਾਨ ਸਰਕਾਰ ਦਾ ਲਿਆ ਫੈਸਲਾ ਤੇ ਰਾਜਪਾਲ ਦੇ ਕੀਤੇ ਅੱਜ ਦਸਤਖਤ ਤੇ ਜਿਹੜਾ ਕਾਨੂੰਨ ਬਣਿਆ, ਮੈਂ ਸਮਝਦਾ ਕਿਤੇ ਨਾ ਕਿਤੇ ਲੋਕਾਂ ਲਈ ਭੋਰਾ ਰਾਹਤ ਵਾਲੀ ਗੱਲ ਹੈ।
1: ਬਿਲਕੁਲ ਜੀ, 905-673-3337 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਸੋ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਮੈਸੇਜ ਦੇ ਦਈਏ ਬ੍ਰੈਂਪਟਨ ਕ੍ਰੈਮਟੋਰੀਅਮ ਦਾ। ਤੁਸੀਂ ਜੀ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਬ੍ਰੈਂਪਟਨ ਕ੍ਰੈਮਟੋਰੀਅਮ ਕ੍ਰਿਮੀਨਲ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ, ਅਤੇ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਆਪਣੇ ਜਿਉਂਦੇ ਜੀ ਨਿਭਾਉਣਾ ਚਾਹੁੰਦੇ ਹੋ ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-2222 9054582222 ਬ੍ਰੈਂਪਟਨ ਕ੍ਰੈਮਟੋਰੀਅਮ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਵੀ ਦੇ ਦਈਏ, ਪਰਿਵਾਰਾਂ ਦੀ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਜੇ ਤੁਸੀਂ ਸਲਾਹ ਲੈਣੀ ਆ ਤਾਂ ਹਰਪ੍ਰੀਤ ਸੈਣੀ ਹੋਣਾ ਜੀ ਤੁਹਾਡੇ ਲਈ ਪ੍ਰਸਤ ਨੇ, ਅਵੇਲੇਬਲ ਨੇ, ਟੋਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਦੀ ਤੁਸੀਂ ਜਾਣਕਾਰੀ ਹਰਪ੍ਰੀਤ ਸੈਣੀ ਹੋਣਾ ਤੋਂ ਲੈ ਸਕਦੇ ਹੋ। 416-817-6500 416-817-6500

0: ਜ਼ੀਰੋ 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਨਾਲ ਦੀ ਨਾਲ ਅਸੀਂ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਜੰਮੂ ਕਸ਼ਮੀਰ ਦੀ ਜਿਹੜੀ ਸਰਕਾਰ ਅਤੇ ਭਾਜਪਾ ਹੁਣ ਕਹਿੰਦੇ ਆਹਮੋ ਸਾਹਮਣੇ ਹੋ ਗਿਆ।
1: ਦੇਖੋ ਗੱਲ ਇਹ ਹੈ ਕਿੱਡੀ ਹੈਰਾਨੀ ਵਾਲੀ ਗੱਲ ਹੈ, ਉਹ ਤੁਸੀਂ ਤੁਰਪੋ ਕੇਰਲਾ ਤੋਂ ਲੈ ਕੇ ਇੱਧਰ ਜੰਮੂ ਕਸ਼ਮੀਰ ਇੱਕ ਕਿਸਮ ਦਾ ਦੂਜਾ ਸਿਰਾ ਲੱਗ ਗਿਆ
0: ਸਾਰੇ ਪਾਸੇ ਆਹਮੋ ਸਾਹਮਣੇ ਜੀ।
1: ਮਤਲਬ ਗੱਲ ਇਹ ਹੈ ਕਿ ਭਾਜਪਾ ਕਹਿੰਦੀ ਕਿ ਹਮ ਹੀ ਹਮ, ਦੂਸਰਾ ਕੋਈ ਨੀ। ਹੁਣ ਗੱਲ ਇਹ ਹੈ ਕਿ ਭਾਈ ਅਗਲਿਆਂ ਦੀ ਯੋਜਨਾਬੰਦੀ ਏਦਾਂ ਦੀ ਹੈ, ਉਹ ਆਪਣੇ ਢੰਗ ਦੇ ਵਿੱਚ ਸਫਲ ਵੀ ਹੋ ਰਹੇ ਆ ਲਗਾਤਾਰ। ਜੰਮੂ ਕਸ਼ਮੀਰ ਜਿਹੜਾ ਸੂਬਾ ਹੈ, ਜਿੱਦਾਂ ਦਾ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਸੂਬਾ ਤੇ ਚਲੋ ਅਸੀਂ ਕਹਿ ਨਹੀਂ ਸਕਦੇ, ਉੱਥੇ ਵੋਟਾਂ ਪਈਆਂ ਕਾਫੀ ਸਮੇਂ ਬਾਅਦ, ਅੱਜ ਤੋਂ ਦੋ ਢਾਈ ਦੋ ਸਾਲ ਪਹਿਲਾਂ, ਤੇ ਉਹਨਾਂ ਵੋਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਚਲੋ ਖੈਰ ਪ੍ਰਾਪਤੀ ਤੇ ਚੰਗੀ ਕੀਤੀ, ਕੁੱਲ 95 ਸੀਟਾਂ ਚੋਂ 21 ਸੀਟਾਂ ਮਾਫ ਕਰਨਾ 29 ਸੀਟਾਂ ਜਿੱਤ ਲਈਆਂ ਸੀ, ਪਰੰਤੂ ਸਰਕਾਰ ਬਣਾਉਣ ਵਿੱਚ ਫੇਲ ਰਹੀ ਸੀ ਜੰਮੂ ਕਸ਼ਮੀਰ ਚ। ਉੱਥੇ ਸਰਕਾਰ ਬਣਾਉਣ ਵਿੱਚ ਜਿਹੜੀ ਉੱਥੋਂ ਦੀ ਨੈਸ਼ਨਲ ਕਾਨਫਰੰਸ ਪਾਰਟੀ ਉਹ ਸਫਲ ਰਹੀ, ਹਾਲਾਂਕਿ ਨੈਸ਼ਨਲ ਕਾਨਫਰੰਸ ਤੋਂ ਵੀ ਬਹੁਮਤ ਨਹੀਂ ਸੀ, 41 ਸੀਟਾਂ ਸੀਗੀਆਂ, ਥੋੜਾ ਜਿਹਾ ਘੱਟਦਾ ਸੀ। ਉਹ ਕੁਛ ਕਾਂਗਰਸ ਨੇ ਸਾਥ ਦੇ ਦਿੱਤਾ, ਇੱਕ ਅੱਧਾ ਆਜ਼ਾਦ ਰਲ ਗਿਆ, ਇੱਕ ਅੱਧਾ CPIM ਦਾ ਸੀਗਾ ਉਹ ਰਲ ਗਿਆ, ਤੇ ਅਗਲਿਆਂ ਨੇ ਸਰਕਾਰ ਬਣਾ ਲਈ। ਹੁਣ ਸਰਕਾਰ ਤੇ ਵਿਰੋਧੀ ਧਿਰ ਨੂੰ ਹਮੇਸ਼ਾ ਹੀ ਚੁੱਭਦੀ ਹੈ, ਤੇ ਭਾਜਪਾ ਉੱਥੇ ਵਿਰੋਧੀ ਧਿਰ ਹੈ। ਬੀਤੇ ਸਮੇਂ ਚ ਰੌਲੇ ਵੀ ਪਏ, ਜਿਵੇਂ ਪੰਜਾਬ ਵਿੱਚ, ਦਿੱਲੀ ਚ, ਹੋਰ ਥਾਵਾਂ ਤੇ ਰੌਲੇ ਪੈ ਹਟੇ ਆ ਤੇ ਪਈ ਜਾਂਦੇ ਆ ਕਿ ਭਾਜਪਾ ਤੇ ਭਾਈ ਬੜਾ ਯੋਜਨਾਬੰਦ ਢੰਗ ਦੇ ਨਾਲ ਇੱਥੇ ਸਰਕਾਰਾਂ ਸੁੱਟਣ ਦਾ ਕੰਮ ਕਰਦੀ ਹੈ ਜੀ, ਸਾਡੇ ਵਿਧਾਇਕ ਖਰੀਦਣ ਦਾ ਯਤਨ ਹੈ, ਆਹ ਕੁਛ ਹੈ। ਪੰਜਾਬ ਚ ਥੋੜੇ ਰੌਲੇ ਪਏ, ਵਿਧਾਨ ਸਭਾ ਦੇ ਵਿਸ਼ੇਸ਼ ਅਜਲਾਸ ਹੋਏ ਇਸ ਗੱਲ ਤੇ ਕਿ ਆਪਰੇਸ਼ਨ ਜਿਹੜਾ ਚਲਾ ਦਿੱਤਾ ਜੀ ਇਹਨਾਂ ਨੇ, ਆਪਰੇਸ਼ਨ ਲੋਟਸ, ਬੜਾ ਕੁਛ ਏਦਾਂ ਦਾ। ਉਹ ਜੰਮੂ ਕਸ਼ਮੀਰ ਚ ਵੀ ਰੌਲਾ ਪਿਆ ਸੀ, ਜਦੋਂ ਰੌਲਾ ਪਿਆ, ਪ੍ਰਭ ਸੰਧੂ ਜੀ ਜਿਹੜੇ ਇਸ ਵੇਲੇ ਦੇ ਮੁੱਖ ਮੰਤਰੀ ਹੈ ਉਮਰ ਅਬਦੁੱਲਾ ਜੀ, ਜਿਹੜੇ ਨੈਸ਼ਨਲ ਕਾਨਫਰੰਸ ਦੇ ਆਗੂ ਹੈ, ਉਹਨਾਂ ਨੇ ਵੀ ਦੋਸ਼ ਮੜਿਆ ਸੀ। ਉਹਨਾਂ ਨੇ ਵੀ ਬਿੰਗੇ ਟੇਡੇ ਸ਼ਬਦਾਂ ਦੇ ਨਾਲ ਕਹਿਤਾ ਜੀ ਭਾਜਪਾ ਸਾਡੀ ਸਰਕਾਰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਇੱਥੇ ਨਕਦੀ ਵੰਡੀ ਜਾ ਰਹੀ ਹੈ, ਮੰਤਰੀਆਂ ਦੇ ਅਹੁਦੇ ਤੇ ਲਾਲਚ ਦਿੱਤੇ ਜਾ ਰਹੇ ਹੈ, 25 ਤੋਂ 30 ਕਰੋੜ ਰੁਪਇਆ ਇੱਕ ਇੱਕ ਵਿਧਾਇਕ ਨੂੰ ਦੇਣ ਦੀ ਪੇਸ਼ਕਸ਼ ਹੈ, 25 ਤੋਂ 30 ਕਰੋੜ। ਪ੍ਰਭ ਸੰਧੂ ਜੀ 25 ਤੋਂ 30 ਕਰੋੜ ਰੁਪਇਆ ਇੱਕ ਵਿਧਾਇਕ ਨੂੰ ਪੇਸ਼ਕਸ਼ ਹੈ, ਪਤਾ ਨੀ ਕਿ ਪੈਸੇ ਕਿਹੜੇ ਟਰੱਕਾਂ ਚ ਲੈ ਕੇ ਆਉਂਦੇ ਆ, ਗਿਣੇ ਤੇ ਜਾ ਨਹੀਂ ਸਕਦੇ ਇੰਨੇ ਪੈਸੇ, ਨਾਲ ਝੋਲੇ ਚ ਪਾ ਕੇ ਦਿੱਤੇ ਜਾ ਸਕਦੇ ਆ। ਉਹ ਜਦੋਂ ਇਹ ਮਸਲਾ ਹੋਇਆ ਤੇ ਹੁਣ ਭਾਜਪਾ ਵਾਲਿਆਂ ਨੂੰ ਗੁੱਸਾ ਚੜ ਗਿਆ, ਭਾਜਪਾ ਵਾਲੇ ਕਹਿੰਦੇ ਜੀ ਕੀ ਪਖੰਡ ਫੜਿਆ, ਕਦੇ ਆਪਰੇਸ਼ਨ ਲੋਟਸ ਕੋਈ ਰੌਲਾ ਪਾ ਦਿੰਦਾ, ਕਦੀ ਕੋਈ ਕਹਿੰਦਾ ਜੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਖਰੀਦ ਲਏ, ਕਦੀ ਕਹਿੰਦੇ TMC ਤੇ, ਕਹਿੰਦੇ ਅਸੀਂ ਤੇ ਖਰੀਦਣ ਦਾ ਕੰਮ ਹੀ ਨਹੀਂ ਕਰਦੇ। ਉਹਨਾਂ ਨੇ ਅੱਜ ਨੋਟਿਸ ਭੇਜ ਦਿੱਤਾ ਉਮਰ ਅਬਦੁੱਲਾ ਨੂੰ, ਜਿਹੜਾ ਉੱਥੋਂ ਦਾ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਹੈ, ਕਿ 7 ਦਿਨਾਂ ਦੇ ਵਿੱਚ ਮਾਫੀ ਮੰਗ ਲਾ, ਤੇ ਜੇ ਤੂੰ 7 ਦਿਨ ਚ ਮਾਫੀ ਨਹੀਂ ਮੰਗੀ ਜਾਂ ਸਬੂਤ ਦੇ ਕਿ ਕਿਹਨੂੰ ਅਸੀਂ 25-30 ਕਰੋੜ ਦੀ ਪੇਸ਼ਕਸ਼ ਕੀਤੀ ਹੈ, ਕਿੱਥੇ ਤੇਰੀ ਸਰਕਾਰ ਸਿੱਟ ਦਿੱਤੀ ਹੈ, ਤੇ ਜੇ ਕਹਿੰਦੇ ਤੂੰ ਸਬੂਤ ਨਾ ਦਿੱਤਾ ਤੇ ਜਨਤਕ ਤੌਰ ਤੇ ਮਾਫੀ ਮੰਗ, ਤੇ ਜੇ ਤੂੰ ਮਾਫੀ ਨਾ ਮੰਗੀ ਤੇ ਫਿਰ ਅਸੀਂ ਤੇਰੇ ਤੇ 100 ਕਰੋੜ ਦਾ ਮਾਨਹਾਨੀ ਦਾ ਕੇਸ ਕਰਨਾ ਆ। ਹੁਣ ਉਹ 7 ਦਿਨਾਂ ਦਾ ਇੰਤਜ਼ਾਰ ਕਰਦੇ ਆ ਪ੍ਰਭ ਸੰਧੂ ਜੀ, ਕਿ ਉਹ ਮਾਫੀ ਮੰਗਦਾ ਹੈ, ਸਬੂਤ ਦਿੰਦਾ ਹੈ, ਜਾਂ ਫਿਰ 100 ਕਰੋੜ ਦਿੰਦਾ। ਆਪਾਂ ਹੁਣ ਥੋੜੇ ਕੁ ਦਿਨ ਇੰਤਜ਼ਾਰ ਕਰਦੇ ਹਾਂ
0: ਜੀ। ਬਿਲਕੁਲ ਜੀ, 905-673-3337 ਤੁਹਾਡੀਆਂ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਜੈਨੂਨ ਜੇ ਆਪਣੇ ਨਾ ਜਿਹੜੇ ਸੁਝਾਅ ਬਹੁਤ ਸੀਮਿਤ ਰੱਖੋਗੇ ਤਾਂ ਕਿ ਕਈ ਵਾਰ ਹੁੰਦਾ ਕਿ ਸਾਰਿਆਂ ਦੇ ਸਵਾਲ ਰਮੇਜੀ ਤੱਕ ਲੰਬੇ ਹੋ ਕਰ ਨਹੀਂ ਪਹੁੰਚ ਸਕਦੇ, ਸੋ ਸੀਮਿਤ ਜੇ ਤੁਹਾਡੇ ਆਪਣੇ ਸਵਾਲ ਰੱਖਿਓ। ਸੋ 905-673-3337 ਪਹਿਲੀ ਕਾਲ ਵੱਲ ਚੱਲਦੇ ਹਾਂ ਜੀ। ਤੁਹਾਡੀ ਇਜਾਜ਼ਤ ਲੈਣੀ ਮੈਂ ਭੁੱਲ ਗਿਆ ਜੀ, ਤੁਹਾਡੀ ਇਜਾਜ਼ਤ ਰਮੇਜੀ ਚੱਲੀਏ ਕਾਲਰਸ ਦੇ ਵੱਲ।
2: ਪੰਜਾਬ ਦੇ ਲੋਕਾਂ ਨੇ ਹੁਣ ਅਕਾਲੀ ਕਾਂਗਰਸ ਤੋਂ ਅੱਕ ਕੇ ਬਦਲਾ ਦੇ ਚੱਕਰ ਚ ਇਹਨਾਂ ਨੂੰ ਲੈ ਹੀ ਆਂਦਾ ਜੀ, ਚੁਟਕਲੇ ਸੁਣ ਸੁਣ ਇਹਨਾਂ ਦੇ, ਇਹ ਕਿੰਨਾ ਕੁ ਲੁੱਟਣਗੇ ਜੀ ਪੰਜਾਬ ਨੂੰ ਇਹ ਸਾਰੇ। ਇਹਨਾਂ ਨੇ ਜਦੋਂ ਲੋਕ ਰੌਲਾ ਪਾਉਂਦੇ ਸੀ ਵੀ ਨਾ ਤੁਸੀਂ ਐ ਕਰੋ ਬਾਹਰੋਂ MP ਚੁਣੀ ਜਾਂਦੇ ਆ ਵੀ ਇਹ ਬਿਜ਼ਨਸਮੈਨ ਜੇ ਨਹੀਂ ਲੋਟ ਰਹਿਣੇ, ਉਦੋਂ ਤਾਂ ਇਹ ਕਹਿੰਦੇ ਸੀ ਨਹੀਂ ਤੁਹਾਨੂੰ ਨੀ ਪਤਾ ਸਾਨੂੰ ਪਤਾ ਵਾ ਕਿਹੜੇ ਸਹੀ ਰਹਿਣਗੇ। ਹੁਣ ਇਹ ਚੀਕਾਂ ਮਾਰਦੇ ਆ ਜਦੋਂ ਖਾ ਪੀ ਕੇ ਇਹਨਾਂ ਨੂੰ ਛੱਡ ਕੇ ਚਲੇ ਗਏ। ਫੇਲ ਹੋਇਆ ਦਿੱਲੀ ਮਾਡਲ ਜਿਹੜਾ ਸਾਰੀ ਦੁਨੀਆ ਨੇ ਨਕਾਰਤਾ, ਦਿੱਲੀ ਦੇ ਲੋਕਾਂ ਨੇ ਹਰਾਤੇ, ਉਹ ਪੰਜਾਬ ਤੇ ਥੋਪੀ ਜਾਂਦੇ ਆ ਜੀ। ਦਿੱਲੀ ਦੇ ਆ ਕੇ ਇੱਥੇ ਪੰਜਾਬ ਦਾ ਜਹਾਜ਼ ਚੱਕਦੇ ਆ, ਜਿੱਧਰ ਨੂੰ ਜੀ ਕਰਦਾ ਇਹ ਚੱਲ ਜਾਂਦੇ ਆ। ਕਿੰਨੇ MLA ਆਪਾਂ ਚੋਂ ਡੂਬ ਬਣਾ ਲਏ, ਜੇ ਤਾਂ 21 MLA ਦੀ ਵਧੀ ਆ, ਜਿਹਨੇ ਇਹਨਾਂ ਦੀਆਂ ਜਾਇਦਾਦਾਂ ਵੱਧ ਗਈਆਂ, ਹਰੇਕ ਨੂੰ ਤੁਸੀਂ ਪੁੱਛ ਕੇ ਦੇਖ ਲਓ ਰਮੇਸ਼ ਜੀ ਗਰਾਊਂਡ ਲੈਵਲ ਤੇ ਆਪਦੇ MLA ਬਾਰੇ ਦੱਸੋ ਕਿੰਨੀਆਂ ਜਾਇਦਾਦਾਂ ਵਧੀਆਂ। ਕਦੇ ਅਕਾਲੀ ਕਾਂਗਰਸੀਆਂ ਨੇ ਇਸ ਲੈਵਲ ਦੀ ਲੋਟਰੀ ਕੀਤੀ ਜਿਹੜੀ ਇਹਨਾਂ ਨੇ ਕੀਤੀ ਆ। ਤੁਸੀਂ ਦੇਖੋ ਜੇ ਮੈਂ ਆਪਾਂ ਨੂੰ ਮਾਣ ਮਿਲਿਆ ਹੋਵੇ, ਐਗਜਾਮਪਲ ਲੈ ਲਓ, ਕੋਈ MLA ਹੋਈਏ, ਆਪਾਂ ਨੂੰ ਤਨਖਾਹ ਆਉਂਦੀ ਹੋਵੇ, ਆਪਾਂ ਲੋਕਾਂ ਦੇ ਨੁਮਾਇੰਦੇ ਹੋਈਏ, ਤੇ ਆਪਾਂ ਬਿਨਾਂ ਪੜ੍ਹੇ ਕਾਨੂੰਨਾਂ ਤੇ ਸਾਈਨ ਕਰੀ ਜਾਵਾਂਗੇ। ਫਿਰ ਦੂਜੀ ਗੱਲ, ਜਦੋਂ ਆਪਾਂ ਜਥੇਦਾਰ ਸਾਡਾ ਆਪਣੀ ਕੋਈ ਰਿਸਪੋਂਸੀਬਿਲਟੀ ਨੀ, ਆਪਾਂ ਕਾਨੂੰਨ ਪੜ੍ਹ ਕੇ ਜਾਈਏ। ਜੇ ਕਾਨੂੰਨ ਪੜ੍ਹ ਕੇ ਜਾਂਦੇ ਜਾ ਕੇ ਜਥੇਦਾਰ ਨੂੰ ਵੀਡੀਓ ਚ ਕਨਵਿੰਸ ਕਰਦੇ ਕਾਨੂੰਨ ਵਧੀਆ, ਲੋਕਾਂ ਨੇ ਵੀਡੀਓ ਦੇਖ ਕੇ ਆਪ ਹੀ ਕਹਿਣਾ ਸੀ ਹਾਂ ਵੀ ਸਹੀ ਆ। ਇਕੱਲੇ ਬੇਅਦਬੀ ਕਾਨੂੰਨਾਂ ਦੀ ਗੱਲ ਨੀ, ਹੋਰ ਵੀ ਜਿੰਨੇ ਆ, ਹੁਣ ਤੁਸੀਂ ਫੇਰ ਦੱਸਿਆ ਲੈਂਡ ਪੁਲਿੰਗ ਲੈ ਆਏ, ਤੇ ਉਹ ਜਿਵੇਂ ਖਹਿਰਾ ਕਹਿੰਦਾ ਹੁੰਦਾ ਬੰਧੂਆ ਮਜ਼ਦੂਰਾਂ ਨੇ, ਫੇਰ ਉਵੇਂ ਸਾਈਨ ਕਰੇ ਆਉਣੇ ਆ ਜਾ ਕੇ। ਪੰਜਾਬ ਦਾ ਥੋੜੀ ਸੋਚਣਾ ਇਹਨਾਂ ਨੇ, ਦਿੱਲੀ ਵਾਲੇ ਰਜਾਈ ਜਾਣੇ ਆ। ਕੋਈ ਗੱਲ ਨੀ, ਇਹ ਪੁਰਾਣੀਆਂ ਸਰਕਾਰਾਂ ਨੇ ਲੁੱਟਿਆ, ਇਹ ਚੱਕਰ ਚ ਦੁਬਾਰਾ ਨੀ ਵੋਟਾਂ ਪਾਉਣੀਆਂ, ਨਵੀਂ ਕੋਈ ਲਿਆਵਾਂਗੇ ਵਧੀਆ, ਜਿਵੇਂ ਅੰਮ੍ਰਿਤਪਾਲ ਦੀ ਸੋਚ ਆ। ਧੰਨਵਾਦ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
1: ਚਲੋ ਮੈਂ ਇੱਥੇ ਗੱਲ ਨੀ ਕਰਦਾ, ਅੱਗੇ ਨੂੰ ਤੋਰਦਾ ਗੱਲ। ਸਰੋਤਿਓ, ਜੋ ਬੀਤੇ ਸਮੇਂ ਹੋਇਆ, ਜਿਨ ਜਿੰਨਾ ਲੁੱਟਿਆ, ਜਿਨ ਜੋ ਕੀਤਾ, ਉਹ ਤੁਸੀਂ ਵੀ ਵੇਖਿਆ, ਮੈਂ ਵੀ ਵੇਖਿਆ, ਅਸੀਂ ਸਾਰੇ ਉਹਦੇ ਗਵਾਹ ਆ। ਮੈਨੂੰ ਲੱਗਦਾ ਕਿ ਸਿਆਣਪ ਹੁਣ ਇਹਦੇ ਵਿੱਚ ਨਹੀਂ ਕਿ ਕਿਨ ਵੱਧ ਲੁੱਟਿਆ ਕਿਨ ਘੱਟ ਲੁੱਟਿਆ, ਕਿਉਂਕਿ ਇਹ ਮੀਟਰ ਹੀ ਨਹੀਂ ਸਾਨੂੰ ਇੱਦਾਂ ਦਾ ਜਿਹੜਾ ਅਸੀਂ ਇਹ ਨਾਪ ਸਕੀਏ। ਪਹਿਲੇ ਨੰਬਰ ਤੇ ਅਸੀਂ 8-10 ਮੀਟਰ ਇਕੱਠੇ ਕਰ ਲੈਣਾ ਲੁੱਟਣ ਵਾਲੇ, ਲੁੱਟਣ ਦੇ ਨਾਪਣ ਵਾਲੇ। ਪ੍ਰਭ ਸੰਧੂ ਜੀ, ਮੈਂ ਤੁਹਾਡੇ ਵੀ ਮੰਗਾ ਲਾਂ, ਚੀਨ ਤੋਂ ਵੀ ਮੰਗਾ ਲਾਂ, ਭਾਰਤ ਵਾਲੇ ਵੀ ਇਕੱਠੇ ਕਰ ਲਿਓ, ਮੀਟਰ ਮੁੱਕ ਜਾਣੇ ਆ ਜਿੰਨੀ ਲੁੱਟ ਕਰ ਲਈ ਇਹਨਾਂ ਨੇ। ਇਸ ਕਰਕੇ ਉਹ ਆਪਾਂ ਛੱਡ ਦਈਏ ਜੀ, ਲੁੱਟ ਵਾਲੀ ਗੱਲ ਇਹਨਾਂ ਨੇ ਕਿੰਨੀ ਕੀਤੀ, ਕਿਨ ਘੱਟ ਕੀਤੀ, ਕਿਨ ਵੱਧ ਕੀਤੀ। ਮੈਨੂੰ ਲੱਗਦਾ ਕਿ ਅਸੀਂ ਇਹ ਡਿਸੀਜਨ ਲੈ ਜੇ ਕਾਮਯਾਬ ਰਹੇ ਤੇ ਸ਼ਾਇਦ ਥੋੜਾ ਕੁ ਚੰਗਾ ਹੋ ਜੂ ਕਿ ਸਾਨੂੰ ਕਿਹੜੀ ਸਰਕਾਰ ਬਣਾਉਣੀ ਪੈ ਚਾਹੀਦੀ, ਉਹ ਸਰਕਾਰ ਕੀ ਚਾਹੀਦੀ ਹੈ, ਉਹ ਵਿਅਕਤੀ ਕੌਣ ਹੋਵੇ, ਉਹ ਤਿਰ ਕੀ ਕਹਿੰਦੀ ਹੈ। ਇਹ ਨਾ ਹੋਵੇ ਨਾ ਅਸੀਂ 2-3 ਤੇ ਵੇਖ ਲਈਆਂ, ਪੰਜਾਬ ਦੀ ਗੱਲ ਕਰਦੇ ਅਸੀਂ 3 ਵੇਖ ਲਈਆਂ, ਤੇ ਜੇ ਚੌਥੀ ਵੀ ਅਸੀਂ ਇਹੋ ਜਿਹੇ ਲੈ ਤੇ ਫਿਰ ਕੀ ਕਰਾਂਗੇ, ਫਿਰ ਇਹੀ ਗੱਲਾਂ ਕਰਾਂਗੇ। ਸੋ ਮੈਨੂੰ ਲੱਗਦਾ ਕਿ ਹੁਣ ਸਾਡੀ ਤੁਹਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਫੈਸਲਾ ਲਈਏ ਕਿ ਅਸੀਂ ਕਿਹਨੂੰ ਲੈ ਕੇ ਆਉਣਾ ਹੈ, ਉਹ ਸਰਕਾਰ ਦੇ ਕੋਲ ਸਾਡੀ ਡਿਮਾਂਡ ਕੀ ਹੋਣੀ ਚਾਹੀਦੀ ਹੈ, ਉਹ ਸਰਕਾਰ ਮੈਨੀਫੈਸਟੋ ਚ ਕੀ ਆਖੇ, ਉਹ ਸਰਕਾਰ ਐਲਾਨ ਕੀ ਕਰੇ। ਤੇ ਜੇ ਐਲਾਨ ਆਹੀ ਕਰਨਾ ਕਿ ਸਾਡੀ ਸਰਕਾਰ ਆਈ ਤੇ ਸਕੂਟਰੀ ਦੇ ਦਾਂਗੇ ਕੁੜੀਆਂ ਨੂੰ, ਸਾਡੀ ਸਰਕਾਰ ਆਈ ਤੇ ਮੁੰਡਿਆਂ ਨੂੰ ਸਮਾਰਟਫੋਨ ਦੇ ਦਿਆਂਗੇ, ਸਾਡੀ ਸਰਕਾਰ ਆਈ ਤੇ ਬਜ਼ੁਰਗਾਂ ਨੂੰ ਆਪਾਂ ਬੱਸਾਂ ਚ ਭਰ ਕੇ ਕਿਸੇ ਨੂੰ ਆਪਾਂ ਤੀਰਥ ਸਥਾਨ ਤੇ ਇੱਧਰ ਨੂੰ ਲੈ ਜਾਂਗੇ, ਜਿਹੜਾ ਉੱਧਰ ਨੂੰ ਲੈ ਜਾਂਗੇ। ਜੇ ਆਹ ਕੁਛ ਐਲਾਨ ਕਰਾਉਣੇ, ਫਿਰ ਜਿਹੜੀ ਮਰਜ਼ੀ ਸਰਕਾਰ ਬਣਾ ਲਓ, ਫਿਰ ਤੇ ਭਾਈ ਨਤੀਜਾ ਆਹੀ ਰਹਿਣਾ
0: ਜੀ। 905-673-3337 ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਮਾਫ ਕਰਨਾ, ਮੈਂ ਲੈਟ ਮੀ ਸੀ ਕਿ ਬਹੁਤ ਸਾਰੀਆਂ ਕਾਲਸ ਆ, ਕਿਹੜੀ ਕਾਲ ਕਿੰਨੇ ਚਿਰ ਪਹਿਲਾਂ ਆਈ? ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
3: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ
0: ਜੀ। ਜੀ ਸਰ,
3: ਹਾਂਜੀ ਸਰ, ਮੇਰ ਜੀ, ਤੁਸੀਂ ਇੱਕ ਗੱਲ ਕਹੀ ਹੈ ਵੀ ਬੜਿਆਂ ਨੇ ਲੁੱਟਿਆ ਪਿਛਲੀਆਂ ਕੰਮਾਂ ਦੇ ਵਿੱਚ, ਤੇ ਮੇਰ ਜੀ ਜੇ ਪਿਛਲੀਆਂ ਕੰਮਾਂ ਚ ਵਾਕਿਆ ਤੁਸੀਂ ਇੱਕ ਹੈਜ਼ੇ ਪੱਤਰਕਾਰ ਕਹਿਣ ਡੇ ਹੋ, ਅਸੀਂ ਹੈਜ਼ੇ ਸਰੋਤੇ ਕਹਿੰਦੇ ਆ ਵੀ ਲੁੱਟਿਆ, ਤੇ ਇਹ ਇਹ ਕੰਮ ਦੇ ਵਿੱਚ ਉਹਨਾਂ ਦੀ ਕਾਰਵਾਈ ਕੀ ਹੋਈ? ਦੂਸਰੀ ਗੱਲ ਇਹ ਹੈ, ਅਸੀਂ ਇਹ ਵੀ ਗੱਲ ਇੱਥੇ ਜ਼ਰੂਰ ਕਰਨੇ ਆ ਬਾਹਰ ਬੈਠੇ, ਕਿਉਂਕਿ ਸਾਨੂੰ ਦੁੱਖ ਵੀ ਹੈਗਾ ਪੰਜਾਬ ਦਾ। ਅਸੀਂ ਇੰਨੀ ਗੱਲ ਕਹਿੰਦੇ ਹਾਂ ਵੀ ਐਸ ਜੀ ਪੀ ਸੀ ਵੀ ਗਲਤ, ਜਥੇਦਾਰ ਵੀ ਗਲਤ। ਜੇ ਐਸ ਜੀ ਪੀ ਸੀ ਨੂੰ ਬਣੇ ਆ ਤਾਂ ਵੋਟਾਂ ਲੈ ਕੇ ਬਣੇ ਨੇ ਨਾ, ਜੇ ਨਾ ਪ੍ਰਭ ਜੀ ਦੀ ਵੋਟ ਹੈ ਨਾ ਮੇਰੀ ਵੋਟ ਹੈ ਤੇ ਨਾ ਮੇਰੇ ਵਰਗੇ ਹਜ਼ਾਰਾਂ ਸਰੋਤਿਆਂ ਦੀ ਵੋਟ ਹੈ। ਜੇ ਜਥੇਦਾਰ ਨੂੰ ਚੁਣਿਆ ਜਾਂਦਾ ਤੇ ਉਹਨਾਂ ਨੂੰ ਵੀ ਕੋਈ ਪ੍ਰੋਸੈਸ ਹੈਗਾ ਨਾ। ਫਿਰ ਜੇ ਅਸੀਂ ਇਹ ਦੂਸਰੀ ਗੱਲ ਕਹਿੰਦੇ ਹਾਂ ਵੀ ਪੰਜਾਬ ਦੇ ਲੋਕਾਂ ਨੂੰ ਅਗਲ ਘੱਟ ਹੈ ਤੇ ਅਸੀਂ ਬਾਹਰ ਜਿਹੜੇ ਪੜ੍ਹੇ ਲਿਖੇ ਆ ਗਏ ਹਾਂ, ਤੇ ਸੰਧੂ ਸਾਹਿਬ ਇੱਕ ਟਿੱਪਣੀ ਤੁਸੀਂ ਵੀ ਕਰਿਓ, ਜਿਹੜਾ ਪਿੱਛੇ ਇਲੈਕਸ਼ਨ ਹੋਏ ਨੇ ਟਾਈਮ ਤੋਂ ਪਹਿਲਾਂ, ਤੇ $200 ਸਾਡੇ ਅਕਾਊਂਟ ਚ ਪਾ ਦਿੱਤੇ ਗਏ। ਹਾਂਜੀ, ਅਸੀਂ ਵੀ ਤਾਂ ਸਰਕਾਰ ਚੁਣੀ ਹੈ ਨਾ
0: ਜੀ,
3: ਅਸੀਂ ਉਹੀ ਉਹਨਾਂ ਨੂੰ ਤਾਂ ਕਹਿੰਦੇ ਵੀ ਉਹ ਮਾੜੇ ਨੇ, ਉਹਨਾਂ ਨੂੰ ਪੜ੍ਹੇ ਲਿਖੇ ਘੱਟ ਨੇ, ਉਹ ਉਹਨਾਂ ਨੂੰ ਅਸਲ ਘੱਟ ਹੈ, ਲੇਕਿਨ ਜਿੰਨੇ ਅਸਲ ਵਾਲੇ ਹੈਗੇ ਸੀ ਅਸੀਂ ਤਾਂ ਸਾਰਾ ਕੁਛ ਕੀਤਾ ਹੀ ਹੈ ਨਾ। ਇਸ ਕਰਕੇ ਕੋਈ ਵੀ ਟਿੱਪਣੀ ਕਰਨ ਲੱਗਿਆ, ਭਾਵੇਂ ਐਸ ਜੀ ਪੀ ਸੀ ਹੈ ਉਹ ਬੋਡੀ ਐਕਟ ਹੈ, ਤਾਂ ਜ਼ਰੂਰ ਰਮੇਸ਼ ਜੀ ਇਹ ਦੱਸਿਓ ਕਿੰਨੇ ਕਿੰਨੇ ਕੁ ਅਦਾਰੇ ਐਸ ਜੀ ਪੀ ਸੀ ਦੇ ਮਦੈਬ ਚੱਲਦੇ ਨੇ, ਤੇ ਕਿੰਨਿਆਂ ਕੁ ਲੋਕਾਂ ਨੂੰ ਰੁਜ਼ਗਾਰ ਜਾਂ ਕੀ ਕੁਛ ਦਿੱਤਾ। ਬਾਕੀ ਸਰਕਾਰ ਦੇ ਚਲੋ ਜੋ ਕੁਛ ਕਰ ਰਹੀ ਬਹੁਤ ਵਧੀਆ, ਮਿਹਰਬਾਨੀ ਚੜ੍ਹਦੀ ਕਲਾ, ਜਿਹੜਾ ਉਹ ਪ੍ਰੋਗਰਾਮ ਬੜਾ ਵਧੀਆ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਕਾਰਜਾਂ ਦਾ ਵਿਵਰਣ ਪੂਰਾ ਅਸੀਂ ਇਕੱਠਾ ਕਰਨਾ ਚਿੱਠਾ, ਦੇਖੋ ਉਹ ਇੱਕ ਬਹੁਤ ਵੱਡਾ ਅਦਾਰਾ ਆ, ਮੋਟਾ ਬਜਟ ਹੈ, ਬੜੇ ਲੋਕਾਂ ਨੂੰ ਧਾਰਮਿਕ ਖੇਤਰ ਚ ਰੁਜ਼ਗਾਰ ਦਿੱਤਾ, ਤੇ ਧਾਰਮਿਕ ਖੇਤਰ ਨੂੰ ਚਲਾਉਣ ਲਈ ਟੈਕਨੀਕਲ ਸੈਕਟਰ ਦੀ ਜ਼ਰੂਰਤ ਹੈ, ਆਪਣੇ ਵਿਦਿਅਕ ਅਦਾਰੇ ਨੇ, ਮੈਡੀਕਲ ਅਦਾਰਾ ਆ, ਬੜਿਆਂ ਨੂੰ ਰੁਜ਼ਗਾਰ ਦਿੱਤਾ। ਦੇਖੋ ਇੱਦਾਂ ਦੀ ਕੋਈ ਗੱਲ ਨੀ, ਐਸ ਜੀ ਪੀ ਸੀ ਦੀ ਵਿਰੋਧ ਤਾਂ ਮੈਨੂੰ ਲੱਗਦਾ ਕਿ ਚਾਹੇ ਮੈਂ ਚਾਹੇ ਕੋਈ ਸਰੋਤੇ ਆ ਜਾਂ ਤੁਸੀਂ ਆ, ਅਸੀਂ ਐਸ ਜੀ ਪੀ ਸੀ ਸੰਸਥਾ ਦੀ ਵਿਰੋਧ ਤਾਂ ਨਹੀਂ ਕਰਦੇ ਕਿ ਐਸ ਜੀ ਪੀ ਸੀ ਸੰਸਥਾ ਚ ਨੁਕਸ ਹੈ ਜਾਂ ਹੁਣੀ ਨੀ ਚਾਹੀਦੀ, ਇਹ ਢਾ ਦਿਓ, ਬਿਲਕੁਲ ਨੀ, ਹੁਣੀ ਚਾਹੀਦੀ, ਉਹਦੀ ਬੜੀ ਅਹਿਮੀਅਤ ਹੈ, ਸਿੱਖਾਂ ਦਾ ਮਿੰਨੀ ਪਾਰਲੀਮੈਂਟ ਹੈ। ਰੌਲਾ ਆ ਕਿ ਉਹਦੇ ਲੋਕਤੰਤਰੀ ਢਾਂਚੇ ਚ ਨੁਕਸ ਪੈ ਗਿਆ, ਉਹਦਾ ਲੋਕਤੰਤਰੀ ਢਾਂਚਾ ਸਿਆਸੀ ਤੌਰ ਤੇ ਇੱਕ ਸਿਆਸੀ ਪਾਰਟੀ ਦੇ ਅਧੀਨ ਚਲਾ ਗਿਆ। ਹਾਲਾਂਕਿ ਵੋਟਾਂ ਨਾਲ ਜਿੱਤੇ ਸੱਚ ਹੈ, ਪਰੰਤੂ ਉਹ ਵੋਟਾਂ ਵੀ ਜਿਵੇਂ ਦੂਜੀਆਂ ਵੋਟਾਂ ਚ ਅਕਾਲੀ ਦਲ ਜਿੱਤਿਆ ਉੱਥੇ ਉਹਨਾਂ ਦੇ ਇੱਧਰ ਜਿੱਤ ਗਏ ਆ, ਉਹ ਨੁਕਸ ਮੈਨੂੰ ਲੱਗਦਾ ਕਬੂਲ ਕਰ ਲੈਣਾ ਚਾਹੀਦਾ ਕਿ ਉੱਥੇ ਸਿਆਸਤ ਹਾਵੀ ਹੋ ਗਈ। ਉਸ ਸਿਆਸਤ ਤੋਂ ਚਾਹੇ ਪ੍ਰਧਾਨ ਚਾਹੇ ਜਥੇਦਾਰਾਂ ਦੀ ਚੋਣ ਗਲਤ ਹੋਈ ਹੈ ਬੀਤੇ ਸਮੇਂ ਚ, ਤੇ ਉਹ ਗਲਤੀਆਂ ਦਾ ਖਮਿਆਜਾ ਜਿਹੜਾ ਸਿੱਖ ਵਰਗ ਸਿੱਖ ਕੌਮ ਭੁਗਤ ਰਹੀ ਹੈ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਹਾਨੂੰ ਆਲ ਵੇ ਰੂਫਰਸ ਵਾਲਿਆਂ ਦਾ ਸੁਨੇਹਾ ਦੇ ਦਈਏ, ਤੁਸੀਂ ਘਰ ਦੀ ਛੱਤ ਚੇਂਜ ਕਰਵਾਉਣੀ ਆ, ਰਿਪੇਅਰ ਕਰਵਾਉਣੀ ਆ, ਜਾਂ ਕਮਰਸ਼ੀਅਲ ਯੂਨਿਟ ਦੀ ਤੁਹਾਡੀ ਛੱਤ ਲੀਕ ਕਰ ਰਹੀ ਹੈ, ਹੁਣ ਸਮਾਂ ਆ ਗਿਆ ਕਿ ਉਸਨੂੰ ਚੇਂਜ ਕਰਵਾਇਆ ਜਾਵੇ, ਨਵਾਂ ਲਵਾਇਆ ਜਾਵੇ ਜਾਂ ਉਸਨੂੰ ਰਿਪੇਅਰ ਕਰਵਾਇਆ ਜਾਵੇ, ਤਾਂ ਆਲ ਵੇ ਰੂਫਰਸ ਦਾ ਸੁਨੇਹਾ ਤੁਹਾਨੂੰ ਦੇ ਦਈਏ। 15 ਸਾਲਾਂ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ, ਫਲੈਟ ਰੂਫ, ਸ਼ਿੰਗਲ ਰੂਫ ਐਂਡ ਮੈਟਰ ਰੂਫ, ਕਿਸੇ ਵੀ ਤਰ੍ਹਾਂ ਦੀ ਛੱਤ ਆ ਨਾ, ਤੁਸੀਂ ਬਸ ਕਾਲ ਘੁਮਾ ਲੈਣੀ ਆ ਅਤੇ ਨਾਲ ਦੀ ਨਾਲ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦੇਣਾ ਤੁਸੀਂ, ਅਤੇ ਵਧੀਆ ਜਿਹੀ ਕੋਟੇਸ਼ਨ ਤੁਹਾਡੇ ਲਈ ਰੈਡੀ ਹੋਣੀ ਆ। 647-505-0943-6475-0945-0943 ਆਲ ਵੇ ਰੂਫਰਸ, ਤੁਸੀਂ ਗੂਗਲ ਵੀ ਕਰ ਸਕਦੇ ਹੋ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। ਜੀ ਟੀ ਏ ਅਤੇ ਜੀ ਟੀ ਦੇ ਅਰਾਊਂਡ ਸਰਵਿਸ ਦਿੰਦੇ ਨੇ। ਇੱਕ ਵਾਰ ਫਿਰ ਨੰਬਰ ਦੇ ਦਈਏ, 647-505-0943 ਆਲ ਵੇ ਰੂਫਰਸ ਵਾਲਿਆਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
4: ਸਤਿ ਸ਼੍ਰੀ ਅਕਾਲ
0: ਜੀ ਸਰ।
4: ਜਿਹੜਾ ਰਾਮ ਦਾ ਅਮਰੀਕਾ ਦਾ ਇਸ਼ੂ ਚੱਲਦਾ ਨਾ, ਤੇ ਅਸਲ ਵਿੱਚ ਜਿਹੜੀ ਅਸਲ ਲੜਾਈ ਆ ਉਹ ਡਾਲਰ ਦੀ ਲੜਾਈ ਆ, ਤੇ ਪਲੱਸ ਉਹਦੀ ਸਰਦਾਰੀ ਜਿਹੜੀ ਆ ਕਾਇਮ ਰਵੇ। ਉਹ ਤਾਂ ਬਹਾਨਾ ਹੀ ਆ, ਕਦੇ ਤੂੰ ਜਰੇਨੀਅਮ ਰੱਖਿਆ ਹੋਇਆ, ਤੂੰ ਜੇ ਕਰਦਾ ਸੋ ਫਲਾਂ, ਇਹ ਇੱਕ ਬਹਾਨਾ ਹੀ ਆ। ਜਿਸ ਤਰ੍ਹਾਂ ਸਦਾਮ ਹੁਸੈਨ ਨੇ ਉਹ ਡਾਲਰ ਛੱਡ ਕੇ ਯੂਰੋ ਦੇ ਵਿੱਚ ਕੀਤਾ, ਬੀਜਾਂ ਸੋਨੂੰ ਵੀ ਇਹਨੇ ਮਾਰਤਾ, ਤੇ ਬਹਾਨੇ ਹੋਰ ਹੀ ਲਾਏ ਗਏ ਤੇ ਤੂੰ ਆਹ ਆ ਫਲਾਨਾ ਆ ਤੈਨੂੰ ਖੜਾਇਆ। ਏਦਾਂ ਗਦਾਫੀ ਨੇ ਵੀ ਜਦੋਂ ਡਾਲਰ ਛੱਡ ਕੇ ਤੇ ਇਹਦਾ ਬਿਜਨਸ ਦੂਸਰੀ ਕਰੰਸੀ ਕਰਨ ਲੱਗ ਪਿਆ, ਉਹ ਵੀ ਮਾਰਤਾ। ਹੁਣ ਰਾਣਾ ਜਿਹੜਾ ਉਹ ਚੀਨ ਦੀ ਕਰੰਸੀ ਚ ਕਰਦਾ ਪਿਆ ਬਿਜਨਸ, ਉਹ ਇਹਨੂੰ ਰੜਕਦਾ ਬਿਜਨਸ। ਜਿੱਦਾਂ ਨੇ ਡਾਲਰ ਇੱਕ ਜਿੱਦਾਂ ਉਹ ਲਿਆਉਣ ਨੂੰ ਫਿਰਦੇ ਨਾ ਆਪਣੀ, ਉਹ ਕਿਹੜੀ ਹੋਰ ਕਰੰਸੀ ਉਹ ਮੈਨੂੰ ਭੁੱਲ ਗਿਆ ਉਹਦਾ ਨਾਮ,
0: ਬ੍ਰਿਕ,
4: ਬ੍ਰਿਕ, ਹਾਂਜੀ, ਉਹ ਉਹਨੂੰ ਇਹ ਵੀ ਬ੍ਰਿਕ ਆ ਗਈ, ਤੇ ਉਹ ਫਿਰ ਮੁਕਾਬਲੇ ਚ ਆ ਗਈ ਤੇ ਖਤਮ ਆ। ਜੇ ਡਾਲਰ ਨੂੰ ਟੱਕਰ ਦੇ ਦਿੱਤੀ ਗਈ ਨੇ, ਅਮਰੀਕਾ ਤਾਂ ਖਤਮ ਆ, ਡਾਲਰ ਦਾ ਸਿਰ ਤੇ ਦੁਨੀਆਂ ਦੇ ਰਾਜ ਕਰਦਾ ਪਿਆ ਆ, ਤੇ ਇੱਕ ਇਹਨੂੰ ਚੀਨ ਦੀ ਤੇ ਇੰਡੀਆ ਦੀ ਇਕੋਨਮੀ ਵੀ ਰੜਕਦੀ ਪਈ ਆ। ਉਹ ਫਿਰ ਆਨੇ ਬਹਾਨੇ ਜਿੱਦਾਂ ਨਾ ਸਾਰੀਆਂ ਕੰਟਰੀਆਂ ਨੂੰ ਆਪਸ ਚ ਲਿਜਾ ਕੇ ਮਤਲਬ ਮਾਰਨਾ ਚਾਹੁੰਦਾ। ਜਿੱਦਾਂ ਆਪਾਂ ਆਮ ਹੀ ਸੁਣੀਦਾ ਨਾ, ਉਹ ਫਲਾਨੇ ਬੰਦੇ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ, ਇਹ ਦੋ ਨੀ ਮਾਰਦਾ, 6-7-8-10 ਪਤਾ ਨੀ ਕਿੰਨੇ ਨਿਸ਼ਾਨੇ ਮਾਰਦਾ ਇੱਕ ਤੀਰ ਨਾਲ, ਦੱਸਿਓ ਇਹਦੇ ਬਾਰੇ
0: ਜੀ। ਬਹੁਤ ਸ਼ੁਕਰੀਆ। ਬ੍ਰਿਕ ਵੀ ਹੁਣ ਬਹੁਤ ਸਾਰੇ ਮੁੱਦਿਆਂ ਵਾਂਗੂ ਇੱਧਰ ਉੱਧਰ ਇਹਦਾ ਮੁੱਦਾ ਗੁਆਚ ਚੁੱਕਿਆ ਆ, ਕਿਉਂਕਿ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਦਬਾ ਦਿੱਤੇ ਜਾਂਦੇ ਜਾਂ ਗੁਆਚ ਜਾਂਦੇ ਆ, ਜਿਵੇਂ ਪਿਛਲੇ ਦਿਨੇ ਬੇਅਦਬੀ ਦਾ ਮੁੱਦਾ ਔਰ ਪਿਛਲੇ ਦਿਨੀ ਜਿਹੜਾ ਬਰਗਾੜੀ ਗੋਲੀ ਕਾਂਡ ਦਾ ਬਹੁਤ ਸਾਰੇ ਮੋਰਚੇ ਐਸੇ ਲੱਗੇ, ਬੰਦੀ ਸਿੰਘਾਂ ਦਾ ਮੋਰਚਾ, ਉਹ ਇੱਦਾਂ ਹੀ ਗੁਆਚ ਗਏ ਜਦੋਂ ਮੈਨੂੰ ਲੱਗਦਾ ਜਿਵੇਂ ਬ੍ਰਿਕ ਦਾ ਮੁੱਦਾ ਗੁਆਚਿਆ। ਸੋ ਜੀ ਰਮੇਸ਼ ਜੀ,
1: ਦੇਖੋ ਇੱਕ ਤੇ ਨਾ ਪ੍ਰਭ ਸੰਧੂ ਜੀ ਕਈ ਵਾਰ ਬੜਾ ਗੱਲ ਸੁਣ ਕੇ ਨਾ, ਭਾਵੇਂ ਉਹ ਸਵਾਲ ਦੇ ਰੂਪ ਚ ਹੈ ਜਾਂ ਕਿਸੇ ਨੇ ਆਪਣੇ ਵਿਚਾਰ ਰੱਖੇ, ਬੜਾ ਹੀ ਮੈਨੂੰ ਆਨੰਦ ਆਉਂਦਾ ਹੈ ਕਿ ਧਰਤੀ ਦੇ ਉੱਪਰ ਨਾ ਦੇਖੋ ਕਿੱਥੇ ਤੱਕ ਲੋਕ ਬੁੱਧੀ ਵਿਵੇਕ ਰੱਖਦੇ ਆ, ਕਿੱਥੇ ਤੱਕ ਸਮਝ ਰੱਖਦੇ ਆ ਕਿ ਦੁਨੀਆਂ ਵਿਆਪੀ ਸੰਘਰਸ਼ ਕੀ ਹੈ। ਸਦਾਮ ਹੁਸੈਨ ਨੂੰ ਜਿਹੜਾ ਕਤਲ ਕੀਤਾ ਗਿਆ ਜਾਂ ਮਾਰਿਆ ਗਿਆ, ਕਿਉਂ ਮਾਰਿਆ ਗਿਆ, ਸਦਾਮ ਹੁਸੈਨ ਦੇ ਨਾਲ ਕੀ ਰੌਲਾ ਸੀ, ਇਰਾਨ ਦੇ ਨਾਲ, ਦੇਖੋ ਇਹ ਜਿਹੜੀ ਸਮਝ ਰੱਖਣੀ ਨਾ
0: ਜੀ,
1: ਇਹ ਦੁਨੀਆ ਸੰਸਾਰ ਚ ਜਿਹੜਾ ਮੈਂ ਹਮੇਸ਼ਾ ਕਹਿੰਦਾ, ਕਈ ਕਹਿੰਦੇ ਨਹੀਂ ਜੀ ਇੱਥੇ ਕੁਛ ਨੀ ਹੋਣਾ, ਮੈਂ ਇੱਕ ਬੜੀ ਗੱਲ ਕਹਿੰਦਾ ਹੁੰਦਾ ਕਿ ਡੈਫੀਨੇਟ ਹੋਣਾ ਹੀ ਹੋਣਾ, ਐਂਡ ਸੱਚ ਨੇ ਜਿੱਤਣਾ, ਇਨਕਲਾਬ ਆਉਣਾ ਹੀ ਆਉਣਾ ਆ। ਇਹ ਇਨਕਲਾਬ ਦੀਆਂ ਚਿੰਗਾਂ ਆ, ਲੋਕਾਂ ਦੀ ਸਮਝ ਹੈ ਕਿ ਇੱਥੇ ਤੱਕ, ਇਹ ਨਹੀਂ ਕਿ ਜੇ ਕਹੇ ਡੋਨਲਡ ਟਰੰਪ ਕਿ ਮੈਂ ਹੀ ਦੁਨੀਆਂ ਦਾ ਸਿਆਣਾ, ਜੋ ਕਹੂੰਗਾ ਉਹੀ ਹੋਣਾ, ਇੱਥੇ ਤੱਕ ਲੋਕ ਬੁੱਧੀ ਰੱਖਦੇ ਆ, ਔਰ ਇਹ ਧਰਤੀ ਤੇ ਲੱਖਾਂ ਲੋਕ ਨੇ, ਬਸ ਹੌਲੀ ਹੌਲੀ ਇਹਨੇ ਜਿਹੜਾ ਉੱਪਰ ਨੂੰ ਜਾਣਾ। ਚਲੋ ਮੈਂ ਨਾਲ ਗੱਲ ਜੋੜ ਦਿੰਦਾ, ਦੇਖੋ ਅਸਲ ਵਿੱਚ ਨਾ ਸਰੋਤਿਓ, ਮੈਨੂੰ ਤੁਸੀਂ ਹੁਣ ਬ੍ਰਿਕ ਤੋਂ, ਹੁਣ ਤਾਂ ਖੈਰ ਬ੍ਰਿਕ ਤੋਂ ਬ੍ਰਿਕਸ ਹੋ ਗਿਆ ਨਾ, ਇੱਕ ਕੰਟਰੀ ਹੋਰ ਜੁੜ ਗਈ ਸੀ
0: ਜੀ,
1: ਅਸਲ ਵਿੱਚ ਨਾ ਪ੍ਰਭ ਸੰਧੂ ਜੀ ਮੈਨੂੰ ਜਿਹੜੀ ਮੇਰੀ ਸਮਝ ਬਣੀ ਹੋਈ ਹੈ, ਮੇਰੀ ਉਹ ਸਮਝ ਅਜੇ ਤੱਕ ਖਤਮ ਨਹੀਂ ਹੋਈ, ਉਹ ਮੇਰੀ ਸਮਝ ਨਾ ਪਿਛਲੇ ਕੁਛ ਸਮੇਂ ਤੋਂ ਹੈ ਕਿ ਜਿਹੜੇ ਸੰਸਾਰ ਵਿਆਪੀ ਸੰਗਠਨ ਹੈ, ਚਾਹੇ ਉਹ ਬ੍ਰਿਕਸ ਹੈ, ਚਾਹੇ ਨਾਟੋ ਹੈ, ਚਾਹੇ ਇੱਕ ਸਾਰਕ ਹੁੰਦਾ ਸੀ, ਚਾਹੇ ਹੈਗਾ ਹੁੰਦਾ ਵੀ ਕਹਿ ਲਈਏ, ਜਾਂ ਇੱਕ ਸ਼ੰਘਾਈ ਕਾਰਪੋਰੇਸ਼ਨ ਹੈ, G7 ਹੈ, ਕੁਆਡ ਹੈ, ਬਣੇ ਅਜੇ ਤੱਕ ਇਹ ਸਾਰੇ ਕਲੱਬ ਬਣ ਗਏ ਆ। ਜਿੱਦਾਂ ਨਾ ਮਜ਼ਾ ਲੈਣ ਨੂੰ ਨੀ ਹੁੰਦੀਆਂ, ਕਲੱਬ ਬਣਾਏ ਹੁੰਦੇ ਕਿ ਸਾਲ ਬਾਅਦ ਇਕੱਠੇ ਹੋਣਾ, ਨਵੇਂ ਸਾਲ ਤੇ ਜਸ਼ਨ ਮਨਾਉਣੇ ਆ, ਮੈਂ ਆਪਣੇ ਕੋਲੋਂ ਪੈਸੇ ਪਾ ਲਏ, ਇਕੱਠੇ ਹੋ ਗਏ ਤੇ ਖਾ ਪੀ ਕੇ ਨਜ਼ਾਰੇ ਲਏ, ਚੀਕਾਂ ਮਾਰ ਕੇ ਉੱਠ ਕੇ, ਇਹ ਸਥਿਤੀ, ਇਹ ਸਾਰੀਆਂ ਨਾ ਸੰਸਾਰ ਵਿਆਪੀ ਜਿਹੜੀਆਂ ਧਿਰਾਂ ਬਣੀਆਂ, ਇਹ ਹਾਲਾਤ ਬਣ ਗਏ। ਤੁਸੀਂ ਅੰਕੜੇ ਦੇਖਿਓ, ਭਾਰਤ ਬ੍ਰਿਕਸ ਵਿੱਚ ਵੀ ਹੈ, ਜੇ ਭਾਰਤ ਨੂੰ ਅੱਗੇ ਚਲੇ ਜਾਈਏ ਉਹ ਸਾਰਕ ਵਿੱਚ ਵੀ ਸੀ, ਹੋਰ ਅੱਗੇ ਚਲੇ ਜਾਈਏ ਕਿ ਭਾਰਤ ਐਸ ਉਹ ਜਿਹੜਾ ਸ਼ੰਘਾਈ ਕਾਰਪੋਰੇਸ਼ਨ ਔਰਗੇ ਉਹਦੇ ਵਿੱਚ ਵੀ, ਜੇ ਅਸੀਂ ਭਾਰਤ ਨੂੰ ਹੋਰ ਅੱਗੇ ਚਲੇ ਜਾਈਏ ਤੇ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ G20 ਨਾਲ ਵੀ ਜੁੜ ਜਾਂਦਾ, ਹੋਰ ਅੱਗੇ ਚਲ ਜਾਈਏ ਤੇ ਉਹ ਕਿਤੇ ਨਾ ਕਿਤੇ ਕੁਆਡ ਵਿੱਚ ਵੀ ਦਖਲ ਅੰਦਾਜ਼ ਜੀ ਉਹਦੀ ਘੁਮਾ ਫਰਾ ਕੇ ਕੱਚੇ ਮੈਂਬਰ ਦੇ ਤੌਰ ਤੇ ਆ ਜਾਣੀ ਹੈ। ਮਤਲਬ ਕਹਿਣ ਤੋਂ ਸਾਰੇ ਮੁਲਕਾਂ ਦਾ ਇਹ ਹਾਲ ਹੈ ਕਿ ਜੇ ਇਹ ਨਹੀਂ ਸਾਊ ਹੈ ਤਾਂ ਤੁਸੀਂ ਇੱਕ ਬਣਾ ਲਓ, ਇੱਕ ਨਹੀਂ ਤੁਸੀਂ ਚਲੋ ਖਿੱਤੇ ਵਾਈਜ਼ ਬਣਾ ਲਓ ਕਿ ਭਾਈ ਆ ਫਲਾਣੇ ਆ। ਇਹ ਅਸਲ ਵਿੱਚ ਢਾ ਢਾ ਕੇ ਨਾ ਐਵੇਂ ਉਹ ਜਿਹੜੇ ਅਸੀਂ ਨਿੱਕੇ ਨਿੱਕੇ ਨਿਆਣੇ ਪੜ੍ਹਦੇ ਹੁੰਦੇ ਸੀਗੇ, ਕਦੀ ਰੁੱਸ ਕੇ ਅਸੀਂ ਦੂਜੇ ਨਾਲ ਉਂਗਲ ਫੜ ਲਈ, ਕਿਸੇ ਤੀਜੇ ਨਾਲ ਫੜ ਲਈ, ਕੋਈ ਨਾ ਮਨ ਵਿੱਚ ਤੇ ਨਾ ਹੋਰ ਤੇ ਨਿਕਲਣਾ ਪੈਣਾ ਕੁਛ ਨਹੀਂ। ਮੈਨੂੰ ਲੱਗਦਾ ਕਿ ਇਹ ਸੰਗਠਨਾਂ ਦੀ ਗੱਲ, ਬ੍ਰੇਕ ਬਰੁਕ ਚੋਂ ਕੁਛ ਨਹੀਂ ਨਿਕਲਣਾ। ਮੈਂ ਬਹੁਤ ਚਿਰ ਦਾ ਕਹਿਣਾ ਨਾ ਚੀਨ ਤੇ ਭਾਰਤ ਆਪਸ ਵਿੱਚ ਸੰਬੰਧ ਕੀ ਹੈ, ਤੇ ਬ੍ਰਿਕਸ ਦੇ ਵਿੱਚ ਦੋ ਮੁੱਖ ਧਿਰਾਂ ਨੇ, ਵੱਡਾ ਵਪਾਰ ਜਿਹਨਾਂ ਦੇ ਕੋਲ, ਜਿਹਨਾਂ ਤੋਂ ਵੱਡੀ ਮੰਡੀ ਹੈ ਭਾਰਤ ਤੇ ਚੀਨ, ਇਹਨਾਂ ਦੋਹਾਂ ਦੀ ਦੱਸੋ ਤਾਂ ਕਿੰਨੀ ਇੱਕ ਸੁਰਤਾ ਆ, ਕਿੱਥੋਂ ਸਾਂਝ ਪਾਲਣਗੇ, ਇੱਕ ਦੂਜੇ ਨੂੰ ਢਾਉਣ ਨੂੰ ਫਿਰਦੇ ਆ, ਰੋਜ਼ ਰਾਤ ਨੂੰ ਯੋਜਨਾ ਬਣਾਉਂਦੇ, ਇਹਨਾਂ ਦੇ ਜਿੰਨੇ ਮੇਜਰ ਜਰਨਲ ਹੈ ਕਿ ਅਸੀਂ ਕਿੱਦਾਂ ਦੋ ਕਦਮ ਅੱਗੇ ਨੂੰ ਵਧਣਾ ਇੱਕ ਦੇਸ਼ ਤੋਂ ਦੂਜੇ ਦੇਸ਼ ਵਾਲੇ ਪਾਸੇ ਨੂੰ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਬ੍ਰਿਕਸ ਬਰੁਕਸ ਆ ਇੱਦਾਂ ਦੇ ਹੈਗੇ ਆ, ਇਹ ਇੱਕ ਬਸ ਕਲੱਬ ਟਾਈਪ ਹੈ, ਮਜ਼ਾ ਲੈਣ ਵਾਲੀਆਂ ਸੰਸਥਾ ਬਣ ਗਈਆਂ, ਨਿਕਲਣ ਪੈਣ ਨੂੰ ਇਹਨਾਂ ਚ ਕੁਛ ਰਿਹਾ ਨਹੀਂ। ਤੇ ਹਾਂ, ਸਰਮਾਏਦਾਰੀ ਦਾ ਸੰਘਰਸ਼ ਜ਼ਰੂਰ ਹੈ, ਉਹ ਦਾ ਪੈਂਤੜਿਆਂ ਦੀ ਲੜਾਈ ਇਸ ਵੇਲੇ ਚੱਲ ਰਹੀ ਹੈ। ਜੇ ਚੀਨ ਵੀ ਦਾ ਲਾਉਣ ਨੂੰ ਫਿਰਦਾ, ਰੂਸ ਆਪਣੇ ਢੰਗ ਨਾਲ ਲਾਉਣ ਨੂੰ ਫਿਰਦਾ, ਤੇ ਅਮਰੀਕਾ ਤੇ ਚਲੋ ਹੈ ਹੀ ਨੰਬਰਦਾਰ ਮੁਲਕ ਹੈ, ਉਹ ਇੱਕ ਦਾ ਸਿਸਟਮ ਦੀ ਲੜਾਈ ਹੈ, ਸੰਗਠਨ ਦਾ ਇੱਕ ਬਹਾਨਾ ਹੀ ਆ ਵਿੱਚ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਫਿਰ ਇੱਕ ਵਾਰ ਤੁਹਾਨੂੰ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਦੇ ਦਈਏ। ਨਾਨਕ ਰੈਨੋਵੇਸ਼ਨ, ਤੁਸੀਂ ਆਪਣੀ ਬੇਸਮੈਂਟ ਬਣਵਾਉਣੀ ਆ, ਤੁਸੀਂ ਆਪਣੀ ਬੇਸਮੈਂਟ ਲੀਕ ਹੋ ਰਹੀ ਆ, ਤੁਸੀਂ ਡਰਾਈਵੇ ਦਾ ਕੰਮ ਕਰਵਾਉਣਾ ਆ, ਤੁਸੀਂ ਨਾਲ ਦੀ ਨਾਲ ਆਪਣੇ ਪੈਟੀਓ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਕੰਕਰੀਟ ਦੀਆਂ ਸੇਵਾਵਾਂ ਲੈਣੀਆਂ, ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖਣਾ ਆ, ਨਾਨਕ ਰੈਨੋਵੇਸ਼ਨ।
5: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਨੈਕਸਟ ਕਾਲ ਵੱਲ ਚੱਲਦੇ ਜੀ। ਗਗਨਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ।
6: ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਮੇਰਾ ਸਵਾਲ ਇਹ ਕਿ ਜਿੱਦਾਂ ਹੁਣ ਭਗਵੰਤ ਮਾਨ ਪੈਸੇ ਦੇ ਰਿਹਾ ਇਹਨਾਂ, ਹਨਾ, ਤੇ ਇਹਦਾ ਕੋਈ ਪਲਾਨ ਹੈਗਾ ਆ ਅੱਗੇ ਕਿ ਕਿੱਦਾਂ ਵਾਪਸ ਕਰਨੇ ਇਹਨਾਂ, ਜੇ ਕੱਲ ਨੂੰ ਇਹਦੀ ਸਰਕਾਰ ਨਾ ਰਹੀ ਇੱਥੇ, ਤੇ ਕੌਣ ਜ਼ਿੰਮੇਵਾਰ ਆ ਇਹਨਾਂ, ਜਿਹੜਾ ਲੋਨ ਚੜਨਾ ਹੈ ਪੰਜਾਬ ਸਿਰ ਤੇ, ਤੇ ਜੇ ਇੰਨੇ ਪੈਸੇ ਹੈਗੇ ਹੀ ਆ ਤੇ ਕੋਈ ਇਹ ਲੋ ਲੈਵਲ ਤੇ ਕੋਈ ਪ੍ਰੋਡਕਸ਼ਨ ਸ਼ੁਰੂ ਕਰੇ ਪਿੰਡਾਂ ਚ, ਕੋਈ ਵੇਅਰ ਹਾਊਸ ਖੋਲੇ, ਕੁਝ ਡਿਸਟ੍ਰੀਬਿਊਸ਼ਨ ਸੈਂਟਰ ਵੀ, ਕੁਝ ਲੋਕੀ ਕੰਮ ਕਰਕੇ ਉੱਥੋਂ ਪੈਸੇ ਕਮਾ ਸਕਣ, ਤੇ ਫ੍ਰੀ ਦੀ ਹੱਡ ਹਰਾਮੀ ਪਾ ਰਿਹਾ ਜਿੱਦਾਂ ਲੋਕਾਂ ਨੂੰ
0: ਜੀ,
6: ਇਹਦੇ ਬਾਰੇ ਦਿਓ ਵਿਚਾਰ ਰਮੇਸ਼
0: ਜੀ। ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਦੇਖੋ ਜੇ ਤੇ ਮੈਂ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਦੇ ਤਰ੍ਹਾਂ ਜਵਾਬ ਦੇਵਾਂ, ਤੇ ਮੈਂ ਕਹਿਣਾ ਜੀ, ਇਹ ਜਿਹੜੇ ਤੁਸੀਂ ਬੋਲ ਰਹੇ ਹੋ ਨਾ, ਤੁਸੀਂ ਕਾਂਗਰਸ ਤੇ ਬਲਾਰਿਕ ਦੇ ਤੌਰ ਤੇ ਗੱਲ ਕਰ ਰਹੇ ਹੋ, ਤੁਸੀਂ ਅਕਾਲੀ ਦਲ, ਮੈਂ ਤੇ ਮਾਮਾ ਧੀਆਂ ਦਾ ਸਤਿਕਾਰ ਕਰ ਰਿਹਾ। ਦੇਖੋ ਮੈਂ ਕਿੱਥੋਂ ਪੈਸਾ ਲੈ ਗਿਆ, ਗਰੀਬਾਂ ਦਾ ਪੈਸਾ ਗਰੀਬਾਂ ਨੂੰ ਵੰਡ ਰਹੇ ਹਾਂ, ਕੀ ਇਤਰਾਜ਼ ਹੈ? ਕਰਜ਼ਾ ਕੋਈ ਇਕੱਲਾ ਪੰਜਾਬ ਤੇ ਹੈ, ਯੂਪੀ ਤੇ ਵੀ ਹੈ, ਤਮਿਲਨਾਡੂ ਤੇ ਵੀ ਹੈ, ਹਿਮਾਚਲ ਤੇ ਵੀ ਹੈ, ਜਦੋਂ ਉਹ ਦੇਣਗੇ ਅਸੀਂ ਵੀ ਦੇ ਦਾਂਗੇ, ਭਾਰਤ ਦੇ ਸਿਰ ਤੇ ਨਹੀਂ ਹੈ, ਭਾਰਤ ਜਦੋਂ ਸਰਕਾਰ ਦੇ ਅਸੀਂ ਵੀ ਦੇ ਦਾਂਗੇ। ਜੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਪੋਕਸਮੈਨ ਦੇ ਤੌਰ ਤੇ ਦੇਣਾ ਹੋਵੇ ਜਵਾਬ, ਤੇ ਉਵੇਂ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ, ਬਹੁਤ ਵੱਡਾ, ਬੜਾ ਗੰਭੀਰ ਮਸਲਾ ਹੈ ਇਹ। ਜਿੱਧਰ ਨੂੰ ਸਾਰਾ ਕੁਛ ਚੱਲਿਆ ਆ, ਇਹ ਕੋਈ ਚੰਗੇ ਦੀ ਨਿਸ਼ਾਨੀ ਨਹੀਂ ਆ, ਇਹ ਨਿਸ਼ਾਨੀ ਇਸ ਗੱਲ ਦਾ ਸੰਕੇਤ ਹੈ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਵੱਡੇ ਪੱਧਰ ਤੇ ਭਾਰਤ ਵਿੱਚ ਹੋਰ ਵਧੇਗੀ, ਬੇਰੁਜ਼ਗਾਰੀ ਤੇ ਮਹਿੰਗਾਈ, ਲੋਕਾਂ ਦੀਆਂ ਹੀਲਾਂ ਨਿਕਲਣਗੀਆਂ, ਲੋਕ ਤੜਫਣਗੇ, ਇਹ ਉਧਰਲੇ ਪਾਸੇ ਨੂੰ ਇਕਨੋਮਿਕ ਤੌਰ ਤੇ ਭਾਰਤ ਦੇ ਹਾਲਾਤ ਮਾੜੇ ਹੋਣਗੇ। ਜਿਹੜਾ ਭਾਰਤ ਕਹਿੰਦਾ ਨਾ ਕਿ ਅਸੀਂ ਇਕਨੋਮਿਕ ਤੌਰ ਤੇ ਮਜ਼ਬੂਤ ਹੋ ਰਹੇ ਹਾਂ, ਉਹ ਦੇਖੋ ਮੈਂ ਹਮੇਸ਼ਾ ਦੋ ਸ਼ਾਖਾ ਚ ਵੰਡ ਕੇ ਭਾਰਤ ਨੂੰ ਇੱਥੇ ਜਵਾਬ ਦਿੰਦਾ ਹੁੰਦਾ। ਜੇ ਤੇ ਇੱਕ ਕਲੱਬ ਦੀ ਤਰ੍ਹਾਂ ਭਾਰਤ ਨੂੰ ਵੇਖਣਾ ਤੇ ਹੋ ਸਕਦਾ ਭਾਰਤ ਦੀ ਜਦੋਂ ਇਕਨੋਮੀ ਗਿਣੀ ਜਾਵੇ ਤੇ ਭਾਰਤ ਕੋਲ ਹੁਣ 100 ਰੁਪਈਆ, ਪਰੰਤੂ ਉਹ 100 ਰੁਪਈਆ ਭਾਰਤ ਦੇ ਕਿੰਨੇ ਲੋਕਾਂ ਦੇ ਕੋਲ ਵੰਡਿਆ ਹੋਇਆ? ਨੁਕਤਾ ਇਹ ਆ ਜਿੱਥੇ ਕੋਈ ਚਰਚਾ ਕਰਨ ਨੂੰ ਤਿਆਰ ਨਹੀਂ, ਖਾਸ ਕਰਕੇ ਮੌਕੇ ਦੀ ਸਰਕਾਰ, ਕਿ ਉਹ ਪ੍ਰਭ ਸੰਧੂ ਚੋਂ ਜਿਹੜਾ 100 ਰੁਪਇਆ ਨਾ, 100 ਰੁਪਏ ਦੇ ਵਿੱਚੋਂ 95 ਰੁਪਏ ਮੁੱਠੀ ਭਰ ਲੋਕਾਂ ਦੇ ਕੋਲ ਹੈ, 95 ਰੁਪਏ, ਤੇ 5 ਰੁਪਏ ਪੂਰੇ ਭਾਰਤ ਦੇ ਕੋਲ ਹੈ, ਇਹ ਹੈ ਸਥਿਤੀ ਅਸਲ ਵਿੱਚ। ਅਸੀਂ 100 ਦਾ ਅੰਕੜਾ ਪੇਸ਼ ਕਰਕੇ ਨੰਬਰ ਬਣਾ ਰਹੇ ਹਾਂ, ਤੇ ਜਿਹੜੇ ਲੋਕਾਂ ਚ ਹਾਹਾਕਾਰ ਹੈ ਉੱਥੇ ਸੀ ਹੈ। ਸੋ ਇਸ ਕਰਕੇ ਜਿਹੜਾ ਢਾਂਚੇ ਦਾ ਸਰੋਤੇ ਤੁਸੀਂ ਸਵਾਲ ਪੁੱਛਿਆ, ਮੈਂ ਬੜਾ ਸਿੱਧੇ ਸ਼ਬਦਾਂ ਚ ਇਹਨਾਂ ਸਕੀਮਾਂ ਦਾ ਵਿਰੋਧੀ ਹੈ, ਹਾਲਾਂਕਿ ਲਾਭ ਮਿਲਣੇ ਚਾਹੀਦੇ ਹੈ। ਸੱਚਮੁੱਚ ਜਿਹੜੇ ਲੋੜਵੰਦ ਹੈ ਉਹਨਾਂ ਨੂੰ ਘਰ ਵੀ ਪੱਕੇ ਬਣਾ ਕੇ ਦੇਣੇ ਚਾਹੀਦੇ, ਸਰਕਾਰ ਦੀ ਡਿਊਟੀ ਹੈ। ਉਹਨਾਂ ਨੂੰ 1000 ਕੀ 10000 ਵੀ ਮਹੀਨਾ ਮਿਲਣਾ ਚਾਹੀਦਾ, ਜਿਹੜੀਆਂ ਬੀਬੀਆਂ ਭੈਣਾਂ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਆਪਾਂ ਵਾਕਈ ਕਹਿੰਦੇ ਕਿ ਇਕਨੋਮਿਕ ਤੌਰ ਤੇ ਕਿਸੇ ਕਾਰਨ ਪਛੜ ਚੁੱਕੇ ਲੋਕ ਹੈ, ਬਲਕਿ ਨਾਲ ਨਾਲ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਨੂੰ ਰੁਜ਼ਗਾਰ ਧੰਦੇ ਦੇ ਵਿੱਚ ਲਾ ਕੇ ਪੈਸੇ ਦੇਣੇ ਚਾਹੀਦੇ ਕਿ ਉਹ ਆਪਣੇ ਪੈਰਾਂ ਤੇ ਭਵਿੱਖ ਦੇ ਵਿੱਚ ਖੜੇ ਹੋਣ। ਇਤਰਾਜ਼ ਕੋਈ ਨਹੀਂ ਹੈ ਦੇਣ ਦਾ, ਪਰੰਤੂ ਜਿਸ ਮੰਸ਼ਾ ਨਾਲ ਸਰਕਾਰਾਂ ਦੇ ਰਹੀਆਂ ਉਸ ਮੰਸ਼ਾ ਤੇ ਇਤਰਾਜ਼।
0: ਜੀ ਬਿਲਕੁਲ, ਜਦੋਂ ਮੈਂ ਪੰਜਾਬ ਨੂੰ ਵੇਖਦਾ, ਇੱਕ ਪੱਗ ਬੰਨਿਆ ਅਤੇ ਮਿਹਨਤੀ ਬਜ਼ੁਰਗ ਦੇ ਰੂਪ ਜਿਵੇਂ ਪੰਜਾਬ ਨੂੰ ਵੇਖਣਾ, ਅਤੇ ਉਹਦੇ ਸਿਰ 'ਤੇ ਬਹੁਤ ਵੱਡੀ ਪੰਡ ਮੈਂ ਅਕਸਰ ਵੇਖਦਾ ਹਾਂ, ਅਤੇ ਉਸ ਪੰਡ ਦੇ ਵਿੱਚ ਹੋਰ ਜ਼ਿਆਦਾ ਭਾਰ ਜਿਹੜਾ ਪਾਇਆ ਗਿਆ 100 ਕਰੋੜਾਂ ਦੇ ਉੱਪਰ, ਜੇ ਆਪਾਂ ਗੱਲ ਕਰੀਏ ਜਿਹੜਾ ਫਾਲਤੂ ਦਾ ਉੱਪਰ ਪੈ ਗਿਆ ਆ, ਛੋਟ ਜਿਹੜੀਆਂ ਸਕੀਮਾਂ ਦੇਈ ਜਾਣੀਆਂ ਔਰ ਬਾਅਦ ਵਿੱਚ ਪਤਾ ਨਹੀਂ ਇਹ ਵੋਟਾਂ ਦੇ ਕਰਕੇ ਇਹ ਜਿਹੜੇ ਲੋਲੀਪੋਪ ਵੰਡੇ ਜਾ ਰਹੇ ਆ, ਪਰ ਇਹ ਨਹੀਂ ਵੇਖਿਆ ਜਾ ਰਿਹਾ ਕਿ ਪੰਜਾਬ ਦੇ ਸਿਰ 'ਤੇ ਜਿਹੜੀ ਉਸ ਪੰਡ ਦਾ ਭਾਰ ਕਿੰਨਾ ਕੁ ਆ, ਪੰਜਾਬ ਝੱਲ ਵੀ ਸਕੂਗਾ ਕਿ ਨਹੀਂ, ਇਹ ਚਿੰਤਾ ਦਾ ਵਿਸ਼ਾ ਅਸਲ ਮੇਰੇ ਹੈ। ਸੋ ਸਰੋਤੇ ਇਸ ਚੀਜ਼ ਤੋਂ ਬਹੁਤ ਜਾਣਕਾਰ ਨੇ ਜੀ। ਸਤਿ ਸ਼੍ਰੀ ਅਕਾਲ ਜੀ, 1052 ਤੁਸੀਂ ਆਉਣੇ ਰਹੋ।
7: ਸਤਿ ਸ਼੍ਰੀ ਅਕਾਲ ਬ੍ਰਦਰ
0: ਜੀ।
7: ਬਾਕੀ ਜੀ ਮੈਂ ਕਿਸੇ ਪਾਰਟੀ ਨਾਲ ਬਿਲੋਂਗ ਨਹੀਂ ਕਰਦਾ, ਪਰ ਇਸ ਨਵੀਂ ਸਰਕਾਰ ਜਿਹੜੀ ਆ ਬੀਜੇਪੀ ਦੀ ਆਏਗੀ, ਤੇ ਭਗਵੰਤ ਮਾਨ ਕਹਿੰਦੇ ਆ ਵੀ ਜਦੋਂ ਅਸਾ ਲੱਗਣਾ ਵੋਟਾਂ ਤੋਂ ਪਹਿਲੇ, ਕਹਿੰਦੇ ਇਹਨੇ ਸੀਟਾਂ ਬੁੱਕ ਕਰਾਈਆਂ, ਤੇ ਜਿਹੜਾ ਇਹਦਾ ਫਾਰਮ ਹੈ ਨਾ ਨਿਊਜ਼ੀਲੈਂਡ ਕਿੱਥੇ ਆ ਉੱਥੇ, ਕਹਿੰਦੇ ਆ ਵੀ ਇਹਨੇ ਪਹਿਲੇ ਸੀਟਾਂ ਬੁੱਕ ਕਰਾ ਲਈਆਂ ਆਪਣੀ ਫੈਮਿਲੀ ਦੀਆਂ, ਤਾਂ ਕਿ ਖੜੇ ਪੈਰ ਸੀਟਾਂ ਮਤਲਬ ਸੀਟ ਨਾ ਮਿਲ ਸਕੇ। ਇਹ 100% ਨਿਊਜ਼ ਹੈ ਜੀ ਪੱਕੀ, ਤੇ ਮਤਲਬ ਨਹੀਂ ਤੇ ਭਗਵੰਤ ਮਾਨ ਨੂੰ ਅਰੈਸਟ ਕਰਨਗੇ, ਇਹ ਤੇ ਕੇਸ ਬਹੁਤ ਬਣਨੇ ਆ। ਕਹਿੰਦਾ ਨਾ ਇਮਾਨਦਾਰ ਆ ਮੈਂ, ਇਹ ਮੈਂ ਫਲਾਨਾ ਮੈਨੂੰ ਕਰਨਾ, ਇਹ ਤੁਸੀਂ ਦੇਖ ਲਿਓ ਵੀ ਜਿਹੜੀ ਇਹਨੇ ਬਾਹਰ ਪ੍ਰੋਪਰਟੀ ਬਣਾਈ ਨਾ, ਇਹਨੇ ਕੈਨੇਡਾ ਵਿੱਚ ਵੀ ਬਣਾਈ ਆ, 8000 ਕਰੋੜ ਦਾ ਬਣ ਰਿਹਾ 5 ਸਟਾਰ। ਇਹ ਤੁਸੀਂ ਵੇਟ ਕਰੋ 3 ਕੁ ਮਹੀਨੇ, ਇਹ ਸਾਰੀਆਂ ਗੱਲਾਂ ਬਾਹਰ ਆਉਣੀਆਂ
0: ਜੀ। ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ।
1: ਚਲੋ ਸਰੋਤਿਓ, ਮੈਂ ਬਸ ਇੰਨਾ ਹੀ ਕਹਿ ਸਕਦਾ ਕਿ ਰੇਡੀਓ ਤੇ ਰੇਡੀਓ ਪੰਜਾਬੀ ਲਹਿਰਾ ਪਲੇਟਫਾਰਮ ਇਹੋ ਜਿਹੇ ਵਿਚਾਰਾਂ ਨਾਲ ਸਿੱਧੇ ਤੌਰ ਤੇ ਇਤਫਾਕ ਨਹੀਂ ਰੱਖਦਾ, ਇਹ ਸਰੋਤਿਆਂ ਦੇ ਵਿਚਾਰ ਹੈ, ਸਰੋਤਿਆਂ ਦੇ ਵਿਚਾਰ ਲੋਕਾਂ ਦੇ ਕੰਨਾਂ 'ਚ ਚਲੇ ਗਏ ਨੇ
0: ਜੀ। ਬਿਲਕੁਲ ਜੀ, ਅਸੀਂ ਇਸ ਗੱਲ ਦੀ ਤਾਂ ਪੁਸ਼ਟੀ ਨਹੀਂ ਕਰ ਸਕਦੇ, ਪਰ ਦੇਖੋ ਬਾਕੀ ਤੁਸੀਂ ਸਿਆਣੇ ਹੋ, ਸਮਝਦਾਰ ਹੋ। ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ, ਇੱਕ ਖਬਰ ਰਹਿ ਗਈ ਹੈ ਕੁਛ ਕੁ ਸਮੇਂ ਦੇ ਵਿੱਚ, ਜੇ ਆਪਾਂ ਉਸ ਨਾਲ ਰਾਬਤਾ ਪਾ ਲਈਏ। ਅਤੇ 905-673-3337 ਬਹੁਤ ਹੀ ਸਾਰੀਆਂ ਕਾਲਜ਼ ਤੁਹਾਡੀਆਂ ਆਈਆਂ, ਅਤੇ ਨਾਲ ਦੀ ਨਾਲ ਇੱਕ ਨਾ ਖਬਰ ਆ ਰਮੇਸ਼ ਜੀ, ਕੋਈ ਗਾਂ ਅਤੇ ਬੱਚੇ ਦੀ ਹੱਤਿਆ ਵਾਲੇ ਫੈਸਲੇ ਨੇ ਨਾ ਸੁਪਰੀਮ ਕੋਰਟ ਨੇ ਕਹਿੰਦੇ ਉੱਥੇ ਰੋਕ ਲਾਤੀ ਹੈ, ਕਿਹੜਾ ਫੈਸਲਾ ਸੀ ਇਸ ਖਬਰ ਬਾਰੇ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸੋ।
1: ਸੰਧੂ ਜੀ, ਅਸਲ ਵਿੱਚ ਨਾ ਭਾਰਤ ਦੀ ਜਿਹੜੀ ਨਿਆਂ ਪ੍ਰਣਾਲੀ ਆ ਨਾ, ਉਹਦੇ ਵਿੱਚ ਵੀ ਸਿਆਸੀ ਦਖਲ ਅੰਦਾਜ਼ੀ ਬੀਤੇ ਸਮੇਂ 'ਚ ਵਧੀ ਹੈ, ਅਤੇ ਸਿਆਸੀ ਦਖਲ ਅੰਦਾਜ਼ੀ ਜਦੋਂ ਵਧੀ ਹੈ ਅਤੇ ਕੁਦਰਤੀ ਹੈ, ਜਿਹੜੀਆਂ ਚੀਜ਼ਾਂ ਅਸੀਂ ਚਾਹੁੰਦੇ ਨਿਆਂ ਪਾਲਿਕਾ 'ਚ ਨਹੀਂ ਵਧਣੀਆਂ ਚਾਹੀਦੀਆਂ, ਭਾਵ ਕਿ ਕਿਸੇ ਧਰਮ ਦੇ ਸੰਦਰਭ ਦੇ ਵਿੱਚ ਕੁਛ ਵਿਸ਼ੇਸ਼ ਜਾਂ ਵਿਸ਼ੇਸ਼ ਭਾਈਚਾਰੇ ਜਾਂ ਖਿੱਤੇ 'ਚ, ਉਹ ਵੀ ਕਿਤੇ ਨਾ ਕਿਤੇ ਨਿਆਂ ਪਾਲਿਕਾ 'ਚ ਬੀਤੇ ਸਮੇਂ ਕੁਛ ਫੈਸਲਿਆਂ 'ਚ ਨਜ਼ਰ ਆਇਆ। ਉਹਦਾ ਕਾਰਨ ਇਹੀ ਹੈ ਕਿ ਜਦੋਂ ਸਿਆਸਤ ਵੱਡੇ ਪੱਧਰ ਤੇ ਦਖਲ ਅੰਦਾਜ਼ੀ ਕਰੇਗੀ ਤੇ ਕੁਛ ਨਾ ਕੁਛ ਨੈਗੇਟਿਵ ਪੱਖ ਭਾਰੂ ਹੋ ਜਾਂਦੇ ਨੇ। ਜਿਸ ਫੈਸਲੇ ਦਾ ਤੁਸੀਂ ਜ਼ਿਕਰ ਕੀਤਾ ਸੁਪਰੀਮ ਕੋਰਟ ਦੇ ਫੈਸਲੇ ਦਾ, ਅਸਲ ਵਿੱਚ ਇਹ ਮਦਰਾਸ ਹਾਈ ਕੋਰਟ ਦਾ ਫੈਸਲਾ ਸੀ, ਜਿਹੜਾ ਕੁਝ ਮਹੀਨੇ ਪਹਿਲਾਂ ਤਮਿਲਨਾਡੂ ਸੂਬੇ ਲਈ ਉਸਨੇ ਫੈਸਲਾ ਸੁਣਾਇਆ ਸੀ ਕਿ ਤਮਿਲਨਾਡੂ ਦੇ ਵਿੱਚ ਗਾਂ ਤੇ ਵੱਛੇ ਨੂੰ ਵੱਢਿਆ ਨਹੀਂ ਜਾ ਸਕਦਾ, ਕਤਲ ਨਹੀਂ ਕੀਤਾ ਜਾ ਸਕਦਾ ਗਾਂ ਤੇ ਵੱਛੇ ਨੂੰ। ਦੇਖੋ ਭਾਰਤ ਦੇ ਵਿੱਚ ਵੱਖ ਵੱਖ ਤਰ੍ਹਾਂ ਦਾ ਮਾਸ ਖਾਧਾ ਜਾਂਦਾ ਹੈ, ਬੜੇ ਤਰ੍ਹਾਂ ਦਾ। ਉਹ ਠੀਕ ਹੈ ਕਿ ਇੱਥੇ ਉਹ ਮਾਸ ਮਗਰ ਵੀ ਇੱਕ ਧਰਮ ਹੈ ਕਿ ਫਲਾਣੇ ਧਰਮ ਦੇ ਲੋਕ ਮੋਟਾ ਮਾਸ ਖਾਂਦੇ ਆ ਤੇ ਫਲਾਣੇ ਧਰਮ ਦੇ ਲੋਕ ਕੁੱਕੜ ਖਾ ਕੇ ਗੁਜ਼ਾਰਾ ਕਰ ਲੈਂਦੇ ਆ, ਇੱਦਾਂ ਦਾ ਹੈਗਾ ਕਿ ਕੁਛ। ਹੁਣ ਉਹ ਤਮਿਲਨਾਡੂ ਦੇ ਵਿੱਚ ਸਰਕਾਰ ਇਸ ਵੇਲੇ ਵਿਜੇ ਹੋਣਾ ਦੀ ਹੈ TVK ਪਾਰਟੀ, ਉਹਨਾਂ ਨੇ ਕੁਛ ਟੈਕਨੀਕਲ ਨੁਕਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਕਿ ਇੱਕ ਪਾਸੇ ਮਦਰਾਸ ਹਾਈ ਕੋਰਟ ਕਹਿੰਦਾ ਜੀ ਇੱਥੇ ਗਾਂ ਤੇ ਬੱਚੇ ਨੂੰ ਵੱਢਿਆ ਨਹੀਂ ਜਾ ਸਕਦਾ, ਦੂਜੇ ਪਾਸੇ ਕਹਿੰਦਾ ਕਿ ਜਿਹੜੀਆਂ ਨਿਰਧਾਰਤ ਬੁੱਚੜਖਾਨੇ ਨੇ ਉੱਥੇ ਹੋ ਸਕਦਾ ਹੈ। ਤੀਜੀ ਗੱਲ ਨਾਲ ਇਹ ਵੀ ਉਹਨਾਂ ਨੇ ਰੱਖ ਦਿੱਤੀ, ਤਰਕ ਰੱਖ ਦਿੱਤਾ ਕਿ ਜਿਹੜਾ ਬਕਰੀਦ ਦਾ ਮੌਕਾ ਹੈ ਬਕਰੀਦ ਦੇ ਮੌਕੇ ਤੇ ਹੋ ਸਕਦਾ ਹੈ। ਇਹ ਕਿੱਦਾਂ ਦਾ ਕਹਿੰਦੇ ਕਾਨੂੰਨ ਹੋਇਆ ਕਿ ਜਦੋਂ ਹਾਈ ਕੋਰਟ ਨੂੰ ਲੱਗਦਾ ਉਦੋਂ ਵੱਢਿਆ ਜਾ ਸਕਦਾ, ਜਦੋਂ ਹਾਈ ਕੋਰਟ ਨੂੰ ਲੱਗਦਾ ਨਹੀਂ ਵੱਢਿਆ ਜਾ ਸਕਦਾ। ਤੇ ਸੁਪਰੀਮ ਕੋਰਟ ਵਿੱਚ ਜਦੋਂ ਤਮਿਲਨਾਡੂ ਦੀ ਸਰਕਾਰ ਨੇ ਪਹੁੰਚ ਕੀਤੀ ਤੇ ਤਮਿਲਨਾਡੂ ਦੀ ਸਰਕਾਰ ਦੀ ਉਸ ਦਲੀਲਾਂ ਨੂੰ ਸੁਣਦੇ ਹੋਏ ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਤੇ ਅੱਜ ਉਸ ਫੈਸਲੇ ਤੇ ਰੋਕ ਲਾਈ ਹੈ। ਭਾਵ ਕਿ ਜਿਹੜਾ ਗਾਂ ਬੱਛਾ ਵੱਢਣ ਵਾਲੀ ਗੱਲ ਤੇ ਉੱਪਰ ਹਾਈ ਕੋਰਟ ਨੇ ਰੋਕ ਲਾਈ ਸੀ, ਉਸ ਫੈਸਲੇ ਤੇ ਰੋਕ ਲੱਗ ਗਈ ਹੈ। ਸੋ ਇਹ ਸੁਪਰੀਮ ਕੋਰਟ ਦਾ ਅੱਜ ਫੈਸਲਾ ਹੈਗਾ, ਹਾਲਾਂਕਿ ਕੇਸ ਚੱਲਣਾ ਆ, ਉਸ ਕੇਸ ਦਾ ਐਂਡ ਕੀ ਹੋਵੇਗਾ ਉਹ ਸਮਾਂ ਦੱਸੇ
0: ਜੀ। ਆਲਮੋਸਟ ਆਪਣਾ ਸਮਾਂ ਤਕਰੀਬਨ ਹੋ ਚੁੱਕਿਆ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਰਮੇਸ਼ ਜੀ ਬਹੁਤ ਸ਼ੁਕਰੀਆ। ਕੱਲ੍ਹ ਨੂੰ ਮਿਲਦੇ ਹਾਂ ਨਵੇਂ ਦਿਨ ਨਵੀਆਂ ਖਬਰਾਂ ਅਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਜੀ।
1: ਜੀ ਸੰਤੋਸ਼ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ,
0: ਥੈਂਕ ਯੂ ਸੋ ਮਚ ਜੀ। ਸੋ ਇਹ ਸੀ ਪੰਜਾਬੀ ਲਹਿਰਾਂ ਦਾ ਅੱਜ ਦਾ ਪ੍ਰੋਗਰਾਮ। ਸੋ 905-673-3337।
8: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
9: ਮੈਂ ਕਿਹਾ ਚੰਨ ਜੀ ਸਲਾਮ ਕਿਨੇ ਆ।
8: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਤਾਰੀਖ ਨੋਟ ਕਰ ਲੋ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।
0: ਸੋ ਬਿਲਕੁਲ ਜੀ, ਨੰਬਰ ਇੱਕ ਵਾਰ ਫਿਰ ਦੇ ਦਿਆਂ ਮੈਂ, ਤੁਸੀਂ ਜੇ ਟਿਕਟਾਂ ਦੇ ਲਈ ਗੱਲਬਾਤ ਕਰਨੀ ਹੈ 437-8700-1 437-8700-0001। ਔਰ ਨਾਲ ਦੀ ਨਾਲ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, ਐਨੀਵਰਸਰੀ ਸੇਲ ਲੱਗ ਚੁੱਕੀਆਂ ਨੇ। ਗ੍ਰੈਂਡ ਹੋਮ ਫਰਨੀਚਰ ਤੋਂ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖਣਾ ਆ, ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਅ ਜੀ ਦਾ ਸੁਨੇਹਾ ਸਾਡੇ ਤੱਕ ਪਹੁੰਚ ਚੁੱਕਿਆ, ਸੋ ਅਸੀਂ ਕੱਲ੍ਹ ਨੂੰ ਇਸ ਸੁਨੇਸ਼ ਨੂੰ ਕਰਾਂਗੇ, ਮਤਲਬ ਅੱਜ ਤੱਕ ਸਮਾਂ ਆਪਣਾ ਬਹੁਤ ਸੀਮਿਤ ਆ। ਸੋ ਗ੍ਰੈਂਡ ਹੋਮ ਫਰਨੀਚਰ ਅਤੇ ਐਨੀਵਰਸਰੀ ਸੇਲ ਦਾ ਫਾਇਦਾ ਤੁਸੀਂ ਜ਼ਰੂਰ ਲੈਣ ਪੁੱਜਿਓ 6885 ਟੋਮਕੋ ਰੋਡ, ਗ੍ਰੈਂਡ ਹੋਮ ਫਰਨੀਚਰ।
10: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
11: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
14: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
13: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
14: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
13: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
14: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
13: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
14: ਪ੍ਰੋਗਰਾਮ ਪੰਜਾਬੀ ਲਹਿਰਾਂ
13: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
15: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
16: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस ते ओह सचमुच ही हकदार हन। तुहाडा अपना वकील वकील ब्रिज मोहन, कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
6: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

SUV लेना, टॉप टॉप टॉप दा नाम इक्को है, वो है एरन मिल्स एक्यूरा। एरन मिल्स एक्यूरा दे जगदीप भला अते करण शर्मा नू कॉल करो। नंबर वन सर्विस, नंबर वन रेट्स, प्रोफेशनल अते ऑनेस्ट टीम ते रिलायबल। सो कार वैन एसयूवी कोई भी लेना होवे, एरन मिल्स एक्यूरा 905-828-5800 905-828-5800 ते कॉल करो। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557 6475 1557।
1: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ, ਹੈਪੀ ਹੈਪੀ ਹੈਪੀ ਹੈਪੀ ਮੰਡੇ, ਖੂਬਸੂਰਤ ਮੰਡੇ ਦੀ ਸਵੇਰ ਹੈ ਅਤੇ ਬੜਾ ਹੀ ਪਿਆਰਾ ਬੜਾ ਖੂਬਸੂਰਤ ਜਿਹਾ ਦਿਨ ਹੈ। ਅਤੇ ਕਹਿੰਦੇ ਅੱਜ ਦਿਨ ਲੱਗੇਗਾ ਪਿਆਰਾ ਬਟ ਹੋਵੇਗਾ ਪਿਆਰਾ ਉਹਦਾ ਹੁਣ ਪਤਾ ਨਹੀਂ। ਗਰਮੀ ਜਿਹੜੇ ਹਿਸਾਬ ਨਾਲ ਅੱਜ ਹੋਣ ਵਾਲੀ ਹੈ, ਵਿਲ ਫੀਲ ਲਾਈਕ 35 degrees ਦੁਪਹਿਰ 1 ਵਜੇ ਦੇ ਨੇੜੇ ਤੇੜੇ ਵਿਲ ਫੀਲ ਲਾਈਕ 35। ਸੋ ਉਸ ਤੋਂ ਬਾਅਦ ਵੀ ਜੇ ਦੇਖਿਆ ਜਾਵੇ ਨਾ 5 ਵਜੇ 6 ਵਜੇ ਵਿਲ ਫੀਲ ਲਾਈਕ 41। ਬੱਲੇ ਤੁਹਾਡੇ ਹੋਏ 41, ਮੈਨੂੰ ਲੱਗਿਆ ਕਿ ਸਿਰਫ 35 ਤੱਕ ਪਹੁੰਚਾਂਗੇ। ਚਲੋ ਅੱਜ ਦੇ ਦਿਨ ਗਰਮੀ ਪੂਰੀ ਐਨ ਕਮਾਲ ਦੀ ਹੋਵੇਗੀ, ਵਿਲ ਫੀਲ ਲਾਈਕ 41 degrees। ਮੈਨੂੰ ਲੱਗਦਾ ਹੋਟੈਸਟ ਡੇ ਆਫ ਦ ਸਮਰ ਤਾਂ ਨਹੀਂ ਇਹ ਹੋਣ ਵਾਲਾ, ਲੱਗ ਤਾਂ ਇੱਦਾਂ ਹੀ ਰਿਹਾ ਕਿਉਂਕਿ 41 ਤੱਕ ਦਾ ਟੈਂਪਰੇਚਰ ਕਈ ਥਾਵਾਂ 'ਤੇ, ਵਿਲ ਫੀਲ ਲਾਈਕ 45। ਪੀਕ ਲੈਵਲ ਦਾ ਜਿਹੜਾ ਮੌਸਮ ਹੈ ਕਹਿ ਰਿਹਾ ਕਿ 45 ਤੱਕ ਮੌਸਮ ਪਹੁੰਚ ਜਾਵੇਗਾ। ਸੋ ਆਪਣੇ ਆਪ ਨੂੰ ਪ੍ਰੋਟੈਕਟ ਕਰੋ ਪਲੀਜ਼ ਇਸ ਮੌਸਮ ਦੇ ਵਿੱਚ, ਡਰੈਸ ਅਕੋਰਡਿੰਗਲੀ, ਹਾਈਡਰੇਸ਼ਨ ਸਭ ਤੋਂ ਜ਼ਰੂਰੀ ਹੈ, ਪਾਣੀ ਪੀ ਚੱਲੋ ਪੀ ਚੱਲੋ। ਅਤੇ ਬੱਚਿਆਂ ਨੂੰ ਵੀ ਪਲੀਜ਼ ਹੋ ਸਕਦਾ ਤਾਂ ਘਰਾਂ ਦੇ ਅੰਦਰ ਹੀ ਰੱਖੋ, ਬਾਲਾ ਕਿਸੇ ਨੂੰ ਆਪਾਂ ਬਾਹਰ ਨਹੀਂ ਨਿਕਲਣ ਦੇਣਾ। ਸਮਰ ਹੈ, ਸਮਰ ਮੈਨੂੰ ਪਤਾ ਕਿ ਬੱਚੇ ਚਾਹੁੰਦੇ ਆ ਕਿ ਬਾਹਰ ਨਿਕਲੀਏ, ਅਤੇ ਪਲੀਜ਼ ਬੀ ਕੇਅਰਫੁਲ। ਐਂਡ ਥੋੜ੍ਹੇ ਆ ਜਿਹੜੇ ਬਾਹਰ ਯਾਰ ਲੋਕ ਕੰਮ ਕੁੰਮ ਕਰ ਰਹੇ ਆ, ਜੇ ਤੁਹਾਨੂੰ ਕੋਈ ਦਿਸਦੇ ਆ ਤੁਹਾਡੇ ਨੇੜੇ ਤੇੜੇ ਨੇ, ਉਹਨਾਂ ਨੂੰ ਪਾਣੀ ਦੀ ਇੱਕ ਕਹਿੰਦੇ ਹੁੰਦੇ ਨਾ ਪਾਣੀ ਦੀ ਕਾਰਟਨ ਲੈ ਜਾਓ, ਕਿਸੇ ਨੂੰ ਕੋਈ ਹੋਰ ਪੁੱਛ ਲਓ ਯਾਰ ਕੁਛ ਪੀਣ ਪੁਣ ਦੀ ਤਾਂ ਨਹੀਂ ਲੋੜ ਹੈਗੀ ਤੁਹਾਨੂੰ, ਜਸਟ ਟੇਕ ਕੇਅਰ ਵਿੱਚ ਅਦਰ ਐਂਡ ਬੀ ਵੈਰੀ ਕੇਅਰਫੁਲ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਇੱਕੋ ਇੱਕ ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਕਰਦੇ ਹਾਂ ਗੱਲਾਂ ਬਾਤਾਂ ਤੁਹਾਡੇ ਨਾਲ, ਸਜਾਉਂਦੇ ਹਾਂ ਅੱਜ ਦੀ ਇਸ ਖੂਬਸੂਰਤ ਜੀ ਮਿੱਠੀ ਜੀ ਪਿਆਰੀ ਜੀ ਆਪਣੀ ਸਵੇਰ ਨੂੰ। ਅਤੇ ਆਲਵੇਜ਼ ਸਵੇਰੇ ਸ਼ਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜਦੇ ਹੋ ਬੜੇ ਪਿਆਰ ਨਾਲ, ਬੜੇ ਆਈ ਹੋਪ ਜਿੰਨੇ ਐਕਸਾਈਟਮੈਂਟ ਨਾਲ ਅਸੀਂ ਜੁੜਦੇ ਹਾਂ ਤੁਸੀਂ ਵੀ ਉਨੀ ਐਕਸਾਈਟਮੈਂਟ ਨਾਲ ਜੁੜਦੇ ਹੋ। ਬੜੇ ਸੱਜਣ ਮਿੱਤਰ ਮਿਲਦੇ ਰਹਿੰਦੇ ਕਿ ਨਵੀਂ ਯਾਰ ਤੁਹਾਡਾ ਪ੍ਰੋਗਰਾਮ ਸੁਣੀਦਾ, ਮੈਨੂੰ ਲੇਡੀਜ਼ ਬੜੀਆਂ ਮਿਲਦੀਆਂ ਨੇ ਅਤੇ ਕਹਿੰਦੀਆਂ ਨਵੀਂ ਸਵੇਰੇ ਸਵੇਰੇ ਸੁਣੀ ਦਾ ਪਟਕ ਤਾਂ ਕਾਲ ਨਹੀਂ ਕੀਤੀ। ਮੈਂ ਫਿਰ ਹਰੇਕ ਨੂੰ ਕਹਿਣਾ ਹੁੰਦਾ ਮੈਂ ਕਿਹਾ ਕਰਿਆ ਕਰੋ ਕਾਲ, ਕਿਉਂ ਨਹੀਂ ਕਰਦੇ ਹੈ, ਜੇ ਸੁਣਦੇ ਹੋ ਤਾਂ ਫਿਰ ਫੋਨ ਵੀ ਲਾ ਲਿਆ ਕਰੋ। ਸੋ ਵੀਕਐਂਡ ਸਪੋਰਟਸ ਦੇ ਲਈ ਬੜਾ ਇੰਟਰਸਟਿੰਗ ਅਤੇ ਬੜਾ ਇੰਟਰਟੇਨਿੰਗ ਰਿਹਾ ਹੈ। ਸੋ ਵੀਕਐਂਡ 'ਤੇ ਕੁਝ ਗੇਮਾਂ ਹੋਈਆਂ, ਇੱਕ ਤਾਂ ਫਰਾਂਸ ਮੋਰਾਕੋ, ਉਹ ਤਾਂ ਥਰਸਡੇ ਦੀ ਗੱਲ ਹੈ, ਫਰਾਂਸ ਨੇ ਮੋਰਾਕੋ ਨੂੰ ਹਰਾਇਆ। ਅਤੇ ਫਿਰ ਉਸ ਤੋਂ ਬਾਅਦ ਸਪੇਨ ਬੈਲਜੀਅਮ, ਸਪੇਨ ਨੇ ਬੈਲਜੀਅਮ ਨੂੰ ਹਰਾਇਆ। ਅਤੇ ਨੋਰਵੇ ਇੰਗਲੈਂਡ ਦਾ ਯਾਰ ਮੈਚ ਬੜਾ ਖਤਰਨਾਕ ਸੀ, ਹੈ ਨੋਰਵੇ ਦੇ ਇੱਕ ਮੁੰਡੇ ਤੋਂ ਗਲਤੀ ਬੜੀ ਹੋ ਗਈ, 2 ਗੋਲ ਉਹਨਾਂ ਦੇ ਹੋ ਜਾਣੇ ਸੀਗੇ, ਪਰ ਨੋਰਵੇ 2-1 ਇੰਗਲੈਂਡ ਨੂੰ ਹਾਰੇ। ਅਤੇ ਫਿਰ ਅਰਜਨਟੀਨਾ ਸਵਿਟਜ਼ਰਲੈਂਡ ਦਾ ਵੀ ਬੜਾ ਖਤਰਨਾਕ ਮੈਚ ਸੀਗਾ, ਅਰਜਨਟੀਨਾ 3-1 ਵਿਨਰਸ ਰਹੇ, ਉਹ ਵੀ ਐਂਡ ਮੌਕੇ ਤੱਕ ਜਾ ਕੇ ਸਵਿਟਜ਼ਰਲੈਂਡ ਨੂੰ ਇੱਕ ਰੈੱਡ ਕਾਰਡ ਮਿਲਿਆ, ਫਿਰ ਜਾ ਕੇ ਸਵਿਟਜ਼ਰਲੈਂਡ ਵਾਲੇ ਹਾਰੇ। ਚਲੋ ਹੁਣ ਜਿਹੜੀਆਂ ਹਾਰ ਗਈਆਂ ਟੀਮਾਂ ਉਹਨਾਂ ਦੀਆਂ ਬੜੀਆਂ ਗੱਲਾਂ ਨਹੀਂ ਕਰਦੇ, ਬਟ ਕੱਲ੍ਹ ਨੂੰ ਫੀਫਾ ਵਰਲਡ ਕੱਪ ਸੈਮੀਫਾਈਨਲ ਸ਼ੁਰੂ ਹੈ, ਫਰਾਂਸ ਅਤੇ ਸਪੇਨ ਕੱਲ੍ਹ ਨੂੰ 3 ਵਜੇ ਖੇਡਣਗੇ ਡੈਲਸ ਸਟੇਡੀਅਮ ਆਰਲਿੰਗਟਨ ਦੇ ਵਿੱਚ। ਅਤੇ ਫਿਰ ਉਸ ਤੋਂ ਅਗਲੇ ਦਿਨ ਇੰਗਲੈਂਡ ਅਰਜਨਟੀਨਾ ਵਾਲੇ ਵੀ ਖੇਡ ਰਹੇ ਨੇ, ਵੈਨਸਡੇ ਨੂੰ ਦੁਪਹਿਰੇ 3 ਵਜੇ ਉਹ ਐਟਲਾਂਟਾ ਸਟੇਡੀਅਮ ਐਟਲਾਂਟਾ ਦੇ ਵਿੱਚ ਮੈਚ ਹੈ। ਅਤੇ ਚਲੋ ਜੀ ਫਿਰ ਬਸ ਆਪਣਾ ਜਿਹੜਾ ਵਰਲਡ ਕੱਪ ਹੈ ਖਤਮ ਹੋਣ ਦੇ ਕਿਨਾਰੇ 'ਤੇ ਹੋਈ ਹੈ, ਫਿਰ 3rd place ਮੈਚਅਪ ਸੈਟਰਡੇ ਨੂੰ ਅਤੇ ਫਾਈਨਲ ਮੈਟ ਨਿਊਜਰਸੀ ਸਟੇਡੀਅਮ ਇਨ ਨਿਊਜਰਸੀ ਸੰਡੇ ਐਤਵਾਰ 19 ਨੂੰ। ਸੋ ਗੈਟ ਰੈਡੀ, ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਹਾਨੂੰ ਅਸੀਂ ਮੈਸੇਜ ਦੇ ਦਈਏ ਬਈ ਡਕਟ ਕਲੀਨ ਕਰਾ ਲਓ, ਨਹੀਂ ਤਾਂ ਤੁਹਾਡੇ ਘਰਾਂ ਦੇ ਵਿੱਚ ਡਸਟ ਮਿੱਟੀ ਘੱਟਾ ਬਹੁਤ ਹੈ, ਤਾਂ ਡਕਟ ਕਲੀਨਿੰਗ ਲਈ 5 ਰਿਵਰਸ ਡਕਟ ਕਲੀਨਿੰਗ 4376887750 4376887750 5 ਰਿਵਰਸ ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। 8200 ਹੈਲੋ।
2: ਹਾਂਜੀ, ਸਤਿ ਸ੍ਰੀ ਅਕਾਲ ਨਵੀਂ, ਕੀ ਹਾਲ ਬੇਟੇ?
1: ਵਧੀਆ ਜੀ, ਕਿਵੇਂ ਹੋ?
2: ਬਸ ਵਧੀਆ, ਗੁੱਡ ਮਾਰਨਿੰਗ। ਮੈਂ ਤਾਂ ਹੀ ਕਹਿਣ ਲਈ ਫੋਨ ਕੀਤਾ, ਮੈਂ ਕਿਹਾ ਅਸੀਂ ਐਕਸਾਈਟਮੈਂਟ ਨਾਲ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਔਰ ਤੁਸੀਂ ਤੇ ਜਿਹੜੇ ਟੀਨੇਜਰ ਬੱਚੇ ਨਾ ਉਹਨਾਂ ਦੀ ਸੋਰਸ ਆਫ ਇੰਸਪਾਇਰੇਸ਼ਨ ਹੋ। ਮੈਂ ਆਲਵੇਜ਼ ਤੁਹਾਡਾ ਜ਼ਿਕਰ ਆਪਣੇ ਬੇਟੇ ਨਾਲ ਕਰਦੀ ਹਾਂ, ਹੀ ਇਜ਼ 24 ਈਅਰ ਓਲਡ। ਸੋ ਅਸੀਂ ਕਹਿੰਦੇ ਕਿ ਦੇਖੋ ਇੱਥੋਂ ਹੋ ਕੇ, ਇੱਥੋਂ ਦਾ ਬੋਰਨ ਬੱਚਾ ਜੇ ਇੰਨਾ ਪੰਜਾਬੀ ਸਾਰਾ ਕੁਛ ਵਧੀਆ ਕਰ ਸਕਦਾ ਤੇ ਵਾਈ ਯੂ ਨਾਟ ਗਾਈਜ਼। ਮੈਂ ਛੋਟੇ ਨੂੰ ਵੀ ਕਹਿੰਦੀ ਹਾਂ, ਇੱਥੋਂ ਦਾ ਹੀ ਬੋਰਨ ਆ, ਵੱਡਾ ਬੇਟਾ ਮੇਰਾ ਇੰਡੀਆ ਦਾ ਬੋਰਨ ਆ, ਬਟ ਉਹ ਵੀ ਪੰਜਾਬੀ ਬਹੁਤ ਸੋਹਣੀ ਬੋਲਦਾ। ਛੋਟੇ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ, ਤੇ ਤੁਸੀਂ ਤਾਂ ਇੰਨਾ ਅੱਛਾ ਕਰਦੇ ਹੋ ਨਾ, ਬੱਚੇ ਬਹੁਤ ਤੁਹਾਡੇ ਤੋਂ ਲਰਨ ਕਰਦੇ। ਮੈਂ ਤਾਂ ਇਹੀ ਕਵਾਂਗੀ ਸਾਰੇ ਪੇਰੈਂਟਸ ਨੂੰ, ਇਹਨਾਂ ਵੀ ਨੂੰ ਫੋਲੋ ਕਰੋ ਭਾਈ।
1: ਨਹੀਂ ਨਹੀਂ, ਥੈਂਕ ਯੂ ਜੀ, ਬਹੁਤ ਧੰਨਵਾਦ। ਦੇਖੋ ਸਾਰੇ ਬੱਚੇ, ਪਤਾ ਕੀ ਹੁੰਦਾ, ਹਰ ਇੱਕ ਡਿਫਰੈਂਟ ਹੈ। ਹੁਣ ਕਈ ਵਾਰ ਆਪਣਾ ਲੱਗਦਾ ਬੱਚੇ ਹੁਣ ਨਹੀਂ ਬੋਲਦੇ, ਚਲੋ ਹੌਲੀ ਹੌਲੀ ਬੋਲਣ ਲੱਗ ਜਾਣਗੇ। ਹੁਣ ਦਾ ਨਾ ਜਿਹੜਾ ਜ਼ਮਾਨਾ ਹੁਣ ਥੋੜ੍ਹਾ ਜਿਹਾ ਬਦਲ ਗਿਆ। ਹੁਣ ਜਦੋਂ ਅਸੀਂ ਛੋਟੇ ਸੀ ਉਦੋਂ ਤੱਕ ਘਰਾਂ ਦੇ ਵਿੱਚ, ਕਿਉਂਕਿ ਪੇਰੈਂਟਸ ਵੀ ਨਵੇਂ ਆਏ ਸੀ, ਪੇਰੈਂਟਸ ਨੂੰ ਵੀ ਇੰਗਲਿਸ਼ ਨਹੀਂ ਸੀ ਆਉਂਦੀ, ਪੰਜਾਬੀ ਹੀ ਚੱਲਦੀ ਸੀ। ਹੁਣ ਚਲੋ ਜ਼ਿਆਦਾਤਰ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਇੰਗਲਿਸ਼ ਆਉਂਦੀ ਹੈ, ਸੋ ਵੀ ਬੱਚਿਆਂ ਨਾਲ ਥੋੜ੍ਹਾ ਜਿਹਾ ਕਮਿਊਨੀਕੇਟ ਇੰਗਲਿਸ਼ ਦੇ ਵਿੱਚ ਕਰ ਲੈਂਦੇ, ਤਾਂ ਕਿਤੇ ਨਾ ਕਿਤੇ ਇੱਕ ਕਮੀ ਜੀ ਰਹਿ ਜਾਂਦੀ ਹੈ।
2: ਹਾਂਜੀ, ਕਿਉਂਕਿ ਬੱਚਿਆਂ ਨੇ ਦੇਖੋ ਇੰਗਲਿਸ਼ ਤਾਂ ਇਸ ਕੰਟਰੀ ਚ ਸਿੱਖ ਹੀ ਲੈਣੀ, ਕੋਈ ਪ੍ਰੋਬਲਮ ਨੀ ਉਹਨਾਂ ਨੂੰ ਇੰਗਲਿਸ਼ ਦੀ। ਪਰ ਜੇ ਆਪਾਂ ਘਰ ਵਿੱਚ ਥੋੜੀ ਪੰਜਾਬੀ ਬੋਲਾਂਗੇ, ਪੇਰੈਂਟਸ ਬੋਲਣਗੇ, ਗ੍ਰੈਂਡ ਪੇਰੈਂਟਸ ਬੋਲਣਗੇ, ਉਹਨਾਂ ਨੂੰ ਈਜ਼ੀ ਹੋਊਗਾ। ਕਿਉਂਕਿ ਜਿਹੜੀਆਂ ਸਾਡੀਆਂ ਪਿਛਲੀਆਂ ਦੋ ਜਨਰੇਸ਼ਨ ਹੈ ਨਾ, ਉਹ ਬੱਚਿਆਂ ਨਾਲ ਫਿਰ ਇੰਨਾ ਫਲੂਐਂਟਲੀ ਇੰਗਲਿਸ਼ ਕਰ ਨੀ ਸਕਦੇ ਗੱਲਬਾਤ। ਥੋੜਾ ਜਿਹਾ ਇਹ ਚੀਜ਼ ਅੱਛੀ ਹੈ, ਔਰ ਤੁਸੀਂ ਤਾਂ ਬਹੁਤ ਹੋਰ ਵੀ ਬੋਲਦੇ ਤੁਹਾਡੇ ਕਜ਼ਨ ਵੀ, ਪਰ ਸੋਰੀ, ਪਰ
1: ਚਲੋ ਥੈਂਕ ਯੂ ਤੁਹਾਡਾ ਸਾਰੇ। ਦੇਖੋ ਬਹੁਤ ਤੁਹਾਡਾ ਧੰਨਵਾਦ, ਤੁਸੀਂ ਬਹੁਤ ਪਿਆਰ ਨਾਲ ਗੱਲ ਕੀਤੀ ਤੇ ਤੁਹਾਡੇ ਬੱਚਿਆਂ ਨੂੰ ਵੀ ਪਿਆਰ, ਤੇ ਚਲੋ ਕੋਸ਼ਿਸ਼ ਕਰਦੇ ਰਹਾਂਗੇ ਕਿ ਵਧੀਆ ਇੱਕ ਅਸੀਂ ਇਨਫੋਰਮੇਸ਼ਨ ਬੱਚਿਆਂ ਤੱਕ, ਸਾਡੇ ਯੂਥ ਤੱਕ ਪਹੁੰਚ ਦੀ ਕਰਦੇ ਰਹੀਏ। ਬਹੁਤ ਸ਼ੁਕਰੀਆ, ਬਹੁਤ ਪਿਆਰ, ਤੇ ਚਲੋ ਥੈਂਕ ਯੂ ਸੋ ਮਚ। ਸਾਡੇ ਨਾਲ ਵਕਾਰ ਖਾਨ ਜੀ ਜੁੜੇ ਨੇ, ਤੇ ਖਾਨ ਸਾਹਿਬ ਵੈਲਕਮ
3: ਜੀ। ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਲੋਜਿਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478647 8000 6478 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478 6478
1: ਅੱਛੀ ਸਰਵਿਸ ਅੱਛੇ ਡੀਲਾਂ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਜ਼ਰੂਰ ਵਕਾਰ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ। ਇੱਕ ਹੋਰ ਯਾਰ, ਮੈਨੂੰ ਤਾਂ ਹਰ ਦੋ ਦਿਨਾਂ ਬਾਅਦ ਹੀ ਇੱਦਾਂ ਦੀ ਖਬਰ ਮਿਲਦੀ ਹੈ, ਇੱਕ ਮੋਟਰਸਾਈਕਲ ਐਕਸੀਡੈਂਟ SUV ਦੇ ਨਾਲ ਹੋਇਆ ਮਿਸੀਸਾਗਾ ਦੇ ਵਿੱਚ, ਅਤੇ ਮੋਟਰਸਾਈਕਲਿਸਟ ਦੀ ਮੌਤ ਵੀ ਹੋਈ। ਅਰਜੈਂਟੀਆ ਅਤੇ ਕਿਟੀ ਮੈਟ ਰੋਡ ਏਰੀਅਨ ਮਿਲ ਪਾਰਕਵੇ ਅਤੇ ਮਿਸਾਗਾ ਰੋਡ ਦੇ ਨਜ਼ਦੀਕ ਕੱਲ੍ਹ ਰਾਤ 9:45 ਦੀ ਖਬਰ ਹੈ। ਸੋ ਪਲੀਜ਼ ਪਲੀਜ਼ ਪਲੀਜ਼ ਮੋਟਰਸਾਈਕਲਿਸਟ ਨੂੰ ਵੀ ਬੇਨਤੀ ਹੈ, ਸਾਡੇ ਡਰਾਈਵਰਾਂ ਨੂੰ ਵੀ ਬੇਨਤੀ ਹੈ, ਸਵੇਰੇ ਸ਼ਾਮ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਯਾਰ ਬਚਾ ਕੇ ਰੱਖੋ ਇੱਕ ਦੂਜੇ ਨੂੰ, ਖਾਸ ਤੌਰ 'ਤੇ ਅੱਜ ਕੱਲ੍ਹ ਦੇ ਸਮਿਆਂ ਦੇ ਵਿੱਚ ਜਦੋਂ ਮੋਟਰਸਾਈਕਲਿਸਟ ਬਹੁਤ ਬਾਹਰ ਨੇ। ਸੋ ਜਸਟ ਬੀ ਐਕਸਟਰਾ ਕੇਅਰਫੁਲ। ਮੈਂਡੀ ਗਿੱਲ ਦਾ ਨੰਬਰ ਨੋਟ ਕਰੋ, ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਲਈ ਮੈਂਡੀ ਗਿੱਲ ਤੁਹਾਡਾ $700-800 ਆਰਾਮ ਨਾਲ ਬਚਾ ਕੇ ਦੇਣਗੇ ਸਾਲ ਦਾ। $700-800 ਬਹੁਤ ਹੁੰਦਾ, $700-800 ਕਿਤੇ ਇਨਵੈਸਟ ਕੀਤਾ ਹੋਵੇ ਬੰਦੇ ਨੇ, 30 ਸਾਲ ਦੇਖੇ ਨਾ, ਪੈਸੇ ਵੱਲ ਦੇਖਿਓ ਕਿੰਨਾ ਵੱਧਦਾ। ਸੋ ਜ਼ਰੂਰ ਤੁਸੀਂ ਮੈਂਡੀ ਗਿੱਲ ਨੂੰ ਕਾਲ ਕਰੋ ਅਗਰ ਕਿਸੇ ਨੇ ਵੀ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ। 647-9995909 416-647-929-9509. ਬੀਤੇ ਦਿਨ ਦੇਖੋ ਯਾਰ ਆਪਣੇ ਟੋਰਾਂਟੋ ਚ ਕੀ ਹੋਇਆ ਹੈ, ਕਿਵੇਂ ਲੋਕ ਇੰਜੋਏ ਕਰਨ ਜਾਂਦੇ ਆ ਤੇ ਇੰਜੋਏਮੈਂਟ ਦਾ ਆਊਟਕਮ ਕੀ ਨਿਕਲਦਾ। ਸੈਟਰਡੇ ਸ਼ਾਮ 11 ਤਰੀਕ ਨੂੰ ਇੱਕ ਨਾ ਹਰ ਸਾਲ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਆ ਸੋਲਸਾ ਔਨ ਸੇਂਟ ਕਲੇਅਰ, ਇੱਕ ਡਾਂਸਿੰਗ ਫੈਸਟੀਵਲ ਹੁੰਦਾ, ਸੋਲਸਾ ਮਿਊਜ਼ਿਕ ਵੀ ਹੈ, ਸੋਲਸਾ ਡਾਂਸਿੰਗ ਵੀ ਹੈ, ਅਤੇ ਉੱਥੇ ਗੋਲੀਆਂ ਚੱਲੀਆਂ, ਦੋ ਬੰਦਿਆਂ ਦੀਆਂ ਮੌਤਾਂ ਹੋਈਆਂ, ਹੋਰ ਲੋਕ ਇੰਜਰ ਹੋਏ। ਅਤੇ ਬਹੁਤ ਹੀ ਯਾਰ ਦੁੱਖ ਦੀ ਗੱਲ, ਕਿਵੇਂ ਪਰਿਵਾਰਾਂ ਦੇ ਪਰਿਵਾਰ ਜਾਂਦੇ ਆ ਇੰਜੋਏ ਕਰਨ, ਇਹ ਹਰ ਸਾਲ ਹੀ ਹੁੰਦਾ। ਵੈਨ ਡਿਡ ਸੋਲਸਾ, ਇਹ ਪੁੱਛ ਵੀ ਲੈਂਦੇ ਹਾਂ ਗੂਗਲ ਨੂੰ, ਇਹ ਮਤਲਬ ਪਿਛਲੇ ਤਕਰੀਬਨ 20 ਸਾਲਾਂ ਤੋਂ ਐਟਲੀਸਟ ਤਾਂ ਹੋ ਰਿਹਾ। ਬੜਾ ਵੱਡਾ ਇੱਕ ਲੈਟਿਨ ਕਲਚਰ ਨੂੰ ਸੈਲੀਬ੍ਰੇਟ ਕਰਨ ਦਾ ਸਟਰੀਟ ਇਵੈਂਟ ਹੁੰਦਾ। ਅਤੇ ਹਾਂ, ਇਹਨਾਂ ਦਾ 22ਵਾਂ ਐਨੂਅਲ ਫੈਸਟੀਵਲ ਸੀਗਾ, ਲਾਈਵ ਸੋਲਸਾ, ਲਾਈਵ ਲੈਟਿਨ ਮਿਊਜ਼ਿਕ, ਡਾਂਸ ਪਰਫੋਰਮੈਂਸਿਸ, ਫਰੀ ਡਾਂਸ ਲੈਸਨਸ, ਲੈਟਿਨ ਅਮੈਰੀਕਨ ਖਾਣਾ ਪੀਣਾ ਹੁੰਦਾ ਬੱਚਿਆਂ ਲਈ, ਵੱਡਿਆਂ ਲਈ ਐਕਟੀਵਿਟੀਜ਼। ਸੋ ਲੱਖਾਂ ਲੋਕ ਪਹੁੰਚਦੇ ਆ, ਥਾਊਜ਼ੈਂਡਸ ਨਹੀਂ, ਲੱਖਾਂ ਲੋਕ। ਸੋ ਸ਼ੂਟਿੰਗ ਹੋਣੀ ਕਿੱਡੀ ਵੱਡੀ ਜਗ੍ਹਾ ਦੇ ਉੱਤੇ ਏਡੇ ਵੱਡੇ ਇੱਕ ਫੈਸਟੀਵਲ 'ਤੇ, ਯਾਰ ਇਟਸ ਵੈਰੀ ਟ੍ਰੈਜਿਕ, ਵੈਰੀ ਸੈਡ। ਹੁਣ ਕਿਤੇ ਵੀ ਬਾਹਰ ਜਾਣ ਨੂੰ ਵੀ ਯਾਰ ਡਰ ਲੱਗਦਾ, ਸਿੱਧੀ ਜਿਹੀ ਗੱਲ ਹੈ। ਹੁਣ ਲੋਕ ਤੱਕ ਸਿਵਲ ਸਰਵਿਸ ਦਾ ਇਹ ਕੋਸ਼ਿਸ਼ ਕਰਦੇ ਸੀ ਕਿਤੇ ਭਾਜੀ ਹੈ, ਬਟ ਪੁਲਿਸ ਨੇ ਫਿਰ ਅਫਕੋਰਸ ਸਾਰਿਆਂ ਨੂੰ ਥੋੜ੍ਹੇ ਜਿਹਾ ਰੁਕੇ ਹੋਏ ਸੀ ਕਿ ਐਕਟਿਵ ਸ਼ੂਟਰ ਹਜੇ ਬਾਹਰ ਹੈ ਤਾਂ ਥੋੜ੍ਹੇ ਆਪਣਾ ਬਚਾਅ ਰੱਖੋ। ਵੈਰੀ ਸੈਡ ਐਂਡ ਵੈਰੀ ਅਨਫੋਰਚੁਨੇਟ ਜਦੋਂ ਇੱਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਸਾਡੇ ਨਾਲ ਹਰਪ੍ਰੀਤ ਸੈਨ ਜੀ ਜੁੜੇ ਨੇ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ, ਕਿਵੇਂ ਹੋ?
4: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਵੈਲਕਮ ਹਰਪ੍ਰੀਤ, ਕਿੱਦਾਂ ਰਿਹਾ ਤੁਹਾਡਾ ਵੀਕਐਂਡ?
4: ਵੀਕਐਂਡ ਵਧੀਆ ਸੀ ਨਵੀ।
1: ਵੈਰੀ ਗੁੱਡ, ਕੰਮ ਕੀਤਾ, ਰਿਲੈਕਸ ਕੀਤਾ, ਕੋਈ ਇਵੈਂਟਸ ਅਟੈਂਡ ਕੀਤੇ ਖਾਸ?
4: ਇੱਕ ਨੇਬਰਸ ਦੇ ਘਰ, ਆਪਣੇ ਐਡਵਾਈਜ਼ਰੀ ਉਹਨਾਂ ਦੇ ਘਰ ਪਾਰਟ ਸੀਗਾ, ਸੋ ਇੰਜੋਏ ਕੀਤਾ ਤੇ ਪਲੱਸ ਕੰਮ ਵੀ ਕੀਤਾ, ਮੈਚ ਵੀ ਦੇਖੇ।
1: ਹਾਂ, ਮੈਚ ਵੀ ਦੇਖੇ, ਚਲੋ ਨਹੀਂ ਦੇਖੋ ਵਧੀਆ, ਨਾਲੇ ਸਮਰ ਹੀ ਟਾਈਮ ਹੈ ਕਿ ਸਾਰਿਆਂ ਨਾਲ ਇਕੱਠੇ ਹੋਈਏ, ਹਰੇਕ ਨੂੰ ਮੌਕਾ ਮਿਲਦਾ। ਬੜੇ ਲੋਕ ਵੇਟ ਕਰਦੇ ਕਿ ਮੌਸਮ ਆਵੇ ਤੇ ਘਰਾਂ ਦੇ, ਚਲੋ ਕਿਸੇ ਨੇ ਨਵਾਂ ਘਰ ਲਿਆ ਹੁੰਦਾ, ਕਿਸੇ ਦੇ ਬੱਚਾ ਹੋਇਆ ਹੁੰਦਾ, ਜੋ ਵੀ ਫੰਕਸ਼ਨਸ ਨੇ, ਆਪਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੱਛੇ ਮੌਸਮ 'ਚ ਸੈਲੀਬ੍ਰੇਟ ਕਰੀਏ। ਸੋ ਵੈਰੀ ਨਾਈਸ ਹਰਪ੍ਰੀਤ, ਅਤੇ ਅੱਜ ਫਿਰ ਆਪਾਂ ਕੀ ਜਾਣਕਾਰੀ ਸਭ ਨੂੰ ਦੇ ਰਹੇ ਹਾਂ?
4: ਬਿਲਕੁਲ ਨਵੀ, ਸੋ ਐਵਰੀ ਮੰਡੇ ਮਾਰਨਿੰਗ ਆਪਾਂ ਇੰਸ਼ੋਰੈਂਸ ਦੇ ਬਾਰੇ, ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲ ਕਰਦੇ ਰਹਿੰਦੇ ਹਾਂ। ਸਪੈਸ਼ਲੀ ਬਹੁਤ ਵਾਰ ਆਪਾਂ ਡਿਵੀਡੈਂਡ ਵਾਲੇ ਪਲਾਨ ਦੀ ਗੱਲ ਕਰਦੇ ਹਾਂ, ਐਂਡ ਬਹੁਤ ਸਾਰੇ ਸਾਡੇ ਨਵੇਂ ਲਿਸਨਰ ਜੁੜਦੇ ਰਹਿੰਦੇ ਆ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਆਪਾਂ ਡਿਵੀਡੈਂਡ ਵਾਲੇ ਪਲਾਨ ਦੇ ਬੈਨੀਫਿਟਸ ਕਿੱਦਾਂ ਲੈ ਸਕਦੇ ਹਾਂ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਜਿੱਥੇ ਆਪਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਹੁੰਦੀ ਆ, ਜਿਹੜਾ ਮੇਨ ਮੋਟਿਵ ਆ ਆਪਣਾ। ਸੋ ਲਾਈਫ ਇੰਸ਼ੋਰੈਂਸ ਕਵਰੇਜ ਕਰਾਉਣ ਦਾ ਮਤਲਬ ਵੀ ਇਹ ਆ ਕਿ ਅਗਰ ਅਨਸਰਟਨਲੀ ਕੁਛ ਹੋ ਜਾਂਦਾ ਹੈਗਾ, ਸਾਡੀ ਫੈਮਿਲੀ ਦੇ ਕੋਲ ਇਨਾ ਫਾਈਨੈਂਸਿਸ ਅਵੇਲੇਬਲ ਹੋਣ, ਸਾਡੇ ਕੋਲ ਇਨਾ ਪ੍ਰੋਟੈਕਸ਼ਨ ਹੋਵੇ, ਤੇ ਇੱਦਾਂ ਦੇ ਲਾਈਫ ਇੰਸ਼ੋਰੈਂਸ ਦੇ ਪਲਾਨ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਇੰਸ਼ੋਰੈਂਸ ਕੰਪਨੀ ਦਾ ਪ੍ਰੋਫਿਟ ਐਜ਼ ਅ ਡਿਵੀਡੈਂਡ ਦੀ ਫਾਰਮ ਦੇ ਵਿੱਚ ਮਿਲਦਾ ਹੈਗਾ। ਸੋ ਜਿਹੜੇ ਡਿਵੀਡੈਂਡਸ ਹੈਗੇ ਆ ਉਹਦਾ ਮਤਲਬ ਇਹ ਹੈਗਾ ਹੈ ਕਿ ਜਿੱਦਾਂ ਜਿੱਦਾਂ ਇੰਸ਼ੋਰੈਂਸ ਕੰਪਨੀ ਨੂੰ ਕੋਈ ਪ੍ਰੋਫਿਟ ਹੁੰਦਾ ਆ, ਉਹਨਾਂ ਦੀ ਇਨਵੈਸਟਮੈਂਟ ਤੇ ਜੋ ਗਰੋਥ ਹੋ ਰਹੀ ਆ, ਉਹਨਾਂ ਦੇ ਜੇ ਘੱਟ ਕਲੇਮ ਆ ਰਹੇ ਆ, ਸੋ ਉਹ ਸਾਰੀਆਂ ਚੀਜ਼ਾਂ ਨੂੰ ਇਵੈਲੂਏਟ ਕਰਕੇ ਐਵਰੀ ਈਅਰ ਉਹ ਆਪਣਾ ਡਿਵੀਡੈਂਡ ਸਕੇਲ ਜਿਹੜਾ ਲਾਂਚ ਕਰਦੇ ਆ, ਉਹਦੇ ਅਕੋਰਡਿੰਗਲੀ ਜਿਨ੍ਹਾਂ ਦੇ ਕੋਲ ਵੀ ਡਿਵੀਡੈਂਡ ਵਾਲੀਆਂ ਪਾਰ ਪਾਲਿਸੀਜ਼ ਹੈਗੀਆਂ ਉਹਨਾਂ ਨੂੰ ਉਹ ਡਿਵੀਡੈਂਡਸ ਜਿਹੜੇ ਹੈਗੇ ਆ ਉਹ ਪੇ ਆਊਟ ਕੀਤੇ ਜਾਂਦੇ ਆ। ਕਲਾਇੰਟ ਡਿਸਾਈਡ ਕਰ ਸਕਦਾ ਹੈ ਕਿ ਉਹਨਾਂ ਨੇ ਉਹ ਜਿਹੜੇ ਡਿਵੀਡੈਂਡਸ ਹੈਗੇ ਆ ਉਹ ਐਜ਼ ਅ ਕੈਸ਼ ਬਾਹਰ ਲੈਣੇ ਆ, ਜਾਂ ਉਹਨਾਂ ਨੇ ਆਪਣਾ ਪ੍ਰੀਮੀਅਮ ਰਿਡਿਊਸ ਕਰਾਉਣਾ ਹੈਗਾ ਆ, ਜਾਂ ਫਿਰ ਇਹ ਹੈਗਾ ਆ ਕਿ ਤੁਸੀਂ ਉਹ ਪ੍ਰੀਮੀਅਮਸ ਨੂੰ ਪਾਲਿਸੀ ਦੇ ਜਿਹੜੇ ਡਿਵੀਡੈਂਡਸ ਮਿਲੇ ਆ ਉਹਨਾਂ ਨੂੰ ਪਾਲਿਸੀਜ਼ ਦੇ ਵਿੱਚ ਰਹਿਣ ਦਿਓ ਤਾਂ ਕਿ ਤੁਹਾਡੀ ਕਵਰੇਜ ਵੀ ਇਨਕਰੀਜ਼ ਹੋਈ ਜਾਵੇ, ਤੁਹਾਡੀ ਕੈਸ਼ ਵੈਲਿਊ ਵੀ ਇਨਕਰੀਜ਼ ਹੋਈ ਜਾਵੇ। ਤੇ ਜ਼ਿਆਦਾਤਰ ਅਸੀਂ ਵੀ ਇਹ ਰਿਕਮੈਂਡ ਕਰਦੇ ਹਾਂ ਕਿਉਂਕਿ ਜਦੋਂ ਵੀ ਕਦੇ ਅਸੀਂ ਇੱਕ ਵਾਰੀ ਪਾਲਿਸੀ ਲੈ ਲਈ, ਉਸ ਤੋਂ ਬਾਅਦ ਅਗਰ ਇਨ ਫਿਊਚਰ ਦੇ ਵਿੱਚ ਕਦੇ ਵੀ ਤੁਸੀਂ ਕਵਰੇਜ ਆਪਣੀ ਵਧਾਉਣੀ ਹੋਵੇ, ਹਮੇਸ਼ਾ ਮੈਡੀਕਲ ਅੰਡਰ ਰਾਈਟਿੰਗ ਆ। ਤੇ ਡਿਵੀਡੈਂਡ ਦੀ ਖਾਸੀਅਤ ਇਹ ਹੈਗੀ ਹੈ ਕਿ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਜਿੱਦਾਂ ਜਿੱਦਾਂ ਤੁਹਾਨੂੰ ਡਿਵੀਡੈਂਡ ਮਿਲਣਗੇ ਉੱਦਾਂ ਉੱਦਾਂ ਤੁਹਾਡੀ ਜਿਹੜੀ ਇੰਸ਼ੋਰੈਂਸ ਦੀ ਕਵਰੇਜ ਅਮਾਊਂਟ ਆ ਉਹ ਆਟੋਮੈਟਿਕਲੀ ਡਿਵੀਡੈਂਡਸ ਦੇ ਨਾਲ ਬਾਏ ਆਊਟ ਹੁੰਦੀ ਰਹੂਗੀ, ਤੁਹਾਡੀ ਕਵਰੇਜ ਵੱਧਦੀ ਰਹੂਗੀ। ਸੋ ਕਿੰਨੀ ਵਧੀਆ ਗੱਲ ਆ ਕਿ ਆਪਾਂ ਨੂੰ ਕੋਈ ਮੈਡੀਕਲ ਕੋਈ ਅੰਡਰ ਰਾਈਟਿੰਗ ਦੇ ਵਿੱਚ ਦੁਆਰਾ ਨਹੀਂ ਜਾਣਾ ਪੈਣਾ, ਐਂਡ ਆਪਣੀ ਕਵਰੇਜ ਜਿਹੜੀ ਹੈਗੀ ਉਹ ਆਟੋਮੈਟਿਕਲੀ ਇਨਕਰੀਜ਼ ਹੋਈ ਜਾਣੀ ਆ। ਸੋ ਇਸ ਕਰਕੇ ਜਿਹੜੀਆਂ ਡਿਵੀਡੈਂਡ ਵਾਲੀਆਂ ਪਾਲਿਸੀਜ਼ ਹੁੰਦੀਆਂ ਉਹਨਾਂ ਦੇ ਵਿੱਚ ਲਾਈਫ ਲੌਂਗ ਕਵਰੇਜ ਹੁੰਦੀ ਆ, ਐਂਡ ਲਾਈਫ ਲੌਂਗ ਹੀ ਸਾਡੀ ਵੈਲਥ ਜਨਰੇਟ ਹੁੰਦੀ ਆ ਉਹਦੇ ਵਿੱਚ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਡਿਵੀਡੈਂਡ ਵਾਲੇ ਪਲਾਨ ਦੇ ਨਾਲ ਰਿਲੇਟਡ, ਤੁਸੀਂ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਇਹ ਪਲਾਨ ਦੇਖ ਸਕਦੇ ਆ। ਨੰਬਰ

0: ਮੈਂ ਰਹੀ ਨੇ। ਸੋ ਬਹੁਤ ਸਾਰੇ ਲੋਕਾਂ ਨੂੰ ਇੱਕ ਇੱਕ ਇਸ਼ੂ ਹੈ, ਕੋਈ ਕਹਿੰਦਾ ਯਾਰ ਨਵੀਂ ਸਾਨੂੰ ਮਿਲ ਜਾਂਦੀ ਹੈ ਟਿਕਟ, ਸਾਡੇ ਨੇਬਰ ਨੂੰ ਮਿਲਦੀ ਨਹੀਂ। ਪਾਰਕਿੰਗ ਟਿਕਟਾਂ ਉਹ ਵੀ ਆਪਣੇ ਡਰਾਈਵਰ ਦੀ ਜਦੋਂ ਗੱਡੀ ਲੱਗੀ ਹੁੰਦੀ ਆ, ਮਾੜੀ ਜਿਹੀ ਵੀ ਗੱਡੀ ਓਵਰਹੈਂਗ ਕਰ ਰਹੀ ਆ ਸਾਈਡਵਾਕ 'ਤੇ ਜਾਂ ਸਟਰੀਟ ਦੇ ਉੱਤੇ, ਅਤੇ ਕਹਿੰਦੇ ਕਿ ਝੱਟ ਆ ਕੇ ਟਿਕਟਾਂ ਲਾ ਦਿੰਦੇ ਆ। ਬਟ ਨਾਲ ਦੀ ਨਾਲ ਕਿਤੇ ਨਾ ਕਿਤੇ ਆਪਣੀਆਂ ਵੀ ਗਲਤੀਆਂ ਨੇ ਕਿ ਯਾਰ ਜੇ ਆਪਾਂ ਗੱਡੀ ਲਾ ਰਹੇ ਹਾਂ, ਆਪਾਂ ਨੂੰ ਪਤਾ ਕਿ ਗੱਡੀ ਓਵਰਹੈਂਗ ਕਰ ਰਹੀ ਹੈ, ਤਾਂ ਕਿਤੇ ਨਾ ਕਿਤੇ ਆਪਣੀ ਪ੍ਰੋਬਲਮ ਹੈ ਕਿ ਨਹੀਂ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337। ਕੀ ਤੁਸੀਂ ਵੀ ਕੋਈ ਇਸ਼ੂ ਫੇਸ ਕੀਤਾ ਪਾਰਕਿੰਗ ਟਿਕਟਸ ਨੂੰ ਲੈ ਕੇ ਬ੍ਰੈਂਪਟਨ 'ਚ, ਚਲੋ ਕਿਸੇ ਹੋਰ ਵੀ ਸ਼ਹਿਰ ਤੁਸੀਂ ਸ਼ੇਅਰ ਕਰਨਾ? ਨੰਬਰ ਹੈ ਆਪਣਾ 905-673-3337, 905-673-3337 ਫੋਨ ਨੰਬਰ ਹੈ। ਕੁਝ ਕੁ ਲੋਕ ਕਹਿ ਰਹੇ ਕਿ ਨਾ ਵੀ ਸਿਟੀ ਯਾਰ ਇਨਕਨਸਿਸਟੈਂਟ ਬਹੁਤ ਹੈ, ਇੱਕ ਡਰਾਈਵ 'ਚ ਆ ਕੇ ਟਿਕਟਾਂ ਲਾ ਦਿੰਦੇ ਆ, ਦੂਜੇ 'ਚ ਕਦੇ ਲਾਉਂਦੇ ਨਹੀਂ। ਕੋਈ ਕਹਿੰਦਾ ਕਿ ਭਾਅ ਜੀ ਬਿਨਾਂ ਕਿਸੇ ਗੱਲੋਂ ਆ ਕੇ ਟਿਕਟਾਂ ਲਾ ਰਹੇ ਆ, ਗੱਡੀ ਮਾੜੀ ਜੀ ਤਾਂ ਸਾਈਡ ਵਾਕ 'ਤੇ ਕਈ ਵਾਰ ਹੋ ਹੀ ਜਾਂਦੀ ਹੈ, ਬਟ ਅਗੇਨ ਦੈਟਸ ਨਾਟ ਲੀਗਲ ਦੇਖਿਆ ਜਾਵੇ ਤਾਂ। ਨੰਬਰ ਹੈ ਆਪਣਾ 905-673-3337, 905-673-3337, 905-673-3337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਅਤੇ ਤੁਸੀਂ ਵੀ ਅਗਰ ਪਾਰਕਿੰਗ ਟਿਕਟਸ ਦੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ ਜ਼ਰੂਰ, ਜਾਂ ਤੁਹਾਨੂੰ ਲੱਗਦਾ ਕਿ ਯਾਰ ਨਵੀਂ ਲੋਕ ਗੱਡੀਆਂ ਲਾਉਂਦੇ ਹੀ ਬਹੁਤ ਗਲਤ ਨੇ, ਤਾਂ ਵੀ ਤੁਸੀਂ ਆਪਣਾ ਓਪੀਨੀਅਨ ਦੇ ਸਕਦੇ ਹੋ। ਹੁਣ ਕੀ ਇਹਨੂੰ ਲੱਗਦਾ ਕਿ ਅਸੀਂ ਫਿਰ ਕੀ ਹੋ ਗਏ ਜੇ ਥੋੜ੍ਹੀ ਜਿਹੀ ਗੱਡੀ ਯੂਨੋ ਅੱਗੇ ਪਿੱਛੇ ਹੋਵੇਗੀ, ਬਟ ਜੋ ਬਾਇਲਾ ਹੋਇਆ ਬਾਇਲਾ ਹੋਇਆ, ਆਪਾਂ ਵੀ ਕਈ ਵਾਰ ਫੋਲੋ ਨਹੀਂ ਕਰਦੇ ਕਿ ਇਹਨੇ ਡਰਾਈਵ ਦੇ ਵਿੱਚ ਵੀ ਗੱਡੀਆਂ ਟੇਢੀਆਂ ਕਰਕੇ ਲਾਈਆਂ ਹੁੰਦੀਆਂ ਨੇ। ਆਪਾਂ ਜੇ ਕੋਈ ਫਾਇਰ ਇਸਕੇਪ ਹੈ ਉਹਦੇ ਲਈ ਵੀ ਨਹੀਂ ਪ੍ਰਪੇਅਰਡ, ਫਿਰ ਗੱਡੀ ਕਈ ਨੇ ਤਾਂ ਆਪਣੇ ਫਰੰਟ ਪੋਰਚ ਦੇ ਜਮ੍ਹਾਂ ਇਹਨੇ ਸਾਹਮਣੇ ਲਾਈ ਹੁੰਦੀ ਹੈ। ਸੋ 1457, ਹਾਂਜੀ ਵੈਲਕਮ।
1: ਹਾਂਜੀ, ਇਹਦਾ ਨਾ ਸਿਟੀ ਦਾ ਦੁਨੀਆ ਹੀ ਕਿਤੇ ਭਾਵੇਂ ਇੱਥੇ ਸਿਟੀ ਦਾ ਜਿਹੜਾ ਬਜਟ ਹੁੰਦਾ ਨਾ, ਉਹ ਬਜਟ ਉਹਨਾਂ ਬੈਲੈਂਸ ਆਪਣਾ ਕਰਕੇ ਰੱਖਣਾ ਆ। ਹੁਣ ਤੁਸੀਂ ਦੇਖੋ ਕੈਮਰਿਆਂ ਰੌਲਾ ਪਾਉਂਦਾ ਸੀ ਨਾ, ਤੇ ਉਹ ਉਧਰੋਂ ਉਹਨਾਂ ਬੰਦ ਕਰਕੇ ਹੁਣ ਇੱਧਰੋਂ ਆਪਣਾ ਕੀ ਕਹਿੰਦੇ ਵੱਟ ਚਾੜਤਾ। ਇੱਕ ਪਾਸੋਂ ਮੈਂ ਕਿਹਾ ਬੜੇ ਜਰਨਲਿਸਟ ਦੀ ਕਿਸੇ ਰੇਡੀਓ ਤੇ ਸੁਣਦਾ ਹੀ ਖ਼ਬਰ, ਉਹਨੇ ਦੱਸਿਆ ਵੀ ਜੇ ਇੱਕ ਪਾਸੋਂ ਜੇ ਫਾਇਦਾ ਦੇਣਗੇ ਉਹ ਦੂਜੇ ਪਾਸੋਂ ਉਹਨਾਂ ਇਕੱਠੇ ਕਰਨ ਲੱਗ ਪੈਣੇ ਆ, ਉਹ ਪੈਸੇ ਉਹਨਾਂ ਇਕੱਠੇ ਕਰਨੇ ਹੀ ਕਰਨੇ।
0: ਨਹੀਂ ਪਰ ਇਹਦਾ ਚਲੋ ਪੈਸੇ ਇਕੱਠੇ ਕਰਨ ਨਾਲ ਕੀ ਰਿਲੇਸ਼ਨ ਹੈ, ਕੀ ਤੁਹਾਨੂੰ ਲੱਗਦਾ ਕਿ ਸਿਟੀ ਬਿਨਾਂ ਕਿਸੇ ਗੱਲੋਂ ਟਿਕਟ ਲਾ ਰਹੀ ਹੈ?
1: ਨਹੀਂ ਮੈਂ ਦੱਸਿਆ ਤਾਂ ਹੈਗਾ ਵੈਰੀ ਸਿੰਪਲ ਵੀ ਉਹ ਕੈਮਰਿਆਂ ਦਾ ਬਹੁਤ ਰੌਲਾ ਪੈਂਦਾ ਸੀ, ਉਹਨਾਂ ਬੰਦ ਕਰਤੇ, ਹੁਣ ਇੱਧਰੋਂ ਸ਼ੁਰੂ ਕਰਤੇ ਇਕੱਠੇ ਕਰਨੇ, ਸਿੰਪਲ ਜੀ ਗੱਲ ਹੈ।
0: ਨਹੀਂ ਫਿਰ ਉਹੀ ਮੈਂ ਪੁੱਛ ਰਿਹਾ ਭਾਜੀ, ਤੁਹਾਨੂੰ ਲੱਗਦਾ ਕਿ ਫਾਲਤੂ ਦੀਆਂ ਟਿਕਟਾਂ ਉਹ ਲਾ ਰਹੇ ਨੇ?
1: ਬਿਲਕੁਲ ਫਾਲਤੂ ਨਹੀਂ ਆ ਸਕਦੇ, ਵਾਕਈ ਜੇ ਕੋਈ ਨੁਕਸ ਹੋਊਗਾ ਫੇਰ ਹੀ ਲਾਉਂਦੇ, ਏਦਾਂ ਇਹ ਬਿਲਕੁਲ ਨੀ ਲਾਉਂਦੇ, ਏਦਾਂ ਨੀ ਕਰਦੇ। ਹਾਂਜੀ ਕਹਿੰਦੇ ਗੁਆਂਢੀਆਂ ਨੇ ਨਹੀਂ ਲਾਏ, ਗੁਆਂਢੀਆਂ ਨੀ ਹੋਈ ਉਹ ਫਿਰ ਚੋਇਸ ਹੁੰਦੀ ਹੈ, ਗੁਆਂਢੀਆਂ ਨੀ ਥੋੜੀ ਜਿਹੀ ਘੱਟ ਬਾਹਰ ਨੂੰ ਹੋ ਗਈ, ਜਿਹਦੀ ਫਿਰ ਜ਼ਿਆਦਾ ਬਾਹਰ ਨੂੰ ਹੋ ਗਈ ਉਹਨੂੰ ਟਿਕਟ ਦੇ ਦਿੰਦੇ ਆ।
0: ਠੀਕ ਹੈ, ਚਲੋ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਦੇਖੋ ਮੈਂ ਇਹ ਨਹੀਂ ਗੱਲ ਕਰ ਰਿਹਾ ਵੀ ਉਹ ਆਪਣਾ ਜੇ ਤੁਹਾਨੂੰ ਲੱਗਦਾ ਕਿ ਨਵੀਂ ਯਾਰ ਉਹ ਬਜਟ ਬੈਲੈਂਸ ਕਰਨ ਨੂੰ ਫਾਲਤੂ ਦੀਆਂ ਟਿਕਟਾਂ ਲਾ ਰਿਹਾ, ਚਲੋ ਵੱਖਰੀ ਗੱਲ ਹੈ, ਬਟ ਆਪਣਾ ਵੀ ਹੁਣ ਕਿੰਨਾ ਕੁ ਕਸੂਰ ਹੈ, ਆਪਾਂ ਵੀ ਹੁਣ ਕਿੱਡੀਆਂ ਕੁ ਵੱਡੀਆਂ ਗਲਤੀਆਂ ਕਰ ਰਹੇ ਹਾਂ। ਸੋ ਨੰਬਰ ਹੈ ਆਪਣਾ 905-673-3337, ਪਾਰਕਿੰਗ ਟਿਕਟਸ ਨੂੰ ਲੈ ਕੇ ਤੁਸੀਂ ਸਿਟੀ ਨਾਲ ਕਿੰਨਾ ਕੁ ਅਗਰੀ ਕਰਦੇ ਹੋ, ਕਿੰਨਾ ਕੁ ਤੁਸੀਂ ਡਿਸਅਗਰੀ ਕਰਦੇ ਹੋ? 905-673-3337, 905-673-3337, 905-673-3337, 905-673-3337, 905-673-3337 ਆਪਣਾ ਨੰਬਰ ਹੈ। ਇੱਕ ਨਾਲ ਦੀ ਨਾਲ ਗਰੋਸਰੀ ਕਰਨੀ ਹੋਵੇ ਤਾਂ ਯਾਦ ਰੱਖੋ ਹਮੇਸ਼ਾ ਹਮੇਸ਼ਾ ਹਮੇਸ਼ਾ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ ਨੂੰ ਕਾਲ ਤੁਸੀਂ ਜ਼ਰੂਰ ਕਰੋ, 12,000 ਕਾਲ ਨਹੀਂ ਪਹੁੰਚੋ, 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਅਤੇ ਮੇਫੀਲ ਦੇ ਬਿਲਕੁਲ ਨਾਲ। ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਓਵਰਨਾਈਟ ਸਿਟੀ ਆਫ ਬ੍ਰੈਂਪਟਨ, ਖਾਸ ਤੌਰ 'ਤੇ ਪਾਰਕਿੰਗ ਟਿਕਟਸ ਦੀ। ਤੁਸੀਂ ਕਦੇ ਕੋਈ ਇਸ਼ੂ ਫੇਸ ਕੀਤਾ, ਬਾਹਰ ਆਏ ਗੱਡੀ ਦੇ ਉੱਤੇ ਟਿਕਟ ਲੱਗੀ ਹੋਈ ਹੈ, ਨੇਬਰ ਦੇ ਦੇਖੇ ਨੇਬਰ ਦੀ ਨਹੀਂ ਲੱਗੀ,

0: ਚਾਰ ਚਾਰ ਪੰਜ ਪੰਜ ਗੱਡੀਆਂ ਧੱਕੇ ਨਾਲ ਹੀ ਡਰਾਈਵੇਜ਼ ਦੇ ਵਿੱਚ ਲਾ ਰਹੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦਾ ਵੀ ਬਹੁਤ ਵੱਡਾ ਕਸੂਰ ਹੈ, ਲੋਕਾਂ ਦੀਆਂ ਵੀ ਬਹੁਤ ਵੱਡੀਆਂ ਗਲਤੀਆਂ ਨੇ? ਹੁਣ ਮੈਨੂੰ ਪਰਸੋਂ ਚੌਥੇ ਫੋਨ ਆਇਆ ਕਿ ਨਾ ਵੀ ਇਸ ਤਾਂ ਵੀ ਮਿਲਟਨ 'ਚ ਰਹਿੰਦੇ, ਸਾਡੇ ਤਾਂ ਕੋਈ ਟਿਕਟਾਂ ਬੜੀਆਂ ਲੱਗਦੀਆਂ ਨਹੀਂ। ਮੈਂ ਕਿਹਾ ਫਿਰ ਤੁਹਾਡੇ ਗੱਡੀਆਂ ਵੀ ਨਹੀਂ ਨਾ ਉਨੀਆਂ ਲੱਗਦੀਆਂ ਡਰਾਈਵਿੰਗ ਜਿੰਨੇ ਸਾਡੇ ਲਾ ਰਹੇ ਆ ਕਈ। ਸਾਡੇ ਤਾਂ ਹੁਣ ਪਾਰਕਿੰਗ ਹੁੰਦੀ ਹੈ ਡਰਾਈਵ ਦੇ ਵਿੱਚ ਚਾਰ ਗੱਡੀਆਂ ਦੇ ਉੱਤੇ, ਪਤਾ ਨਹੀਂ ਕਿਵੇਂ ਧੱਕੇ ਨਾਲ ਛੇ ਛੇ ਵੀ ਲਾਈਆਂ ਹੁੰਦੀਆਂ ਨੇ। ਸੋ 905-673-3337 ਨੰਬਰ ਹੈ ਆਪਣਾ, 905-673-3337, 905-673-3337, 905-673-3337, 905-673-3337, 905-673-3337, 905-673-3337, 3772, hello?
1: Hello?
0: Hello, G?
1: What's up?
0: Sashkar?
1: ਲਾਂਦੇ ਆ ਜੀ, ਮੈਂ ਨਾ ਇੱਥੇ ਆਲਮੋਸਟ ਇੱਕੋ ਘਰ ਚ ਨਾ 15 ਸਾਲ ਤੋਂ ਰਹਿ ਰਿਹਾ, ਤੇ ਅਸੀਂ ਮਤਲਬ ਕਿ ਪ੍ਰੋਪਰ ਗੱਡੀ ਲਾਂਦੇ ਆ, ਤੇ 2 ਕੁ ਮਹੀਨੇ ਪਹਿਲਾਂ ਮੇਰੇ ਵੀ ਲਾ ਗਏ ਟਿਕਟ ਮੇਰੀ ਗੱਡੀ ਦੇ, ਸਾਡੀ ਬੇਸਮੈਂਟ ਚ ਰਹਿੰਦੇ ਆ ਉਹਨਾਂ ਦੇ ਵੀ ਲਾ ਗਏ ਹਨਾ, ਤੇ ਉਹ ਤੋਂ ਬਾਅਦ ਫੇਰ ਦੁਬਾਰੇ ਨਾਨੀ ਆਉਂਦਾ ਪ੍ਰੋਪਰ ਹੀ ਲਾਂਦੇ ਆ, ਉਵੇਂ ਹੀ 15 ਸਾਲ ਤੋਂ ਉੱਥੇ ਲਾ ਰਿਹਾ, ਕਦੇ ਅੱਜ ਤੱਕ ਟਿਕਟ ਨੀ ਲੱਗੀ ਹੈ ਨਾ। ਪਰ ਬਟ ਇਹ ਹੁਣ 2 ਕੁ ਮਹੀਨੇ ਤੋਂ ਅਚਾਨਕ ਅਸੀਂ ਬੜੇ ਹੈਰਾਨ, ਮੈਂ ਕਿਹਾ ਚਲੋ ਚਲੋ ਹੋ ਗਿਆ ਹੋਣਾ ਵੀ ਅੱਗੇ ਪਿੱਛੇ ਵੀ ਚਲੋ ਲੱਗ ਗਈ ਹੋਣੀ ਹੈ ਨਾ ਗੱਡੀ ਮਾੜੀ ਮੋਟੀ ਕੀ ਹੋਣੀ ਹੈ। ਪਰ ਬੇਸਮੈਂਟ ਵਾਲੇ ਨੇ ਕਿਹਾ ਤੇ ਉਹਨੇ ਵੀ ਪ੍ਰੋਪਰ ਲਾਈ, ਪਰ ਉਹਨੂੰ ਦੁਬਾਰੇ ਫਿਰ ਇੱਕ ਵੀਕ ਬਾਅਦ ਫਿਰ ਉਹਦੇ ਲਾ ਕੇ ਟਿਕਟ।
0: ਓਕੇ ਟਿਕਟ, ਜੇ ਉਹ ਟਿਕਟ ਲਾ ਰਹੇ ਆ ਤਾਂ ਉਹ ਕੀ ਫਿਰ ਤੁਹਾਨੂੰ ਕਹਿ ਕੀ ਰਹੀ ਹੈ ਵੀ ਤੁਹਾਡਾ ਇਸ਼ੂ ਕੀ ਸੀ?
1: ਪਹਿਲਾਂ ਤੇ ਉਹਨਾਂ ਸਾਨੂੰ ਕਿਹਾ ਵੀ ਤੁਹਾਡੀ ਨਾ ਵੀ ਉਹ ਫੋਟੋ ਖਿੱਚੀ ਭੇਜੀ ਵੀ ਤੁਹਾਡੀ ਗੱਡੀ ਥੋੜੀ ਅੱਗੇ ਪਿੱਛੇ ਲੱਗੀ ਆ, ਅਸੀਂ ਮੰਨ ਲਿਆ ਮੈਂ ਚਲੋ ਇਹ ਗਲਤੀ ਆ ਨਾ। ਪਰ ਬਾਅਦ ਚੋ ਬੇਸਮੈਂਟ ਵਾਲੇ ਉਹਨੇ ਪ੍ਰੋਪਰ ਹੀ ਲਾਈ, ਉਹਦੇ ਕੋਲ ਤੇ ਹੰਡਾਈ ਦੀ ਆ ਨਾ ਚੁਕਾਰ ਹੈ ਤੇ ਉਹ ਲੱਗਦੀ ਹੈ ਨਾ, ਤੇ ਮੇਰੇ ਕੋਲ ਹਾਈਲੈਂਡਰ ਹੈ ਇੱਕ ਨਿਸ਼ਾਨ ਦੀ, ਉਹ ਮਤਲਬ ਕਿ ਚਲੋ ਹਾਈਲੈਂਡਰ ਥੋੜਾ ਲੰਬਾ ਵੱਡੀ ਗੱਡੀ ਹੈ 7 ਸੀਟਰ ਹੋ ਜਾਂਦੀ ਹੈ ਨਾ, ਪਰ ਫੇਰ ਵੀ ਉਹ ਆਈ ਡੋਂਟ ਨੋ ਉਹ ਤਾਂ ਕਰ ਰਹੇ ਸਾਡਾ ਕਾਫੀਆਂ ਨੇ ਲੱਗੀ ਸਾਡੀ ਸਟਰੀਟ ਤੇ ਨਾ ਮੇਜਰ ਵਿਲੀਅਮ ਸ਼ਰਮ ਤੇ ਟੂ ਮਚ, ਦੋ ਤਿੰਨ ਸਾਡੇ ਜਾਣ ਚਾਹੁੰਦੇ ਉਹ ਵੀ ਕਹਿੰਦੇ ਸਾਡੇ ਵੀ ਲਾ ਗਏ, ਹੁਣ ਅਸੀਂ ਤੇ ਹੁਣ ਵਿਚਕਾਰ ਲਾਂਦੇ ਆ ਗੱਡੀ ਇੱਕ ਹੈ ਨਾ, ਫਿਰ ਅੱਗੇ ਹੁਣ ਗਰਾਜ ਅੰਦਰ ਲਾਉਣੀ।
0: ਪੱਕੀ ਪੱਕੀ ਗੱਲ ਹੈ ਕਿ ਤੁਹਾਡੀ ਗੱਡੀ ਮਾੜੀ ਜੀ ਰੋਡ ਦੇ ਉੱਤੇ ਨਹੀਂ ਆ ਰਹੀ?
1: ਹਾਂਜੀ, ਕੁਛ ਨੀ ਭਾਜੀ, ਜਿੰਨਾ ਉਹਨਾਂ ਬਣਿਆ ਆਪਣੇ ਟਾਇਰ ਅਗਲੇ ਕਿਤੋਂ ਲੰਘੀ ਦਾ ਤੇ ਪਿਛਲੀ ਪ੍ਰੋਪਰ ਲਾ ਕੇ ਨਾ, ਯਾਨੀ ਕਿ ਬੱਚਿਆਂ ਕੋਲ ਖੜ ਕੇ ਅਸੀਂ ਲਾਣ ਡਿਆ ਵੀ ਚਲੋ ਕਈ ਵਾਰ ਬੰਦਾ ਕਹਿੰਦਾ ਵੀ ਹਾਂ ਓਕੇ ਆ ਹੁਣ ਲਾਣੀ ਹੈ ਹਨਾ, ਗੱਡੀ ਲਾ ਰਿਹਾ ਮਤਲਬ ਕਿ ਹੁਣ ਅਸੀਂ ਦੂਜੀ ਤਰ੍ਹਾਂ ਲਾ ਨੀ ਰਹੇ, ਪਹਿਲਾਂ ਗੱਡੀਆਂ ਲਾਉਂਦੇ ਸੀ ਤੇ ਪਰ ਸਾਡੇ ਅਸੀਂ ਦੇਖਿਆ ਹੁਣ ਅੱਗੇ ਤੇ ਲੱਗੇ ਹੁੰਦੇ ਨੇ ਵਿਚਕਾਰ ਗੱਡੀ ਇੱਕੋ ਹੀ ਲਾਉਂਦੇ ਹੁੰਦੇ ਨੇ ਲੋਕੀ, ਉਹ ਟਿਕਟਾਂ ਲਾ ਗਏ ਸਾਡੇ।
0: ਠੀਕ ਹੈ, ਦੇਖਦੇ ਹਾਂ ਹੋਰ ਵੀ ਕਿੰਨੇ ਸੱਜਣ ਮਿੱਤਰ ਨੇ ਜਿਹੜੇ ਇਸ਼ੂ ਫੇਸ ਕਰ ਰਹੇ ਨੇ। 905-673-3337 ਤੇ ਯਾਦ ਰੱਖੋ ਜ਼ਰੂਰ ਬਿਯੋਂਡ ਆਇਓਵੇ ਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਐਂਡ ਗੋਰਵੇ ਬਿਯੋਂਡ ਆਇਓਵੇ, ਰੋਮੀ ਭਾਜੀ ਨੂੰ ਜਾ ਕੇ ਵਿਜ਼ਿਟ ਕਰੋ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ, ਬੜੀ ਯਾਰ ਟੌਪ ਦੀ ਟੀਮ ਹੈ ਇਹਨਾਂ ਦੀ। ਨੰਬਰ ਹੈ 905-793-3937 ਬਿਯੋਂਡ ਆਇਓਵੇ, 905-793-3937 ਬਿਯੋਂਡ ਆਇਓਵੇ। 1303, ਹੈਲੋ
2: ਬਾਹਰ ਨਿਕਲੀ ਹੋਈ ਆ, ਇੱਕ ਜਿਹੜੇ ਵਾਕਵੇ ਦੇ ਨਾਲ ਜਗ੍ਹਾ ਆ ਮੋਹਰੇ ਉੱਥੋਂ ਵੀ ਗੱਡੀ ਉਹਨਾਂ ਦੀ, ਮਤਲਬ ਜਗ੍ਹਾ ਹੈ ਨੀ, ਵਿੱਚੋਂ ਵਾਕ ਕਰਨ ਵਾਲਾ ਬੰਦਾ ਵੀ ਨਿਕਲ ਨਹੀਂ ਸਕਦਾ।
0: ਇਹ ਵੀ ਨਾ ਇਸ਼ੂ ਹੈ, ਬਹੁਤ ਸਾਰੇ ਲੋਕ ਉਹ ਜਿਹੜੀ ਸਾਈਡ ਵਾਕ ਦੇ ਪਿੱਛੇ ਜਗ੍ਹਾ ਉਹ ਪਾਰਕਿੰਗ ਲਈ ਨਹੀਂ ਬਣੀ, ਕਈ ਗੱਡੀਆਂ ਉੱਥੇ ਵੀ ਲਾ ਰਹੇ ਆ।
2: ਭਾਈ ਤੁਸੀਂ ਵੇਖੋ ਸਵੇਰ ਦਾ ਸਕੂਲ ਲਈ ਲੰਬੀ ਲਾਈਨ ਲੱਗੀ ਹੁੰਦੀ, ਹੁਣ ਜਗ੍ਹਾ ਤੋਈ ਨੀ ਹੁੰਦੀ ਸੜਕ ਤੋਂ ਨਿਕਲਣ ਲਈ, ਉੱਪਰ ਤੋਂ ਜਿਹਨਾਂ ਕੋਲ ਸਟਾਲਰ ਆ ਉਹਨਾਂ ਨੇ ਕਿੱਦਾਂ ਦੂਜਾ ਤੁਰਨ ਵਾਲਾ ਤੋਂ ਇੱਧਰ ਉੱਧਰ ਹੋ ਕੇ ਨਿਕਲ ਜੋ ਸਟਾਲਰ ਵਾਲਾ ਕਿੱਦਾਂ ਹੋਊਗਾ, ਜਦੋਂ ਕਿਸੇ ਨੇ ਮਾਰਿਆ ਵੀ ਸਟਾਲਰ ਪਏਗਾ ਨਾ ਤੁਹਾਡੀ ਗੱਡੀ ਨੂੰ ਹਿੱਟ ਕਰ, ਮਤਲਬ ਇੰਨੀ ਵੀ ਕੀ ਤੁਹਾਨੂੰ ਜਿਹੜੀ ਜਗ੍ਹਾ ਬਣੀ ਆ ਉਹਦੇ ਵਿੱਚ ਲਾਓ ਜਗ੍ਹਾ ਤੁਸੀਂ ਗੱਡੀਆਂ ਬਾਜੀ ਇਹਨਾਂ ਨੇ ਆਪਣੀਆਂ ਦੋ ਦੋ ਤਿੰਨ ਤਿੰਨ ਹੁੰਦੀਆਂ ਆ, ਮੁੜ ਕੇ ਫਿਰ ਟੇਨੈਂਟ ਜਿਹੜੀਆਂ ਟਿਕਟਾਂ ਮਿਲਦੀਆਂ ਉਹ ਮਿਲਦੀਆਂ ਵੀ ਜ਼ਿਆਦਾਤਰ ਜਿਹੜੇ ਸਟੂਡੈਂਟ ਆ ਵਰਕ ਪਰਮਿਟ ਵਾਲੇ ਜਿਹੜੇ ਇਹਨਾਂ ਦੀਆਂ ਬੇਸਮੈਂਟਾਂ 'ਚ ਰਹਿੰਦੇ ਆ, ਆਪਣੀਆਂ ਗੱਡੀਆਂ ਨੇ ਚੰਗੀਆਂ ਹੀ ਲੱਗੀਆਂ ਹੁੰਦੀਆਂ, ਉਹੀ ਸਾਰੇ ਬੱਚਿਆਂ ਨੂੰ ਮਿਲਦੀਆਂ ਜਿਹੜੇ ਇੱਦਾਂ ਰਹਿੰਦੇ ਆ, ਬਹੁਤ ਜ਼ਿਆਦਾ ਜਗ੍ਹਾ ਹੁੰਦੀ ਨੀ, ਬਹੁਤ ਪਰੇਸ਼ਾਨੀ ਹੁੰਦੀ ਆ ਆਪ ਨੂੰ ਜਾਣ ਨੂੰ ਤੁਰਨ ਨੂੰ ਵੀ, ਕਈ ਵਾਰ ਤੁਸੀਂ ਸ਼ਾਮ ਨੂੰ ਵਾਕ ਕਰਨ ਨਿਕਲ ਜਾਓ ਤੁਸੀਂ ਦੇਖਿਓ ਸ਼ਾਮ ਨੂੰ ਕਿੱਦਾਂ ਭਰੀ ਪਈ ਹੁੰਦੀ।
0: ਜਿਹੜੀ ਇਹ ਗੱਲ ਸ਼ੁਰੂ ਹੋਈ ਸੀ, ਇੱਕ ਮੈਨੂੰ ਇੱਕ ਭਾਜੀ ਹੋਣਾ ਦਾ ਫੋਨ ਆਇਆ, ਕਹਿੰਦੇ ਨਵੀਂ ਜਿਹੜੀ ਸਾਈਡ ਵਾਕ ਦੇ ਪਿੱਛੇ ਜਗ੍ਹਾ ਹੁੰਦੀ ਹੈ ਕਈ ਵਾਰ ਉੱਥੇ ਗੱਡੀ ਫਿੱਟ ਨਹੀਂ ਹੁੰਦੀ, ਪਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਯਾਰ ਇਹ ਜਿਹੜੀ ਜਗ੍ਹਾ ਨਾ ਇਹਨੂੰ ਕਹਿੰਦੇ ਆ ਡਰਾਈਵਵੇ ਏਪਰਨ, ਇਹ ਗੱਡੀ ਪਾਰਕ ਕਰਨ ਲਈ ਨਹੀਂ ਲਾਈ ਹੋਈ। ਚਲੋ ਜੇ ਤੁਹਾਡੀ ਪੂਰੀ ਗੱਡੀ ਫਿੱਟ ਹੁੰਦੀ ਹੈ ਤੁਹਾਡੀ ਗੱਡੀ ਦਾ ਉਹ ਜਿਹੜਾ ਏਪਰਨ ਆ ਉਹ ਲੰਬਾ, ਵੱਖਰੀ ਗੱਲ ਆ, ਚਲੋ ਗੱਡੀ ਲੱਗ ਵੀ ਸਕਦੀ ਹੈ, ਬਟ ਆਪਾਂ ਉੱਥੇ ਗੱਡੀਆਂ ਬਹੁਤ ਲਾਉਣ ਲੱਗ ਗਏ, ਪਹਿਲਾਂ ਨਹੀਂ ਸੀ ਇੱਦਾਂ ਹੁੰਦਾ, ਉਹ ਤਾਂ ਉਹੀ ਜਗ੍ਹਾ ਬਣੀ ਹੁੰਦੀ ਸੀਗੀ ਵੀ ਗੱਡੀ ਚਲੋ ਤੁਹਾਡੀ ਉੱਥੇ ਐਂਟਰ ਹੋ ਜਾਂਦੀ ਹੈ, ਫਿਰ ਚਲੋ ਤੁਸੀਂ ਡਰਾਈਵਵੇ 'ਤੇ ਜਾ ਕੇ ਗੱਡੀ ਲਾ ਦਿਓ। ਹੁਣ ਉਸ ਜਗ੍ਹਾ 'ਤੇ ਬਹੁਤ ਸਾਰੇ ਲੋਕ ਲਾ ਰਹੇ ਨੇ ਗੱਡੀਆਂ, ਫਿਰ ਇਸ਼ੂ ਆਉਂਦਾ। ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਸੁੱਖ ਭਾਜੀ ਜੁੜੇ ਨੇ, ਅਤੇ ਇਸ ਵੀਕ ਬਹੁਤ ਹੀ ਖਾਸ ਡੀਲਾਂ, ਬਹੁਤ ਹੀ ਖਾਸ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ 'ਤੇ, ਫਿਰ ਅਗਲੀ ਕਾਲ ਲੈਂਦੇ ਹਾਂ। ਸੁੱਖ ਭਾਜੀ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਕਿਉਂਕਿ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ। ਜੀ ਹਾਂ, ਐਨਵਰਸਰੀ ਸੇਲ ਦੇ ਉੱਪਰ ਭਾਰੀ ਡਾਲਰਾਂ ਦੀ ਪਰਿਵਾਰ ਸੇਵਿੰਗ ਕਰ ਸਕਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਇਸ ਵੀਕਐਂਡ ਨੂੰ ਮਿਸ ਨਾ ਕਰਿਓ। ਤੁਸੀਂ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕੌਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਬਾਈ ਕਰਨਾ, ਜੀ ਹਾਂ ਕੁਈਨ ਸਾਈਜ਼ ਦਾ ਮੈਟਰਸ ਹੈ ਜਿਹਦੀ ਰੈਗੂਲਰ ਕੀਮਤ 6,700 ਸੀ, ਸਿਰਫ $99 ਦਾ। ਜੀ ਹਾਂ, ਕੁਈਨ ਸਾਈਜ਼ ਦਾ ਮੈਟਰਸ $99 ਦਾ ਮਿਲੂਗਾ ਜਦੋਂ ਤੁਸੀਂ ਮੈਟਰਸ ਬਾਈ ਕਰ ਲਿਆ। ਤੇ ਫਰੰਟ ਦੇ ਉੱਪਰ ਅਸੀਂ ਇੱਕ ਬਾਕਸ ਰੱਖਿਆ ਹੋਇਆ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਇਨਾਮ ਤੁਹਾਨੂੰ ਮਿਲਣੇ। ਤੁਸੀਂ ਰਾਈਟ ਵੇ ਆਪਣੀ ਪਰਚੀ ਕੱਢ ਕੇ ਤੇ ਆਪਣਾ ਜਿਹੜਾ ਗਿਫਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਜੇ ਇਸ ਬਾਕਸ ਦੇ ਵਿੱਚ $1,100 ਕੈਸ਼, ਤੁਹਾਨੂੰ ਆਈਫੋਨ, ਏਅਰਪੋਡਸ, ਐਪਲ ਦੀਆਂ ਸਮਾਰਟ ਵਾਚਿਸ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਸੋ ਬਹੁਤ ਸਾਰੇ ਗਿਫਟ ਉਸ ਬਾਕਸ ਦੇ ਵਿੱਚੋਂ ਨਿਕਲ ਸਕਦੇ ਆ। ਤੁਸੀਂ ਮੈਟਰਸ ਬਾਈ ਕਰਕੇ ਰਾਈਟ ਵੇ ਉਸ ਬਾਕਸ ਦੇ ਵਿੱਚੋਂ ਆਪਣੀ ਪਰਚੀ ਕੱਢਣੀ ਆ, ਤੇ ਜਿਹੜਾ ਵੀ ਤੁਹਾਡਾ ਇਨਾਮ ਨਿਕਲਣਾ ਤੁਸੀਂ ਰਾਈਟ ਵੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਾਕਸ ਦੇ ਵਿੱਚੋਂ ਜਾਂਦੇ ਹੋਏ ਤੁਸੀਂ ਪਰਚੀ ਕੱਢ ਕੇ ਗਿਫਟ ਲੈਣਾ ਨਹੀਂ ਭੁੱਲਣਾ। ਸੋ ਜ਼ਰੂਰ ਇੱਕ ਚੱਕਰ ਲਾਓ ਉਸ ਵੀਕਐਂਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ। 6885 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਨੂੰ ਪਰਿਵਾਰ ਯਾਦ ਰੱਖਣ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ। ਐਨਵਰਸਰੀ ਸੇਲ, ਐਨਵਰਸਰੀ ਸੇਲ ਨਵੀਂ ਭਾਜੀ।
0: ਕੀ ਬਾਤ ਹੈ, ਵੈਰੀ ਗੁੱਡ ਜੀ। 1981 ਹਾਂਜੀ ਵੀਰੇ,
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ
0: ਹੈ ਵਧੀਆ ਜੀ, ਕਿਵੇਂ ਹੋ?
4: ਬਸ ਵਧੀਆ ਵੀਰੇ, ਮੈਂ ਤਾਂ ਵੀਰੇ ਇੱਕ ਮਿੰਟ ਕਰਦਾ ਵਾ, ਮਤਲਬ ਮਰਜ਼ੀ ਬੰਦਾ ਹੋਵੇ, ਵਰਕ ਪਰਮਿਟ ਤੇ ਹੋਵੇ, ਚਲੋ ਆਪਾਂ ਘੱਟ ਇੰਡੀਅਨਸ ਹੈਗੇ ਆ ਤੇ ਗੱਡੀਆਂ ਵੀ ਮਰਜ਼ੀ ਬੰਦਾ ਲਾ ਸਕਦਾ। ਮੈਂ ਕਹਿੰਦਾ ਮੌਕੇ ਨਾਲ ਤੋਂ ਸਿੱਟੀ ਵਾਲੇ ਨੂੰ ਤੁਸੀਂ ਗੱਡੀ ਅਕੋਰਡਿੰਗਲੀ ਪ੍ਰੋਪਰ ਕਰਕੇ ਲਾਓ ਹਨਾ, ਤੇ ਕੋਈ ਮਜ਼ਾਕ ਵਾਲਾ ਕੋਈ ਟਿਕਟ ਲਾ, ਜੇ ਕੋਈ ਇੱਦਾਂ ਟਿਕਟ ਲਾਉਂਦਾ ਤੁਸੀਂ ਲੀਗਲ ਐਡਵਾਈਸ ਲੈ ਸਕਦੇ ਹੋ। ਆਈ ਥਿੰਕ ਬਿਨਾਂ ਕਿਸੇ ਗੱਲ ਹੋਣੀ ਤੁਹਾਨੂੰ ਟਿਕਟ ਲਾ ਸਕਦੇ, ਤੇ ਥੋੜਾ ਜਿਹਾ ਵੀ ਆਪਾਂ ਨੂੰ ਥੋੜਾ ਜਿਹਾ ਹਲਕਾ ਡਿਸਿਪਲਿਨ ਨਾਲ ਗੱਡੀ ਲਾ ਦੋ ਬਸ, ਐਡੀ ਕੋਈ ਗੱਲ ਆ, ਹੋਰ ਤਾਂ ਕੋਈ ਗੱਲ ਨੀ ਹੈਗੀ।
0: ਹਾਂਜੀ ਉਹੀ ਹੈ ਨਾ, ਲੋਕ ਕਹਿੰਦੇ ਆ ਕਿ ਚਲੋ ਜੀ ਮੇਰੇ ਤੋਂ ਤਾਂ ਥੋੜੀ ਜਿਹੀ ਅੱਗੇ ਪਿੱਛੇ ਲੱਗੀ ਸੀਗੀ, ਬਟ ਨਾ ਗਲਤ ਨਹੀਂ, ਠੀਕ ਹੈ, ਬਿਲਕੁਲ ਵੀ ਨਾ ਲਾਓ,
4: ਬਿਲਕੁਲ ਲਾਓ। ਸਾਡੇ ਕੋਲ ਜਿੱਥੇ ਮੈਂ ਰਹਿੰਦਾ ਜੀ, ਮੈਂ ਰਹਿੰਦਾ ਨੀ ਹਰਿਮੰਦਰ ਚ, ਮੈਂ ਦੂਰ ਸਾਡੇ ਦੂਰ ਰਹਿੰਦਾ, ਤੇ ਸਾਡੇ ਕੋਲ 4 ਗੱਡੀਆਂ ਲੱਗਦੀਆਂ ਉੱਥੇ ਘਰ ਵਿੱਚ, ਤੇ ਅਸੀਂ ਪ੍ਰੋਪਰ ਚੈੱਕ ਕਰਦੇ ਆ ਬਈ ਗੱਡੀ ਪ੍ਰੋਪਰ ਲੱਗੀ ਆ, ਜੇ ਨਹੀਂ ਲੱਗੀ ਫਿਰ ਅਸੀਂ ਕਾਲ ਕਰ ਦਿੰਦੇ ਆ ਪਲੀਜ਼ ਗੱਡੀ ਖਰੀਦ ਕਰਕੇ ਲਾ ਬਈ, ਐਵੇਂ ਮੌਕੇ ਨਾਲ ਤਾਂ ਤੁਹਾਨੂੰ ਨਾਲੇ ਤੁਹਾਨੂੰ ਟੈਨਸ਼ਨ ਪੈਂਦੀ ਹੈ, ਨਾਲੇ ਅੰਡਰ ਸੁਡਾ ਤੁਹਾਡੀ ਮਣੀ ਆ ਨਾ ਗੈਸਟ
0: ਹੋ। ਤੁਸੀਂ ਕਿਸ ਏਰੀਏ 'ਚ ਰਹਿੰਦੇ ਹੋ? ਬ੍ਰੈਡਫੋਰਡ ਤਾਂ ਚਲੋ ਜਿੰਨੀਆਂ ਸਾਡੇ ਇੱਥੇ ਗੱਡੀਆਂ ਲੱਗ ਰਹੀਆਂ ਨੇ ਉਨੀਆਂ ਤੁਹਾਡੇ ਤਾਂ ਲੱਗਦੀਆਂ
4: ਨਹੀਂ ਲੱਗਦੀਆਂ, ਜਿੱਥੇ ਮੈਂ ਜਿਹੜੇ ਘਰ ਚ ਮੈਂ ਰਹਿੰਦਾ ਉੱਥੇ 4 ਗੱਡੀਆਂ ਲੱਗਦੀਆਂ ਨੇ, ਪਰ ਅਸੀਂ ਵਧੀਆ ਕਰਕੇ ਲਾਉਂਦੇ ਹਾਂ, ਪਿੱਕਾ ਹੈਗਾ ਵਾਲੇ ਹੋਰ ਗੱਡੀਆਂ ਹੈਗੀਆਂ ਨੇ
0: ਜੀ,
4: ਤੇ ਪ੍ਰੋਪਰ ਲਾਉਂਦੇ ਹਾਂ ਮੌਕੇ ਨਾਲ ਤੋਂ, ਸਿੱਧੀ ਗੱਲ ਜੇ ਅਗਲੇ ਮੌਕੇ ਮਿਲੂ ਫਿਰ ਟਿਕਟ ਲਾਊ ਅਗਲਾ।
0: ਜੀ ਜੀ ਜੀ, ਚਲੋ ਨਹੀਂ ਠੀਕ ਹੈ ਵੀਰੇ, ਥੈਂਕ ਯੂ ਤੁਹਾਡਾ, ਬਹੁਤ ਸ਼ੁਕਰੀਆ। ਇਹ ਤਾਂ ਚਲੋ ਗੱਲ ਤੁਹਾਡੀ ਠੀਕ ਹੈ ਵੀ ਨਾ ਇੱਦਾਂ ਤੁਸੀਂ ਗਲਤ ਕਿਸੇ ਤਰੀਕੇ ਨਾਲ ਗੱਡੀ ਲਾਓ, ਬਟ ਹੁਣ ਲੱਗ ਰਹੀ ਨੇ ਇਸ਼ੂ ਤਾਂ ਇਹੀ ਆ। 6002 ਹੈਲੋ, ਸਤਿ ਸ਼੍ਰੀ ਅਕਾਲ ਜੀ।
5: ਮੇਰੇ ਤੇ ਮੇਰੇ ਭਾਈ ਦੀ ਵੀ ਟਿਕਟ ਲੱਗ ਗਈ, ਇਹ ਕਾਰਨ ਜੋ ਤਾਂ ਕਿ ਜਿਹੜੇ ਮਾਰਾ ਕਰਕੇ ਡਰਾਈਵੇ ਦਾ ਉਹ ਪੇਂਟ ਕਰਾਇਆ ਸੀਗਾ ਤੇ ਐਵੇਂ ਜਿਹੜੀ ਗੱਡੀ ਆਲੀ ਬਾਹਰ ਲਾ ਤੀਆਂ ਤੇ ਜਦ ਸਵੇਰੇ ਚੈੱਕ ਕਰਿਆ ਉਹ ਟਿਕਟਾਂ ਲੱਗੀਆਂ ਹੋਈਆਂ ਉਹ ਵੀ $65 ਦੀ ਆ
0: ਰਿਕੁਐਸਟ ਕਰ ਸਕਦੇ ਹੋ ਉਹਦੇ ਤੇ ਤੁਸੀਂ ਓਵਰ ਨਾਈਟ ਪਾਰਕਿੰਗ ਰਿਕੁਐਸਟ ਕਰੋ ਤੇ ਫਿਰ ਸਿਟੀ ਦੇ ਸਿਸਟਮ ਚ ਹੈ ਕਿ ਇਹ ਗੱਡੀ ਇਹ ਲਾਇਸੈਂਸ ਪਲੇਟ ਹੈ ਇਸ ਘਰ ਦੇ ਬਾਹਰ ਗੱਡੀ ਲੱਗੇਗੀ ਤੇ ਤੁਸੀਂ ਫਿਰ ਆਰਾਮ ਨਾਲ ਉੱਥੇ ਲਾ ਸਕਦੇ ਹੋ ਤੇ ਤੁਹਾਨੂੰ ਕੋਈ ਟਿਕਟ ਵੀ ਨਹੀਂ ਮਿਲਣੀ ਠੀਕ ਹੈ ਬੜੇ ਲੋਕਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਹੁਣ ਕੋਈ ਕਈ ਵਾਰ ਹੁੰਦਾ ਨਾ ਕੋਈ ਆਪਣਾ ਯਾਰ ਦੋਸਤ ਆਇਆ ਹੁੰਦਾ ਕਿਤੇ ਦੂਰੋਂ ਤੇ ਉਹਨਾਂ ਨੇ ਗੱਡੀ ਲਾਉਣੀ ਹੁੰਦੀ ਹੈ ਉਹ ਵੀ ਲਾ ਸਕਦੇ ਆ ਬਸ ਉੱਥੇ ਤੁਸੀਂ ਫਾਰਮ ਜਿਹੜਾ ਹੈਗਾ ਉਹ ਫਿਲ ਆਊਟ ਕਰਨਾ ਹੁੰਦਾ ਠੀਕ ਹੈ ਲਿਖਿਆ ਹੈ ਵੀ ਡਰਾਈਵਰ ਰਿਪੇਅਰ ਹੋਇਆ ਕੋਈ ਬਾਹਰੋਂ ਆਇਆ ਕੋਈ ਸਪੈਸ਼ਲ ਫੰਕਸ਼ਨ ਹੈ ਕੋਈ ਕੰਸਟਰਕਸ਼ਨ ਹੈ ਕੋਈ ਰਾਤ ਰਹਿ ਰਿਹਾ ਤੁਸੀਂ 5 ਗੱਡੀ ਦੀਆਂ ਪਲੇਟਾਂ ਨੂੰ ਰਜਿਸਟਰ ਕਰ ਸਕਦੇ ਹੋ ਠੀਕ ਹੈ ਚਲੋ ਗੁੱਡ ਨਿਊਜ਼ ਟੂ ਯੂ ਬਟ ਇਹ ਆਈ ਨਹੀਂ ਵੀ ਤੁਸੀਂ ਕਰੀ ਚਲੋ ਇਹਨਾਂ ਦੀ ਇੱਕ ਲਿਮਿਟ ਹੈ ਪਤਾ ਨਹੀਂ ਕਿੰਨੀ ਲਿਮਿਟ ਹੈ ਬਟ ਉਹ ਰਜਿਸਟਰ ਕੀਤੀ ਹੋਵੇ ਤਾਂ ਬੰਦੇ ਨੂੰ ਇੱਕ ਬੇਚੈਨੀ ਹੈ ਕਿ ਠੀਕ ਹੈ ਯਾਰ ਸਾਨੂੰ ਕੋਈ ਟਿਕਟ ਨਹੀਂ ਲੱਗਣੀ HK ਮੂਵਰਸ ਆਪਣੀ ਆਪਣੇ ਸ਼ਹਿਰ ਦੀ ਨੰਬਰ 1 ਮੂਵਿੰਗ ਕੰਪਨੀ HK ਮੂਵਰਸ ਯਾਦ ਰੱਖੋ ਬਈ ਨੰਬਰ ਹੈ 416-524-6704 ਬਹੁਤ ਹੀ ਕਮਾਲ ਦੀ ਟੀਮ ਬੜੇ ਧਿਆਨ ਨਾਲ ਬੜੇ ਤਰੀਕੇ ਨਾਲ ਇੱਕ ਇੱਕ ਤੁਹਾਡੇ ਸਮਾਨ ਦੀ ਟੇਕ ਕੇਅਰ ਕੀਤੀ ਜਾਵੇਗੀ ਨੰਬਰ ਹੈ 416-524-6704 ਮੂਵਰਸ ਦੀ ਟੀਮ ਨਾਲ ਗੱਲਬਾਤ ਕਰੋ ਨਿਊ ਹਾਈਟਸ ਕਿਚਨ ਨੰਬਰ 1 ਆਪਣੇ ਟੌਪ ਦੀ ਇੱਕ ਡਰੀਮ ਕਿਚਨ ਰੈਡੀ ਕਰਾਉਣੀ ਕਿਚਨ ਕੈਬਨਿਟਸ ਵੈਨਿਟੀਜ਼ ਤਾਂ ਨਿਊ ਹਾਈਟਸ ਕਿਚਨ ਦੀ ਟੀਮ ਨੂੰ ਕਾਲ ਤੁਸੀਂ ਕਰ ਸਕਦੇ ਹੋ ਜਸਪਾਲ ਰਾਏ ਭਾਅ ਜੀ ਨੇ ਬੜੀਆਂ ਯਾਰ ਸੱਚੀ ਬਹੁਤ ਹੀ ਟੌਪ ਦੀਆਂ ਕਿਚਨਾਂ ਰੈਡੀ ਕਰਦੇ ਨੇ ਨੰਬਰ ਹੈ 416-859-1920 ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬਹਿ ਜਾ ਬਹਿ ਜਾ 416-859-1920 ਜੀ 3459 ਹੈਲੋ
6: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
6: ਮੇਰੇ ਹਿਸਾਬ ਨਾਲ ਜੀ ਜਿਹੜੀਆਂ ਟਿਕਟਾਂ ਲਾ ਰਹੇ ਆ ਨਾ ਸਿਟੀ ਆਫ ਬ੍ਰੈਂਪਟਨ ਵਾਲੇ ਬਿਲਕੁਲ ਠੀਕ ਆ ਜੀ ਕਿਉਂਕਿ ਇਹਦੇ ਕਾਫੀ ਮਤਲਬ ਰੂਲਸ ਕਾਫੀ ਲੋਕੀ ਮਤਲਬ ਐਡਵਾਂਟੇਜ ਵੀ ਲੈ ਰਹੇ ਸੀਗੇ ਕਿ ਜਿਹੜੇ ਆਪਾਂ ਬ੍ਰੈਂਪਟਨ ਵਿੱਚ ਮੈਂ ਖੁਦ ਬ੍ਰੈਂਪਟਨ ਈਸਟ ਵਿੱਚ ਰਹਿੰਦਾ ਹਾਂ ਸੋ ਮੈਂ ਦੇਖਿਆ ਹੈ ਕਿ ਜਿੱਦਾਂ ਕਈ ਡਰਾਈਵਰਸ ਕਾਫੀ ਜ਼ਿਆਦਾ ਭਰੇ ਹੁੰਦੇ ਆ ਇੱਦਾਂ ਕਰਕੇ ਤੇ ਆਈ ਥਿੰਕ ਇੱਥੇ ਨਾ ਇੱਕ ਆਪਣੇ ਨਾ ਮੋਸਟਲੀ ਲੋਕਾਂ 'ਚ ਇੱਕ ਆਹ ਬੜੀ ਚੀਜ਼ ਹੈਗੀ ਆ ਕਿ ਫਿਰਕੀ ਹੋ ਗਿਆ ਜਿਹੜਾ ਫਿਰਕੀ ਹੋ ਗਿਆ ਵਾਲਾ ਚੱਕਰ ਹੈ ਨਾ ਇਹ ਜ਼ਿਆਦਾ ਕੰਮ ਖਰਾਬ ਕਰਦਾ ਹੈ ਕਿਉਂਕਿ ਆਪਾਂ ਕਹਿ ਦਿੰਦੇ ਕਿ ਚੱਲ ਕੋਈ ਨੀ ਲਾ ਦਿੰਦੇ ਆ ਫਿਰਕੀ ਹੋ ਗਿਆ ਇੱਦਾਂ ਕਰਕੇ ਬਟ ਲੈਕ ਆਫ ਨੌਲੇਜ ਆਈ ਥਿੰਕ ਇਜ਼ ਅ ਹਿਊਜ ਥਿੰਗ ਪੀਪਲ ਸ਼ੁੱਡ ਨੋ ਕਿ ਐਗਜੈਕਟਲੀ ਰੂਲਸ ਕੀ ਕਹਿੰਦੇ ਆ ਅਸੀਂ ਕਿੱਦਾਂ ਕਰਨਾ ਹੈ ਕਿਵੇਂ ਕਰਨਾ ਆ ਕਿਉਂਕਿ ਕਈਆਂ ਨੂੰ ਨਾ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਵੱਡੀ ਕਨਫਿਊਜ਼ਨ ਆ ਉਹ ਹੈਗੀ ਆ ਕਿ ਜਦੋਂ ਅਸੀਂ ਗੱਡੀ ਲਗਾਉਂਦੇ ਹਾਂ ਨਾ ਆਪਣੇ ਆਪ ਤੇ ਡਰਾਈਵਰ ਤੇ ਤਾਂ ਮਤਲਬ ਲੋਕੀ ਕਹਿੰਦੇ ਆ ਕਿ ਸਾਡੇ ਟਾਇਰ ਆ ਗਏ ਉੱਪਰ ਵੀ ਆਰ ਗੁੱਡ ਦੇ ਡੋਂਟ ਕੇਅਰ ਅਬਾਊਟ ਕਿ ਗੱਡੀ ਦਾ ਕੋਈ ਪਾਰਟ ਹੈਂਗ ਕਰ ਰਿਹਾ ਨਹੀਂ ਕਰ ਰਿਹਾ ਅਬਾਊਟ ਦੈਟ ਦੇਰ ਸ਼ੁੱਡ ਨੋ ਕਿ ਪ੍ਰੋਪਰ ਰੂਲ ਕੀ ਕਹਿੰਦਾ ਹੈ ਤੇ ਬਾਕੀ ਜਿਹੜੀ ਗੱਲ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਬਾਰੇ ਕਨਫਿਊਜ਼ ਹੁੰਦੇ ਹਾਂ ਨਾ ਕੈਨੇਡਾ ਵਿੱਚ ਤਾਂ ਹਰ ਚੀਜ਼ ਬੜੀ ਸੌਰਟਿਡ ਆ ਲਾਈਕ ਆਨਲਾਈਨ ਤੁਸੀਂ ਕੋਈ ਵੀ ਚੀਜ਼ ਸਰਚ ਕਰ ਲਓ ਦੇਰ ਆ ਟੋਲ ਫਰੀ ਨੰਬਰ ਯੂ ਕੈਨ ਕਾਲ ਐਟ ਤੁਸੀਂ ਪੁੱਛ ਸਕਦੇ ਹੋ ਕਿ ਕਿੱਦਾਂ ਕੀ ਰੂਲ ਆ ਕਿਵੇਂ ਕਰਨਾ ਚਾਹੀਦਾ ਹੈ ਮੈਨੂੰ ਦੇ ਕੈਨ ਗਾਈਡ ਯੂ ਪ੍ਰੋਪਰਲੀ ਸੋ ਆਈ ਡੋਂਟ ਥਿੰਕ ਕਿ ਬਾਕੀ ਜਦੋਂ ਬਾਕੀ ਬਾਕੀ ਸਭ ਤੋਂ ਵੱਡੀ ਗੱਲ ਹੈ ਜਦੋਂ ਜਿਹੜੀ ਅੱਗੇ ਅੱਗੇ ਇੱਕ ਲੇਡੀ ਦਾ ਆਈ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਸ਼ਾਮੀ ਸੈਰ ਕਰਦੇ ਹਾਂ ਉਹ ਵੀ ਮੈਂ ਪੁਆਇੰਟ ਨਾਲ ਅਗਰੀ ਕਰਦਾ ਹਾਂ ਲਿਟਰਲੀ ਤੁਹਾਨੂੰ ਗੱਡੀਆਂ ਦੇ ਅਰਾਊਂਡ ਹੋ ਕੇ ਜਾਣਾ ਪੈਂਦਾ ਹੈ ਸੈਰ ਕਰਨ ਲੱਗੇ ਕਈ ਵਾਰ ਰੋਡ ਤੇ ਵੀ ਜਾਣਾ ਪੈਂਦਾ ਹੈ ਗੱਡੀਆਂ ਲੋਕਾਂ ਨੇ ਇੱਕ ਹੁੰਦਾ ਨਾ ਥੋੜੇ ਡਾਇਗਨਲੀ ਵੀ ਕਰਕੇ ਲਾਈਆਂ ਹੁੰਦੀਆਂ ਕਈਆਂ ਨੇ ਜਸਟ ਯੂਜ਼ਿੰਗ ਕਈਆਂ ਨੇ ਘਾਹ ਤੇ ਲਾਈਆਂ ਹੁੰਦੀਆਂ ਸੋ ਆਈ ਥਿੰਕ ਜਿਹੜਾ ਇਨੀਸ਼ੀਏਟਿਵ ਸਿਟੀ ਆਫ ਬ੍ਰੈਂਪਟਨ ਦਾ ਆਈ ਕੰਪਲੀਟਲੀ ਅਗਰੀ ਵਿਦ ਇਟ ਨੋ ਡਾਊਟ
0: ਠੀਕ ਹੈ ਨਹੀਂ ਬਿਲਕੁਲ ਆਪਾਂ ਤੁਹਾਡੀ ਗੱਲ ਸਹੀ ਹੈ ਕਹਿ ਦਿੰਦੇ ਯਾਰ ਮੇਰੀ ਤਾਂ ਮਾੜੀ ਜਿਹੀ ਲੱਗੀ ਸੀਗੀ ਐਡੀ ਕਿਹੜੀ ਗੱਲ ਹੈ ਫਿਰ ਕੀ ਹੋ ਗਿਆ
6: ਬਿਲਕੁਲ
0: ਬਿਲਕੁਲ ਚਲੋ ਨਹੀਂ ਠੀਕ ਹੈ ਸਰ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਤੇ ਦੇਖੋ ਆਪਾਂ ਪ੍ਰੋਪਰਲੀ ਹਰ ਇੱਕ ਰੂਲ ਨੂੰ ਫੋਲੋ ਕਰਾਂਗੇ ਨਾ ਆਪਾਂ ਨੂੰ ਇਹ ਦਿੱਕਤ ਕਦੇ ਆ ਗਿਆ ਆਵੇਗੀ ਨਹੀਂ ਹੁਣ ਜੇ ਅੱਧਾ ਫੋਲੋ ਕਰਨਾ ਅੱਧਾ ਨਹੀਂ ਫਿਰ ਤਾਂ ਇਸ਼ੂ ਹੋਣਾ ਹੀ ਹੋਣਾ ਇੱਕ ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕਾਂ ਦੀ ਰਿਪੇਅਰ ਟਰੱਕ ਦਾ ਓਇਲ ਚੇਂਜ ਟਰੱਕ ਦੇ ਨਵੇਂ ਟਾਇਰ 10874 Steeles Avenue East, Steeles ਅਤੇ ਜੇਮਸ ਨੋ ਪਾਰਕ ਵਿਦ ਅ ਕੋਰਨਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਨੂੰ ਤੁਸੀਂ ਕਾਲ ਕਰੋ
7: 6','','//////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////// ਐਕਸੈਸ ਉਹ ਹੁੰਦਾ ਤੇ ਦੂਜੇ ਪਾਸੇ ਆ, ਪਰ ਜਿੱਥੋਂ ਤੁਸੀਂ ਤੁਰ ਕੇ ਜਾਣਾ ਉਹਦੇ ਸਾਹਮਣੇ ਤੁਸੀਂ ਗੱਡੀ ਨੀ ਖੜੀ ਕਰ ਸਕਦੇ। ਕਈ ਚੀਜ਼ਾਂ ਨੇ ਜਿਹੜੀਆਂ ਕਿ ਮਤਲਬ ਸਾਨੂੰ ਉਹ ਇੱਕ ਮੈਨਰ ਕਹਿ ਸਕਦੇ ਮੈਨਰ ਆ। ਹੁਣ ਮੇਰੇ ਕੋਲ ਇੱਕ ਪਿਕਅਪ ਟਰੱਕ ਆ ਜੀ, ਮੈਂ ਬਹੁਤੀ ਵਾਰੀ ਦੋ ਪਾਰਕਾਂ ਚ ਪਾਰਕ ਕਰਦਾ ਕਿਉਂਕਿ ਮੈਂ ਕਈ ਵਾਰੀ ਦੇਖਿਆ ਕਿ ਮੈਨੂੰ ਬਹੁਤ ਧਿਆਨ ਨਾਲ ਉਹਦੇ ਡੋਰ ਵੱਡੇ ਆ, ਮੇਰੇ ਕੋਲ ਟੋਇਟਾ ਹੈਗਾ ਵਾ ਟਰੱਕ, ਪਿਕਅਪ ਟਰੱਕ, ਤੇ ਮਤਲਬ ਮੈਨੂੰ ਲੱਗਦਾ ਵੀ ਇਹ ਰੂਲ ਨੀ ਹੈਗਾ ਵੀ ਸ਼ਾਇਦ ਮੈਨੂੰ ਪਤਾ ਹੋਵੇ, ਮੈਂ ਹਮੇਸ਼ਾ ਦੋ ਪਾਰਕਾਂ ਯੂਜ ਕਰਦਾ ਜੇ ਮੈਨੂੰ ਮਿਲ ਜਾਣ ਤੇ, ਵੀ ਬਹੁਤ ਔਖੇ ਹੋ ਕੇ ਬਾਹਰ ਨਿਕਲਣਾ ਪੈਂਦਾ। ਮੈਨਰ ਜੀ ਨੇ ਇਹਨਾਂ ਨੂੰ ਫੋਲੋ ਕਰਨੇ ਦਾ, ਤੁਹਾਨੂੰ ਇਹ ਤੁਹਾਡੇ ਗੁੱਡ ਹਿਊਮਨ ਜਿਹੜਾ ਵਾ ਉਹਦੀ ਨੇਚਰ ਦਾ ਪਤਾ ਲੱਗਦਾ ਕਿ ਤੁਸੀਂ ਕਿੰਨੇ ਸੁਭੇਕ ਹੋ ਜੀ। ਬਾਕੀ ਸੁਣਦੇ ਨੇ ਵੀ ਜੀ, ਬਹੁਤ ਸੋਹਣਾ
0: ਪ੍ਰੋਗਰਾਮ, ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਰੂਲਸ ਨੇ ਨਾਲ ਦੇਖੋ ਕਿਤੇ ਨਾ ਕਿਤੇ ਕਾਨੂੰਨ ਹੈ ਤੇ ਆਪਾਂ ਫੋਲੋ ਕਰਾਂਗੇ ਤਾਂ ਸੇਫ ਰਵਾਂਗੇ। ਅੱਖਾਂ ਦੀ ਸਰਜਰੀ ਕਰਾ ਲਓ, ਡਰਾਈਵ ਕਰਨ ਵੇਲੇ ਨਿਗਾਹ ਵੀ ਬਹੁਤ ਜ਼ਰੂਰੀ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਆ ਬਾਤ ਹੈ, ਵੈਰੀ ਗੁੱਡ ਜੀ। 1052, ਹੈਲੋ ਹੈਲੋ ਜੀ, 1052, ਓਕੇ, 1614, ਹਾਂਜੀ। ਤੁਹਾਡੀ ਤੁਹਾਡਾ ਰੇਡੀਓ ਬਹੁਤ ਉੱਚਾ, ਪਲੀਜ਼ ਦੁਬਾਰਾ ਤੋਂ ਕਰਿਓ ਫੋਨ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337-905-673-3337 ਤੇ ਗੱਲਬਾਤ ਆਪਣੀ ਹੋ ਰਹੀ ਹੈ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ ਜੀ। 0023, ਹੈਲੋ
8: ਹੈਲੋ
0: ਜੀ, ਵੈਲਕਮ।
8: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ।
8: ਹਾਂਜੀ ਭਾਜੀ, ਆਪਾਂ ਲਾ ਤਾਂ ਸਕਦੇ ਆ ਗੱਡੀ, ਪਰ ਕੋਈ ਟਾਈਮ ਹੋਣਾ ਚਾਹੀਦਾ ਵੀ ਰਾਤ ਨੂੰ ਲਾ ਦਈਏ।
0: ਨਹੀਂ, ਲਾ ਵੀ ਨਹੀਂ ਸਕਦੇ, ਕਿ ਲਾ ਕਿਵੇਂ ਸਕਦੇ ਆ।
8: ਨਹੀਂ, ਚਲੋ ਇੱਕ ਗੱਡੀ ਦੀ ਪਾਰਕਿੰਗ ਟੇਢੀ ਕਰਕੇ ਜਦੋਂ ਕਹਿੰਦੇ ਸਿਟੀ ਵਾਲੇ ਵੀ ਤੁਸੀਂ ਲਾਓ, ਕਹਿੰਦੇ ਤੁਹਾਡਾ ਬੰਪਰ ਨਹੀਂ ਕਵਰ ਕਰਨਾ ਚਾਹੀਦਾ।
0: ਹਾਂਜੀ, ਬੰਪਰ ਤੁਹਾਡਾ ਬਿਲਕੁਲ ਰੋਡ ਤੇ ਨਹੀਂ ਹੋਣਾ ਚਾਹੀਦਾ, ਹੋਰ ਵੀ ਚੀਜ਼ਾਂ ਨੇ। ਹੁਣ ਤੁਸੀਂ ਜਿਹੜਾ ਤੁਹਾਡਾ ਫਰੰਟ ਵਾਕਵੇ ਆ ਉਹਨੂੰ ਵੀ ਕਵਰ ਕਰ ਦਿੱਤਾ, ਫਿਰ
8: ਹਾਂਜੀ ਬਟ ਉਹਨਾਂ ਨੂੰ ਇਹ ਚਾਹੀਦਾ ਕਿ ਰਾਤ ਨੂੰ ਚਲੋ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ 1 ਵਜੇ ਤੋਂ ਬਾਅਦ ਜਾਂ ਕੋਈ ਟਾਈਮ ਲਿਮਿਟ ਹੋਵੇ ਉਹਦੇ ਵਿੱਚ ਲਾ ਲਓ
0: ਟੇਡੀ। ਨਹੀਂ ਤੁਸੀਂ ਸੁਪੋਜ਼ ਕਰੋ ਕਿਸੇ ਨੇ ਟੇਡੀ ਕਰਕੇ ਗੱਡੀ ਲਾਤੀ, ਬਾਅਦ ਦੇ ਵਿੱਚ ਘਰ 'ਚ ਅੱਗ ਲੱਗ ਗਈ, ਫਾਇਰ ਵਾਲੇ ਆਉਣਗੇ, ਉਹ ਕਿਵੇਂ ਘਰ 'ਚ ਐਂਟਰ ਕਰਨਗੇ, ਉਹਨਾਂ ਨੂੰ ਕਿੰਨੀ ਦਿੱਕਤ ਆਵੇਗੀ। ਗੱਡੀਆਂ ਜ਼ਿਆਦਾ ਹੁੰਦੀਆਂ ਬਟ ਫਿਰ ਉਹ ਆਪਣਾ ਇਸ਼ੂ ਆ ਨਾ, ਹੁਣ ਟੇਢੀ ਕਰਕੇ ਗੱਡੀ ਲਾ ਦਿੱਤੀ ਫਿਰ ਟਿਕਟ ਲੱਗਦੀ। ਹੁਣ ਮੈਨੂੰ ਕਿਸੇ ਦਾ ਫੋਨ ਆਇਆ ਕਿ ਨਵੀਂ ਯਾਰ ਅਸੀਂ ਟੇਢੀ ਕਰਕੇ ਲਾਈ ਹੋਈ ਸੀਗੀ ਸਾਡੇ ਟਿਕਟ ਲਾ ਕੇ, ਮੈਂ ਕਿਹਾ ਤਾਂ ਹੀ ਟਿਕਟ ਲਾ ਕੇ ਗਏ, ਤੁਸੀਂ ਨਹੀਂ ਟੇਢੀ ਲਾ ਸਕਦੇ।
8: ਹਾਂਜੀ ਪਰ ਟਿਕਟਾਂ ਸਿਟੀ ਨੂੰ ਵੀ ਥੋੜਾ ਟਾਈਮ ਲਿਮਿਟ ਜਾਂ ਕੋਈ ਟਾਈਮ ਚੂਜ਼ ਕਰ ਲੈਣ ਵੀ ਇੰਨੇ ਤੋਂ ਇੰਨੇ ਲਾ ਸਕਦੇ, ਰਾਤ ਨੂੰ ਪ੍ਰੋਬਲਮਸ ਆਉਂਦੀ ਆ ਜ਼ਿਆਦਾ, ਇੰਨੇ ਚਲੋ ਨਾ ਕੋਈ ਲਾਵੇ।
0: ਚਲੋ ਨਹੀਂ ਠੀਕ ਹੈ, ਥੈਂਕ ਯੂ, ਮੈਂ ਸਮਝਦਾ ਤੁਹਾਡੀ ਗੱਲ, ਰਾਤ ਨੂੰ ਪ੍ਰੋਬਲਮ ਆਉਂਦੀ ਹੈ ਬਟ ਰਾਤ ਨੂੰ ਵੀ ਜੇ ਕੋਈ ਰੱਬ ਨਾ ਕਰੇ 19-21 ਹੋ ਗਈ ਫਿਰ ਆਪਾਂ ਕੀ ਕਰਾਂਗੇ। ਹਰਪ੍ਰੀਤ ਸੈਣੀ ਜੀ ਸਾਡੇ ਨਾਲ ਇੱਕ ਵਾਰ ਫਿਰ, ਟੌਪ ਟੌਪ ਟੌਪ ਟੂਰਿਸਟ ਇੰਸ਼ੋਰੈਂਸ ਏਜੰਸੀ, ਹਰਪ੍ਰੀਤ ਵੈਲਕਮ ਅਗੇਨ। ਹਰਪ੍ਰੀਤ ਸੋਰੀ ਹਰਪ੍ਰੀਤ ਦੀ ਕਾਲ ਜੁੜੀ ਨਹੀਂ, 6204 ਹੈਲੋ।
9: ਹੈਲੋ ਗੁੱਡ ਮਾਰਨਿੰਗ ਨਵੀ,
0: ਗੁੱਡ ਮਾਰਨਿੰਗ ਜੀ, ਕੀ ਹਾਲ ਹੈ?
9: ਵਧੀਆ ਵਧੀਆ, ਹੋਪ ਸੋ ਤੁਹਾਡਾ ਵੀਕਐਂਡ ਵਧੀਆ ਗਿਆ
0: ਜੀ। ਬਹੁਤ ਵਧੀਆ, ਥੈਂਕ ਯੂ।
9: ਅੱਛਾ ਮੈਨੂੰ ਮੇਰਾ ਵੈਸੇ ਕੰਪਲੇਂਟ ਤੋਂ ਜ਼ਿਆਦਾ ਮੇਰਾ ਕੁਐਸਚਨ ਸੀ, ਇਹ ਜੋ ਬਣਾਇਆ ਹੋਇਆ ਰੂਲ ਕਿ ਤੁਹਾਡੇ ਟਾਇਰ ਅੰਦਰ ਹੋਣੇ ਚਾਹੀਦੇ ਆ, ਬਾਡੀ ਸਾਰੀ ਗੱਡੀ ਦੀ ਬਾਹਰ, ਮੈਨੂੰ ਉਹਦਾ ਕਨਸੈਪਟ ਨਹੀਂ ਸਮਝ ਆਉਂਦਾ। ਉਹ ਸਭ ਵਾਕਵੇ ਵੀ ਬਲੌਕ ਕਰ ਦੋ, ਤੇ ਕਈ ਵਾਰੀ ਤਾਂ ਜਿਨ੍ਹਾਂ ਦੇ ਵਾਕਵੇ ਨਹੀਂ ਹੁੰਦੇ ਉਹ ਰੋਡ ਹੀ ਬਲੌਕ ਕਰ।
0: ਨਹੀਂ ਨਹੀਂ, ਤੁਸੀਂ ਤੁਸੀਂ ਉਹੀ ਹੈ, ਤੁਸੀਂ ਨਹੀਂ ਕਰ ਸਕਦੇ, ਸਿਰਫ ਇਹ ਇੱਕ ਗਲਤ ਫਹਿਮੀ ਆਪਣੀ ਵੀ, ਸਿਰਫ ਟਾਇਰ ਟਾਇਰ ਨਹੀਂ ਪੂਰੀ ਗੱਡੀ ਹੀ ਡਰਾਈਵੇ ਤੇ ਹੋਣੀ ਚਾਹੀਦੀ ਹੈ, ਨਾਟ ਓਨਲੀ ਟਾਇਰ।
9: ਐਗਜੈਕਟਲੀ, ਤੇ ਪੂਰੀਆਂ ਰੋਡ ਦੇ ਵਿੱਚ ਇਹੀ ਹੈ, ਸਾਡੇ ਸਾਈਡ ਤੋਂ ਸਭ ਹੀ ਬਾਹਰ ਕੱਢੀਆਂ ਹੁੰਦੀਆਂ, ਤਾਂ ਕਨਸੈਪਟ ਇਹ ਹੈ ਕਿ ਇਟਸ ਓਕੇ।
0: ਨਹੀਂ ਨਹੀਂ, ਉਹਨਾਂ ਨੂੰ ਫਿਰ ਟਿਕਟ ਮਿਲ ਸਕਦੀ ਹੈ।
9: ਤੁਸੀਂ ਲਾ ਦਿਓ, ਥੈਂਕ ਯੂ ਜੀ, ਮੈਨੂੰ ਲੱਗਦਾ ਸੁਧਾਰ ਫਿਰ ਤਾਂ ਹੋ ਹੀ ਜਾਏਗਾ, ਬਿਕਾਜ਼ ਸਾਡੀ ਸਾਈਡ ਤਾਂ ਬਹੁਤ ਬੁਰਾ ਹਾਲ ਹੈ ਤੇ ਹਜੇ ਵੀ ਉਵੇਂ ਹੀ ਹੈ, ਮੈਨੂੰ ਨਹੀਂ ਪਤਾ ਇੱਥੇ ਕੋਈ ਟਿਕਟ ਲਾ ਰਿਹਾ ਕਿ ਨਹੀਂ।
0: ਸੋ ਤੁਸੀਂ ਕਹਿ ਰਹੇ ਹੋ ਤੁਹਾਡੇ ਏਰੀਆ ਦੇ ਵਿੱਚ ਉੱਥੇ ਬਸ ਟਾਇਰ ਗੱਡੀ ਦੇ ਆਪਣੇ ਡਰਾਈਵੇ ਤੇ, ਬਾਕੀ ਗੱਡੀ ਹੈਂਗ ਕਰ ਰਹੀ ਹੈ ਸਾਈਡ ਵਾਕ ਤੇ ਰੋਡ ਤੇ?
9: ਬਿਲਕੁਲ ਬਿਲਕੁਲ।
0: ਅੱਛਾ ਨਹੀਂ, ਫਿਰ ਦੇਖਣਗੇ, ਉਹਨਾਂ ਨੂੰ ਤਾਂ ਟਿਕਟ ਮਿਲ ਜੂਗੀ, ਹੁਣ ਨਹੀਂ ਮਿਲੀ ਤਾਂ ਮਿਲ ਜੂ ਹੌਲੀ ਹੌਲੀ।
9: ਕੋਈ ਡਿਸਟਿੰਗੁਇਸ਼ ਨਹੀਂ ਹੈ, ਵਾਕਵੇ ਹੈ ਜਾਂ ਤੁਹਾਡੀ ਰੋਡ ਹੈ, ਗੱਡੀ ਲੱਗੀ ਹੈ, ਇੱਕ ਘਰ ਦੇ ਅੱਗੇ ਚਾਰ ਗੱਡੀਆਂ ਲੱਗੀਆਂ, ਬਟ ਦੋ ਦੀ ਜਗ੍ਹਾ ਹੈ ਤਾਂ ਫਿਰ ਦੋ ਪਿੱਛੇ ਜਾਣਗੀਆਂ, ਉਹ ਤਾਂ ਕਾਮਨ ਸੈਂਸ ਹੀ ਆ
0: ਜੀ ਜੀ ਜੀ,
9: ਬਟ ਇਟਸ ਓਕੇ। ਹਰਪ੍ਰੀਤ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਤੇ ਤੁਹਾਡੀ ਪੂਰੀ ਦੀ ਪੂਰੀ ਹੈਲਪ ਕੀਤੀ ਜਾਵੇਗੀ। ਉਸ ਦੇ ਨਾਲ ਨਾਲ ਕੁਆਲਿਟੀ ਕਾਰ ਰਿਪੇਅਰ, ਤੁਹਾਡੇ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ ਨਾ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਨੂੰ ਫੋਨ ਕਰ ਲਓ,
0: ਬਹੁਤ ਹੀ ਵਧੀਆ ਮਕੈਨਿਕਸ ਨੇ, 9054601111 ਨੰਬਰ ਹੈ, 905-460-1111 171 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ ਲੋਕੇਟਡ ਹੈ, ਤੇ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ, ਉਹ ਵੀ ਦੋ ਲੋਕੇਸ਼ਨ ਤੋਂ। ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਇੱਥੋਂ ਮਿਲ ਰਿਹਾ। ਰੋ ਮੀਟ ਵੀ ਲਓ, ਕੁਕਡ ਮੀਟ ਵੀ ਲਓ, ਬਿਰਿਆਨੀ, ਚਿਕਨ ਲੈਗ, ਫਿਸ਼ ਪਕੌੜਾ, ਬਾਏ ਵਨ ਗੈਟ ਵਨ ਫਰੀ, 10 ਲੋਰ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਮਾਰਕੀਟ ਦੀ ਟੀਮ ਨਾਲ ਯਾਦ ਰੱਖੋ ਤੁਸੀਂ, ਆਲਵੇਜ ਤੁਸੀਂ ਇੱਥੇ ਪਹੁੰਚ ਸਕਦੇ ਹੋ। ਤੇ ਨਵਾਂ ਘਾਹ ਲਗਵਾਉਣਾ, ਲੈਂਡਸਕੇਪਿੰਗ ਕਰਵਾਉਣੀ ਹੈ, ਆਪਣਾ ਘਾਹ ਕਟਵਾਉਣ ਲਈ ਟੀਮ ਹਾਇਰ ਕਰਨੀ ਹੈ, ਤਾਂ 437-688-7754 437-688-1984 ਲੈਂਡਸਕੇਪਿੰਗ ਲੋਨ ਕੇਅਰ, 437-655-1984। ਅਤੇ ਇੱਕੋ ਇੱਕ ਟੀਮ ਹਮੇਸ਼ਾ, ਕੈਨੇਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ 10 ਸਾਲ ਦੀ ਵਾਰੰਟੀ ਦੇ ਨਾਲ, 6476782754 ਕੈਨੇਡਨ ਮਿਤਸੂਬਿਸ਼ੀ, 6476782754 ਤੇ ਗੱਡੀ ਤੁਸੀਂ ਲੈ ਲਈ, ਗੱਡੀ ਪਾਰਕ ਸਹੀ ਕਰੋ, ਠੀਕ ਹੈ, ਨਹੀਂ ਤਾਂ ਸਿਟੀ ਨੇ ਕਹਿੰਦੇ ਹੁੰਦੇ ਕਿ ਟਿਕਟ ਟੁਕਟ ਲਾ ਤੀ, ਅਤੇ ਬਾਅਦ ਦੇ ਵਿੱਚ ਫਿਰ ਕਹੋਗੇ ਨਵੀਂ ਯਾਰ ਸਾਡੇ ਤੋਂ ਕੋਈ ਗਲਤੀ ਨਹੀਂ ਹੋਈ, ਛੋਟੀ ਜਿਹੀ ਹੋਈ ਹੈ, ਸਾਨੂੰ ਨਹੀਂ ਸੀ ਪਤਾ ਕਿ ਐਡਾ ਇਸ਼ੂ ਹੈ, ਸੋ ਬੀ ਕੇਅਰਫੁਲ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ।
10: ਐਡਵਰਟਾਈਜ਼ਮੈਂਟਸ ਆਰ ਪੇਡ ਅ ਵਾਟ। ਪੰਜਾਬ ਦੀ ਮਿੱਟੀ ਦੀ ਖੁਸ਼ਬੂ ਬਖੇਰਦੀ ਆਵਾਜ਼।
11: Another Don Clean with the Don Ducks.
12: Oh, he's doing dishes with Don Platinum.
13: The only soap trusted to save wildlife affected by oil.
12: And Platinum removes up to 99% of grease and food residue, so he doesn't have to work so hard.
13: Well, flap my wings. What'll he do with all that unused elbow grease?
12: Organize the fridge, the spice rack, the junk drawer.
13: What are you quacking on about? He's gonna make enchiladas.
12: More dishes? That's giving this duck goosebumps.
11: Don Platinum, the better grease getter.
14: कमाल का कैच था यार, यकीन ही नहीं आ रहा।
15: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं, अगर तुम्हारे घर में इलेक्ट्रिक या ऑयल हीटिंग है।
14: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे, और हीट पंप से तुम्हारे हीटिंग बिल्स 50% तक कम हो सकते हैं।
15: तुम्हें ये सब कैसे पता?
14: क्योंकि मैंने भी पिछले साल ये लगवाया है।
15: अच्छा, वो क्या वेबसाइट थी?
14: saveonenergy.ca/eap
16: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੱਸ ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨੀ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ?
2: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
5: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ। ਤੇ ਰਾਈਟ ਨਾਉ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
7: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਂਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
8: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
9: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਗੇਟਸ ਵੀ ਪਾਓ।
8: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
9: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
8: 905-671-2000।
9: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
10: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056, 905-803-8056।
11: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
12: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
13: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
14: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 647-656-2810.
15: ड्राइव कर रहे हो? शोनो एंजॉय कर रहे हो? कुछ बोल रहे हो?
16: ड्राइविंग लाइसेंस?
15: नो.
16: पुलिस ऑफिसर?
15: नो नो.
16: ट्रैफिक लाइट्स?
15: नो.
16: देन
3: डायमंड इंश्योरेंस दे पवन कौर गिल दा ए मैसेज. मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी. 647-325-9900 647-325-9100 पवन कौर गिल फ्रॉम डायमंड इंश्योरेंस.
17: जिंदगी एक सफर है सुहाना.
3: की तुसी कनाडा विच स्टूडेंट वीजा दे उत्ते वर्क परमिट ते आए होए हो या तुसी कैनेडियन सिटीजन या पीआर होल्डर हो अपने दोस्त रिश्तेदार ते मित्रां नु अगर विजिटर या टूरिस्ट वीजा ते कनाडा बुलाना चाहुंदे हो तां परख्या ते भरोसे वाला नाम पंजाब विच सब तो वध सक्सेस रेट दे नाल ईजी वीजा विजिटर वीजा कनाडा दा लगवा के दे रहे हन. वधेरे जानकारी ईजी वीजा 9592200200 9992200200 ते आज ही कॉल करके अपनी अपॉइंटमेंट बनाओ.
18: सुनो जी किथे हो? 11:30 हो गया रात दे, घरे नहीं आना अज?
14: मैं सेविंग कर रहा नाले ग्रोसरी खरीद रहा, नजारा आ रहा हैगा.
18: झूठ बोलन दी आदत नहीं की तुहाडी? रात नु 11:30 केड़ा ग्रोसरी स्टोर खुला होया?
14: फ्रेश ग्रोसरी डिपो रात दे 12 बजे तक खुलदे ने. जिन्हां दा कहंदे एक डोर तो बढ़ो दूजे तो निकलो. सेविंग 100 डॉलर दी 905-458-1331 स्टेपल बुश स्टॉर रूम ते स्टेपल बुश दा इंटरसेक्शन. फ्रेश ग्रोसरी डिपो 9054581300.
19: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ.
20: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ. ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ. ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ. ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ. ਇਹਨਾਂ ਦੀ ਸਰਵਿਸ ਐਕਸੀਲੈਂਟ ਹੈ. ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ.
3: 50 Sunnyvale Gate, Brampton, Mountnesh and Boveda intersection. Yeah, visit karo www.tavakitchen.ca. 905-790-1699. 905-790-1699. TAWAKitchen.ca.
19: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ.
21: ਹਾਂਜੀ, ਸਤਿ ਸ਼੍ਰੀ ਅਕਾਲ ਜੀ. ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ. ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ. ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ. ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ. ਥੈਂਕ ਯੂ ਸੋ ਮਚ.
3: ਤਵਾ ਕਿਚਨ 50 Sunnyvale Gate, Brampton, Mountnesh and Boveda intersection. ਜਾਂ ਵਿਜ਼ਿਟ ਕਰੋ www.tavakitchen.ca. 905-790-1699. 905-790-1699.
22: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ? ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ. ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ. 7 ਸਾਲ ਦੇ ਕੀਤੇ ਹੋਏ ਕੰਮ ਦੀ ਗਰੰਟੀ ਹੋਵੇਗੀ. ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-8401-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8484-8
0: ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
22: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141
1: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
2: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ ਆਸਾਨੀ ਨਾਲ ਉਪਲਬਧਤਾ
4: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000 ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ
23: ਹਾਂ ਵੀ ਰਣਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ
24: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ
25: ਯਾਰ ਆਹ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ
26: ਦੇਖ ਬਾਈ ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
27: ਤੇ ਤੇਰਾ ਕੰਮ 24 ਘੰਟਿਆਂ 'ਚ ਕਰਨਗੇ ਮਿਸਟਰ ਸੰਧੂ
28: ਅੱਛਾ ਜੀ
29: ਆਹੋ ਜੀ ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦ ਇਨ 24 ਆਵਰਸ ਨੰਬਰ ਰੱਖੋ ਯਾਦ 905-671-2000 905-671-2000 ਮਿਸਟਰ ਸੰਧੂ
30: ਰੁਪਿੰਦਰ ਗਰੇਵਾਲ ਲਾਅ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ ਵਨ ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211
0: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
31: ਹੈਲੋ ਬ੍ਰੋ ਕਿੱਥੇ ਆ ਤੂੰ
32: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ
31: ਓ ਯਾਰ ਇਹ ਤਾਂ 올ਡ ਸਕੂਲ ਹੋ ਗਿਆ ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ ਪ੍ਰਾਈਵੇਟ ਬੂਥਸ ਨੇ ਫੁੱਲ ਪ੍ਰਾਈਵੇਸੀ ਮਿਲਦੀ ਹੈ ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ
32: ਓਹੋ ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ
31: ਨਜ਼ਾਰਾ ਰੈਸਟੋਰੈਂਟ 30 ਰੈਂਬਲਰ ਡਰਾਈਵ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ ਹੁਣੇ ਕਾਲ ਕਰੋ 905-451-2600 905-451-2600

ਮੈਂ ਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨ ਮੇਰੀ ਮੇਰਾ ਤਖਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਦੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: नमस्कार, मैंने स्टूडियो से खरीदे थे और बहुत खूबसूरत जी गल पता जी शामिल होगा कि इस समय मेरे नाल साथी साथ निभाना, एक अकेला थक जाएगा मिलकर बोझ उठाना। नार संतोष, संतोष की हाल चाल है?
1: बिल्कुल सारे ने अपने दिमाग की एक्सरसाइज करवा के ते कोई गूगल की हेल्प नहीं लेनी, आंसर देना है। बट अमन जी तुसी दसो, जे सारे साडे क्वेश्चन दा आंसर देंगे ते असी उहनां नूं की दवांगे?
0: असी ओ बदमाश वाले कहंदे ने कि साडे बीयर पिला दिया करो सारे नूं। हां जी
1: चलो जी,
0: सो बीयर सैंपलिंग चलदी पई है बदमाश। हां जी
1: ठीक है,
0: ते पहले जेहड़े पंज कोई होणगे बीयर वाले बीयर ले लेणगे, नहीं तां अगले जेहड़े पंज होणगे नज़ारा तों आपां उहनां नूं इक ना दा पास्ता बड़ा मशहूर है ओ, या उन्हां दा नज़ारा दा ना कोई होर डिश खिलावांगे इन्हां नूं सारयां
1: नूं। चलो जी सही है। सो वेजिटेरियन नॉन वेजिटेरियन प्लस जिहड़े ड्रिंक करदे उन्हां लई भी ऑप्शन है। सो तुसीं सारे ने कॉल करनी है और मेरा क्वेश्चन स्टार्ट हुंदा है।
0: और मैं दस दवां कि आंसर सही है गलत है मैटर नहीं करदा
1: जी, बिल्कुल।
0: ते पंज जिहड़े हैगे ने ओह बदमाश नूं हत्थ पाउणगे, बदमाश पीर
1: जी।
0: नजारा तो या मोमोस इना ते हैगे ने, पास्ता बड़ा जबरदस्त अल्फ्रेडो व्हाइट कलर दा हुंदा, जिन्हें एक बार खा लिया मुंह नूं लग जाना। अल्फ्रेडो पास्ता जिहड़ा हैगा मिडल ईस्टर्न जिहड़ा इना दा शेफ आ जी दी इह रेसिपी आ, अल्फ्रेडो जिहड़ा मोमोज ने बड़े मशहूर ने, हर एक बंदा आके इन्हां दे ऑर्डर करदा नज़ारा। बस तुसीं पासवर्ड दस देना या बदमाश, जवां तुसीं जिहड़ी चीज़ लैनी होई दस दिओ नाले, क्वेश्चन दा आंसर नाले बदमाश या नज़ारा बोलना। नज़ारा इंडियन रेस्टोरेंट जिथे लोग सठ सठ पंजा पंजा सवा सौ बंदे की पार्टी बुक कराउंदे ने, बैंकट हॉल्स नालों अद्धी प्राइस दे उत्ते, ते इक लॉन्ज दे विच यानी कि एक क्लब आ, लॉन्ज आ, रेस्टोरेंट आ, हाई एंड रेस्टोरेंट है, मतलब टेबल चेयरस ये जड़ी इन वधिया ने, मतलब बैंकट हॉल चो चादर जी चिट्टी जी पसा के आले दुआले बिठा देंगे। इतने जड़ा टेबल्स ने वो मार्बल दे टेबल ने, सारे टेबल मार्बल दे, ब्लैक मार्बल दे, गोल्डन लैग्स दे नाल, ते चेयरस जड़िया ने सोफे वर्गिया चेयरस ने, ते कैबिन बने हुए ने लेजर लाइट्स नाल, नाल कोई भी इवेंट है तुहाडा स्क्रीन दे उत्ते चलदा नाल नाल, हैप्पी बर्थडे है जां कुछ होर है, स्क्रीन आ जिहड़ी उहदे उपर नाल नाल वड्डी स्क्रीन ने अंदर लगी हुई है, उहदे ते तुहाडा इवेंट चलदा, ते नाल नाल लेजर लाइट्स ने जिहड़ियां जिहड़ी कि नाइट क्लब्स वगैरह दे विच हुंदियां ने
1: जी,
0: ओह लाइट्स ने जिहड़े तुसीं डांस करना हैगा, डीजे दा बटन तुहाडे हत्थ फड़ा दिंदे ने, डीजे तुसीं आप चलाउंदे अपनी मर्जी नाल, ते तुसीं एयरपोर्ट वर्गे वाशरूम्स ने साफ सुथरे वड्डे वाशरूम्स, ते नाल तुसीं लाजवाब खाणा, खाणा ही नहीं कदे इहो जिहा खाधा होगा। बैंकट हॉल दे तां नेड़े तेड़े नाल लैके चलिओ, बैंकट हॉल तां परोस दे रहे भर के प्लेटां रख दिंदे, इत्थे खाणा जिहड़ा ओह तुहानूं इंजॉय मेंट कराउंदा, अनलिमिटेड फूड जद तक तुसीं नहीं कहिंदे उदों तक। बैंकट हॉल्स विच की हुंदा जिहड़े पार्टी हॉल्स ने उत्थे ओह रख दिंदे ने, जदों मुक्क गया फटाफट चक के दूसरे खाने वल नूं तुर पैंदे ने, पर इत्थे यू मेक डिसीजन कि असीं अनलिमिटेड खाणा खाणा, ते तुसीं नज़ारा जिहड़ा तुहाडे अज दे प्रोग्राम दे स्पॉन्सर्स दे विचों आ, नज़ारा 30 रैम्बलर ड्राइव कैनेडी एंड स्टील दे उत्ते, पैटीओ इस तो वड्डा पैटीओ इंडियन रेस्टोरेंट किसी तुसीं देखिया नहीं होना, जिड्डा पैटीओ दा बाहर टेंट लग जांदे ने, ते टेंट लग के बाहर अलग तो जिहड़ी आ चपाट लगदी है बाहरले पासे, ते बाहर अलग तो बार बन जांदी है, ओपन डोर दे विच बार बन जांदी है, तुसीं इनडोर आउटडोर दोनों तरह के अपने इवेंट का एनिवर्सरी का नज़ारा लेना, तो नज़ारा इंडियन रेस्टोरेंट हाई एंड लोकेशन 30 रैम्बलर ड्राइव कैनेडी एंड स्टील 905-451-2600 ते कॉल करिए 905-451-2600 नज़ारा का नंबर है। तो चलते अज की गलबात बल, तो स्टूडियोज के नंबर ने 905-673-3337। तो संतोष का क्वेश्चन की है
1: जी? बिल्कुल, मेरा क्वेश्चन है तो तुसी सारे ने मैनूं दसना है कि जीएसटी 100 तो घटा देवांगे 10 गुणा 5,
0: 100 चो 10 घटाते हां जी अगे
1: गुणा 5 करांगे ते फिर घटा देंगे असी 20।
0: अच्छा फिर घटाओ आज भी दोबारा
1: जी, आज मैं सारा कुछ घटा ही जाना, आज मैं वधाना नहीं है
0: ठीक है।
1: 100 घटाओ 10 गुणा 5 घटाओ 20,
0: हां
1: ते किन्ना ਆਨਸਰ ਹੋਏਗਾ ਇਹਦਾ, ਸਾਰੇ ਨੇ ਕਾਲ ਕਰਨੀ ਹੈ ਤੇ ਆਪਣਾ ਦਿਮਾਗ ਯੂਜ ਕਰੋ, ਬ੍ਰੇਨ ਨੂੰ ਯੂਜ ਕਰੋ। ਅਸੀਂ ਚੈਟ ਜੀਪੀਟੀ
0: ਨਾ ਕਰੋ, ਕਿਉਂਕਿ ਤੁਹਾਡਾ ਆਨਸਰ ਗਲਤ ਹੁੰਦਾ, ਫਿਰ ਸਾਰੇ ਉਹੀ ਬੋਲੀ ਜਾਂਦੇ। ਕੈਲਕੂਲੇਸ਼ਨਸ ਕਰ ਲਓ, ਫਾਰਮੂਲੇ ਕਰ ਲਓ, ਬਟ ਉਹ ਚੈਟ ਜੀਪੀਟੀ ਦਾ ਪੁੱਛੋ, ਆਨਸਰ ਗਲਤ ਦਿੰਦੀ ਹੈ ਫਿਰ।
1: ਜੀ ਬਿਲਕੁਲ, ਸੋ ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ 905-673-33-37 ਤੇ।
0: ਅੰਗਰੇਜ਼ੀ ਜੀ ਪੁੱਛੋ ਇੱਕ ਵਾਰ, ਇੰਗਲਿਸ਼ ਚ ਬ੍ਰਿਜੀ ਟੋਟਲ ਆ ਰਿਹਾ ਬੈਠਾ।
1: ਓਕੇ ਓਕੇ ਬ੍ਰਿਜੀ, ਓਕੇ 100 - 10 × 5 - 20
0: ਹਾਊ ਮੱਚ ਇਜ਼ ਦ ਆਨਸਰ? 905-673-33-37 ਤੇ ਤੁਹਾਡੇ ਕਾਲ ਆਉਣੀ ਸ਼ੁਰੂ ਹੋ ਗਏ, ਦੋ ਬਿਜ਼ੀ ਹੋ ਗਈਆਂ, ਮੇਰੇ ਕੋਲ ਲਾਈਨਸ ਖਾਲੀ ਰਹਿ ਗਈਆਂ ਨੇ ਦੋ ਹੋਰ। 905-673-33-37 ਤੇ ਕਾਲ ਕਰ ਰਹੇ ਹੋ ਤੇ ਜਿਹੜੇ 10 ਕਾਲਰਸ ਹੋਣਗੇ ਤੁਹਾਨੂੰ ਅਲਫਰੈਡੋ ਪਾਸਤਾ ਜਾਂ ਮੋਮੋਸ ਜਾਂ ਤੁਹਾਨੂੰ ਬਦਮਾਸ਼ ਬੀਅਰ ਜਿਹੜੀ ਮਿਲਣੀ ਆ, ਤੁਸੀਂ ਬਸ ਪਾਸਵਰਡ ਬੋਲ ਦੇਣਾ ਬਦਮਾਸ਼, ਤੇ ਜਿਹੜਾ ਪਾਸਤਾ ਤੇ ਜਾਂ ਦੂਸਰਾ ਨਜ਼ਾਰਾ 905-673-33-37 ਇੱਕੋ ਲਾਈਨ ਖਾਲੀ ਰਹਿ ਗਈ ਆ ਕਿ ਤੇਰੀ ਇੱਕੋ ਅੱਖ ਸੁਲੱਖਣੀ ਜਿਹਨੇ ਲੱਖਾਂ ਤਾਰੇ ਚੁੱਕ ਚੁੱਕ ਕਰਨ ਸਲਾਮਾਂ ਦੋ ਦੋ ਅੱਖਾਂ ਵਾਲੇ। ਸੰਤੋਸ਼ ਪਤਾ ਕਿਹਨੂੰ ਕਿਹਾ ਸੀ, ਕਿਹਨੇ ਕਿਹਾ ਸੀ? ਮਹਾਰਾਜਾ ਰਣਜੀਤ ਸਿੰਘ ਇੱਕ ਅੱਖ ਤੋਂ ਦੇਖ ਸਕਦੇ ਸੀ।
1: ਓਕੇ,
0: ਤੇ ਇੱਕ ਬੰਦੇ ਨੇ ਸ਼ਰਤ ਲਗਾਈ ਤੇ ਮਰਾਸੀ ਦੇ ਨਾਲ, ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਾਣਾ ਕਹਿ ਕੇ ਦਿਖਾਉਣਾ, ਸੋਨੇ ਦੀਆਂ ਮੋਹਰਾਂ ਦਊਂਗਾ ਤੈਨੂੰ। ਉਹ ਲੱਗਦਾ ਸੀ ਬਹੁਤ,
1: ਤੇ
0: ਉਹ ਗਿਆ ਉੱਥੇ ਦਰਬਾਰ 'ਚ, ਉਹਨੇ ਜਾ ਕੇ ਝੁਕਿਆ, ਝੁੱਕੇ ਕਹਿੰਦਾ ਤੇਰੀ ਇੱਕੋ ਅੱਖ ਸੁਲੱਖਣੀ ਜਿਹਨੇ ਲੱਖਾਂ ਤਾਰੇ ਚੁੱਕ ਚੁੱਕ ਕਰਨ ਸਲਾਮਾਂ ਦੋ ਦੋ ਅੱਖਾਂ ਵਾਲੇ। ਸਿੱਧਾ ਕਾਣਾ ਨਹੀਂ ਕਿਹਾ ਉਹਨਾਂ ਨੂੰ, ਆਹ ਸ਼ੇਅਰ ਕਿਹਾ ਸੀਗਾ। ਇਹ ਕਹਿਣ ਦਾ ਢੰਗ ਹੁੰਦਾ, ਕਹਿੰਦਾ ਡੋਨਲਡ ਟਰੰਪ ਵੀ ਹੈ, ਕਹਿੰਦਾ ਮਾਰਕ ਕਾਰਨੀ ਵੀ ਆ, ਫਰਕ ਇੰਨਾ ਕਿਆ ਬਸ ਦੋਹਾਂ 'ਚ। ਕੁਛ ਖਬਰਾਂ ਨੇ ਉਹ ਵੀ ਸਾਂਝੀ ਕਰਾਂਗੇ, ਸਟੂਡੀਓ ਨੰਬਰ 905-673-33-37 ਪਾਸਵਰਡ ਬੋਲਦੇ ਜਿਹਨੂੰ ਜਿਹੜਾ ਗਿਫਟ ਦੇ ਵਿੱਚ ਰਜਿਸਟਰ ਹੋਣਾ। ਫਸਟ ਕਾਲ, ਹੈਲੋ ਜੀ, ਸਤਿ ਸ਼੍ਰੀ ਅਕਾਲ। 7321 ਹੈਲੋ,
2: ਹਾਂਜੀ ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਰ, ਆਨਸਰ ਬਦਮਾਸ਼ 430।
0: ਬਦਮਾਸ਼?
2: ਹਾਂਜੀ 430।
0: 430 ਆਨਸਰ?
2: ਹਾਂਜੀ।
0: ਓਕੇ, ਬਦਮਾਸ਼ 430, ਠੀਕ ਹੈ ਜੀ। ਤੇ ਹੈਰੀ?
3: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
3: ਜੀ। 30 ਆਨਸਰ ਜੀ।
0: 330?
3: ਓਨਲੀ 330।
0: ਤੇ ਪਾਸਵਰਡ ਕੀ ਹੈ ਤੁਹਾਡਾ, ਕਿਹੜੇ ਵਾਲਾ ਚਾਹੀਦਾ? ਨਜ਼ਾਰਾ।
3: ਨਜ਼ਾਰਾ,
0: ਠੀਕ ਹੈ। 905-673-33-37 ਤੇ ਤੁਸੀਂ ਆਨਸਰ ਕਰ ਰਹੇ ਹੋ। 430 ਆਇਆ ਦੂਸਰਾ। ਹਾਂਜੀ ਹੈਲੋ ਜੀ, ਹੈਲੋ, 8043 ਨੰਬਰ, ਹੈਲੋ, ਥੋੜਾ ਉੱਚੀ ਬੋਲੋ ਬਾਈ ਜੀ, ਉੱਚੀ ਉੱਚੀ। ਹੈਲੋ,
4: ਹੈਲੋ,
0: ਹਾਂਜੀ
4: ਜੀ, ਬਦਮਾਸ਼ ਜੀ।
0: ਬਦਮਾਸ਼ ਤਾਂ ਠੀਕ ਹੈ, ਆਨਸਰ ਕੀ ਆ?
4: 430।
0: 430 ਆ?
4: 430, ਯੈਸ ਸਰ।
0: ਲੈਟਸ ਸੀ, ਬਾਕੀਆਂ ਤੋਂ ਵੀ ਪੁੱਛ ਲੈਂਦਾ ਬਾਈ ਜੀ ਮੈਨੂੰ ਫਿਰ।
4: ਓਕੇ ਜੀ,
0: ਹਾਂਜੀ,
4: ਥੈਂਕ ਯੂ,
0: ਨੋ ਪ੍ਰੋਬਲਮ, ਥੈਂਕ ਯੂ। ਹੈਲੋ ਜੀ, ਹੈਲੋ
5: ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
5: ਇਹ ਹੈਗਾ ਨਜ਼ਾਰਾ ਤੇ 430।
0: ਤੁਹਾਡਾ ਵੀ 430 ਆ?
5: ਹਾਂਜੀ।
0: ਓਕੇ ਸੰਤੋਸ਼, ਰਿਪੀਟ ਕਰੋਗੇ ਕੁਐਸਚਨ ਇੱਕ ਵਾਰ ਫਿਰ?
1: ਜੀ ਬਿਲਕੁਲ, ਕੁਐਸਚਨ ਹੈਗਾ 100 - 10 × 5 - 20 ਸੌ ਘਟਾਓ 10 × 5 ਘਟਾਓ 20
0: ਕਿੰਨਾ ਆਨਸਰ ਕੀ ਆ? ਤੇ ਜਿਹਨਾਂ ਨੇ ਬਦਮਾਸ਼ ਪੜਨਾ ਉਹ ਬਦਮਾਸ਼ ਕਹਿ ਦੇਣਗੇ,
1: ਜਿਹਨਾਂ ਨੇ ਨਜ਼ਾਰਾ ਲੈਣਾ ਉਹਨਾਂ ਨੇ ਨਜ਼ਾਰਾ,
0: ਜਿਹਨਾਂ ਨੇ ਨਜ਼ਾਰਾ ਲੈਣਾ ਉਹ ਨਜ਼ਾਰਾ ਕਹਿ ਦੇਣਗੇ। 905-673-33-37 ਤੇ ਤੁਸੀਂ ਆਪਣੀ ਕਾਲ ਸਾਡੇ ਨਾਲ ਡਰੋਪ ਕਰੋ। ਦੋ ਲਾਈਨ ਖਾਲੀ ਨੇ, ਦੋ ਕਾਲਸ ਮੇਰੇ ਕੋਲ ਹੋਲਡ ਦੇ ਉੱਤੇ ਪਈਆਂ। 905-673-33-37 ਪਾਸਵਰਡ ਨਾਲ ਬੋਲ ਦਿਓ ਤੇ 10 ਲੋਕ ਜਿਹੜੇ ਹੋਣਗੇ ਉਹਨਾਂ ਦਾ ਗਿਫਟ ਅਸੀਂ ਵਿੱਚ ਪਾ ਕੇ ਰੱਖਾਂਗੇ ਤੇ ਤੁਸੀਂ ਪਿਕਅਪ ਕਰਨਾ ਹੋਊਗਾ, ਠੀਕ ਹੈ? ਤੇ 905-673-33-37 ਦੇ ਉੱਤੇ ਮੇਰੇ ਨਾਲ ਮਨਜੀਤ ਜੀ ਨੇ, ਮਨਜੀਤ ਜੀ
6: ਮਨਜੀਤ
0: ਮਨਜੀਤ ਰੇਡੀਓ ਦੀ ਆਵਾਜ਼ ਬੰਦ ਕਰ ਦੋ ਬਾਈ।
6: 905-673-33-37
0: ਹਾਂਜੀ, ਰੇਡੀਓ ਦੀ ਆਵਾਜ਼ ਬੰਦ ਕਰੋ ਯਾਰ।
6: ਮਨਜੀਤ ਜੀ ਨੇ, ਮਨਜੀਤ ਜੀ ਬੋਲ ਜੋ।
0: ਨੰਬਰ ਨੇ ਤੇ ਤੁਸੀਂ ਸਾਨੂੰ ਦੱਸ ਰਹੇ ਹੋ ਸੰਤੋਸ਼ ਦੇ ਸਵਾਲ ਦਾ ਜਵਾਬ, ਜਿਹੜਾ ਕਿ ਹਜੇ ਤੱਕ ਰਲਮਾ ਮਿਲਮਾ ਹੰਕਾਰਾ ਨਹੀਂ ਕਹਿੰਦੇ ਮਿਲਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ।
7: ਹੈਲੋ,
0: ਹਾਂਜੀ
7: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
7: ਆਨਸਰ ਹੈਗਾ ਨਜ਼ਾਰਾ 30
0: ਨਜ਼ਾਰਾ 30 ਮੈਂ ਪਤਾ ਕੀ ਸੋਚਣ ਲੱਗੇ ਜਦ ਤੁਹਾਡੀ ਕਾਲ ਆਈ ਸੰਤੋਸ਼
7: ਥੈਂਕ ਯੂ
0: ਸੋ ਮਚ ਗੋਡ ਬਲੈਸ ਯੂ ਥੈਂਕ ਯੂ ਸੋ ਮਚ ਔਰ

0: ਸੋ ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ 'ਚ ਤੂੰ ਬਖਸ਼ਦਾ ਕਿ ਸ਼ਹਿਰ ਤੇਰੇ ਤਰਕਾਲਾਂ ਟਲੀਆਂ ਗੜ ਲੱਗ ਰੋਈਆਂ, ਤੇਰੀਆਂ ਗਲੀਆਂ ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ, ਮਹਿੰਦੀ ਲੱਗੀਆਂ ਤੇਰੀਆਂ ਤਲੀਆਂ, ਮੱਥੇ ਦੀਵਾਨਾ ਬਲਿਆ, ਤੇਲ ਤਾਂ ਪਾਇਆ ਪਰ ਪਲੀਆਂ, ਇਸ਼ਕ ਤਰੇ ਦੀ ਸਾਲਗਿਰਾ 'ਤੇ ਇਹ ਕਿਸ ਕਲੀਆਂ ਕਾਲੀਆਂ ਕਲੀਆਂ। ਜਿੱਥੇ ਸ਼ਿਵ ਕੁਮਾਰ ਬਟਾਲਵੀ ਇਹ ਲਿਖਦਾ ਕਿ ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਹੈ ਭਰੇ ਭਰਾਏ, ਉੱਥੇ ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ, ਅੱਖੀਆਂ 'ਚ ਤੂੰ ਵੱਸਦਾ। ਸੋ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਜਿੱਥੇ ਉੱਥੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਮਨਮੋਹਿਤ ਮਿਊਜ਼ਿਕ, ਮਨਮੋਹਿਤ, ਮਨ ਨੂੰ ਮੂਵ ਹੋਣ ਵਾਲੀ ਇੱਕ ਲੈਵਲ 'ਤੇ ਲੈ ਜਾਂਦਾ ਤੁਹਾਨੂੰ।
1: ਹੋ ਗਿਆ ਸਵੇਰਾ ਵੇ ਗਮ ਸਾਥੋਂ ਦੂਰ ਨਸਦਾ ਇੰਨਾ ਅੱਖੀਆਂ।
0: ਸੋ ਮੇਰੇ ਨਾਲ ਨੈਕਸਟ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, 3804। ਹੈਲੋ
2: ਹੈਲੋ, ਗੁਰਮੀਤ ਨਜ਼ਾਰਾ 30 ਜੀ ਆਨਸਰ।
0: ਬੱਲੇ ਬੱਲੇ ਭਾਜੀ, ਮੈਨੂੰ ਤਾਂ ਐਂ ਲੱਗਿਆ ਸੀ ਵੀ ਤੁਸੀਂ ਕਹੋਗੇ ਬਦਮਾਸ਼, ਖਾਂਦੇ ਪੀਂਦੇ ਨਹੀਂ ਮਾੜਾ ਮੋਟਾ ਕੁਛ?
2: ਖਾਈਦਾ ਹੈ ਜੀ।
0: ਅੱਛਾ ਠੀਕ ਹੈ। ਸੋ ਬਦਮਾਸ਼ ਵਾਲਿਆਂ ਨੇ ਨਾ ਸਾਨੂੰ ਸੈਂਪਲ ਭੇਜਿਆ ਹੈਗਾ, ਬਦਮਾਸ਼ ਜਿਹੜੀ ਇਹ ਬੀਅਰ ਆ, ਜਿਹਨੇ ਵੀ ਪੀਤੀ ਉਹ ਬਾਰ ਬਾਰ ਮੰਗਣਾ ਹੁੰਦਾ ਵੀ ਬਦਮਾਸ਼ ਦੇ ਦਿਓ ਜੀ ਦੁਬਾਰਾ ਫਿਰ। ਅਤੇ ਤੁਸੀਂ ਜ਼ਰੂਰ ਕਿਸੇ ਵੀ ਹੌਲੀ ਹੌਲੀ ਇਹ LCBO 'ਤੇ ਅਵੇਲੇਬਲ ਹੋਊਗੀ, ਅਤੇ ਇਹਦੀ ਕਿਸੇ ਨੇ ਵੀ ਹੋਲਸੇਲ ਜਿਵੇਂ ਕੋਈ ਪਾਰਟੀ ਆ ਰਹੀ ਹੈ, ਕੁਛ ਹੋਰ ਆ ਰਿਹਾ, ਡਾਇਰੈਕਟਲੀ ਵੈਂਡਰ ਤੋਂ ਤੁਸੀਂ ਪਿੱਕ ਕਰਨੀ ਆ, ਡਾਇਰੈਕਟਲੀ ਫੈਕਟਰੀ ਤੋਂ। ਇਹ ਲੋਕਲ ਮੇਡ ਬੀਅਰ ਆ ਜਿਹੜੀ ਕਿ ਇਹਨੂੰ ਕ੍ਰਾਫਟ ਬੀਅਰ ਕਹਿੰਦੇ ਆ ਭਾਜੀ। ਇਹਦਾ ਪ੍ਰੋਸੈਸ ਡਿਫਰੈਂਟ ਹੁੰਦਾ ਕ੍ਰਾਫਟ ਬੀਅਰ ਦਾ, ਮਹਿੰਗੀ ਹੁੰਦੀ ਆ ਕ੍ਰਾਫਟ ਬੀਅਰ ਨਾ ਦੂਜੀ ਬੀਅਰ ਨਾਲੋਂ, ਅਤੇ ਇਹ ਡੇਢ ਗੁਣਾ ਤੁਹਾਡੀ ਕੁਆਂਟਿਟੀ 'ਚ ਆ, ਅਤੇ ਨਜ਼ਾਰਾ 'ਤੇ ਜਿੰਨੇ ਵੀ ਲੋਕ ਜਾਣਗੇ, ਦੋ ਬੀਅਰਸ ਅਤੇ ਨਾਲ ਫਿਸ਼ 1 pound $12, $15 'ਚ ਜਿਹੜਾ ਹੈਗਾ 3 beer ਅਤੇ ਜਿਹੜਾ ਤੁਹਾਨੂੰ 1 pound ਫਿਸ਼, ਅਤੇ $20 'ਚ 2 pound ਫਿਸ਼, 3 beers ਜਿਹੜੇ ਮਿਲਣਗੇ। ਨਜ਼ਾਰਾ ਨਜ਼ਾਰਾ ਇੰਡੀਅਨ ਰੈਸਟੋਬਾਰ 'ਤੇ ਤੁਸੀਂ ਪਹੁੰਚਣਾ ਹੈਗਾ। ਔਰ ਮੇਰੇ ਨਾਲ ਜਗਜੀਤ ਸਿੰਘ ਜੀ ਨੇ, ਜਗਜੀਤ ਕੀ ਹਾਲ ਚਾਲ ਨੇ?
3: ਹੈਲੋ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਤੁਸੀਂ ਦੱਸੋ?
0: ਬਾ ਵਧੀਆ, ਚੜ੍ਹਦੀ ਕਲਾਈ, ਚੜ੍ਹਦੀ ਕਲਾਈ, ਕਿਵੇਂ ਹੋ ਤੁਸੀਂ?
3: ਚੜ੍ਹਦੀ ਕਲਾ, ਹਾਂਜੀ ਬਸ ਠੀਕ ਹੈ ਜੀ, ਵਧੀਆ।
0: ਸੰਤੋਸ਼ ਦਾ ਆਨਸਰ ਦੇ ਦਿਓ ਕੋਈ ਵੀ।
3: ਆਨਸਰ ਜੀ ਹੈਗਾ 30 ਆਨਸਰ ਆ ਜੀ, ਪਾਸਵਰਡ ਨਜ਼ਾਰਾ।
0: ਪਾਸਵਰਡ ਨਜ਼ਾਰਾ ਤੁਹਾਡਾ, ਠੀਕ ਹੈ, ਤੁਹਾਨੂੰ ਪਿਕਅਪ ਕਰਾਵਾਂਗੇ ਅਸੀਂ ਕੁਛ ਵਧੀਆ ਜਿਹਾ। ਅਤੇ ਜਗਜੀਤ ਉਹਨਾਂ ਦਾ ਮੈਂ ਮੈਸੇਜ ਵੀ ਦੇ ਦੇਵਾਂ, ਜਿੰਨੇ ਵੀ ਲੋਕ ਸੁਣਦੇ ਪਏ ਨੇ, ਪੋਸੀਬਲ ਹੈ ਈਟੋਬਿਕੋ 'ਚੋਂ, ਚਾਹੇ ਤੁਸੀਂ ਮਿਸਿਸਾਗਾ 'ਚੋਂ, ਟੋਰੋਂਟੋ ਦੀ ਮਿਊਂਸਪੈਲਿਟੀ 'ਚੋਂ, ਮਿਸਿਸਾਗਾ 'ਚੋਂ, ਤੁਹਾਡੇ ਘਰ ਹੈਗੇ ਨੇ ਬੰਗਲੋ, ਤੁਸੀਂ ਇੱਕ ਫਲੋਰ ਹੋਰ ਉੱਪਰ ਚੱਕ ਕੇ ਬਣਾਉਣਾ ਚਾਹੁੰਦੇ ਹੋ ਅਤੇ ਉਹਨੂੰ ਲੀਗਲ ਪੋਰਸ਼ਨ ਬਣਾਉਣਾ ਚਾਹੁੰਦੇ ਹੋ, ਯਾਨੀ ਟ੍ਰਾਈਪਲੈਕਸ ਆਪਣੇ ਘਰ ਨੂੰ ਤਿਆਰ ਕਰਨਾ ਚਾਹੁੰਦੇ ਹੋ, ਟ੍ਰਾਈਪਲੈਕਸ ਅਤੇ ਫੋਰਪਲੈਕਸ 'ਚ ਸਪੈਸ਼ਲਾਈਜ਼ ਕਰਦੇ ਨੇ, ਦੂਸਰਾ ਗਰਾਜਾਂ ਦੇ ਉੱਪਰ ਕਮਰੇ ਬਣਾਉਣੇ ਨੇ, ਗਰਾਜ, ਕਾਰ ਗਰਾਜ ਦੇ ਉੱਪਰ ਕਮਰਾ ਬਣਾਉਣਾ, ਜਾਂ ਪਿੱਛੇ ਨੂੰ ਘਰ ਨੂੰ ਵਧਾਉਣਾ, ਜਾਂ ਕੋਈ ਵੀ ਐਕਸਟੈਂਸ਼ਨ ਆ ਪ੍ਰੋਪਰਟੀ 'ਚ ਕਰਨੀ, ਵਾਸ਼ਰੂਮ ਵਧਾਉਣਾ, ਵਾਸ਼ਰੂਮ ਘੱਟਣੇ ਘਰ ਦੇ ਵਿੱਚ, ਹੀ ਇਜ਼ ਸਪੈਸ਼ਲਾਈਜ਼ਡ। ਅਤੇ ਤੁਸੀਂ ਇਹਨਾਂ ਦੀ ਕੰਪਨੀ ਹੈ HSP ਕੰਸਟਰਕਸ਼ਨ, ਖੁਦ ਇਹਨਾਂ ਨੇ ਪੜ੍ਹਾਈ ਕੀਤੀ ਹੈ ਇੱਥੇ, ਐਜੂਕੇਸ਼ਨ ਅਤੇ ਸਰਟੀਫਿਕੇਟਸ ਨੇ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਦੇ ਉੱਤੇ ਇੱਥੇ ਪੜ੍ਹੇ ਹੋਏ ਨੇ, ਅਤੇ ਦੂਸਰਾ ਹੈਗਾ ਇੰਜੀਨੀਅਰ ਨੇ ਬੈਕਗਰਾਊਂਡ ਤੋਂ, ਅਤੇ ਤੁਸੀਂ HSP ਕੰਸਟਰਕਸ਼ਨ ਨੂੰ ਕਾਲ ਕਰਨਾ। ਜਗਜੀਤ ਆਪਣਾ ਨੰਬਰ 3 times ਬੋਲ ਦਿਓ।
3: ਓਕੇ ਜੀ, 416-671-0709, 416-671-0709, 416-671-0709,
0: 416-671-0709। ਕੋਈ ਵੀ ਫਸਿਆ ਹੋਇਆ ਕੰਮ ਆ, ਹੋਰ ਵੀ ਕੁਛ ਘਰ 'ਚ ਫਸਿਆ ਹੋਇਆ ਕੰਮ ਆ, ਜਾਂ ਤੁਸੀਂ ਕੋਈ ਵਾਲ ਰਿਮੂਵ ਕਰਾ ਕੇ ਓਪਨ ਕੋਨਸੈਪਟ ਘਰ ਨੂੰ ਕਰਨਾ, ਲੋਡ ਬੇਰਿੰਗ ਵਾਲਸ ਕੱਢਣੀਆਂ ਨੇ, ਦੇਅਰ ਆਰ ਸਪੈਸ਼ਲਾਈਜ਼ ਇਨ ਇਹ ਸਾਰੀਆਂ 'ਚ। HSP ਕੰਸਟਰਕਸ਼ਨ, 416-671-0709, 416-671-0709।

0: ਸੁੱਖ ਹੱਤਰ 07 09 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਟੂਡੀਓ ਦੇ ਵਿੱਚ 905-673-3337 ਗੱਲਬਾਤ ਚੱਲ ਰਹੀ। ਹੈਲੋ ਜੀ, 9:33 ਹੋ ਗਏ ਸਟੂਡੀਓ ਦੀ ਘੜੀਆਂ 'ਤੇ। ਹੈਲੋ, 2481 ਨੰਬਰ ਹੈ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜਿੱਗੀ ਸਾਚਾ ਬੋਲ
0: ਰਿਹਾ। ਉਹ ਬੱਲੇ ਬੱਲੇ ਸਾਚਾ ਸਾਹਿਬ, ਇੱਕ ਕੁਐਸਚਨ ਆ, ਤੁਸੀਂ ਮਾੜਾ ਜਿਹਾ ਆਨਸਰ ਕਰ ਦੋਗੇ? ਤੁਸੀਂ ਤੁੱਕਾ ਹੀ ਮਾਰਨਾ ਬਸ,
1: ਦੱਸੋ
0: ਸਤੋਜ ਕੁਐਸਚਨ ਕਰਿਓ।
2: ਬਿਲਕੁਲ, ਕੁਐਸਚਨ ਹੈਗਾ 100 ਮਾਈਨਸ 10 ਮਲਟੀਪਲਾਈ 5 ਮਾਈਨਸ 20।
1: ਆਵਾਜ਼ ਨਿਕਲੀ ਸੁਣ ਰਹੇ ਜੀ?
0: ਸੰਤੋਸ਼, ਉੱਚੀ ਬੋਲਣਾ ਪੈਣਾ, ਜਿਵੇਂ ਸੱਚਾ ਜੀ ਦੀ ਆਵਾਜ਼ ਆ ਰਹੀ ਨਾ ਉਵੇਂ ਹੋਣੀ ਚਾਹੀਦੀ ਤੁਹਾਡੀ।
2: 100 ਮਾਈਨਸ 10 ਮਲਟੀਪਲਾਈ 5 ਮਾਈਨਸ 20।
0: ਪਾਣੀ ਪੀ ਲਵੇ ਹੁਣ ਬੋਲਣ ਲਈ। ਸਾਚਾ ਜੀ ਨੋਰਮਲ ਬੋਲਦੇ ਨਾ, ਜੇ ਉੱਚੀ ਬੋਲੀ ਨੀ
1: ਇਹ ਫਾਰਮੂਲਾ ਹੁੰਦਾ ਜਿਹੜਾ ਛੋਟੇ ਹੁੰਦੇ ਰਟਾਇਆ ਜਾਂਦਾ ਸੀ, ਪਹਿਲਾਂ ਬ੍ਰੈਕਟ ਓਪਨ ਕਰਨੀ ਆ, ਫਿਰ ਆਫ, ਫਿਰ ਡਿਵਾਈਡ, ਫਿਰ ਮਲਟੀਪਲਾਈ। ਹਾਂਜੀ
0: ਭਾਜੀ, ਗੱਲ ਦੱਸੋ ਤੁਸੀਂ ਅਕਾਊਂਟਿੰਗ ਚੋ ਸਾਚਾ ਸਾਹਿਬ?
1: ਹਾਂਜੀ,
0: ਜ਼ਿੰਦਗੀ 'ਚ ਇਹ ਚੀਜ਼ਾਂ ਕੰਮ ਆਉਂਦੀਆਂ ਨੇ? ਆਪ ਮੇਰੇ ਤਾਂ ਕਦੇ ਆਈ ਨਹੀਂ ਹੈ ਤੱਕ।
1: ਨਹੀਂ ਜੀ, ਆਉਂਦੀਆਂ ਬਟ ਬਹੁਤ ਘੱਟ ਆਉਂਦੀਆਂ, ਕਿਉਂਕਿ ਜਦ ਤੋਂ ਕੈਲਕੂਲੇਟਰ ਆ ਗਏ ਚੀਜ਼ਾਂ, ਕਿਉਂਕਿ ਹੋਰ ਬਹੁਤ ਚੀਜ਼ਾਂ ਨਵੀਆਂ ਆ ਗਈਆਂ।
0: ਪਰ ਭਾਜੀ ਵੀ ਸਾਡੀ ਬੱਸ ਕਿਉਂ ਕਰਾਈ ਪਈ ਸੀ ਇਹਨੇ ਏ ਪਲੱਸ ਬੀ ਕਰਕੇ? ਮੇਰੀ ਜ਼ਿੰਦਗੀ ਨਰਕ ਸੀਗੀ ਭਾਜੀ, ਮੈਂ ਮੈਥ 'ਚ ਚੱਲ ਪੈਣਾ ਸੀ, ਮੈਨੂੰ ਇਹ ਨਹੀਂ ਸਮਝਿਆ 3-4 ਸਾਲ ਵੀ ਏ ਬੀ ਨਾਲ ਜਮ੍ਹਾਂ ਕਿਵੇਂ ਹੋਜੂ, ਇੱਕ ਤੇ ਦੋ ਤਾਂ ਜਮ੍ਹਾਂ ਹੋ ਜਾਣਗੇ, ਏ ਔਰ ਬੀ ਕਿਵੇਂ? ਉਹ ਕਹਿਣਗੇ ਸਪੋਜ਼ ਕਰੋ, ਮੈਂ ਕਿਹਾ ਸਪੋਜ਼ ਕੀ ਕਰਾਂ, ਜੇ ਮੈਂ ਸਪੋਜ਼ ਮਨ 'ਚ ਕਰਤਾ 0+0 ਫਿਰ ਆਨਸਰ ਤਾਂ 0 ਆਊਗਾ, ਉੱਥੇ ਆਨਸਰ 33 ਆ ਜਾ ਕਰੇ, ਹੱਥ ਖੜੇ ਕਰੀ ਕਹਿ ਜਾਣਗੇ ਸੰਤੋਸ਼ ਵਰਗੀਆਂ ਕੁੜੀਆਂ ਮੂਹਰੇ ਮੂਹਰੇ, ਸਰ ਸਰ ਸਰ, ਅਸੀਂ ਥੱਲੇ ਨੂੰ ਗਰਦਨ ਵਿੱਚ ਨੂੰ ਵੜ ਜਾਇਆ, ਤਾਂ ਹੀ ਗਰਦਨ ਵਿੱਚ ਜੇ ਨੂੰ ਰਹਿ ਗਈ ਮੇਰੀ ਵੇ ਦੇਖ ਲਓ।
1: ਬੇਸਿਕਲੀ ਜਿਹੜੇ ਉੱਥੋਂ ਦੀ ਐਜੂਕੇਸ਼ਨ ਹੈ ਤੁਹਾਡਾ, ਜਿੱਦਾਂ ਓਵਰਆਲ ਤੁਹਾਡੀ ਜਿੱਦਾਂ ਤੁਸੀਂ ਸਮਾਜ 'ਚ ਵਿਚਰਨਾ ਹੈਗਾ, ਉਹਦੇ ਵਾਸਤੇ ਹਰੇਕ ਚੀਜ਼ ਥੋੜ੍ਹੀ ਥੋੜ੍ਹੀ ਥੋੜ੍ਹੀ ਪਾਈ ਜਾਂਦੀ ਹੈ, ਫਿਰ ਉਹ 'ਚ ਜਿਹ 'ਚ ਤੁਸੀਂ ਇੰਟਰਸਟ ਆ ਜਾਂਦਾ, ਪਰਫੈਕਟ ਹੋ ਜਾਂਦਾ, ਫਿਰ ਉਹ ਚੀਜ਼ ਅੱਗੇ ਤੁਸੀਂ ਚੱਕ ਕੇ ਉਹਦੇ ਵਿੱਚ ਤੁਹਾਡਾ ਪੈਸ਼ਨ ਬਣਨਾ ਸ਼ੁਰੂ ਹੋ ਜਾਂਦਾ। ਬਟ ਜੇ ਤੁਸੀਂ ਕੋਈ ਟੱਚ ਹੀ ਨਹੀਂ ਕਰੋਗੇ ਚੀਜ਼, ਫਿਰ ਤੁਹਾਨੂੰ ਕਈ ਵਾਰ ਤੁਹਾਡੇ ਅੰਦਰ ਵੀ ਚੀਜ਼ ਹੁੰਦੀ, ਲੁਕੀ ਰਹਿ ਜਾਂਦੀ ਹੁੰਦੀ ਹੈ ਜੀ ਉਹ।
0: ਜਗਜੀਤ ਸਾਚਾ ਨੇ ਪੰਜਾਬ ਟੈਕਸ ਸਲਿਊਸ਼ਨ ਤੋਂ ਅਤੇ ਸਟਾਰਟਿੰਗ ਕੀਤੀ ਸੀ ਇਹਨਾਂ ਨੇ ਮਿਸਿਸ ਸਾਗਾ ਤੋਂ, ਕੇਂਬਰਿਜ ਦੇ ਵਿੱਚ ਉਨੇ ਹੀ ਬੰਦੇ ਇੱਧਰ। ਜਗਜੀਤ ਸਾਚਾ, ਉਹਨਾਂ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਅਕਾਊਂਟੈਂਟ ਸਾਲ 'ਚ ਇੱਕ ਵਾਰ ਦਰਸ਼ਨ ਦਿੰਦਾ ਤੁਹਾਨੂੰ, 1200-1400 ਦੀ ਇਨਵੋਇਸ ਬਣਾਉਂਦਾ, ਅਤੇ ਜਿਹੜੇ ਨਾਲ ਦਾ ਸਟਾਫ ਆ ਪੇਪਰ ਤਿਆਰ ਕਰਦਾ, ਅਤੇ ਬਾਏ ਬਾਏ ਟਾਟਾ। ਜਗਜੀਤ ਸਾਚਾ ਜੀ ਨੂੰ ਤੁਸੀਂ ਕਦੇ ਵੀ ਕਿਸੇ ਵੀ ਕੰਪਲੀਕੇਸ਼ਨ ਦੇ ਤੌਰ ਦੇ ਉੱਤੇ ਕੋਈ ਆਡਿਟ ਆ ਗਿਆ ਹੈਗਾ, ਟੈਕਸ ਦੇ ਵਿੱਚ ਕੋਈ ਰਿਬੇਟਸ ਨੇ, ਤੁਸੀਂ ਪਿਛਲੇ ਟੈਕਸ ਐਪਰੀਸੀਏਸ਼ਨ ਦੇ ਭਰੇ ਹੋਏ ਨੇ, ਕੈਪੀਟਲ ਗੇਨ ਪੇ ਕੀਤਾ, ਹੁਣ ਤੁਸੀਂ ਉਹ ਕੈਪੀਟਲ ਗੇਨ ਦੇ ਪੇ ਕੀਤੇ ਹੋਏ ਟੈਕਸ ਨੂੰ ਆਪਣੀਆਂ ਹੁਣ ਦੀਆਂ ਰਿਟਰਨਸ 'ਚ ਯੂਜ਼ ਕਰਨਾ ਚਾਹੁੰਦੇ ਹੋ, ਇਹ ਸਭ ਕਾਸੇ ਸਪੈਸ਼ਲਾਈਜ਼ ਕਰਦੇ ਨੇ, ਕਿੱਦਾਂ ਗਰੋਸਰੀ ਦੇ ਉੱਪਰ ਟੈਕਸ ਜਿਹੜਾ ਰਿਬੇਟ ਆਇਆ, ਉਹ ਤੋਂ ਲੈ ਕੇ ਹਰ ਚੀਜ਼ ਇਹਨਾਂ ਦੇ ਜਿੰਨਾ ਵੀ ਕਲਾਇੰਟ ਨੂੰ ਦੱਸਿਆ ਜਾਂਦਾ ਅਤੇ ਉਹਦਾ ਬੈਨੀਫਿਟ ਲੈਂਦਾ। ਜਗਜੀਤ ਜੀ, ਕੁਛ ਮੈਸੇਜ ਦਊਂਗੇ ਅੱਜ?
1: ਹਾਂਜੀ, ਇੱਦਾਂ ਬਹੁਤ ਵੱਡਾ ਮੈਸੇਜ ਆਈ ਕਿ ਜਿਹੜਾ ਆਪਣੇ ਆਡਿਟ ਦੀ ਗੱਲ ਕੀਤੀ ਹੈ ਨਾ, ਆਪਣੇ ਟਰਕਿੰਗ ਫੀਲਡ ਦੇ ਵਿੱਚ ਓਨਰ ਆਪਰੇਟਰ ਡਰਾਈਵਰ CRA ਵੱਲੋਂ ਬਹੁਤ ਜ਼ਿਆਦਾ ਟਾਰਗੇਟਡ ਆ, ਹਰੇਕ ਨੂੰ ਮੋਸਟਲੀ ਲੋਕਾਂ ਨੂੰ ਚਿੱਠੀਆਂ ਆ ਰਹੀਆਂ ਕਿ ਤੁਸੀਂ PSB ਦੇ ਅੰਡਰ ਆ ਰਹੇ, ਬਹੁਤ ਸੀਰੀਅਸ, ਬਹੁਤ ਵੱਡਾ ਇਸ਼ੂ ਆ। ਕਈ ਲੋਕ 80-80-90-90 ਹਜ਼ਾਰ ਦੀ ਚਿੱਠੀਆਂ ਲਈ ਬੈਠਾ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨਾ। ਜੇ ਤੁਹਾਨੂੰ ਵੀ ਕੋਈ ਇੱਦਾਂ ਦੀ ਚੀਜ਼ ਆਉਂਦੀ ਆ, ਤੁਹਾਡਾ ਕੇਸ ਕਿਸੇ ਦਾ ਰੀਪ੍ਰਜੈਂਟੇਸ਼ਨ ਕਰਨਾ CR ਦੇ ਵਿੱਚ, ਕਿਉਂਕਿ ਰੀਪ੍ਰਜੈਂਟੇਸ਼ਨ ਹੀ ਤੁਹਾਨੂੰ ਬਚਾਉਂਦੀ ਆ ਉੱਥੇ, ਕਿ ਅਸੀਂ ਬਿਜ਼ਨਸ ਕਰ ਰਹੇ ਹਾਂ, ਅਸੀਂ ਕੋਈ ਜੋਬ ਨਹੀਂ ਕਰ ਰਹੇ, ਤਾਂ ਸਾਨੂੰ ਸਾਰੀ ਚੀਜ਼ ਸਾਡੇ ਕੋਲ ਲੈ ਕੇ ਆਓ, ਅਤੇ ਅਸੀਂ ਬਹੁਤ ਅਗਰੈਸਿਵਲੀ ਹੋ ਕੇ ਉਹ ਚੀਜ਼ਾਂ ਨੂੰ ਡੀਲ ਕਰ ਰਹੇ ਹਾਂ। ਤੁਹਾਡੇ ਕੰਟਰੈਕਟ ਕਿੱਦਾਂ ਦਾ ਬਣਿਆ ਹੋਇਆ ਦੇਖੋ ਅਮਨ ਜੀ, ਅੱਗੇ ਹੁੰਦਾ ਸੀ ਤੁਸੀਂ ਕਿਸੇ ਜਗ੍ਹਾ ਟਰੱਕ ਚਲਾ ਰਹੇ ਹਾਂ, ਠੀਕ ਆ, ਕੰਟਰੈਕਟ ਬਣਿਆ ਕਿ ਨਹੀਂ ਬਣਿਆ, ਚੱਲੀ ਜਾਂਦਾ ਸੀ। ਹੁਣ ਉਹ CRA ਕਹਿੰਦੇ ਕੰਟਰੈਕਟ ਦਿਖਾਓ, ਤੁਹਾਡਾ ਕੰਟਰੈਕਟ 'ਚ ਕੀ ਰਿਸਪੋਂਸੀਬਿਲਟੀ ਆ, ਲਾਇਬਿਲਟੀ ਆ, ਇੱਕ ਇੱਕ ਚੀਜ਼। ਜੋਬ ਸ਼ੁਰੂ ਕਰਨ ਤੋਂ ਪਹਿਲਾਂ ਅਕਾਊਂਟੈਂਟ ਕੋਲ ਆਓ, ਵੀ ਮੈਨੂੰ ਆਹ ਕੰਟਰੈਕਟ ਸਾਈਨ ਕਰਨ ਨੂੰ ਕਹਿੰਦੇ ਆ, ਅਸੀਂ ਤੁਹਾਨੂੰ ਦੱਸਾਂਗੇ ਕਿਸ ਟਾਈਪ ਦਾ ਕੰਟਰੈਕਟ ਹੋਣਾ ਚਾਹੀਦਾ, ਕੱਲ੍ਹ ਨੂੰ ਤੁਹਾਡੇ 'ਤੇ ਕੋਈ ਟੈਕਸ ਲਾਇਬਿਲਟੀ ਇਸ਼ੂ ਨਾ ਕ੍ਰੀਏਟ ਹੋ ਸਕੇ। ਬਹੁਤ ਬਹੁਤ ਸੀਰੀਅਸ ਇਸ਼ੂ ਆ ਜੀ, ਇਹ ਛੋਟਾ ਮੋਟਾ ਇਸ਼ੂ ਨਹੀਂ, ਅਤੇ ਡੇ ਬਾਏ ਡੇ ਡੇਲੀ ਅੱਜ 3 ਨੂੰ ਚਿੱਠੀਆਂ ਆਈਆਂ, ਕੱਲ੍ਹ ਨੂੰ 5 ਨੂੰ, ਪਰਸੋਂ ਨੂੰ, 10 ਨੂੰ, ਕਿਸੇ ਨੂੰ ਵੀ ਇੱਦਾਂ ਦੀ ਕੋਈ ਚਿੱਠੀ ਆਉਂਦੀ ਆ, ਰਾਈਟ ਵੇ ਸਾਡੇ ਕੋਲ ਆ, ਫਰੀ ਕੰਸਲਟੇਸ਼ਨ ਆ, ਅਤੇ ਤੁਹਾਡਾ ਕੇਸ ਦੇ ਕੇ ਅਸੀਂ ਦੱਸ ਸਕਦੇ ਹਾਂ ਕਿ ਤੁਸੀਂ ਕਿਹੜੀ ਕਿਹੜੀ ਚੀਜ਼ ਆਪਾਂ ਨੇ ਸਹੀ ਰੱਖਣੀ ਹੈ, ਜਿਹਦੇ ਨਾਲ ਤੁਹਾਡਾ ਕੇਸ ਤੁਸੀਂ ਵਿਨ ਕਰ ਸਕੋ। ਅਤੇ ਹੋਰ ਵਧੇਰੇ ਜਾਣਕਾਰੀ ਲਈ ਮੇਰੇ ਸੈੱਲ ਫੋਨ 'ਤੇ ਵੀ ਕੱਲ੍ਹ ਕਾਲ ਕਰ ਸਕਦੇ ਆ, 416-720-3642, ਇਹ ਤੋਂ ਇਲਾਵਾ ਅਮਨ ਜੀ ਗਰੋਸਰੀ ਰਿਬੇਟ ਦਾ ਬੈਨੀਫਿਟ ਤਾਂ ਸ਼ੁਰੂ ਹੋ ਗਿਆ, ਬਟ ਜਿਨ੍ਹਾਂ ਨੇ ਰੈਂਟਲ ਹਾਊਸ ਰਿਬੇਟ ਲਿਆ ਹੈਗਾ, ਕਿਸੇ ਨੇ ਐਚ ਐਸ ਟੀ ਦਾ ਬੈਨੀਫਿਟ ਲੈਣਾ 1,30,000 ਤੱਕ ਦੀ ਐਚ ਐਸ ਟੀ ਆ, ਬਹੁਤ ਲੋਕਾਂ ਨੂੰ ਪਤਾ ਨੀ, ਆਪਾਂ ਘਰ ਲੈ ਲੈਣਾ ਪਹਿਲੀ ਵਾਰੀ ਘਰ ਲਿਆ, ਜੀ ਐਸ ਟੀ ਦੀ ਰਿਬੇਟ ਹੈਗੀ ਆ $50,000 ਤੱਕ, ਸਾਰੇ ਬੈਨੀਫਿਟ ਲਈ ਜਦੋਂ ਤੁਸੀਂ ਸਾਡੇ ਕੋਲ ਆਓਗੇ ਤੁਹਾਨੂੰ ਇੱਕ ਇੱਕ ਚੀਜ਼ ਕਰਕੇ ਸਮਝਾਵਾਂਗੇ ਕਿ ਆਹ ਬੈਨੀਫਿਟ ਤੁਸੀਂ ਲੈ ਸਕਦੇ ਆ। ਹੋਰ ਵਧੇਰੇ ਜਾਣਕਾਰੀ ਲਈ ਐਨੀ ਟਾਈਮ ਸਾਨੂੰ ਕਾਲ ਕਰੋ 416-720-3642।
0: 416-720-3642 416-720-3642 416-720-3642 ਕਿਚਨਰ ਕੈਂਬਰਿਜ ਵਾਟਲੂ ਲੰਡਨ ਨੂੰ ਸਰਵ ਕਰਦੇ ਨੇ ਕੈਂਬਰਿਜ ਆਫਿਸ ਤੋਂ, ਅਤੇ ਜੀ ਟੀ ਏ ਇੰਟਾਇਰ ਨੂੰ ਮਿਸਿਸਾਗਾ ਡਿਕਸੀ ਗੁਰਦੁਆਰਾ ਸਾਹਿਬ ਦੇ ਕੋਲ ਖਾਲਸਾ ਡਰਾਈਵ ਦੇ ਉੱਪਰ ਲੋਕੇਟਡ ਹੈ, ਪੰਜਾਬ ਟੈਕਸ ਸਲਿਊਸ਼ਨ 416-720-3642। ਬਹੁਤ ਸ਼ੁਕਰੀਆ ਸਰ। 416-720-3642 ਲੋਕ ਮੈਨੂੰ ਕਾਲ ਕਰਦੇ ਨੇ ਜਿਨ੍ਹਾਂ ਕੋਲ ਕਰਜ਼ਾ ਚੜਿਆ ਹੋਇਆ ਅਤੇ ਆਡਿਟ ਹੋ ਚੁੱਕੇ ਨੇ, ਸਭ ਕੁਝ ਫਾਈਨਲਾਈਜ਼ ਹੋ ਗਿਆ। ਹੁਣ ਮੈਨੂੰ ਇੱਕ ਕਾਲ ਆਈ ਹੈ, ਇੱਕ ਅਕਾਊਂਟੈਂਟ ਨੇ, ਮੈਨੂੰ ਕਿਹਾ ਹੋਰ ਵੀ ਬੰਦੇ ਦੇ ਦਿਓ, ਇੱਕ ਅਕਾਊਂਟੈਂਟ ਨੇ ਮਲਟੀਪਲ ਲੋਕਾਂ ਦਾ ਟੈਕਸ ਜਿਹੜਾ ਡੋਨੇਸ਼ਨ 'ਚ ਪਾਤਾ ਇੱਕ ਮੰਦਰ ਜਾਂ ਗੁਰਦੁਆਰਾ ਬਣਾ ਕੇ, ਉਹ ਸਾਰੇ ਆਡਿਟ ਆਏ ਹੋਏ ਨੇ। ਕਿਸੇ ਕੋਲ ਇੱਦਾਂ ਦੀਆਂ ਪ੍ਰੋਬਲਮਸ ਵੀ ਹੁੰਦੀਆਂ ਨੇ, ਆਡਿਟ ਆ ਗਏ ਤੁਹਾਡੇ, ਪਰ ਆਡਿਟ 'ਚ ਵੀ ਹੁਣ ਤੁਸੀਂ ਫੇਲ ਹੋ ਗਏ, ਕੇਸ ਕੀਤਾ ਸੀਗਾ, ਕੇਸ 'ਚ ਵੀ ਫੇਲ ਹੋ ਗਏ ਤੁਸੀਂ, ਕਿਉਂਕਿ ਸੀ ਆਰ ਐਨ ਨੇ ਪ੍ਰੂਫ ਕਰ ਦਿੱਤਾ ਕਿ ਇਹ ਸਭ ਕੁਝ ਫਰਜ਼ੀਵਾੜਾ ਸੀਗਾ। ਤੁਸੀਂ ਕਾਲ ਕਰ ਸਕਦੇ ਹੋ, ਉਹ ਤੋਂ ਬਾਅਦ ਵੀ ਸਲਿਊਸ਼ਨ ਹੈਗਾ। ਮੇਰਾ ਨੰਬਰ ਹੈ 416-518-3200 416-518-3200। ਮੈਂ ਤੁਹਾਨੂੰ ਰਸਤੇ ਪਾ ਸਕਦਾ, ਚੱਲਣਾ ਤੁਸੀਂ ਆਪ ਹੁੰਦਾ। 416-518-3200 ਨੰਬਰ ਹੈ ਮੇਰਾ, 416-518-3200। ਜਗਜੀਤ ਸਾਚਾ ਜੀ ਨੂੰ 416-720-3642 'ਤੇ ਕਾਲ ਕਰਨੀ ਹੈ। ਔਰ ਰੇਡੀਓ ਵਾਜ਼ ਨੂੰ ਸੁਣ ਰਹੇ ਹੋ M530 ਦੇ ਉੱਤੇ, ਅਤੇ ਮੇਰੇ ਨਾਲ ਚੰਨ ਕਿੱਥਾਂ ਗੁਜ਼ਾਰਿਆ ਜੀ ਰਾਤ ਵੇ, ਮੇਰੇ ਨਾਲ ਚੰਨ ਜੀ ਨੇ। ਚੰਨ ਜੀ ਕੀ ਹਾਲ ਚਾਲ ਨੇ? ਹੈਲੋ ਚੰਨਪ੍ਰੀਤ। ਸੋ ਚੰਨਪ੍ਰੀਤ ਜਿਹੜਾ ਹੈਗਾ ਸ਼ੈਫ ਵੀ ਹੈ ਜਿੱਥੇ, ਅਤੇ ਚੰਨਪ੍ਰੀਤ ਉੱਥੇ ਨਾਲ ਨਾਲ ਜਿਹੜਾ ਪ੍ਰੋਫਾਈਲ ਕੀ ਹੈ ਚੰਨਪ੍ਰੀਤ ਦੀ, ਵਿਨਰਸ ਤੋਂ ਲੈ ਕੇ ਵਾਲਮਾਰਟ ਦੇ ਹੈੱਡ ਆਫਿਸ ਤੱਕ, ਈਟੋਬਿਕੋ ਨੌਰਥ ਜਨਰਲ ਤੋਂ ਲੈ ਕੇ ਬ੍ਰੈਂਪਟਨ ਸਿਵਿਕ ਹੋਸਪਿਟਲ ਤੱਕ, ਪੀਲ ਡਿਸਟ੍ਰਿਕਟ ਸਕੂਲ ਦੇ ਲੰਚ ਪ੍ਰੋਗਰਾਮ ਦੇ ਵਿੱਚ, ਸਕੂਲਸ ਦੇ ਵਿੱਚ ਲੰਚ ਦੀ ਡਿਲੀਵਰੀ ਤੋਂ ਲੈ ਕੇ, ਤੁਹਾਡੇ ਕੇਟਰਿੰਗ, ਤੁਹਾਡੇ ਮੈਗਨਾ ਗਰੁੱਪ ਵਰਗੀ ਕੰਪਨੀਜ਼, ਕਈ ਟਰੱਕਿੰਗ ਕੰਪਨੀਜ਼ ਤੋਂ ਲੈ ਕੇ ਕਈ ਫੈਕਟਰੀਜ਼ ਨੇ ਜਿਹੜੇ ਉਹ ਖਾਣਾ ਬਣਵਾਉਂਦੇ ਨੇ ਇਹਨਾਂ ਤੋਂ, ਅਤੇ ਇਹਦੇ ਲਈ ਤੁਸੀਂ ਕਾਲ ਕਰਨੀ ਹੈ ਤਵਾ ਕਿਚਨ 'ਤੇ 647-633-8878। ਚੰਨਪ੍ਰੀਤ ਦੇ ਨਾਲ ਹੋ ਤੁਸੀਂ?
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਜੀ। ਸੋ ਚੰਨਪ੍ਰੀਤ ਜਿਹੜਾ ਹੈਗਾ ਆਪਣੀ ਇੱਕ ਨਵੀਂ ਲੋਕੇਸ਼ਨ ਜਿਹੜੀ ਹੋਰ ਆ, ਵਨ ਬਾਏ ਵਨ ਕਰਦਾ, ਨਾਇਗਰਾ ਫਾਲ ਦੀ ਤਿਆਰੀ ਕਰਦਾ ਪਿਆ, ਪੂਰੀ ਫੁੱਲ ਤਿਆਰੀ ਦੇ ਵਿੱਚ ਆ। ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਲੋਕ ਜਾਣਿਆ ਕਰਨਗੇ ਕਿ ਤਵਾ ਕਿਚਨ ਦੀ ਉੱਥੇ ਲੋਕੇਸ਼ਨ ਹੈਗੀ ਆ, ਅਤੇ ਨਾਇਗਰਾ ਫਾਲ ਦੇ ਵਿੱਚ ਓਪਨਿੰਗ ਕਰਾ ਕੇ ਆਇਆ ਸੀ ਚੰਨਪ੍ਰੀਤ, ਪਰਮਸ ਕੁਇਕ ਲਿਊਬ ਐਂਡ ਰਿਪੇਅਰ, ਲਾਈਵ ਟਰੱਕ ਲੈ ਕੇ ਗਿਆ ਸੀ ਉੱਥੇ, ਟਰੱਕ ਲਗਾ ਕੇ ਪਰਮਸ ਕੁਇਕ ਲਿਊਬ ਐਂਡ ਰਿਪੇਅਰਸ, ਜਿਹੜਾ ਕਿ 13 ਰਿਚਮੰਡ ਸਟਰੀਟ ਦੇ ਉੱਪਰ, 13 ਰਿਚਮੰਡ ਸਟਰੀਟ ਥੋਰਲਡ ਦੇ ਵਿੱਚ ਆ, 289-498-1300। ਕਿਸੇ ਨੇ ਵੀ ਆਇਲ ਚੇਂਜ, ਰਿਪੇਅਰ, ਟਰਾਂਸਮਿਸ਼ਨ, ਇੰਜਨ ਦਾ ਕੋਈ ਕੰਮ ਕਰਾਉਣਾ, ਪਰਮਸ ਕੁਇਕ ਲਿਊਬ ਰਿਪੇਅਰ, 13 ਰਿਚਮੰਡ ਸਟਰੀਟ, ਨਾਇਗਰਾ ਫਾਲ ਦਾ ਏਰੀਆ, ਥੋਰਲ ਦਾ ਏਰੀਆ, ਨਾਇਗਰਾ ਫਾਲ ਦੇ ਆਸ ਪਾਸ ਦੇ ਪਿੰਡਾਂ ਸ਼ਹਿਰਾਂ 'ਚ ਸਾਰੇ ਇੱਥੇ ਪਹੁੰਚ ਸਕਦੇ ਨੇ। ਆਪਣੇ ਪੰਜਾਬੀ ਮੁੰਡੇ ਨੇ, ਬਹੁਤ ਪਿਆਰੇ ਅਤੇ ਨਿੱਘੀ ਰੂਹ ਨੇ, ਪਰਮ ਉਹਨਾਂ ਦੀ ਦੂਸਰੀ ਲੋਕੇਸ਼ਨ ਮਿਸਿਸਾਗਾ 'ਚ ਸਕਸੈਸਫੁਲੀ ਰਨ ਕਰਦੇ ਪਏ ਨੇ। 289-498-1300, 299-498-1300 'ਤੇ ਕਾਲ ਕਰਨੀ ਆ। ਚੰਨਪ੍ਰੀਤ ਦਿਓ ਜੀ ਮੈਸੇਜ।
3: ਹਾਂਜੀ, ਸੋ ਕਿਸੇ ਦੇ ਵੀ ਰਿਕੁਆਇਰਮੈਂਟ ਹੈਗੀ ਕੇਟਰਿੰਗ ਦੀ, ਛੋਟੀ ਤੋਂ ਛੋਟੀ ਲੈ ਕੇ 10-15-20 ਜਣੇ ਤੋਂ ਲੈ ਕੇ ਕੋਈ ਵੀ ਵੱਡੀ ਕੇਟਰਿੰਗ ਹੈਗੀ, ਤੁਹਾਡੇ 400-500 ਜਣੇ ਦੀ ਹੈਗੀ ਹੈ, ਕੋਈ ਕਰੇ ਪਾਠ ਹੈਗਾ ਵਾ, ਖੰਡ ਪਾਠ ਦਾ ਜੋ ਵੀ ਫੂਡ ਹੁੰਦਾ ਪੂਰੇ ਮਰਿਆਦਾ ਨਾਲ ਬਣਾਇਆ ਜਾਂਦਾ ਵਾ, ਟੇਕ ਕੇਅਰ ਕਰਕੇ, ਕੋਈ ਮਿਕਸਿੰਗ ਨਾ ਹੋਵੇ। ਉਸ ਤੋਂ ਇਲਾਵਾ ਕਿਸੇ ਨੂੰ ਜੈਨ ਪਾ ਕੇਟਰਿੰਗ ਹੈਗੀ ਹੈ, ਬਿਨਾਂ ਅਨੀਅਨ ਗਾਰਲਿਕ ਤੋਂ ਤੁਸੀਂ ਫੂਡ ਬਣਵਾਉਣਾ, ਉਹ ਵੀ ਪ੍ਰੋਪਰ ਟੇਕ ਕੇਅਰ ਕਰਕੇ ਬਣਾਇਆ ਜਾਂਦਾ ਹੈ। ਜਾਂ ਫਿਰ ਕਿਸੇ ਦੇ ਘਰੇ ਆਪਣਾ ਵਿਆਹ ਹੈਗਾ ਹੈ, ਕੋਈ ਬੇਬੀ ਸ਼ਾਵਰ ਹੈਗਾ ਹੈ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ। ਦੂਰ ਤੋਂ ਦੂਰ ਆਪਣਾ ਡੈਰੀ, ਲੰਡਨ, ਕਿਚਨਰ ਵਾਲੇ ਪਾਸੇ ਵੀ ਜਾ ਕੇ ਕੇਟਰਿੰਗ ਹੋ ਜਾਂਦੀ ਹੈ, ਟਰੱਕ ਪਹੁੰਚ ਜਾਂਦਾ ਹੈ, ਤੇ ਸਾਰਾ ਕੁਛ ਗਰਮ ਗਰਮ ਸਨੈਕਸ ਤੋਂ ਲੈ ਕੇ ਆਪਣਾ ਨਾਨ, ਤੰਦੂਰੀ ਰੋਟੀਆਂ ਤੋਂ ਲੈ ਕੇ ਸਭ ਕੁਛ ਗਰਮ ਗਰਮ ਸਰਵ ਹੁੰਦਾ, ਪ੍ਰੋਪਰ ਸੈਟਿੰਗ ਦੇ ਸੈਟਅਪ ਨਾਲ। ਤੇ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰਿਓ ਜੇ ਤੁਸੀਂ ਚਾਹੁੰਦੇ ਹੋ ਘਰੇ ਨੀ ਅਸੀਂ ਖੱਪ ਪਾਉਣਾ, ਇੱਕੋ ਛੱਤ ਦੇ ਥੱਲੇ ਤੁਸੀਂ ਚਾਹੁੰਦੇ ਹੋ ਡੀ ਜੇ ਸਿਸਟਮ ਤੋਂ ਲੈ ਕੇ ਬਾਰ ਵਿੱਚ ਬਣੀ ਹੋਵੇ, ਡੀ ਜੇ ਲਾਈਟਾਂ, ਨੱਚਣ ਟੱਪਣ ਦਾ ਵੀ, ਲਾਈਵ ਸਟਾਲਸ ਦੇ ਨਾਲ ਜਿੱਦਾਂ ਟਿੱਕੀ ਚਨਾ, ਫਲੂਦੇ ਦਾ ਲਾਈਵ ਸਟਾਲ, ਆਪਣਾ ਰਬੜੀ ਫਲੂਦੇ ਦਾ, ਨਾਲ ਆਪਣਾ ਦਹੀਂ ਬੱਲਾ ਚਾਟ ਪਾਪੜੀ ਦਾ ਫਲੋ, ਸਾਰੇ ਸਟੋਲ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲ ਸਕਦੇ ਨੇ। ਤੁਸੀਂ ਉਹਦੇ ਲਈ ਵੀ ਕੋਈ ਰਿਕੁਆਇਰਮੈਂਟ ਹੈਗੀ, ਕੋਈ 800-700 ਬੰਦੇ ਦੀ ਤੁਹਾਡੀ ਗੈਦਰਿੰਗ ਹੈਗੀ ਹੈ, ਖੁੱਲ੍ਹੀ ਪਾਰਕਿੰਗ ਦੇ ਨਾਲ, ਕਲੀਨ ਵਾਸ਼ਰੂਮ, ਕੋਈ ਖਰੇ ਤੁਹਾਡੇ ਖੱਪ ਨਹੀਂ ਪੈਣਾ, ਤੁਸੀਂ ਉਹਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ ਕੇਟਰਿੰਗ ਲਈ। ਸਾਰਾ ਟੋਪ ਦਾ ਨਾਂ ਹੈਗਾ, ਕਿਸੇ ਰਾਤ ਨੂੰ ਵੀ ਤੁਹਾਨੂੰ ਕਿਸੇ ਫੈਕਟਰੀ ਚ ਫੂਡ ਚਾਹੀਦਾ ਵਾ, ਤੁਸੀਂ ਕਹਿੰਦੇ ਰਾਤ ਨੂੰ 2 ਵਜੇ ਸਾਨੂੰ ਅੱਜ ਕਰੇਵਿੰਗ ਹੋ ਗਈ ਕਿ ਅੱਜ ਬਾਹਰੋਂ ਮੰਗਾਈਏ, ਰਾਤ ਨੂੰ 2 ਵਜੇ ਕੋਈ 25-30-35 ਦਿਨ ਤੁਹਾਨੂੰ ਫੂਡ ਚਾਹੀਦਾ, ਤੁਸੀਂ ਰਾਤ ਨੂੰ 1 ਵਜੇ ਵੀ ਫੋਨ ਕਰ ਦੋਗੇ, 2-3 ਵਜੇ ਤੱਕ ਤੁਹਾਨੂੰ ਫੈਕਟਰੀ ਚ ਆਪੇ ਫੂਡ ਡਿਲੀਵਰ ਹੋ ਜਾਊਗਾ। ਉਹਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਸਾਨੂੰ 647-633-8878 ਤੇ, 647-633-8878। ਉਸ ਤੋਂ ਇਲਾਵਾ ਸਾਡਾ ਰੈਸਟੋਰੈਂਟ ਸਵੇਰੇ 10 ਤੋਂ ਲੈ ਕੇ ਰਾਤ ਦੇ 6 ਵਜੇ ਤੱਕ 7 ਦਿਨ ਹਾਜ਼ਰ ਹੁੰਦਾ ਵਾ ਸੇਵਾ ਵਿੱਚ। ਟਿਫਿਨ ਜਿਹੜਾ ਹੁੰਦਾ ਬੈਕ ਟੂ ਬੈਕ ਚੱਲਦਾ ਵਾ, 150-200 ਟਿਫਿਨ ਡੇਲੀ ਜਾਂਦਾ, 3-3 ਸਾਲ ਤੋਂ ਬੈਕ ਰੈਗੂਲਰ ਲੱਗਿਆ ਵਾ, ਕਿਉਂਕਿ ਟੇਸਟ ਜਿਹੜੀ ਕੁਆਲਿਟੀ ਹੈਗੀ ਹੈ, ਕੋਈ ਫਰੋਜ਼ਨ ਚੀਜ਼ਾਂ ਨਹੀਂ ਹੁੰਦੀ, ਕੋਈ ਗਰੀਬ ਫੀਸ ਨਹੀਂ ਹੁੰਦੀ, ਸਾਰੀ ਸਬਜ਼ੀਆਂ ਡੇਲੀ ਫਰੈਸ਼ ਬਣਦੀ, ਦਿਨ ਚ 2-2-3-3 ਵਾਰੀ ਵੀ ਬਣਦੀਆਂ ਨੇ। ਤੁਸੀਂ ਆਓ, ਟਰੱਕਾਂ ਤੇ ਫੂਡ ਲੈ ਕੇ ਜਾਣਾ ਵਾ, ਤੁਸੀਂ ਕਹੋਗੇ ਵਾਕਈ ਮਜ਼ਾ ਆ ਜਾਊ, ਪਿਓਰ ਸ਼ੇਰ ਆਟੇ ਦੀ ਰੋਟੀ, ਕੋਈ ਮੈਦਾ ਨਹੀਂ ਮਿਕਸ ਹੁੰਦਾ, ਤੇ ਸਬਜ਼ੀਆਂ ਜਿੱਦਾਂ ਮਾਂ ਬਣਾਉਂਦੀ ਸੀਗੀ, ਪੋਚੋ ਜੀ ਸਨੀ ਵੇਵ ਤੇ ਤਵਾ ਕਿਚਨ,
0: ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ ਤਵਾ ਕਿਚਨ। ਸਵੇਰੇ ਇਹਨਾਂ ਦਾ ਮਸ਼ਹੂਰ ਆ ਦਾਰਾ ਸਿੰਘ ਪਰੌਂਠਾ, ਜਿਨ੍ਹਾਂ ਨੇ ਹੁਣ ਖਾਣਾ, ਤੇ ਸਵੇਰੇ ਇਹਨਾਂ ਦਾ ਮਸ਼ਹੂਰ ਆ ਪਹਾੜ ਗੰਜ ਕੇ ਛੋਲੇ ਭਟੂਰੇ ਬਿਨਾਂ ਓਇਲ ਤੋਂ, ਗਾਰੰਟੀ ਆ ਓਇਲ ਨਹੀਂ ਹੋਊਗਾ, ਬੱਚੇ ਵੀ ਖਾਂਦੇ ਨੇ, ਇੱਥੋਂ ਦੇ ਬੋਰਨ ਬੱਚੇ ਬਹੁਤ ਖਾਂਦੇ ਨੇ। ਦਿਨੇ ਦਾ ਮਸ਼ਹੂਰ ਆ 1 ਫੁੱਟ ਦਾ ਅੰਮ੍ਰਿਤਸਰੀ ਕੁਲਚਾ, 1 ਫੁੱਟ ਦਾ ਹੁੰਦਾ ਪੂਰੇ ਅੰਮ੍ਰਿਤਸਰੀ ਕੁਲਚਾ, ਕੁਲਚੀ ਨਹੀਂ ਕੁਲਚਾ, ਪਲਾਸਟਿਕ ਦਾ ਨਹੀਂ ਹੁੰਦਾ ਜਿਹੜਾ ਕਟਰ ਕਟਰ ਆਵਾਜ਼ ਆਉਂਦੀ ਹੈ, ਉਹ ਸੁੱਕੇ ਨੂੰ ਕਹਿੰਦੇ ਹੁੰਦੇ ਸੁੱਕੀ, ਤੁਸੀਂ ਰੋਟੀ ਨੂੰ ਸੁਕਾ ਲਓ ਤੰਦੂਰ 'ਚ ਜ਼ਿਆਦਾ, ਉਹ ਜਿਹੜੀ ਵੀਡੀਓਜ਼ 'ਚ ਦਿਖਾਉਂਦੇ ਹੁੰਦੇ ਕਟਰ ਕਟਰ ਦੀ ਆਵਾਜ਼ ਆਉਂਦੀ ਆ, ਉਹ ਆਵਾਜ਼ ਨਹੀਂ ਆਉਂਦੀ, ਰੋਟੀ ਸੁੱਕ ਜਾਂਦੀ ਹੈ, ਉਹ ਸੁਕਾਇਆ ਹੁੰਦਾ ਉਹਨੂੰ। ਤੁਸੀਂ ਟ੍ਰੈਡੀਸ਼ਨਲ ਵਿੱਚ ਕਿੱਦਾਂ ਅੰਮ੍ਰਿਤਸਰੀ ਕੁਲਚਾ ਤਿਆਰ ਹੁੰਦਾ, ਅਤੇ ਜਾਂ ਨਿਊਟਰੀ ਕੁਲਚਾ ਜਿਹੜਾ ਹੈਗਾ ਚੌੜੇ ਬਾਜ਼ਾਰ ਵਾਲਾ, ਇਹ ਬ੍ਰੈਕਫਾਸਟ ਦੇ ਨੇ ਆਈਟਮਸ ਨੇ, ਪਰੌਂਠਾਸ ਦੇ ਵਿੱਚ ਸਪੈਸ਼ਲਾਈਜ਼ ਕਰਦੇ। ਲੰਚ 'ਚ ਜਾਣਾ ਮੇਥੀ ਮਲਾਈ ਮੁਰਗ, ਟੌਪ ਸੈਲਿੰਗ, ਇਹਨਾਂ ਦੀ ਤਰੀ ਬੜੀ ਮਸ਼ਹੂਰ ਹੈ ਮੇਥੀ ਮਲਾਈ ਮੁਰਗ ਦੀ, ਲੋਕ ਦੂਰੋਂ ਦੂਰੋਂ ਖਾਣ ਆਉਂਦੇ ਨੇ। ਅਤੇ ਇੱਕ ਤਵਾ ਚਿਕਨ ਹੈ ਇਹਨਾਂ ਦਾ, ਤਵਾ ਚਿਕਨ ਜਿਹਦੇ 'ਚ ਬੋਨ ਵਾਲੇ ਚਿਕਨ ਨੂੰ ਪਾਇਆ ਜਾਂਦਾ, ਜਿਵੇਂ ਲੈਗ ਪੀਸ ਵਗੈਰਾ ਪੂਰੇ ਹੁੰਦੇ ਨੇ, ਅਤੇ ਪੂਰੀ ਕੁਆਂਟਿਟੀ ਹੁੰਦੀ ਹੈ, ਵੱਡੀ ਕੁਆਂਟਿਟੀ ਹੁੰਦੀ ਹੈ, ਔਰ ਜਿਹੜੀ ਤਰੀ ਆ ਤਵਾ ਚਿਕਨ ਦੀ ਤਰੀ ਅਤੇ ਮੇਥੀ ਮਲਾਈ ਮੁਰਗ ਦੀ। ਇੱਕ ਇਹਨਾਂ ਦੇ ਕੜਾਹੀਆਂ, ਕੜਾਹੀ ਪਨੀਰ ਅਤੇ ਕੜਾਹੀ ਚਿਕਨ, ਤੁਸੀਂ ਜਿਹਨੇ ਕੜਾਹੀ ਖਾ ਲਈ, ਗਾੜੀਆਂ ਗ੍ਰਾਹੀਆਂ ਕੜਾਹੀਆਂ ਹੁੰਦੀਆਂ ਨੇ ਗਾੜੇ ਗ੍ਰੇਵੀਜ਼ ਦੇ ਨਾਲ, ਅਤੇ ਤੁਸੀਂ ਜੇ ਖਾ ਲਈ ਤੁਸੀਂ ਨਹੀਂ ਕਿਤੇ ਹੋਰ ਜਾ ਸਕਣਾ। ਨਾਨ ਦੇ ਵਿੱਚ ਪਸ਼ੌਰੀ ਨਾਨ ਟਰਾਈ ਕਰਕੇ ਦੇਖਿਓ, ਜਾਂ ਨਾਨ ਇਹਨਾਂ ਦੇ ਟਰਾਈ ਕਰਕੇ ਦੇਖਿਓ, ਬਹੁਤ ਦੁਨੀਆ ਨਾਨ ਇਕੱਲੇ ਲੈ ਕੇ ਜਾਂਦੀ ਹੈ, ਬਹੁਤ ਦੁਨੀਆ। ਅਤੇ ਨੰਬਰ ਟੂ ਕਾਲ ਤਵਾ ਕਿਚਨ, 905-790-1699, 905-790-1699, 905-790-1699 ਦੇ ਉੱਤੇ ਕਾਲ ਕਰਨੀ ਹੈ। ਕਹਿੰਦੇ ਚਰਪੀ, ਕੁਛ ਹੋਰ ਕਹਿਣਾ ਚਾਹੁੰਦੇ ਹੋ?
3: ਨਹੀਂ ਬਸ ਠੀਕ ਹੈ ਜੀ। ਕੇਟਰਿੰਗ,
0: ਕੇਟਰਿੰਗ ਤੁਸੀਂ ਇਨਡੋਰ ਹਾਲ ਬੁੱਕ ਕਰਾਉਣਾ, ਆਊਟਡੋਰ ਤੁਸੀਂ ਵੀਡੀਓਜ਼ ਦੇਖ ਲਿਓ, 125-150 ਬੰਦੇ ਲੋਕ ਵਿਆਹਾਂ ਦੀਆਂ ਪਾਰਟੀਆਂ ਕਰ ਰਹੇ ਨੇ, ਅਤੇ ਨਜ਼ਾਰਾ ਇੰਡੀਅਨ ਰੈਸਟੋਬਾਰ, ਤੁਸੀਂ ਪ੍ਰਾਈਵੇਟ ਲੰਚ ਜਾਂ ਸਰਪ੍ਰਾਈਜ਼ ਕੋਈ ਡਿਨਰ ਕਰਨਾ, 8-10 ਰਿਸ਼ਤੇਦਾਰ ਆ ਰਹੇ ਹੋ ਤੁਸੀਂ, ਤੁਸੀਂ ਇਹਨਾਂ ਦੇ ਕੈਬਿਨ ਬੁੱਕ ਕਰ ਲਿਓ, ਅਪੋਇੰਟਮੈਂਟ ਬਣਾ ਕੇ, ਕੈਬਿਨ ਨੇ ਬਣੇ ਹੋਏ, ਇੰਡੀਆ ਵਾਂਗੂ ਪ੍ਰਾਈਵੇਸੀ ਨਾਲ ਕੈਬਿਨ ਨੇ, ਤੁਸੀਂ ਇਕੱਲੇ ਬੈਠੋ, ਬੈਲ ਲੱਗੀ ਹੋਈ ਅੰਦਰ, ਤੁਸੀਂ ਬੈਲ ਦੱਬ ਦੇਣੀ ਆ, ਆਰਡਰ ਕਿਚਨ 'ਚੋਂ ਜਿਹੜੇ ਆ ਜਾਣਾ, ਯਾਨੀ ਕਿ ਸਰਵਿਸ ਵਾਸਤੇ ਖੜ੍ਹ ਕੇ ਦੇਖਣਾ ਨਹੀਂ, ਕਿਸੇ ਮੂੰਹ ਵੱਲ ਨਹੀਂ ਦੇਖਣਾ, ਤੁਸੀਂ ਬੈਲ ਦੱਬ ਦੇਣੀ ਆ, ਰਾਈਟ ਵੇ ਉਹ ਬੈਲ ਸੁਣ ਕੇ ਸਟਾਫ ਤੁਹਾਡੇ ਕੋਲ ਪਹੁੰਚ ਜਾਂਦਾ। ਅਤੇ ਤੁਸੀਂ ਜ਼ਰੂਰ ਔਰ ਜ਼ਰੂਰ ਜਿਹੜਾ ਹੈਗਾ ਕੰਟੈਕਟ ਕਰੋਗੇ ਨਜ਼ਾਰਾ ਨੂੰ, ਆਪਣਾ ਲੰਚ, ਕੋਈ ਬਿਜ਼ਨਸ ਪਾਰਟੀ ਆ, ਕੋਈ ਤੁਹਾਡਾ ਇਕੱਠ ਹੈਗਾ, ਕੋਈ ਕਾਨਫਰੰਸ ਕਰ ਰਹੇ ਹੋ, ਤੁਸੀਂ ਕੁਛ ਕਰ ਰਹੇ ਹੋ, ਸਕਰੀਨਸ ਮਿਲ ਜਾਣਗੇ ਤੁਹਾਨੂੰ, ਅਤੇ ਨਜ਼ਾਰਾ ਬੁੱਕ ਕਰ ਸਕਦੇ ਹੋ। ਨਜ਼ਾਰਾ NAZARA, ਗੂਗਲ 'ਤੇ ਪਾ ਕੇ ਦੇਖੋ ਫੋਟੋਜ਼, ਦੇਖ ਕੇ ਪਤਾ ਲੱਗ ਜਾਓ, ਹਾਈ ਐਂਡ ਐਂਬੀਅੰਸ ਆ, ਹਾਈ ਐਂਡ ਐਂਬੀਅੰਸ। ਅਤੇ ਤੁਸੀਂ 905-790-1699 'ਤੇ ਕਾਲ ਕਰ ਸਕਦੇ ਹੋ। ਦੁਸ਼ਮਣ ਮਰੇ ਅਤੇ ਖੁਸ਼ੀ ਨਾ ਮਨਾਈਏ, ਸੱਜਣਾ ਵੀ ਇੱਕ ਤੁਰਦਿਆਂ ਤੁਰ ਜਾਣਾ, ਇਹ ਗੱਲ ਚੱਲਦੀ ਹੈ। ਲਿੰਸੀ ਜਿਹੜਾ ਗ੍ਰਹਿਮ ਆ, ਹੰਕਾਰਿਆ ਹੋਇਆ ਬੰਦਾ, ਸਾਊਥ ਕੈਲੋਰੀਨਾ ਦਾ ਇਹ ਸੈਨੇਟਰ ਸੀ, ਡੋਨਲਡ ਟਰੰਪ ਦਾ ਨੰਬਰ 1 ਚਮਚਾ ਸੀ, ਜਿੱਥੇ 2 ਨਰਸਿਸ ਮਾਰ ਦਿੱਤੀਆਂ ਗਈਆਂ ਗੋਲੀ ਮਾਰ ਕੇ, ਮੁੰਡਾ ਅਤੇ ਕੁੜੀ ਮਾਰੇ ਗਏ ਕਿਸੇ ਦੀ ਹੈਲਪ ਕਰਦੇ ਹੋਏ। ਇੱਦਾਂ ਹੀ ਇਸ ਟਾਈਮ 'ਤੇ ਬੜੀਆਂ ਤਿੱਖੀਆਂ ਅਤੇ ਘਟੀਆ ਟਿੱਪਣੀਆਂ ਕਰਨ ਵਾਲਾ ਇਨਸਾਨ, ਕਹਿੰਦੇ ਹੁੰਦੇ ਮੂੰਹ 'ਚੋਂ ਸ਼ਬਦ ਕੱਢਣਾ ਜ਼ਹਿਰ ਦੇ ਬਰਾਬਰ ਹੁੰਦਾ, ਇਹ ਆਦਮੀ ਜ਼ਹਿਰ ਉਗਲਦਾ ਸੀ। ਇੱਕਦਮ ਮਾਰਿਆ ਗਿਆ, ਇਨਵੈਸਟੀਗੇਸ਼ਨ ਚੱਲਦੀ ਪਈ ਆ। ਔਰ ਟਰੰਪ ਕਹਿ ਰਿਹਾ ਕਿ ਯੂ ਨੋ ਮੈਂ ਨਾ ਲਾਸਟ ਟਾਈਮ ਗੱਲ ਕੀਤੀ, ਉਸ ਤੋਂ ਬਾਅਦ ਇਹ ਢੇਰੀ ਹੋ ਗਿਆ। ਟਰੰਪ ਦੀ ਨੈਸ਼ਤਾ ਦਾ ਇੱਕ ਸ਼ਿਕਾਰ, ਟਰੰਪ ਦੀ ਨੈਸ਼ਤਾ ਦੀ ਇੱਕ ਐਗਜ਼ਾਮਪਲ ਪੂਰੇ ਅਮੈਰੀਕਾ ਦੇ ਵਿੱਚ ਇਸ ਸਮੇਂ ਜੋਕ ਦੇ ਤੌਰ 'ਤੇ ਲਿਆ ਜਾ ਰਿਹਾ, ਸ਼ੋਕ ਦੇ ਤੌਰ 'ਤੇ ਨਹੀਂ ਲਿਆ ਜਾ ਰਿਹਾ, ਚੁਟਕਲੇ ਦੇ ਤੌਰ 'ਤੇ ਲਿਆ ਜਾ ਰਿਹਾ, ਕਿਸੇ ਨੂੰ ਦੁੱਖ ਨਹੀਂ ਹੋਇਆ। ਪਰ ਮੈਂ ਫਿਰ ਵੀ ਕਹੂੰਗਾ ਕਿ ਦੁਸ਼ਮਣ ਮਰਿਆ, ਖੁਸ਼ੀ ਨਾ ਮਨਾਏ, ਇੱਕ ਦਿਨ ਸੱਜਣਾ ਵੀ ਤੁਰ ਜਾਣਾ। ਜਿਹੜੇ ਵਾਤ ਸੁਣ ਰਹੇ ਹਾਂ 5:30 ਡਾਲ ਦੇ ਉੱਤੇ। ਦੂਜੇ ਪਾਸੇ ਟੋਰੋਂਟੋ ਦੇ ਇੱਕ ਫੇਅਰ ਦੇ ਵਿੱਚ ਗੋਲੀ ਚੱਲੀ, ਦੋ ਮੁੰਡਿਆਂ ਨੇ ਇੱਕ ਦੂਜੇ ਦੇ ਆਹਮਣ ਸਾਹਮਣੇ ਹੋ ਕੇ ਗੋਲੀਆਂ ਮਾਰੀਆਂ ਬਿਨਾਂ ਕਿਸੇ ਖੌਫ ਤੋਂ। ਦੋ ਲੋਕ ਮੌਕੇ 'ਤੇ ਮਾਰੇ ਗਏ ਅਤੇ ਇਹ ਇੱਕ ਸ਼ਰਮਨਾਕ ਘਟਨਾ ਦੱਸੀ ਜਾ ਰਹੀ ਹੈ। ਕੈਨੇਡਾ ਵਰਗੇ ਪੀਸਫੁੱਲ ਮੁਲਕ ਦੇ ਵਿੱਚ ਇਹ ਲੋਕ ਗੰਸ ਲੈ ਕੇ ਇਸ ਤਰ੍ਹਾਂ ਇੱਕ ਮੇਲੇ ਦੇ ਵਿੱਚ, ਇੱਕ ਪੂਰਾ ਭਰਿਆ ਹੋਇਆ ਮੇਲਾ ਸੀ, 10,000 ਬੰਦਾ ਸੀਗਾ, ਉੱਥੇ ਇਹਨਾਂ ਵੱਲੋਂ ਗੋਲੀ ਚਲਾਈ ਗਈ। ਦੂਸਰੇ ਪਾਸੇ ਪੁਲਿਸ ਦੇ ਹੱਥ ਬੰਨੇ ਨੇ, ਮੁਲਜ਼ਮਾਂ ਦੇ ਹੱਥ ਖੁੱਲ੍ਹੇ ਨੇ, ਇਹ ਵੀ ਬੜੀ ਵੱਡੀ ਪ੍ਰੋਬਲਮ ਆ। ਅਤੇ ਮਾਰਕ ਕਾਰਨੀ ਨੇ ਆਪਣੀ ਇੱਕ ਸਪੀਚ ਦਿੱਤੀ ਅਲਬਰਟਾ ਦੇ ਵਿੱਚ ਜਾ ਕੇ, ਅਕਤੂਬਰ ਦੇ ਵਿੱਚ ਰੈਫਰੈਂਡਮ ਪੇਸ਼ ਕਰ ਰਹੇ ਨੇ। ਅਤੇ ਪੀਅਰ ਪੋਲੀਅਰ ਜਿੱਥੇ ਵੱਖਵਾਦੀਆਂ ਦੇ ਨਾਲ ਖੜ੍ਹਾ ਨਜ਼ਰ ਆਉਂਦਾ ਅਤੇ ਆਪਣੀ ਇੱਕ ਗ੍ਰਿਪ ਲੂਜ਼ ਕਰ ਚੁੱਕਿਆ ਹੈਗਾ, ਕੰਜ਼ਰਵੇਟਿਵ ਪਾਰਟੀ ਦਾ ਲੀਡਰ ਇਸ ਵੇਲੇ, ਅਤੇ ਆਪਣੇ ਆਪ ਨੂੰ ਇਨਵੋਲਵ ਕਰਨ ਦੀ ਬਜਾਏ, ਜਿਹੜਾ ਟ੍ਰੇਡ ਡੀਲ ਸੀ ਇਹਨਾਂ ਦੇ ਵਿੱਚ ਟੈਂਸ਼ਨਸ ਦੇ ਵਿੱਚ, ਇਸ ਆਦਮੀ ਨੇ ਆਪਣੇ ਆਪ ਨੂੰ ਵੱਖਰਾ ਰੱਖਿਆ ਅਤੇ ਹਰੇਕ ਚੀਜ਼ ਜੋ ਸਰਕਾਰ ਕਰਦੀ ਸੀ ਉਸਦੀ ਨੁਕਤਾਚੀਨੀ ਕੀਤੀ, ਜਿਵੇਂ ਕਿ ਇਹ ਕੰਮ ਅਮੈਰੀਕਾ ਲਈ ਕਰ ਰਿਹਾ ਹੋਵੇ। ਅਤੇ ਦੂਸਰੇ ਪਾਸੇ ਜਿਹੜਾ ਹੈਗਾ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜਿਹੜਾ ਅਲਬਰਟਾ ਦੀ ਖਬਰ ਵੱਡੀ ਰਹੀ ਕਿ ਅਲਬਰਟਾ 'ਚ ਮਾਰਕ ਕਾਰਨੀ ਨੇ ਇਕੱਠੇ ਅਤੇ ਇੱਕਜੁੱਟ ਹੋ ਕੇ ਕੰਮ ਕਰਨ ਦੀ ਗੱਲ ਕੀਤੀ। ਟ੍ਰੇਡ ਟੈਂਸ਼ਨਸ ਦੇ ਵਿੱਚ ਹਰੇਕ ਸਟੇਟ, ਡੱਗ ਫੋਰਡ ਆਪਣਾ ਝੰਡਾ ਚੱਕ ਕੇ ਤੁਰ ਪਿਆ ਕਿ ਮੇਰੀ ਲੀਡਰੀ ਕਿਵੇਂ ਚਮਕੂਗੀ, ਕੋਈ ਆਪਣਾ ਝੰਡਾ ਚੱਕ ਕੇ ਤੁਰ ਪਿਆ। ਇੱਦਾਂ ਹੀ ਅਲਬਰਟਾ ਦੀ ਪ੍ਰੀਮੀਅਰ ਆਪਣਾ ਝੰਡਾ ਚੱਕ ਕੇ ਸਿੱਧੀ ਅਮੈਰੀਕਾ ਪਹੁੰਚ ਗਈ ਟਰੰਪ ਦੇ ਕੋਲ ਕਿ ਤੂੰ ਦੱਸ ਮੇਰੇ ਨਾਲ ਕੀ ਡੀਲ ਬਣਾਏਗਾ, ਜਿਵੇਂ ਉਹ ਮੁਲਕ ਹੁੰਦੀ ਆ ਇੱਕ ਸਟੇਟ ਦੀ ਪ੍ਰੀਮੀਅਰ ਨਹੀਂ ਹੁੰਦੀ। ਇਹ ਗੱਲ ਯਾਦ ਰੱਖਣ ਯੋਗ ਆ ਕਿ ਔਖੇ ਸਮੇਂ 'ਚ ਜੋ ਇਸ ਤਰ੍ਹਾਂ ਕਰਦਾ ਉਹਨੂੰ ਗੱਦਾਰ ਕਿਹਾ ਜਾਂਦਾ। ਔਰ ਇਸ ਸਮੇਂ ਜਿਹੜੀ ਇਸ ਲੇਡੀ ਦੀ ਪਰਸਨੈਲਿਟੀ ਆ, ਮੈਂ ਜੇ ਕਹਾਂ ਤਾਂ ਮੈਨੂੰ ਗੱਦਾਰੀ ਵਾਲੀ ਲੱਗਦੀ ਹੈ, ਐਜ਼ ਏ ਬੀਂਗ ਅ ਕੈਨੇਡੀਅਨ, ਕਿ ਇਹ ਗੱਦਾਰੀ ਵਾਲੀ ਲੱਗਦੀ ਹੈ ਕਿ ਕਿਸ ਤਰ੍ਹਾਂ ਮੁਲਕ ਤੋਂ ਬਾਹਰ ਚੱਲ ਕੇ ਮੁਲਕ ਦੇ ਟੋਟੇ ਹੋਣ ਦੇ ਲਈ ਇਸ ਲੇਡੀ ਨੇ ਪਹਿਲਾ ਕਦਮ ਚੱਕਿਆ। ਅਲਬਰਟਾ ਦੀ ਪ੍ਰੀਮੀਅਰ ਦੀ ਗੱਲ ਕਰਦਾ ਮੈਂ, ਅਤੇ ਨਾਲ ਨਾਲ ਕੁਛ ਹੋਰ ਗੱਲਾਂ ਬਾਤਾਂ ਵੀ ਜਿਹੜੀਆਂ ਚੱਲ ਰਹੀਆਂ। ਬੋਨੀ ਕਰੋਂਬੀ, ਜਿਹੜੀ ਕਿ ਜਿੱਥੇ ਮੈਂ ਬੈਠਾ ਸ਼ੋਅ ਕਰਦਾ ਇੱਥੋਂ ਦੀ ਮੇਅਰ ਰਹੀ, ਮੇਅਰ ਦੀ ਕੁਰਸੀ ਛੱਡ ਕੇ ਪ੍ਰੋਵਿੰਸ਼ਲ ਇਲੈਕਸ਼ਨ 'ਚ ਭੱਜ ਗਈ। ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਪੈਟ੍ਰਿਕ ਬਰਾਊਨ ਨੇ ਆਪਣੀ ਰਿਸ਼ਤੇਦਾਰਨੀ ਖੜੀ ਕਰਾਤੀ। ਇਹ ਪੋਲੀਟੀਸ਼ਨ ਦੇ ਹਾਲ ਦੇਖੋ ਕੀ ਨੇ, ਇਹਨੇ ਆਪਣੀ ਰਿਸ਼ਤੇਦਾਰਨੀ ਖੜੀ ਕਰਵਾਤੀ ਮਿਸਿਸਾਗਾ 'ਚ, ਸੱਸ ਸੁੱਸ ਜਾਂ ਕੋਈ ਹੋਰ ਹੈ ਜਿਹੜੀ ਖੜੀ ਸੀ, ਇਹਨੇ ਉਹਨਾਂ ਦੀ ਸਪੋਰਟ ਕੀਤੀ। ਬੋਨੀ ਕਰੋਂਬੀ ਹਾਰ ਗਈ। ਉਹਦੇ ਹਾਰਨ ਤੋਂ ਬਾਅਦ ਦੁਸ਼ਮਣ ਕਾ ਦੁਸ਼ਮਣ ਦੋਸਤ, ਅਤੇ ਦੁਸ਼ਮਣ ਕਾ ਦੁਸ਼ਮਣ ਦੋਸਤ ਦੇ ਵਿੱਚ ਪੈਟ੍ਰਿਕ ਬਰਾਊਨ ਨਾ ਅੱਡੀ ਚੋਟੀ ਦੀ ਲਾਗਡਾਟ ਦੇ ਬਾਵਜੂਦ ਡੱਗ ਫੋਰਡ ਹੁਣ ਅਨਾਊਂਸ ਕਰਦਾ ਪਿਛਲੇ ਕੁਛ ਦਿਨਾਂ ਪਹਿਲਾਂ ਕਿ ਜੇ ਬੋਨੀ ਕਰੋਂਬੀ ਇਲੈਕਸ਼ਨ 'ਚ ਖੜੀ ਮੇਅਰ ਦੇ ਵਿੱਚ ਦੁਬਾਰਾ, ਤਾਂ ਮੈਂ ਪ੍ਰੋਪਰਲੀ ਇਨਵੋਲਵ ਹੋਊਂਗਾ ਅਤੇ ਇਨਵੋਲਵ ਹੋ ਕੇ ਦੱਸੂੰਗਾ ਕਿ ਕੀ ਕਰਦੀ ਹੈ ਇਹ। ਡੱਗ ਫੋਰਡ ਸਾਹਿਬ, ਆਪਣੀ ਪੀੜ੍ਹੀ ਥੱਲੇ ਸੋਟਾ ਫਿਰੋ, ਤੁਹਾਡੇ ਆਪਣੇ ਥੱਲੇ ਉੱਤੇ ਕੁਰਸੀ ਖੁਸਦੀ ਪਈ ਆ, ਅਤੇ ਤੁਸੀਂ ਦੂਜਿਆਂ ਨੂੰ ਦੱਸਣ ਲੱਗੇ ਹੰਕਾਰੀ ਕੰਡੀਸ਼ਨ 'ਚੋਂ ਬਾਹਰ ਆਓ। ਹੋਰ ਵੀ ਕੁਛ ਖਬਰਾਂ ਅਤੇ ਗੱਲਾਂ ਬਾਤਾਂ ਤੁਹਾਡਾ ਸਾਂਝੀਆਂ ਕਰੂੰਗਾ, ਪਰ ਨਾਲ ਨਾਲ ਮੈਸੇਜ ਨੇ। ਇੱਕ ਤਾਂ ਟਰੂ ਨੌਰਥ ਵਾਲਿਆਂ ਦਾ ਮੈਸੇਜ ਨੋਟ ਕਰੋ, ਜਸ ਬਾਈ ਜੀ ਉਹਨਾਂ ਦੀ ਕੰਪਨੀ ਆ, ਜਿੰਨੇ ਵੀ ਕੰਟਰੈਕਟਰ ਬਾਈ ਸੁਣਦੇ ਨੇ, ਤੁਹਾਡੀ ਵੇਸਟ ਹੈ ਕੌਂਕਰੀਟ ਦੀ, ਬਜਰੀ ਦੀ, ਡਰਾਈਵੇ ਪੱਟਿਆ ਤੁਸੀਂ, ਕੋਈ ਫਾਊਂਡੇਸ਼ਨ ਭੰਨੀ ਆ ਕੋਈ, ਅਤੇ ਤੁਸੀਂ ਇਹ ਵੇਸਟ ਨੂੰ ਲਾਈਨ 'ਚ ਲੱਗ ਕੇ ਖੜ੍ਹ ਕੇ ਵੇਟ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਸਿੱਧਾ ਟਰੂ ਨੌਰਥ ਦੇ ਯਾਰਡ ਦੇ ਵਿੱਚ ਜਾਓ। ਟਰੂ ਨੌਰਥ ਕਹਿੰਦੇ ਆ 3 ਮਿੰਟ 'ਚ ਤੁਹਾਨੂੰ ਅਸੀਂ ਵਿਹਲੇ ਕਰ ਦਾਂਗੇ, ਡੰਪਿੰਗ ਸਟੇਸ਼ਨ ਬਣਾਇਆ ਇਹਨਾਂ ਦਾ ਆਪਣਾ। ਨੰਬਰ 2 ਦੇ ਉੱਤੇ ਤੁਸੀਂ ਗ੍ਰੈਵਲ ਸਟਾਉਣੀ ਆ, ਬਜਰੀ ਪਾਉਣੀ ਆ, ਕੋਈ ਟਰੱਕਾਂ ਦਾ ਯਾਰਡ ਆ, ਕੋਈ ਖੇਤ ਨੇ ਤੁਹਾਡੇ, ਕੋਈ ਪਹੀ ਆ, ਕੋਈ ਤੁਹਾਡਾ ਰਸਤਾ ਹੈਗਾ, ਉਹ ਪਾ ਕੇ ਜਾਂਦੇ ਪ੍ਰੋਫੈਸ਼ਨਲ ਮਸ਼ੀਨਸ ਦੇ ਨਾਲ। ਟਰੂ ਨੌਰਥ, ਟਰੂ ਨੌਰਥ ਨੂੰ ਕਾਲ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਲੈਂਡਸਕੇਪਿੰਗ ਵਾਸਤੇ, 416-803-0603 416-803-0623 ਦੇ ਉੱਤੇ ਕਾਲ ਕਰਨੀ ਆ। ਔਰ ਮਾਸਟਰ ਯੂਰ ਐਗਜ਼ਾਮ, ਯਾਨੀ ਕਿ ਆਪਣੇ ਐਗਜ਼ਾਮ ਦੇ ਆਪ ਮਾਲਕ ਬਣੋ, ਆਪਣੇ ਆਪਣੇ ਐਗਜ਼ਾਮ ਨੂੰ ਲੀਡ ਕਰੋ। ਇਹਦੇ ਵਾਸਤੇ, ਮਾਸਟਰ ਯੂਰ ਐਗਜ਼ਾਮ ਵਾਸਤੇ, ਤੁਸੀਂ ਕੋਈ ਵੀ ਬੰਦਾ ਜਿਹੜਾ ਸੁਣਦਾ ਪਿਆ, ਰੀਬੋ ਦਾ ਲਾਇਸੈਂਸ ਲੈਣਾ ਕਾਰ ਇੰਸ਼ੋਰੈਂਸ ਦਾ, ਜਾਂ ਤੁਸੀਂ ਕਾਰਾਂ ਦੀ ਡੀਲਰਸ਼ਿਪ ਖੋਲ੍ਹਣੀ ਚਾਹੁੰਦੇ ਹੋ, ਜਾਂ ਤੁਸੀਂ ਜਿਹੜਾ ਹੈਗਾ LLQP ਇੰਸ਼ੋਰੈਂਸ ਐਡਵਾਈਜ਼ਰ ਬਣਨਾ ਚਾਹੁੰਦੇ ਹੋ, ਜਾਂ ਤੁਸੀਂ ਇਸ ਤੋਂ ਇਲਾਵਾ ਕੋਈ ਵੀ ਹੋਰ ਐਗਜ਼ਾਮ ਜਿਹੜਾ ਸੋਚ ਰਹੇ ਹੋ ਕਿ ਮੈਂ ਇਹ ਲਿਖ ਲਾਂ, ਉਹ ਕਰਨਾ ਚਾਹੁੰਦੇ ਹੋ, ਰੀਅਲ ਸਟੇਟ ਦਾ ਐਗਜ਼ਾਮ, ਮੋਰਗੇਜ ਦਾ ਐਗਜ਼ਾਮ, ਇਹ ਸਾਰੇ ਪਾਸ ਕਰਨੇ ਚਾਹੁੰਦੇ ਹੋ, ਇਹ ਕੰਪਨੀ ਤੁਹਾਨੂੰ ਤਿਆਰੀ ਕਰਾਉਂਦੀ ਹੈ 95%+ ਸਕਸੈਸ ਰੇਟ ਦੇ ਨਾਲ। ਈਵਨ ਮਸਾਜ ਥੈਰਾਪਿਸਟ ਬਣਨਾ, ਉਹਦੇ ਲਈ ਵੀ ਐਗਜ਼ਾਮ ਕਲੀਅਰ ਕਰਾ ਕੇ ਦਿੰਦੇ ਰਹੇ। ਸੋ ਤੁਸੀਂ ਮਾਸਟਰ ਯੂਰ ਐਗਜ਼ਾਮ 437-376-5656 437-376-5656 437-376-5656 ਤੇ ਕਾਲ ਕਰਨੀ ਹੈ। ਔਰ ਬ੍ਰਿਜੀ ਮੇਰੇ ਨਾਲ, ਬ੍ਰਿਜੀ ਕੈਸੇ ਆਪ? ਸੋਰੀ ਆਪ ਬਹੁਤ ਟਾਈਮ ਸੇ ਬੈਠੇ ਹੈ ਸਟੂਡੀਓ ਮੇ, ਸੋ ਸ਼ੇਰਜੰਗ ਸਿੰਘ ਰਾਣਾ ਵੀ ਹੋਲਤੇ ਨੇ। ਬ੍ਰਿਜੀ ਕੈਸੇ ਚੱਲ ਰਿਹਾ ਸਭ?
4: ਆਲ ਗ੍ਰੇਟ,
0: ਆਲ ਗ੍ਰੇਟ। ਸੋ ਬ੍ਰਿਜੀ ਜਿਹੜਾ ਹੈਗਾ, ਆਪ ਕੇਰਲਾ ਸੇ ਹੈ ਨਾ?
4: ਕੇਰਲਾ ਸੇ ਜੀ।
0: ਕਿਆ ਡਿਸਟ੍ਰਿਕਟ ਕਾ ਕਿਆ ਨਾਮ ਆਪਕਾ?
4: ਕੋਚੀ।
0: ਕੋਚੀ ਸੇ ਆਪ ਹੈ?
4: ਏਰਨਾਕੁਲਮ।
0: ਇਹ ਕੋਚੀ ਤੋਂ ਵਹਾਂ ਵਹਾਂ ਪੇ ਵੋ ਹੈ ਨਾ, ਪੋਰਟ ਹੈ ਨਾ ਕੋਚੀ?
4: ਹਾਂ ਪੋਰਟ ਹੈ ਜੀ,
0: ਹੈ ਨਾ। ਪੋਰਟ ਸੇ ਸ਼ਿਪਿੰਗ ਵਗੈਰਾ ਹੋਤੀ ਹੈ ਸਾਰੇ ਨਾ?
4: ਬਹੁਤ
0: ਬੜਾ ਪੋਰਟ ਹੈ ਨਾ?
4: ਬਹੁਤ ਬੜਾ।
0: ਆਪ ਸੀ ਕੇ ਕਿਨਾਰੇ ਪਿਆ, ਸਮੁੰਦਰ ਕੇ ਕਿਨਾਰੇ?
4: ਨੈਚੁਰਲ ਹੈ ਜੀ,
0: ਨੈਚੁਰਲ ਹੈ। ਕਿਆ ਬਾਤ ਹੈ ਬ੍ਰਿਜੀ। ਔਰ ਬ੍ਰਿਜੀ ਜਿਹੜਾ ਹੈਗਾ ਸਾਰੀ ਕਮਿਊਨਿਟੀ ਨੂੰ ਸੇਵਾ ਦੇ ਰਿਹਾ, ਮਾਲਿਸ਼ ਦੇ ਰਾਹੀਂ ਤਕਲੀਫਾਂ ਦਰਦਾਂ ਨੂੰ ਦੂਰ ਕਰ ਰਿਹਾ। ਬਾਡੀ 'ਚ ਦਰਦ ਹੈ ਜਾਂ ਬਾਡੀ ਦੇ ਵਿੱਚ ਸੁਸਤਪਣਾ ਪੈ ਗਿਆ, ਸਿਰ 'ਚੋਂ ਦਰਦ ਨਹੀਂ ਹਟ ਰਿਹਾ, ਮਾਈਗ੍ਰੇਨ ਨਹੀਂ ਖਤਮ ਹੋ ਰਹੀ, ਜਾਂ ਮੋਢਿਆਂ ਦੇ ਉੱਤੇ ਭਾਰ ਪਿਆ ਲੱਗਦਾ ਹੈਗਾ, ਡਿਪਰੈਸ਼ਨ ਸਟ੍ਰੈਸ ਦੇ ਮਰੀਜ਼ ਹੈਗੇ ਹੋ, ਤੁਸੀਂ ਇੱਕ ਵਿਜ਼ਿਟ ਬ੍ਰਿਜੀ ਕੋਲ 45 ਮਿੰਟ ਦੀ ਲਗਾਉਣੀ ਹੈ, ਤੁਹਾਡੀ ਜ਼ਿੰਦਗੀ 'ਚ ਵੱਡੀ ਚੇਂਜ ਆ ਸਕਦੀ ਹੈ। ਬ੍ਰਿਜੀ ਦੇ ਹੱਥਾਂ 'ਚ ਜਾਦੂ ਆ। ਆਪਕੀ ਐਜੂਕੇਸ਼ਨ ਕਿਆ ਬ੍ਰਿਜੀ, ਆਪਨੇ ਕਿਆ ਪੜ੍ਹਾਇਆ?
4: ਮੈਂ ਨੋਟੀਕਲ ਇੰਜੀਨੀਅਰਿੰਗ ਕੀਤਾ ਜੀ।
0: ਨੋਟੀਕਲ ਇੰਜੀਨੀਅਰਿੰਗ ਤੋਂ ਬਾਅਦ ਇਹ ਆਦਮੀ ਮਾਲਿਸ਼ ਦੇ ਕੰਮ ਦੇ ਵਿੱਚ ਆ ਗਿਆ
4: ਜੀ,
0: ਕਿਉਂਕਿ ਇਹਦੇ ਪੇਰੈਂਟਸ ਵੀ ਇਹੀ ਕੰਮ ਕਰਦੇ ਸੀ। ਇਹਦਾ ਪੈਸ਼ਨ ਹੈ, ਤੇਲ ਬੜੇ ਖਾਸ ਨੇ ਜੜੀ ਬੂਟੀਆਂ ਤੋਂ ਬਣੇ ਹੋਏ। ਬ੍ਰਿਜੀ ਆਪਕਾ ਨੰਬਰ ਬੋਲ ਦੀਜੀਏ ਤਿੰਨ ਵਾਰ।
4: 647-619-1369 647-619-1369
0: 647-619-1369
4: ਜੀ।
0: 647-619-1369 647-619-1369 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। 647-619-1369 ਮਾਲਿਸ਼ ਕਰਾਉਣੀ। ਕਿਸੇ ਨੇ ਅਪੁਆਇੰਟਮੈਂਟ ਅਵੇਲੇਬਲ ਹੈ ਅੱਜ?
4: ਅੱਜ ਅਵੇਲੇਬਲ ਹੈ ਜੀ।
0: ਸ਼ਾਮ ਦੀ ਅਪੁਆਇੰਟਮੈਂਟਸ ਹੈਗੀਆਂ ਨੇ ਕੋਲ?
4: ਅਵੇਲੇਬਲ।
0: ਲੇਟ ਈਵਨਿੰਗ ਜੇ ਕੋਈ ਮੇਲ ਫੀਮੇਲ, ਫੀਮੇਲ ਵੀ ਕਰਾਉਣਾ ਚਾਹੁੰਦੇ ਆ, ਫੀਮੇਲ ਲਈ ਲੱਗ ਇਹਨਾਂ ਕੋਲ, ਲੇਡੀਜ਼ ਕੰਮ ਕਰਦੀਆਂ ਨੇ
4: ਜੀ।
0: ਅਤੇ ਤੁਸੀਂ ਅਪਿਅੰਗਮ ਸ਼ਿਰੋਧਾਰਾ ਵਰਗੇ ਜਿਹੜੇ ਪੋਟਲੀ ਮਸਾਜ, ਪੋਟਲੀ ਨਾਲ ਮਾਲਿਸ਼ ਕਰਦੇ ਨੇ, ਉਹ ਸਾਰਾ ਕਰਾ ਸਕਦੇ ਹੋ। 647-619-1369 'ਤੇ ਕਾਲ ਕਰਨੀ ਹੈ। ਇੰਡੀਆ ਜਾਣਾ ਜਾਂ ਪਾਕਿਸਤਾਨ ਜਾਂ ਕਿਤੇ ਵੀ ਘੁੰਮਣ ਜਾਣਾ, ਕੋਮਲ ਨੂੰ ਕਾਲ ਕਰਨੀ ਹੈ ਔਨਲਾਈਨ ਟਰੈਵਲ ਤੋਂ। 905-239-7711 905-239-7711 905-239-7711 ਔਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡ ਕਰਦੇ ਹਾਂ। ਗੱਡੀ ਕਿਹੜੀ ਮਰਜ਼ੀ ਹੋਵੇ ਉਹਦੀ ਰਿਪੇਅਰ ਵਾਸਤੇ, ਕਾਰ SUV ਦੀ ਰਿਪੇਅਰ ਵਾਸਤੇ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-463-63-63 905-463-63-63 ਔਰ ਮਿਲਟਨ ਫੋਰਡ ਪੁਰਾਣੀ ਗੱਡੀ ਕੋਈ ਵੀ ਖੜੀ ਕਰ ਦਿਓ, ਜਿਹਦੀਆਂ ਕਿਸ਼ਤਾਂ ਨਹੀਂ ਦੇ ਹੋ ਰਹੀਆਂ ਉਹਦੀਆਂ ਕਿਸ਼ਤਾਂ ਆਪੇ ਐਡਜਸਟ ਕਰ ਦੇਣਗੇ, ਨਵੀਂ ਗੱਡੀ ਦੇ ਦੇਣਗੇ। ਅਤੇ ਤੁਸੀਂ ਮਿਲਟਨ ਫੋਰਡ ਦੇ ਚੋਪੜਾਜ ਨੂੰ ਮਿਲਣਾ, ਅਨਿਲ ਚੋਪੜਾ ਮਿਲਟਨ ਫੋਰਡ। ਅਤੇ ਤੁਸੀਂ ਵਿੰਡੋਜ਼ ਚੇਂਜ ਕਰਾਉਣੀ ਆ, ਡੋਰ ਚੇਂਜ ਕਰਾਉਣਾ ਘਰ ਦੇ, ਰਾਈਟ ਵਿੰਡੋ ਫੋਰਸ ਇੰਸਟਾਲਮੈਂਟ ਦੇ ਵਿੱਚ ਵਿੰਡੋਜ਼ 'ਤੇ ਡੋਰ ਲਗਾ ਕੇ ਦਿੰਦੇ, ਕਿਸ਼ਤਾਂ 'ਚ ਪੈਸੇ ਦੇਣੇ $60-$70, $80 ਮਹੀਨੇ ਦੇ, ਫਰੀ ਐਸਟੀਮੇਟ ਲੈ ਲੈਣਾ, ਟੋਪ ਨੋਚ ਕੁਆਲਿਟੀ, ਲਾਈਫ ਟਾਈਮ ਵਾਰੰਟੀ। 416-206-3200 416-206-3200 ਰਾਣਾ ਜੀ ਕੁਇਕਲੀ ਮੈਸੇਜ ਦੇਣਾ ਪੈਣਾ ਜੀ, ਮੇਰੇ ਕੋਲ ਦੋ ਲਾਈਨ ਹੋਰ ਹੋਲਤੇ ਨੇ। ਸ਼ੇਰਜੰਗ ਰਾਣਾ ਜੀ
5: ਆਉਂਦੇ ਆ। ਅਮਨ ਜੀ ਤੁਹਾਨੂੰ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ $90,000 ਦੀ RDSP ਦੀ ਗ੍ਰਾਂਟ ਹੈ, ਜਿਹੜੇ ਵੀ ਪਰਿਵਾਰਿਕ ਮੈਂਬਰ ਤੁਹਾਡੇ 49 ਸਾਲ ਦੀ ਉਮਰ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ ਫੈਡਰਲ ਗਵਰਨਮੈਂਟ ਦੀ ਇਹ ਗ੍ਰਾਂਟ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ। ਨੰਬਰ ਹੈਗਾ ਪੰਜਾਬ ਇੰਸ਼ੋਰੈਂਸ ਦਾ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਈ।
0: ਪੰਜਾਬ ਇੰਸ਼ੋਰੈਂਸ ਤੇ ਤੁਸੀਂ ਕਾਲ ਕਰਨਾ, ਕਿਸੇ ਨੂੰ ਵੀ ਕੋਈ ਵੀ ਡਿਸੇਬਿਲਟੀ ਆ, ਕੋਈ ਬਿਮਾਰ ਆ, ਕੋਈ ਲੰਬੇ ਟਾਈਮ ਦੀ ਬਿਮਾਰੀ ਆ, ਜਾਂ ਦਵਾਈ ਲੱਗੀ ਹੈ ਲਾਈਫ ਟਾਈਮ ਦੀ, ਕੋਈ ਵੀ ਲਾਈਫ ਟਾਈਮ ਦੀ ਦਵਾਈ ਲੱਗੀ ਆ, ਪੰਜਾਬ ਇੰਸ਼ੋਰੈਂਸ ਤੇ ਤੁਸੀਂ ਕਾਲ ਕਰਨੀ ਹੈ। 416-910-9000 416-910-9000 ਦੇ ਉੱਤੇ ਕਾਲ ਕਰਨੀ ਹੈ। 416-910-9000 ਤੇ ਜਸਵਿੰਦਰ ਸਿੰਘ ਢਿੱਲੋਂ ਮੇਰੇ ਕੋਲ ਆਏ ਹੋਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
4: ਕਿਰਪਾ ਮਹਾਰਾਜ, ਚੜ੍ਹਦੀ ਕਲਾ,
0: ਚੜ੍ਹਦੀ ਕਲਾ ਤੇ ਕਰਦੇ ਹਾਂ ਗੱਲ ਆਪਾਂ ਬੈਠ ਕੇ। ਸ਼ੋਅ ਤੋਂ ਬਾਅਦ ਇੱਕ ਪਬਲਿਕ ਵਾਸਤੇ ਇੱਕ ਇੰਟਰਸਟ ਦੇ ਲਈ ਆਏ ਸੀ ਮੇਰੇ ਕੋਲ ਕਿ ਪਬਲਿਕ ਇੰਟਰਸਟ ਦੇ ਵਿੱਚ ਕੁਛ ਹੈਗਾ ਆਪਣੀ ਕਮਿਊਨਿਟੀ ਵਾਸਤੇ। ਮੈਂ ਕਿਹਾ ਕੋਈ ਨਹੀਂ ਗੱਲ ਕਰਦੇ ਹਾਂ। ਡੈਂਟਿਸਟਰੀ ਐਟ ਰੈਂਬਲਰ, ਦੰਦਾਂ ਦੀ ਸੰਭਾਲ ਵਾਸਤੇ ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਕਲੀਨਿਕ ਅੱਜ ਖੁੱਲ੍ਹਾ ਹੈਗਾ। ਬੱਚਿਆਂ ਦੇ ਦੰਦ ਬਿਲਕੁਲ ਮੁਫਤ ਚੈੱਕ ਕਰਾਓ। 905-451-8211 905-451-8211 ਨੰਬਰ ਆ। ਜਸਵਿੰਦਰ ਸੋਰੀ ਜਤਿੰਦਰ ਕੌਰ ਗਰੇਵਾਲ ਡੈਂਟਿਸਟ ਨੇ, ਸਰਜਨ ਵੀ ਨੇ। ਅਤੇ ਤੁਸੀਂ ਡੈਂਟਿਸਟਰੀ ਐਟ ਰੈਂਬਲਰ, ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ, ਜਿੱਥੇ ਨਜ਼ਾਰਾ ਰੈਸਟੋਰੈਂਟ ਉਸੇ ਪਲਾਜ਼ੇ 'ਚ, ਉਸੇ ਪਲਾਜ਼ੇ 'ਚ ਤਵਾ ਕਿਚਨ ਵੀ ਆ। ਤੁਸੀਂ ਪਹੁੰਚਣਾ ਹੈਗਾ 905-451-8211। ਦੰਦਾਂ ਦਾ ਇਲਾਜ 90,000 ਦੀ ਇਨਕਮ ਤੋਂ ਘੱਟ ਵਾਲੇ ਲੋਕ ਮੁਫਤ ਕਰਾ ਸਕਦੇ ਨੇ, ਸ਼ਰਤਾਂ ਲਾਗੂ ਹੁੰਦੀਆਂ ਨੇ। ਬੱਚੇ ਅਤੇ ਬਜ਼ੁਰਗਾਂ ਦੇ ਦੰਦ ਫਰੀ ਚੈੱਕਅਪ ਹੁੰਦੇ ਨੇ, ਸਰਕਾਰ ਵੱਲੋਂ ਪਲਾਨ ਨੇ। ਨਾਨਕ ਡੈਂਟ ਕਲੀਨਿੰਗ, ਪਹਿਲੇ 5 ਲੋਕ ਜਿਹੜੇ ਕਾਲ ਕਰਨਗੇ ਡਕਟ ਕਲੀਨਿੰਗ ਤਾਂ ਹੋਊਗੀ ਹੋਊਗੀ, ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਣਗੇ। ਜਿਹੜਾ ਮਰਜ਼ੀ ਸ਼ਹਿਰ ਹੈ ਤੁਹਾਡਾ, ਨਾਨਕ ਵਾਲਿਆਂ ਨੂੰ ਕਾਲ ਕਰੋ ਤਸੱਲੀ ਨਾਲ, ਕੈਮਰੇ ਦੇ ਨਾਲ ਅਤੇ ਟੈਕਨੋਲੋਜੀ ਨਾਲ। ਤੁਹਾਨੂੰ ਦਿਖਾਉਣਗੇ ਸਾਰੀ ਪਹਿਲਾਂ ਕਿੰਨਾ ਗੰਦ ਸੀ, ਹੁਣ ਕਿੰਨਾ ਗੰਦ ਨਿਕਲਿਆ ਘਰ ਚੋਂ। 416-729-1521 416-729-1521 ਦੇ ਉੱਤੇ ਤੁਸੀਂ ਕਾਲ ਕਰਨੀਆਂ, ਔਰ ਨਾਲ ਨਾਲ ਫਰੈਸ਼ ਗਰੋਸਰੀ ਡਿਪੂ ਦੀਆਂ ਦੋ ਲੋਕੇਸ਼ਨ ਨੇ, ਤੁਸੀਂ ਵਿਜ਼ਿਟ ਕਰਨਾ। ਗਰੋਸਰੀ ਸਟੋਪ ਦਾ ਨਾਮ ਮਹਿੰਗਾਈ ਨਾਲ ਦੁਸ਼ਮਣੀ, ਫਰੈਸ਼ ਗਰੋਸਰੀ ਡਿਪੂ 905-458-1300। ਅਤੇ ਅਸ਼ੋਕ ਸੈਣੀ CPSEGA ਨੇ, ਕਿਸੇ ਨੇ ਵੀ ਟੈਕਸ ਦੀਆਂ ਕੋਈ ਕੰਪਲੀਕੇਸ਼ਨਸ ਨੇ ਉਹਨਾਂ ਨੂੰ ਫਿਕਸ ਕਰਨਾ, ਰਿਜ਼ੋਲਵ ਕਰਨਾ, ਅਸ਼ੋਕ ਸੈਣੀ 647-1300-17 ਸੋਰੀ ਮੈਂ ਮਾਫ਼ੀ ਚਾਹੂੰਗਾ, ਅਸ਼ੋਕ ਸੈਣੀ ਉਹਨਾਂ ਦਾ ਨੰਬਰ ਹੈ, ਮਾਫ਼ੀ ਚਾਹੂੰਗਾ, 905-458-1399। ਏਅਰਪੋਰਟ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ ਹੋਮ ਡਿਪੋ ਵਾਲੇ ਪਲਾਜ਼ੇ 'ਚ ਨੇ ਅਸ਼ੋਕ ਸੈਣੀ। ਅਤੇ ਜਿੰਨੇ ਵੀ ਲੋਕਾਂ ਨੇ ਅੱਜ ਕਾਲ ਕੀਤਾ, ਪਾਰਟੀਸਪੇਟ ਕੀਤਾ, ਮੈਨੂੰ ਟੈਕਸ ਕਰ ਦਿਓ 416-518-3200। ਤੁਹਾਡੇ ਫ੍ਰੀ ਗਿਫਟ ਜਿਹੜੇ ਪਿੱਕ ਕਰਾਵਾਂਗੇ। ਮੇਰਾ ਨੰਬਰ ਹੈ 416-518-3200 'ਤੇ ਟੈਕਸ ਕਰ ਦਿਓ ਆਪਣੇ ਨਾਂ ਦੇ ਨਾਲ, ਮੈਂ ਅੱਗੇ ਪਾਸ ਔਨ ਕਰ ਦੂੰਗਾ। ਅਤੇ RSG ਕਸਟਮ ਸੋਫਾ, ਕਸਟਮ ਸੋਫੇ, ਕਸਟਮ ਬੈੱਡ ਜਾਂ ਪੁਰਾਣੇ ਫਰਨੀਚਰ ਨੂੰ ਨਵਾਂ ਵਰਗਾ ਬਣਾਉਣਾ, ਪੁਰਾਣੇ ਨੂੰ ਨਵਾਂ ਬਣਾ ਦੇਣਗੇ। 647-705-1317 647-705-1317 ਐਟਲਸ ਕਿਚਨ ਵਾਲੇ, ਕਿਚਨ ਪੁਰਾਣੀ ਜਾਂ ਨਵੀਂ ਰਿਪੇਅਰ ਕਰਾਓ, 742-778-7800 ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਅੱਜ ਜ਼ਰੂਰ ਪਹੁੰਚੋ। ਫੁੱਲਾਂ ਦੇ ਬੂਟੇ ਜਾਂ ਦਰੱਖਤਾਂ ਲੈਣੇ ਨੇ, ਫਰੂਟ ਵਾਲੇ ਦਰੱਖਤ, ਘਰ ਦੇ ਵਿੱਚ ਫਰੂਟ, ਆੜੂ ਤੋਂ ਲੈ ਕੇ ਨਾਸ਼ਪਾਤੀਆਂ ਤੱਕ ਲਾਉਣੀਆਂ ਨੇ, ਸੇਬ ਲਾਉਣੇ ਨੇ, ਗ੍ਰੀਨ।
6: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-365-2340।
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ
7: 1 9 6 0 0 0 9 Nobel Fresh Foods. Share with your Ikko Dora Bagya. Top quality te low low price. Tamich Nobel Fresh Foods. Fair number le gaya. Ata da Chawal 2 3 28 9 81 05 6 6 Nobel Fresh Foods.
8: ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ
9: ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
8: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
10: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
11: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340, 647-765-2340।
12: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
0: ਤੁਸੀਂ ਜੁੜਿਓ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਏ ਜੀ ਜੁਲਾਈ ਮਹੀਨੇ ਦੀ 13 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਮੰਡੇ ਮਾਰਨਿੰਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾੜ ਦਾ ਮਹੀਨਾ ਚੱਲ ਰਿਹਾ ਤੇ ਅੱਜ ਹੋ ਗਈ ਜੀ 28 ਤਰੀਕ, 28 ਹਾੜ ਤੇ ਨਾਨਕ ਸ਼ਾਹੀ ਸੰਮਤ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੇ ਫਿਰ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਫਿਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੁੰਦਾ ਜੀ 647-8713-1313 ਤੇ ਤੁਸੀਂ ਗੱਲਬਾਤ ਜਿਹੜੀ ਉਹ ਸਟੂਡੀਓ ਦੇ ਵਿੱਚ ਕਰ ਸਕਦੇ ਹੋ ਜੀ। ਤੇ ਲਓ ਜੀ ਪਹਿਲਾਂ ਮੌਸਮ ਦੇਖ ਲੈਂਦੇ ਹਾਂ। ਮੌਸਮ ਬੜਾ ਔਸਮ ਬਣਿਆ ਹੋਇਆ, ਬ੍ਰੈਂਪਟਨ ਦੇ ਵਿੱਚ ਇਸ ਸਮੇਂ 26 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਸਨੀ ਡੇ ਅੱਜ ਰਹਿਣ ਵਾਲਾ ਜੀ, ਪੂਰਾ ਪੂਰੀ ਧੁੱਪ ਚਮਕਣੀ ਹੈ ਤੇ ਸਮਰ ਜਿਹੜੀ ਚੱਲ ਰਹੀ ਹੈ ਸੋ ਸਮਰ ਦਾ ਫਿਰ ਜਿਵੇਂ ਕਹਿੰਦੇ ਆ ਨਾ ਪੂਰਾ ਫੁੱਲ ਫਲੈਜ ਮੌਸਮ ਸਮਰ ਵਰਗਾ ਹੀ ਗਰਮੀ ਵਰਗਾ ਹੀ ਹੋਣਾ ਚਾਹੀਦਾ ਸੋ ਉੱਦਾਂ ਦਾ ਹੀ ਹੈ। ਸੋ ਕਹਿੰਦੇ ਬਸ ਆਹ ਹਫ਼ਤਾ ਜਿਹੜਾ ਹੈਗਾ ਹੈ ਤੁਸੀਂ ਸਮਰ ਨੂੰ ਕਰੋਗੇ ਇੰਜੋਏ ਤੇ ਸਨੀ ਕੰਡੀਸ਼ਨਸ ਜਿਹੜੀਆਂ ਉਹ ਸਾਰਾ ਦਿਨ ਇੱਦਾਂ ਹੀ ਰਹਿਣਗੀਆਂ। ਹਵਾ ਚੱਲ ਰਹੀ ਹੈ ਜੀ 20 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਤੇ ਜੇ ਆਪਾਂ ਗੱਲ ਕਰੀਏ ਸੂਰਜ ਦੇਵਤਾ ਜੀ ਬਾਏ ਬਾਏ ਕਹਿਣਗੇ 8:59 ਤੇ। ਸੋ ਦੇਖੋ ਦਿਨਾਂ ਦੀ ਜਿਹੜੀ ਲੰਬਾਈ ਹੈ ਨਾ ਉਹ ਘਟਣੀ ਸ਼ੁਰੂ ਹੋ ਗਈ ਜਦੋਂ ਆਪਾਂ ਨੇ 21 ਜੂਨ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਜਿਹੜੇ ਹੁਣ 9:00 ਤੋਂ ਬਾਅਦ ਵੀ ਜਿਹੜਾ ਹੈਗਾ ਸੂਰਜ ਦੇਵਤਾ ਬਾਏ ਬਾਏ ਕਹਿੰਦੇ ਹੁੰਦੇ ਸੀ ਪਰ ਹੁਣ 8:59 ਤੇ ਸਨਸੈੱਟ ਜਿਹੜਾ ਹੋ ਜਾਣਾ ਤੇ ਰਾਤ ਦਾ ਟੈਂਪਰੇਚਰ ਵੀ 27-26-24 ਜਿਹੜਾ 23 ਡਿਗਰੀ ਤੱਕ ਰਹੂਗਾ ਤੇ 5:50 ਤੇ ਕੱਲ੍ਹ ਸਵੇਰੇ ਸਨਰਾਈਜ਼ ਹੋਵੇਗਾ। ਉਦੋਂ 23 ਡਿਗਰੀ ਸੈਲਸੀਅਸ ਟੈਂਪਰੇਚਰ ਤੁਸੀਂ ਇੰਜੋਏ ਕਰੋਗੇ। ਕੱਲ੍ਹ ਨੂੰ ਸਵੇਰੇ ਸਵੇਰੇ ਥੋੜ੍ਹੇ ਜਿਹੇ ਧੁੱਪ ਅਤੇ ਕਲਾਉਡੀ ਪੀਰੀਅਡਸ ਮਿਕਸ ਜਿਹਾ ਮੌਸਮ ਤੁਹਾਨੂੰ ਦੇਖਣ ਨੂੰ ਮਿਲੂਗਾ ਪਰ ਟੈਂਪਰੇਚਰ ਜਿਹੜਾ 10:00 ਪਤਾ ਕਿੰਨਾ ਚਲਾ ਜਾਣਾ 30 ਡਿਗਰੀ ਤੱਕ ਟੈਂਪਰੇਚਰ ਕੱਲ੍ਹ ਨੂੰ ਹੋਵੇਗਾ ਅਤੇ ਕੱਲ੍ਹ ਨੂੰ ਫਿਰ ਬੱਦਲਵਾਈ ਵੀ ਹੈ ਧੁੱਪ ਵੀ ਹੈ ਪਰ ਗਰਮੀ ਵਾਲਾ ਮਾਹੌਲ ਪੂਰਾ ਬਣਿਆ ਰਹਿਣਾ। ਸੋ ਇੱਦਾਂ ਹੀ ਮੌਸਮ ਹੋਣਾ ਚਾਹੀਦਾ ਜੀ। ਗਰਮੀ ਦਾ ਸੀਜ਼ਨ ਚੱਲ ਰਿਹਾ, ਸਮਰ ਸੀਜ਼ਨ ਅਤੇ ਕਰੋ ਇੰਜੋਏ। ਅਤੇ ਲਓ ਜੀ ਸਭ ਤੋਂ ਪਹਿਲਾਂ ਅੱਜ ਮੰਡੇ ਮੋਰਨਿੰਗ ਹੈ, ਸ਼ਬਦ ਸਰਵਣ ਕਰਦੇ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਹੋਰ ਕਰਾਂਗੇ।
11: ਮਿਲੂਗਾ ਹੋਏਗਾ ਤੇ ਉਸ ਲਈ ਇੱਕ ਨੰਬਰ ਡਾਇਲ ਕਰ ਜਲਦੀ

0: ਸੁਣਨ ਨੂੰ ਮਿਲਦੇ ਸੀ, ਪਰ ਹੁਣ ਇਹ ਮਾਮਲੇ ਜਿਹੜੇ ਬੜੇ ਹੀ ਵੱਧ ਗਏ ਆ। ਸੋ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ। ਸੋ ਇਹ ਜਿਹੜੇ ਟੋਰੋਂਟੋ ਸਟਰੀਟ ਫੈਸਟੀਵਲ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਹੈ ਨਾ, ਬੜਾ ਮਾੜਾ ਹੋਇਆ, ਨਹੀਂ ਹੋਣਾ ਚਾਹੀਦਾ। ਹੁਣ ਉਹੀ ਹੈ, ਕਿਤੇ ਵੀ ਕਿਤੇ ਇੱਦਾਂ ਦੀ ਗੈਟ ਟੂਗੈਦਰ ਹੁੰਦੀ ਹੈ, ਕੋਈ ਪਿਕਨਿਕ ਹੋ ਗਈ, ਕੋਈ ਇੱਦਾਂ ਦੇ ਫੈਸਟੀਵਲ ਹੋ ਗਏ, ਹੈ ਨਾ, ਫਿਰ ਲੋਕ ਡਰਦੇ ਮਾਰੇ ਕਈ ਤਾਂ ਜਾਂਦੇ ਹੀ ਨਹੀਂ, ਵੀ ਛੱਡੋ ਪਰੇ ਆਰਾਮ ਨਾਲ ਘਰ ਬੈਠੋ, ਜਾਣ ਦੀ ਲੋੜ ਨਹੀਂ ਹੈਗੀ। ਕਿਉਂਕਿ ਜਿਨ੍ਹਾਂ ਨੇ ਕਰਵਾਇਆ ਹੁੰਦਾ ਉਹਨਾਂ 'ਤੇ ਆ ਜਾਂਦੀ ਗੱਲਬਾਤ, ਹੈ ਨਾ, ਕਿ ਉਹਨਾਂ ਨੇ ਕੋਈ ਇੰਨਾ ਧਿਆਨ ਨਹੀਂ ਕੀਤਾ। ਪਰ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅਤੇ ਹੁਣ ਆਪਾਂ ਰਾਣਾ ਭਾਅ ਜੀ ਨੂੰ ਲੈ ਲਈਏ, ਪੰਜਾਬ ਇੰਸ਼ੋਰੈਂਸ ਤੋਂ ਸ਼ੇਰ ਜੰਗ ਸਿੰਘ ਜੀ ਰਾਣਾ ਸਾਡੇ ਨਾਲ ਜੁੜੇ ਆ, ਅਤੇ ਇਹਨਾਂ ਤੋਂ ਆਪਾਂ RDSP ਦੀ ਜਾਣਕਾਰੀ ਲੈਣੀ ਹੈ। ਸੋ ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਗੌਰਮੈਂਟ ਦਾ ਜੀ, ਔਰ ਕੈਨੇਡਾ ਦੇ ਵਿੱਚ ਹੀ ਇਹ ਪੋਸੀਬਿਲਿਟੀ ਹੈ ਇੱਦਾਂ ਦੀ, ਜਿਵੇਂ ਹੁਣ ਪਹਿਲਾਂ ਚਲੋ ਸਾਰਾਂਸ਼ ਦੱਸ ਕੇ ਗਏ ਹੈ, ਅਤੇ ਆਪਾਂ ਤੁਹਾਨੂੰ ਦੱਸਦੇ ਹੁੰਦੇ ਹਾਂ RESP ਬਾਰੇ, ਹੈ ਨਾ, ਬੱਚਿਆਂ ਦੇ ਐਜੂਕੇਸ਼ਨ ਪਲਾਨ ਬਾਰੇ, ਗੌਰਮੈਂਟ ਤੁਹਾਡੀ ਹੈਲਪ ਕਰਦੀ ਹੈ। ਅਤੇ ਇੱਦਾਂ ਹੀ RDSP ਹੈ, ਅਤੇ ਜਿਹੜੇ ਕਿ ਡਿਸੇਬਲ ਬੱਚੇ ਹੁੰਦੇ ਆ ਕਿ ਉਹ ਆਪਣਾ ਆਪਾਂ ਨਹੀਂ ਸਾਂਭ ਸਕਦੇ, ਅਤੇ ਗੌਰਮੈਂਟ ਗ੍ਰਾਂਟ ਦਿੰਦੀ ਹੈ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਆਵੇ, ਅਤੇ ਜਦੋਂ ਪੇਰੈਂਟਸ ਆ ਉਦੋਂ ਤਾਂ ਉਹਨਾਂ ਨੇ ਸਾਂਭ ਲੈਣਾ, ਬਾਅਦ ਦੇ ਵਿੱਚੋਂ ਉਹਨਾਂ ਨੂੰ ਕੌਣ ਸਾਂਭੂਗਾ, ਕਿਉਂਕਿ ਉਹਨਾਂ ਤੋਂ ਕੰਮ ਵੀ ਨਹੀਂ ਹੋਣਾ, ਇਨਕਮ ਨਹੀਂ ਉਹਨਾਂ ਕੋਲ ਹੋਣੀ। ਅਤੇ ਲੈਂਦੇ ਹਾਂ ਜੀ ਜਾਣਕਾਰੀ। ਭਾਅ ਜੀ ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲੈਕਚਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਰੀਅਲੀ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਫੈਡਰਲ ਗਵਰਨਮੈਂਟ ਦਾ RDSP, ਜਿਹਦੇ ਅੰਡਰ $90,000 ਤੱਕ ਦੀ ਗ੍ਰਾਂਟ ਮਿਲ ਰਹੀ ਹੈ। ਅਗਰ ਤੁਹਾਡੀ ਉਮਰ 49 ਸਾਲ ਜਾਂ ਇਸ ਤੋਂ ਘੱਟ ਹੈ, ਘਰ ਦੇ ਵਿੱਚ ਕੋਈ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਪਰਸਨ ਹੈ, ਤੇ ਉਹਨਾਂ ਦਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰਵਾ ਕੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਐਂਡ ਈਵਨ ਅਗਰ ਤੁਹਾਡੀ ਐਲੀਜੀਬਿਲਿਟੀ ਪਿਛਲੇ 10 ਸਾਲਾਂ ਦੀ ਬਣਦੀ ਸੀ, ਤੇ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹਨੂੰ ਵੀ ਆਪਾਂ ਕੈਚ ਅਪ ਕਰ ਸਕਦੇ ਹਾਂ। ਉਹਦਾ ਇੱਕ ਪ੍ਰੋਸੈਸ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਬਾਕੀ ਕਾਫੀ ਪਰਿਵਾਰ ਹੈ ਭੈਣ ਜੀ ਜਿਨ੍ਹਾਂ ਨੂੰ ਇਸ ਗ੍ਰਾਂਟ ਬਾਰੇ ਬਿਲਕੁਲ ਨੌਲੇਜ ਨਹੀਂ ਹੈਗੀ, ਇਟਸ ਵੈਰੀ ਈਜ਼ੀ। ਕਿਉਂਕਿ ਕੀ ਹੈਗਾ ਵੀ ਡਾਕਟਰਸ ਨੇ ਜਿਹੜਾ ਹੈਗਾ ਇੱਕ ਫਾਰਮ ਸਾਈਨ ਕਰਨਾ ਹੁੰਦਾ। ਅਗਰ ਬਾਈ ਚਾਂਸ ਆਪਾਂ ਨੂੰ ਲੱਗਦਾ ਹੈਗਾ ਵੀ ਜਿਹੜੇ ਵੀ ਸਾਡੇ ਪਰਿਵਾਰਿਕ ਮੈਂਬਰ ਹੈਗੇ ਨੇ ਜਿਹੜੀ ਡੇਲੀ ਐਕਟੀਵਿਟੀ ਕਰ ਰਹੇ ਨੇ, ਉਹ ਐਕਟੀਵਿਟੀ ਕਰਨ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ, ਜਿਵੇਂ ਦੇਖਣ ਵਿੱਚ ਉਹਨਾਂ ਨੂੰ ਪ੍ਰੋਬਲਮ ਹੈ ਸੁਣਨ ਦੇ ਵਿੱਚ, ਕੱਪੜੇ ਅਗਰ ਆਪਾਂ ਚੇਂਜ ਨਹੀਂ ਕਰ ਸਕਦੇ, ਬੋਲਣ ਦੇ ਵਿੱਚ ਪ੍ਰੋਬਲਮ ਹੈਗਾ, ਵਾਕ ਕਰਨ ਦੇ ਵਿੱਚ ਹੈ ਜਾਂ ਫੀਡਿੰਗ ਦੇ ਵਿੱਚ, ਤਾਂ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਕਿਉਂਕਿ ਜਦੋਂ ਉਮਰ ਕੱਲ ਨੂੰ 50 ਸਾਲ ਹੋ ਜਾਂਦੀ ਕਿਸੇ ਪਰਸਨ ਦੀ, ਉਦੋਂ ਇਹ ਜਿਹੜੀ ਗ੍ਰਾਂਟ ਹੈ ਟੋਟਲੀ ਬੰਦ ਹੋ ਜਾਣੀ। ਸੋ ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ ਆਪਾਂ ਟਾਈਮ ਸਿਰ ਜਿਹੜਾ ਹੈਗਾ ਅਪਲਾਈ ਕਰਕੇ ਗ੍ਰਾਂਟ ਲੈਣੀ ਸ਼ੁਰੂ ਕਰੀਏ। ਕਿਉਂਕਿ ਗਵਰਨਮੈਂਟ ਦਾ ਮੇਨ ਪੰਜੀ ਦਾ ਮਕਸਦ ਗ੍ਰਾਂਟ ਦੇਣ ਦਾ ਇਹੀ ਹੈ ਵੀ ਅੱਜ ਮੰਨ ਲਓ ਕੋਈ ਪਰਸਨ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਕੱਲ ਨੂੰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਫਿਊਚਰ ਹੈ ਉਹਨੂੰ ਸਟਰੋਂਗ ਬਣਾਇਆ ਜਾ ਸਕੇ, ਕੋਈ ਪਰਸਨ ਕੱਲ ਨੂੰ ਉਹ ਕਿਸੇ ਹੋਰ ਪਰਸਨ ਦੇ ਉੱਤੇ ਫਾਈਨੈਂਸ਼ੀਅਲੀ ਡਿਪੈਂਡੈਂਟ ਨਾ ਹੋਣ। ਖਾਸ ਕਰਕੇ ਜਿਵੇਂ ਆਪਾਂ ਬੱਚਿਆਂ ਦੀ ਗੱਲ ਕੀਤੀ, ਜਿਹੜੇ ਅੱਜ ਬੱਚੇ ਸਪੈਸ਼ਲ ਨੀਡ ਵਾਲੇ ਨੇ, ਪੇਰੈਂਟਸ ਉਹਨਾਂ ਦੀ ਬਹੁਤ ਵਧੀਆ ਟੇਕ ਕੇਅਰ ਕਰ ਰਹੇ ਨੇ, ਪਰ ਗਵਰਨਮੈਂਟ ਇਹ ਸੋਚਦੀ ਜੇ ਕੱਲ ਨੂੰ ਪਹਿਲਾਂ ਪੇਰੈਂਟਸ ਨੂੰ ਕੁਛ ਹੋ ਗਿਆ ਤੇ ਉਹ ਸਪੈਸ਼ਲ ਨੀਡ ਵਾਲੇ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਸੋ ਅਗਰ ਫੰਡਸ ਹੋਣਗੇ, ਅਗਰ ਉਹਨਾਂ ਦੇ ਕੋਲ ਪ੍ਰੋਪਰ ਫੰਡਿੰਗ ਹੋਏਗੀ, ਪੈਸੇ ਹੋਣਗੇ, ਤੇ ਡੈਫੀਨੇਟਲੀ ਕੋਈ ਨਾ ਕੋਈ ਪਰਸਨ ਉਹਨਾਂ ਦੀ ਟੇਕ ਕੇਅਰ ਜ਼ਰੂਰ ਕਰੇਗਾ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਈਵਨ ਭੈਣ ਜੀ 2023 ਤੋਂ ਬਾਅਦ ਗਵਰਨਮੈਂਟ ਨੇ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈਗੇ ਨੇ ਉਹਨਾਂ ਨੂੰ ਇਸ ਗ੍ਰਾਂਟ ਦੇ ਅੰਡਰ ਕਵਰ ਕੀਤਾ ਹੈਗਾ। ਅਗਰ ਤੁਸੀਂ ਡੇਲੀ ਇਨਸੁਲਿਨ ਲੈ ਰਹੇ ਹੋ, ਉਮਰ 49 ਸਾਲ ਜਾਂ ਇਸ ਤੋਂ ਘੱਟ ਹੈ, ਤੇ ਤੁਸੀਂ ਵੀ ਜਿਹੜਾ ਇਹ ਗ੍ਰਾਂਟ ਅਪਲਾਈ ਕਰ ਸਕਦੇ। ਮੈਂ ਕੁਛ ਕਾਮਨ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਮਿਲ ਸਕਦੀ ਹੈ। ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਵਾਉਣੇ ਨੇ, CRA ਤੋਂ ਸਾਨੂੰ ਕਿੱਦਾਂ ਦਾ ਸਰਟੀਫਿਕੇਟ ਚਾਹੀਦਾ, ਜਸਟ ਵੀ ਆਰ ਵਨ ਕਾਲ ਅਵੇ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਸੋ ਜਿੱਦਾਂ ਆਪਾਂ ਇਨਸੁਲਿਨ ਦੀ ਗੱਲ ਕੀਤੀ, ਇਸ ਤੋਂ ਇਲਾਵਾ ਡਾਊਨ ਸਿੰਡਰਮ, ਆਟਿਜ਼ਮ, ADHD, ਡੈਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CP ਦਾ ਇਸ਼ੂ ਹੈ, ਐਪੀਲੈਪਸੀ ਹੈ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਿਟੀਸ ਨੇ, ਕਰੋਨਿਕ ਕੰਡੀਸ਼ਨ ਹੈ, MS, ਕੋਰਨ ਡਿਜ਼ੀਜ਼, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਉਹਨਾਂ ਦਾ ਇਲਾਜ ਲੰਬਾ ਚੱਲ ਰਿਹਾ, ਉਹਨਾਂ ਦੀ ਵੀ ਇਹ $90,000 ਦੀ ਜਿਹੜੀ ਹੈ ਹੈਲਪ ਹੋ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਨੂੰ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ। ਕਹਿਣ ਤੋਂ ਭਾਵ ਹੈ ਅਗਰ ਤੁਸੀਂ ਕਿਸੇ ਤੇ ਡਿਪੈਂਡੈਂਟ ਹੈਗੇ ਹੋ ਤਾਂ ਬਹੁਤ ਹੀ ਇੱਕ ਬਰੋਡ ਜੀ ਜਿਹੜੀ ਡੈਫੀਨੇਸ਼ਨ ਹੈ ਗਵਰਨਮੈਂਟ ਨੇ ਕਿਹਾ ਹੈਗਾ ਤੁਸੀਂ $90,000 ਦੀ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹੋ। ਇਸ ਤੋਂ ਇਲਾਵਾ ਪੈਂਦੀ ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਘੱਟ ਹੈ, ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਹੈਗਾ, ਤੇ $3,480 ਐਕਸਟਰਾ ਜਿਹੜਾ ਹੈਗਾ ਇਸ $90,000 ਤੋਂ ਇਲਾਵਾ ਪੇਰੈਂਟਸ ਨੂੰ ਹਰ ਸਾਲ ਮਿਲਦੇ ਨੇ। ਜਿਨ੍ਹਾਂ ਦੀ ਉਮਰ 18 ਸਾਲ ਤੋਂ ਬਾਅਦ ਹੈ $2,450 ਹਰ ਸਾਲ, ਜੋ ਕਿ ਗਵਰਨਮੈਂਟ ਨੇ ਪਿਛਲੇ ਸਾਲ ਹੀ ਨਵਾਂ ਬੈਨੀਫਿਟ ਸਟਾਰਟ ਕੀਤਾ ਸੀਗਾ, ਇਹ ਵੀ ਪੈਸੇ ਮਿਲ ਸਕਦੇ ਨੇ। ਸੋ ਇਹ ਸਾਰੀਆਂ ਗ੍ਰਾਂਟਸ ਲੈਣ ਲਈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਲਾਸਟ ਵਿੱਚ ਪੈਂਦੀ ਮੈਂ ਕਹਿਣਾ ਚਾਹਾਂਗਾ ਕਿਉਂਕਿ ਜਿਹੜੀ ਇਹ ਗ੍ਰਾਂਟ ਹੈ ਇਹ ਸਾਰੇ ਕੈਨੇਡੀਅਨਸ ਲਈ ਹੈਗੀ ਹੈ, ਇਕੱਲੇ ਆਪਣੇ ਇੰਡੀਅਨਸ ਜਾਂ ਪੰਜਾਬੀਆਂ ਲਈ ਨਹੀਂ ਹੈ। ਸੋ ਜਿਹੜੇ ਵੀ ਆਪਣੇ ਲਿਸਨਰ ਸਾਡਾ ਪ੍ਰੋਗਰਾਮ ਡੇਲੀ ਸੁਣਦੇ ਨੇ, ਜ਼ਰੂਰ ਤੁਸੀਂ ਉਹਨਾਂ ਲੋਕਾਂ ਤੱਕ ਇਹ ਮੈਸੇਜ ਜ਼ਰੂਰ ਕਨਵੇ ਕਰੋ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਇਹ ਗ੍ਰਾਂਟ ਜਿਹੜੀ ਹੈ ਉਹਨਾਂ ਲੋਕਾਂ ਨੂੰ ਮਿਲ ਸਕਦੀ ਹੈ। ਸਿਰਫ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਓਪਨ ਕਰਨ ਦੇ ਵਿੱਚ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ, ਕਿਉਂਕਿ ਮੈਂ ਦੇਖਿਆ ਕਈ ਕੰਪਨੀਆਂ ਨੇ ਪੈਂਦੀ $90,000 ਕਹਿੰਦੇ ਸੀ ਲੈ ਕੇ ਦੇਣਾ ਸਾਨੂੰ, ਉੱਚੋਂ ਵੀ $5,000 ਸਾਨੂੰ ਫੀਸ ਦਵੋ। ਸੋ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ ਇੱਕ ਵੀ ਡਾਲਰ ਪੈਂਜੀ ਨਹੀਂ ਲਿਆ ਜਾ ਰਿਹਾ। ਸੋ ਕਾਲ ਕਰਨਾ ਬਹੁਤ ਚੰਗਾ ਕੰਮ ਹੈ ਵੀ ਆਪਾਂ ਹੈਲਪ ਕਰ ਸਕਦੇ ਉਹਨਾਂ ਲੋਕਾਂ ਦੀ ਜਿਹੜੇ ਲੋਕ ਇਸ ਅਮਾਊਂਟ ਨੂੰ, ਇਸ ਫੰਡਿੰਗ ਨੂੰ ਜਿਹੜਾ ਹੈਗਾ ਡਿਜ਼ਰਵ ਕਰਦੇ ਨੇ। ਪਲੀਜ਼ ਆਪਾਂ ਸਾਰਿਆਂ ਦੀ ਹੈਲਪ ਕਰੀਏ, ਕਿਉਂਕਿ ਪੈਂਜੀ ਕਾਫੀ ਲੋਕ ਹੈ ਸਾਨੂੰ ਕਾਲ ਕਰਦੇ ਨੇ, ਉਹ ਕਹਿੰਦੇ ਜੀ ਸਾਡੀ ਤਾਂ ਉਮਰ 55 ਸਾਲ ਹੋ ਗਈ, ਹੁਣ 52 ਸਾਲ ਹੋ ਗਈ, ਹੁਣ ਅਸੀਂ 60 ਸਾਲ ਦੇ ਨੇੜੇ ਹਾਂ। ਸੋ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਨਹੀਂ ਮਿਲਣੀ। ਸੋ ਇਸ ਕਰਕੇ ਟਾਈਮ ਸਿਰ ਅਗਰ 49 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਅਗਰ ਅਸੀਂ ਅਕਾਊਂਟ ਖੋਲ ਲਵਾਂਗੇ ਤੇ ਸਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਬਾਕੀ ਤੁਹਾਡੇ ਮਨ ਚ ਕੋਈ ਵੀ ਸਵਾਲ ਹੋਵੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ
0: ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਮੈਂ ਨੰਬਰ ਇੱਕ ਵਾਰ ਫੇਰ ਦੇ ਦਿੰਦੀ ਹਾਂ, ਨੰਬਰ ਲੈ ਲਓ 416-910-9000 ਤੇ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ। ਤੇ ਲਓ ਜੀ, ਆਪਾਂ ਨਿਰਦੇਵ ਸਿੱਧੂ ਜੀ ਨਾਲ ਵੀ ਕਰੀਏ ਗੱਲਬਾਤ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਜਿਹੜੀ ਹੈ ਮੌਰਗੇਜ ਦੀ ਲੈਂਦੇ ਹਾਂ। ਨਿਰਦੇਵ ਜੀ, ਸਵਾਗਤ ਤੁਹਾਡਾ।
2: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਪ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ ਜੀ, ਤੇ ਨਰਦੇਵ ਜੀ ਕਹਿੰਦੇ ਆ ਵੀ ਹੁਣ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਨੇ ਜਿਹੜੇ ਇੰਟਰਸਟ ਰੇਟ ਆ ਉਹਨਾਂ ਦੀ ਅਨਾਉਂਸਮੈਂਟ ਕਰਨੀ ਹੈ, ਤੇ ਉਹ ਜੇ ਜਿੱਕੀ ਚ ਹੈ ਵੀ ਕੀ ਕਰੀਏ, ਵਧਾਈਏ ਘਟਾਈਏ ਕਿ ਉਨੇ ਕੁ ਰੱਖੀਏ?
2: ਤੁਸੀਂ ਬੁੱਧਵਾਰ ਤੱਕ ਵੇਟ ਕਰੋ ਜੀ।
0: ਅੱਛਾ, ਕੀ ਲੱਗਦਾ ਤੁਹਾਨੂੰ?
2: ਕੁਛ ਕਹਿ ਨੀ ਸਕਦੇ ਜਸਵਿੰਦਰ ਜੀ ਹਾਲੇ ਤੱਕ, ਗੱਲਬਾਤ ਕਰਾਂਗੇ ਜਸਵਿੰਦਰ ਜੀ ਉਹਨਾਂ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ ਜਿਨ੍ਹਾਂ ਨੇ ਘਰ ਆਲਰੇਡੀ ਖਰੀਦਿਆ ਹੋਇਆ ਹੈਗਾ ਤੇ ਉਹਦੀ ਹੁਣ ਕਲੋਜ਼ਿੰਗ ਆ ਰਹੀ ਹੈਗੀ ਹੈ। ਤੇ ਬਹੁਤ ਵਾਰੀ ਦੇਖਣ ਚ ਆ ਰਹੇ ਜੀ ਕਿ ਜਿਨ੍ਹਾਂ ਨੇ ਘਰ ਬੁੱਕ ਕੀਤੇ ਹੋਏ ਹੈਗੇ ਆ ਤੇ ਉਹਨਾਂ ਨੇ ਕਈ ਵਾਰੀ ਉਹਨਾਂ ਦੀ ਪ੍ਰਾਪਰਟੀ ਦੀ ਜਿਹੜੀ ਅਪਰੇਜ਼ਡ ਵੈਲਿਊ ਆ ਉਹ ਕਾਫੀ ਘੱਟ ਆਉਂਦੀ ਹੈਗੀ ਹੈ। ਤੇ ਉਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਫਿਰ ਇਹ ਹੁੰਦਾ ਕਿ ਆਪਾਂ ਨੂੰ ਐਡੀਸ਼ਨਲ ਡਾਊਨ ਪੇਮੈਂਟ ਚਾਹੀਦੀ ਹੁੰਦੀ ਆ, ਤੇ ਉਹਦੇ ਵਿੱਚ ਫਿਰ ਕੀ ਹੁੰਦਾ ਕਿ ਜਦੋਂ ਅਸੀਂ ਇਹਨੂੰ ਇਸ ਤਰ੍ਹਾਂ ਫਾਈਲ ਪ੍ਰੋਸੈਸ ਕਰਦੇ ਹੈਗੇ ਹਾਂ ਤੇ ਅਪਰੇਜ਼ਲ ਪਹਿਲਾਂ ਅਸੀਂ ਆਪ ਆਰਡਰ ਕਰਨੀ ਹੁੰਦੀ ਆ, ਸਾਡੇ ਕੋਲੇ ਉਹਦੀ ਕਾਪੀ ਆਉਂਦੀ ਹੈਗੀ ਹੈ ਤੇ ਬੈਂਕ ਦੇ ਕੋਲੇ ਜਾਣ ਤੋਂ ਪਹਿਲਾਂ। ਸੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਜਿਹੜਾ ਦੂਸਰੀ ਕਿਸੇ ਅਪਰੇਜ਼ਲ ਕੰਪਨੀ ਤੋਂ ਉਹਦਾ ਸੈਕਿੰਡ ਓਪੀਨੀਅਨ ਲੈ ਕੇ ਅਪਰੇਜ਼ਲ ਕਰਾ ਲੈਂਦੇ, ਕਈ ਵਾਰੀ ਉਸ ਚੀਜ਼ ਦੇ ਨਾਲ ਜਿਹੜਾ ਮਸਲਾ ਹੱਲ ਹੋ ਜਾਂਦਾ ਹੈਗਾ। ਤੇ ਜੇਕਰ ਫਿਰ ਵੀ ਕੋਈ ਦਿੱਕਤ ਆਉਂਦੀ ਹੈਗੀ ਹੈ ਤਾਂ ਫਿਰ ਆਪਾਂ ਇਹ ਵੀ ਦੇਖਦੇ ਹਾਂ ਜੇਕਰ ਤੁਹਾਡੇ ਕੋਲ ਕੋਈ ਹੋਰ ਐਡੀਸ਼ਨਲ ਪ੍ਰੋਪਰਟੀ ਹੈਗੀ ਹੈ ਜਿਹਨੂੰ ਫਿਰ ਰੀਫਾਈਨੈਂਸ ਕੀਤਾ ਜਾ ਸਕਦਾ ਹੈਗਾ, ਉੱਥੇ ਕੋਈ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਹੈ, ਤੇ ਉਹ ਵੀ ਕਰਕੇ ਜਿਹੜੀ ਤੁਹਾਡੇ ਪ੍ਰੋਪਰਟੀ ਦੀ ਡਾਊਨ ਪੇਮੈਂਟ ਆ ਉਹ ਪੂਰੀ ਕੀਤੀ ਜਾ ਸਕਦੀ ਹੈ ਤੇ ਉਹਦੀ ਸਮੇਂ ਸਿਰ ਕਲੋਜ਼ਿੰਗ ਹੋ ਸਕਦੀ ਹੈ। ਨਾਲ ਦੀ ਨਾਲ ਇਹ ਹੁੰਦਾ ਜਦੋਂ ਆਪਾਂ ਟਾਈਮ ਦੇ ਨਾਲ ਕੰਮ ਕਰਦੇ ਹਾਂ ਜਸਵਿੰਦਰ ਜੀ, ਉਹ ਚੀਜ਼ ਦਾ ਉਹਦਾ ਆਲਵੇਜ਼ ਬੈਨੀਫਿਟ ਹੁੰਦਾ ਹੈ ਕਿ ਜੇ ਤੁਹਾਡਾ ਕੋਈ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ ਜਾਂ ਕੋਈ ਹੋਰ ਕੋਈ ਡਾਊਨ ਪੇਮੈਂਟ ਦਾ ਇਸ਼ੂ ਹੈਗਾ ਤੇ ਉਹ ਸਾਰੇ ਜਿਹੜੇ ਟਾਈਮ ਦੇ ਨਾਲ ਉਹ ਸੋਰਟ ਆਊਟ ਕੀਤੇ ਜਾ ਸਕਦੇ ਹੁੰਦੇ ਹੈ ਤਾਂ ਕਿ ਤੁਹਾਡੀ ਸਮੇਂ ਸਿਰ ਕਲੋਜ਼ਿੰਗ ਹੋ ਸਕੇ। ਤੇ ਜਿਹੜੇ ਭੈਣ ਭਰਾ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਆ, ਉਹ ਪ੍ਰੀ ਅਸੈਸਮੈਂਟ ਕਰਵਾਉਣੀ ਚਾਹੁੰਦੇ ਹੈਗੇ ਆ ਜਾਂ ਪ੍ਰੀ ਅਪਰੂਵਲ ਲੈਣੀ ਚਾਹੁੰਦੇ, ਦੇਖਣਾ ਚਾਹੁੰਦੇ ਕਿੰਨੇ ਦਾ ਘਰ ਲੈ ਸਕਦੇ, ਕਿੰਨੇ ਦੀ ਮੌਰਗੇਜ ਹੋ ਸਕਦੀ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਸੋ ਔਨ, ਉਹ ਵੀ ਸੰਪਰਕ ਕਰ ਸਕਦੇ ਆ ਤੁਹਾਨੂੰ। ਹਾਂ ਕਹਾਂਗੇ ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ, ਬੇਸ਼ੱਕ ਤੁਸੀਂ ਨਵੇਂ ਆਏ ਹੋ, ਫਸਟ ਟਾਈਮ ਬਾਇਰ ਹੋ, ਸੈਲਫ ਇੰਪਲਾਇਡ ਹੋ, ਕ੍ਰੈਡਿਟ ਦਾ ਕੋਈ ਇਸ਼ੂ ਹੈ ਜਾਂ ਤੁਹਾਡੇ ਕੋਲ ਮਲਟੀਪਲ ਪ੍ਰਾਪਰਟੀਜ਼ ਹੈਗੀਆਂ, ਗੱਲ ਕੀ ਕੋਈ ਵੀ ਮੌੜਗੇ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 647-294-55-03। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ ਬਿਲਕੁਲ ਜੀ। ਤੇ ਲਓ ਜੀ ਆਪਾਂ ਨਾ ਤੁਹਾਨੂੰ ਜਾਣਕਾਰੀ ਦਈਏ ਵੀ ਨਾ ਜਿਹੜਾ ਹੁਣ CVSA ਹੈ ਉਹਨਾਂ ਨੇ ਆਪਰੇਸ਼ਨ ਸੇਫ ਡਰਾਈਵਰ ਵੀਕ ਸ਼ੁਰੂ ਕੀਤਾ 12 ਜੁਲਾਈ ਤੋਂ ਲੈ ਕੇ 18 ਜੁਲਾਈ ਤੱਕ। ਸੋ ਇਹਦੇ ਵਿੱਚ ਜਿਹੜੇ ਮਤਲਬ ਜਿਹੜੇ ਡਰਾਈਵਰਸ ਹੈਗੇ ਆ ਨਾ ਉਹ ਜਿਹੜੇ ਡੇਂਜਰਸ ਡਰਾਈਵਿੰਗ ਕਰਦੇ ਆ ਜਾਂ ਡੇਂਜਰਸ ਡਰਾਈਵਿੰਗ ਬਿਹੇਵੀਅਰ ਕਰਦੇ ਆ ਉਹਨਾਂ 'ਤੇ ਐਕਸ਼ਨ ਹੋ ਸਕਦਾ। ਸੋ ਇਹ ਕੈਨੇਡਾ, USA ਐਂਡ ਮੈਕਸੀਕੋ ਇਹ ਸਾਰਿਆਂ 'ਤੇ ਬਾਰੇ ਮੈਂ ਗੱਲ ਕਰ ਰਹੀ ਹਾਂ। ਸੋ CVSA ਉਹਨਾਂ ਦਾ ਆਪਰੇਸ਼ਨ ਸੇਫ ਡਰਾਈਵਰ ਵੀਕ ਇਹ 12 ਜੁਲਾਈ ਤੋਂ 18 ਜੁਲਾਈ ਤੱਕ ਹੈ। ਸੋ ਇਸ ਕਰਕੇ ਆਫੀਸਰਸ ਜਿਹੜੇ ਆ ਉਹ ਇਸ਼ੂ ਕਰ ਸਕਦੇ ਆ ਵਾਰਨਿੰਗਸ ਜਾਂ ਜਿਹੜੇ ਅਨਸੇਫ ਡਰਾਈਵ ਕਰ ਰਹੇ ਆ। ਸੋ ਇਸ ਕਰਕੇ ਜਿਹੜੇ ਡਰਾਈਵਰਸ ਹੈ ਜੀ ਟਰੱਕ ਡਰਾਈਵਰਸ ਮੇਜਰਲੀ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ, ਸੋ ਰੱਖੋ ਜੀ ਆਪਣਾ ਪੂਰਾ ਪੂਰਾ ਧਿਆਨ ਤਾਂ ਕਿ ਕੋਈ ਪ੍ਰੋਬਲਮ ਤੁਹਾਨੂੰ ਨਾ ਆਵੇ। ਅਤੇ ਇੱਕ ਕਾਲਰ ਜੁੜੇ ਸਾਡੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ
3: ਅਕਾਲ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
3: ਬਸ ਠੀਕ ਹੈ।
0: ਫੇਰ
3: ਬਸ ਮੈਂ ਚਾਹੁੰਦੀ ਆ ਵੀ ਉਹ ਮੈਨੂੰ ਫੋਨ ਕਰਨ, ਮੈਨੂੰ ਵੀ ਦੱਸ ਦੇਣ
0: ਮੇਰੇ ਕੋਲ ਨੀ ਕਿਸੇ ਨੇ ਦੱਸਿਆ ਕੋਈ। ਅੱਛਾ ਅੱਛਾ ਚਲੋ ਠੀਕ ਹੈ, ਮੈਂ ਨੰਬਰ ਬੋਲਦੀ ਹਾਂ ਤੁਸੀਂ ਨੋਟ ਕਰ ਲਓ ਤੇ ਫੇਰ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਠੀਕ ਹੈ ਠੀਕ ਹੈ, ਸੁਣਦੇ ਰਹੋ ਸੁਣੋ। ਤੇ ਲਓ ਜੀ ਮੈਂ ਨੰਬਰ ਦੇ ਦਿੰਦੀ ਹਾਂ, ਜੇ ਤੁਸੀਂ ਪੈਸਟ ਕੰਟਰੋਲ ਦਾ ਕੰਮ ਕਰਾਉਣਾ ਕੋਈ ਵੀ ਕੋਕਰੋਚ ਚੂਹੇ, ਹੁਣ ਤਾਂ ਮੈਂ ਸੋਚਿਆ ਕੋਕਰੋਚ ਜਿਹੜੀ ਪਾਰਟੀ ਬਣੀ ਉਹਦੀ ਗੱਲਬਾਤ ਕੋਈ ਦੱਸਣ ਲੱਗੇ ਆ। ਸੋ ਤੁਸੀਂ ਕੰਟੈਕਟ ਕਰਨਾ ਰਮਨ ਭਾਜੀ ਨੂੰ ਜੇ ਤੁਹਾਨੂੰ ਚਾਹੀਦਾ ਕੋਈ ਵੀ ਮਸਲਾ ਇੱਦਾਂ ਦਾ ਵੀ ਹਾਂ ਚੂਹੇ ਬੜੇ ਆ ਗਏ ਕੋਕਰੋਚ ਬੜੇ ਆ ਗਏ ਤੇ ਫਿਰ ਜਾਂ ਹੋਰ ਕੋਈ ਵੀ ਪੈਸਟ ਕੰਟਰੋਲ ਦਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਘਰ 'ਚ, ਕਈ ਵਾਰ ਸਿਲਵਰ ਫਿਸ਼ ਬੜੀਆਂ ਹੁੰਦੀਆਂ ਕਿਉਂਕਿ ਜੇ ਤੁਸੀਂ ਆਪਣਾ ਕਾਰਪੈਟ ਦਾ ਕੰਮ ਹੋਇਆ ਹੋਇਆ ਜਾਂ ਪੁਰਾਣੇ ਘਰ ਕਈ ਬੜੇ ਹੁੰਦੇ ਆ ਉਹ ਕੰਨ ਖਜੂਰੇ ਜਿਹੇ ਨਿਕਲ ਆਉਂਦੇ ਆ ਜਾਂ ਸਪਾਈਡਰਸ ਬੜੀਆਂ ਹੁੰਦੀਆਂ, ਸੋ ਇਹ ਸਾਰਿਆਂ ਚੀਜ਼ਾਂ ਤੋਂ ਤੁਹਾਨੂੰ ਛੁਟਕਾਰਾ ਮਿਲੂਗਾ। ਜਾਂ ਤੁਹਾਨੂੰ ਕੋਈ ਸਕੰਕ ਰੈਕੂਨ ਜਾਂ ਕੋਈ ਹੋਰ ਜਿਹੜਾ ਵਾਇਲਡ ਐਨੀਮਲਸ ਆ ਉਹਨਾਂ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਾਲ ਜਿਹੜੀ ਕਰਨੀ ਹੈ ਉਹ ਕਰਨੀ ਹੈ ਜੀ। ਨੰਬਰ ਤੁਸੀਂ ਨੋਟ ਕਰੋ 647-456-2727 ਨੰਬਰ ਹੈ 647-456-2727 'ਤੇ ਤੁਸੀਂ GTA ਪੈਸਟ ਕੰਟਰੋਲ ਨੂੰ ਕਾਲ ਕਰੋ ਅਤੇ ਛੁਟਕਾਰਾ ਪਾਓ ਕੋਕਰੋਚਿਸ ਤੋਂ।

0: ਲਓ ਜੀ ਆਪਾਂ ਕਲਾਸਰੂਮ ਸੈਗਮੈਂਟ ਵੀ ਸ਼ੁਰੂ ਕਰਦੇ ਹਾਂ ਅਤੇ ਨਾਲ ਦੀ ਨਾਲ ਨਾ ਤੁਹਾਨੂੰ ਮੈਂ ਇਨਫੋਰਮੇਸ਼ਨ ਵੀ ਦੇਈ ਜਾਣੀ ਹੈ ਅਤੇ ਗੇਮਸ ਵੀ ਬੜੀਆਂ ਹੋਈਆਂ ਸਪੋਰਟਸ ਦੀ ਇਨਫੋਰਮੇਸ਼ਨ ਵੀ ਦਿੰਦੇ ਹਾਂ। ਜਿਹੜਾ ਕੁਐਸਚਨ ਹੈ ਉਹ ਮੈਂ ਤੁਹਾਡੇ ਅੱਗੇ ਰੱਖ ਰਹੀ ਹਾਂ ਅਤੇ ਤੁਸੀਂ ਇਹਨੂੰ ਹੱਲ ਕਰੋ ਅਤੇ ਫਟਾਫਟ ਕਰੋ ਕਾਲ ਅਤੇ ਦੱਸੋ ਇਹਦਾ ਆਂਸਰ ਕੀ ਹੋਊਗਾ। ਕਲਾਸਰੂਮ ਸੈਗਮੈਂਟ ਦਾ ਕੁਐਸਚਨ ਹੈਗਾ ਜੀ 5 × 5 − 5 / 5 ਵਟ ਵਿਲ ਬੀ ਦਾ ਆਂਸਰ। 5 × 5 − 5 ਭਾਗ 2, ਜਿਹਨੂੰ ਆਪਾਂ ਡਿਵਾਈਡ ਕਹਿੰਦੇ ਨਾ ਪੰਜਾਬੀ 'ਚ, ਭਾਗ ਕਹਿ ਦਿੰਦੇ ਹਾਂ, ਤਕਸੀਮ ਕਰਨਾ। ਦੇਖੋ ਤਕਸੀਮ ਯਾਦ ਆ ਗਿਆ ਮੈਨੂੰ। 5 × 5 − ਦਾ ਕੀ ਪੰਜਾਬੀ 'ਚ ਘਟਾਓ, ਘਟਾਓ 5 ਅਤੇ ਤਕਸੀਮ 5, ਇਹਦਾ ਆਂਸਰ ਕੀ ਹੋਊਗਾ। 5 × 5 − 5 / 5 ਆਂਸਰ ਤੁਸੀਂ ਇਹਦਾ ਹੱਲ ਕਰਨਾ ਅਤੇ ਕਾਲ ਕਰਨੀ 647 874 13 13। ਲਓ ਜੀ ਨਾਲ ਦੀ ਨਾਲ ਤੁਹਾਨੂੰ ਜਿਹੜੀ ਖਬਰ ਹੈ ਉਹ ਵੀ ਸੁਣਾ ਦਈਏ। ਅਮਰੀਕਾ ਕਹਿੰਦੇ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰੇਗਾ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਹੋਰ ਅਮਰੀਕਾ ਦੇ ਵਿੱਚ ਜਿਹੜੇ ਜਬਰੀ ਵਸੂਲੀਆਂ ਦੇ ਮਾਮਲੇ ਹੈ ਨਾ ਉਹਨਾਂ ਦੇ ਨਾਲ ਜਿਹੜੀ ਤਾਰ ਹੈ ਉਹ ਜੁੜੀ ਹੋਈ ਹੈ। ਸੋ ਦੇਖਦੇ ਹਾਂ ਲਾਰੈਂਸ ਬਿਸ਼ਨੋਈ ਸਾਹਿਬ ਨੂੰ ਬੁਲਾਉਂਦੇ ਆ, ਸਾਹਿਬ ਹੀ ਹੈ ਜਿਹਨਾਂ ਦੀ ਇੰਨੀ ਪੁੱਛ ਪ੍ਰਤੀਤ ਹੈ, ਅਤੇ ਅਮੈਰੀਕਾ ਜਿਹੜੇ ਹੈ ਉਹਨਾਂ ਦੀ ਹਵਾਲਗੀ ਦੀ ਮੰਗ ਕਰੇਗਾ ਕਿਉਂਕਿ ਇਹ ਸਾਰੇ ਜਿਹੜੀਆਂ ਕੜੀਆਂ ਨਾ ਇੱਧਰ ਉੱਧਰ ਸਾਰੀਆਂ ਗੈਂਗਸਟਰਾਂ ਨਾਲ ਜੁੜੀਆਂ ਹੋਈਆਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ
1: ਹੈਲੋ
0: ਹਾਂਜੀ ਜਸਵੀਰ ਭਾਜੀ ਕੀ ਹਾਲ ਚਾਲ?
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਚੜ੍ਹਦੀ ਕਲਾ ਜੀ। ਤੁਸੀਂ ਦੱਸੋ ਜੀ ਆਂਸਰ 5 ਜੀ ਕਹਿੰਦਾ
0: ਆਂਸਰ 5 ਜਸਵੀਰ ਜੀ ਕਹਿੰਦੇ ਆਂਸਰ 5 ਚਲੋ ਦੇਖਦੇ ਆ ਵੀ ਤੁਹਾਡਾ ਇਹ ਸਹੀ ਹੈ ਕਿ ਨਹੀਂ ਸਹੀ। ਥੈਂਕ ਯੂ
1: ਜੀ
0: ਜੀ ਜੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਜਸਵੀਰ ਜੀ ਤਾਂ ਕਹਿੰਦੇ ਆ 5 ਤੇ ਦੇਖ ਲਓ ਉਹਦੇ 'ਚ 5 ਲੰਘ ਰਹੇ ਸੀ, ਆਂਸਰ ਵੀ 5 ਹੀ ਬਣ ਗਿਆ। 5 × 5 − 5 / 5 ਤੇ ਆਂਸਰ ਤੁਸੀਂ ਦੱਸਣਾ ਇਹਦਾ ਕੀ ਹੈ। ਤੇ ਲਓ ਜੀ ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ ਕਰੀਏ, ਜਿਹੜੀ ਇਹ ਆਪਣਾ ਫੀਫਾ ਵਰਲਡ ਕੱਪ ਹੋਇਆ, ਸੋ ਸੈਮੀ ਫਾਈਨਲਸ ਤੱਕ ਪਹੁੰਚੀਆਂ ਜੀ ਟੀਮਾਂ। ਫਰਾਂਸ ਅਤੇ ਸਪੇਨ ਦਾ ਹੁਣ ਹੈ ਕੱਲ੍ਹ ਨੂੰ ਮੈਚ 3 ਵਜੇ, ਅਤੇ ਉਹ ਤੋਂ ਬਾਅਦ ਵੈਨਸਡੇ ਜੁਲਾਈ 15 ਨੂੰ ਹੋਣਾ ਇੰਗਲੈਂਡ ਅਤੇ ਅਰਜਨਟੀਨਾ ਦਾ 3 ਵਜੇ। ਸੋ ਦੇਖਦੇ ਹਾਂ ਹੁਣ ਵੀ ਇਹ ਕੌਣ ਜਿੱਤੂਗਾ ਇਹਨਾਂ ਦੇ ਵਿੱਚੋਂ। ਪਰ ਜੇ ਆਪਾਂ ਦੇਖੀਏ ਨਾ ਹੁਣ ਜਿਹੜਾ ਮੈਚ ਹੋਇਆ, ਪਹਿਲਾਂ ਕੁਆਟਰ ਫਾਈਨਲਸ ਹੋਏ ਆ, ਉਹਨਾਂ ਦੇ ਵਿੱਚ ਜੇ ਮੈਂ ਕਹਾਂ ਤਾਂ ਸਵਿਟਜ਼ਰਲੈਂਡ ਦੀ ਵੈਸੇ ਟੀਮ ਨੇ ਐਨ ਜ਼ਬਰਦਸਤ ਜਿਹੜਾ ਟਾਕਰਾ ਅਰਜਨਟੀਨਾ ਨੂੰ ਦਿੱਤਾ। ਚਾਹੇ ਉਹ ਆਪਣੀ ਕਹਿੰਦੀ ਕਹਾਉਣ ਦੀ ਟੀਮ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸਾਡੇ ਵਰਗਾ ਕੋਈ ਹੈ ਨਹੀਂ, ਪਰ ਤੁਸੀਂ ਉਹਨਾਂ ਦੀ ਗੇਮ ਦੇਖੀ ਕਿੰਨੇ ਫਾਊਲ ਪਲੇ ਜਿਹੜੇ ਕਰ ਰਹੇ ਸੀਗੇ ਉਹ। ਹਾਂਜੀ ਸਤਿ ਸ਼੍ਰੀ ਅਕਾਲ
1: ਸਾਰੇ ਫਾਈਵ ਹੈ 5 × 5 − 5
0: ਦੇਖੀਏ ਤਾਂ ਚਲੋ ਇੰਗਲੈਂਡ ਹੋ ਗਿਆ ਜੇਤੂ ਹੈ ਨਾ, ਤੇ ਉਧਰ ਸਪੇਨ ਤੇ ਬੈਲਜੀਅਮ, ਬੈਲਜੀਅਮ ਦੀ ਗੇਮ ਵੀ ਬੜੀ ਵਧੀਆ ਸੀ। ਫਿਰ ਫਰਾਂਸ ਤੇ ਮੋਰੋਕੋ, ਮੋਰੋਕੋ ਦੀ ਗੇਮ ਵੀ ਵਧੀਆ ਸੀਗੀ ਪਰ ਉਹੀ ਆ ਵੀ ਫਰਾਂਸ ਵਾਲੇ ਜਿੱਤ ਗਏ। ਚਲੋ ਹੁਣ ਫਰਾਂਸ, ਸਪੇਨ, ਇੰਗਲੈਂਡ ਤੇ ਅਰਜਨਟੀਨਾ, ਇਹ ਚਾਰੋ ਜਿਹੜੀਆਂ ਟੀਮਾਂ ਪਹੁੰਚੀਆਂ ਸੈਮੀਫਾਈਨਲ 'ਚ। ਹੁਣ ਦੇਖਦੇ ਹਾਂ ਵੀ ਕਿੰਨੇ ਕੁ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਸਾਰੇ ਖੇਲਣਗੇ ਅਤੇ ਕੌਣ ਜਿੱਤੂਗਾ। ਬਾਕੀ ਇਹ ਵੀ ਆਪਾਂ ਕੱਲ੍ਹ ਨੂੰ ਕਰਾਂਗੇ ਵੀ ਤੁਹਾਨੂੰ ਕੀ ਲੱਗਦਾ ਫਾਈਨਲ ਦਾ ਜਿਹੜਾ ਹੈਗਾ ਵਰਲਡ ਕੱਪ ਕੌਣ ਲੈ ਕੇ ਜਾਊਗਾ। ਰਾਜਵਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਕਿਹਾ ਜੀ 4 ਆਂਸਰ ਹੈ ਜੀ।
0: ਅੱਛਾ 5 × 4 ਹੋ ਗਿਆ ਹੁਣ।
2: ਹਾਂਜੀ
0: ਅੱਛਾ ਚਲੋ ਦੇਖਦੇ ਹਾਂ। ਥੈਂਕ ਯੂ ਭਾਜੀ, ਥੈਂਕ ਯੂ। ਤੇ ਲਓ ਜੀ ਇਹ ਕਹਿੰਦੇ ਆ, ਹਾਂਜੀ ਥੈਂਕ ਯੂ, ਤੇ ਕਹਿੰਦੇ ਆ ਵੀ ਆਂਸਰ ਹੈਗਾ 4 ਤੇ ਕਮਲਜੀਤ ਜੀ ਕੀ ਕਹਿੰਦੇ ਆ?
2: ਅੱਛਾ ਚਲੋ
0: ਹਾਂਜੀ ਸਤਿ ਸ੍ਰੀ ਅਕਾਲ। ਲੈ ਉਹ ਤਾਂ ਬੰਦ ਹੀ ਕਰ ਗਏ ਤੇ ਹੁਣ ਨੈਕਸਟ ਕਾਲ ਹੈ। ਹਾਂਜੀ ਸਤਿ ਸ੍ਰੀ ਅਕਾਲ
3: ਜੀ, ਮੈਂ ਇਸਕਾ ਆਨਸਰ ਹੈ 9।
0: ਅੱਛਾ ਚਲੋ ਥੈਂਕ ਯੂ।
3: 5 ਪਲਸ 5 ਮਾਈਨਸ 5 ਡਿਵਾਈਡਡ ਬਾਈ 5 ਕਰੈਕਟ।
0: ਚਲੋ ਦੇਖਤੇ ਹਾਂ, ਵੀ ਬਤਾਨਾ ਨਹੀਂ ਮੈਨੇ। ਹਾਂਜੀ ਨੈਕਸਟ ਕਾਲ।
3: ਨਹੀਂ ਬਤਾਨਾ ਨਹੀਂ ਹੈ, ਮਗਰ 5 ਆਪਕਾ ਕੁਐਸਚਨ ਕੋ ਰਿਪੀਟ ਕਰ ਰਹਾ ਹੂੰ। 5 ਪਲਸ 5 ਮਾਈਨਸ 5 ਡਿਵਾਈਡਡ ਬਾਈ 5
0: ਯਹੀ ਹੈ।
3: ਹਾਂ ਤੋ ਬਸ 9 ਹੈ। 9 9 9 9 9
0: ਅੱਛਾ ਆਪਕਾ ਨੰਬਰ 990
3: ਹੈ। ਨਹੀਂ ਮਗਰ 5।
0: ਹਾਂਜੀ ਸਤਿ ਸ੍ਰੀ ਅਕਾਲ।
4: ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਗੱਲ ਕਰਨੀ ਸੀ ਵਰਲਡ ਕੱਪ ਦੀ ਨਾ।
0: ਹਾਂਜੀ
4: ਤੇ ਮੇਨ ਤੇ ਆਲਵੇਸ ਆਈ ਫੇਵਰ ਟੀਮ ਅਰਜਨਟੀਨਾ ਹੀ ਹੁੰਦੀ ਹੈ ਜੀ ਪਹਿਲਾਂ ਤਾਂ।
0: ਅੱਛਾ ਉਹ ਕਾਹਤੋਂ ਹੁੰਦੀ ਹੈ? ਅਰਜਨਟੀਨਾ ਕਾਹਤੋਂ ਹੁੰਦੀ ਹੈ? ਮੈਸੀ ਕਰਕੇ?
4: ਅਸੀਂ ਨਹੀਂ, ਮੈਸੀ ਤੋਂ ਪਹਿਲਾਂ ਤਾਂ ਅਸੀਂ ਆਪਣੇ ਮਾਰਾਡੋਨਾ ਤੇ ਸਾਡੇ ਪਿੰਡ ਚ ਸੋਕਰ ਟੂਰਨਾਮੈਂਟ ਵੀ ਕਹਿੰਦਾ, ਮੇਰੇ ਫਾਦਰ ਸਾਹਿਬ ਵੀ ਖੇਡਦੇ ਰਹੇ ਤੇ ਮੈਂ ਵੀ ਖੇਡਿਆ ਹਨਾ। ਸਾਡਾ ਡਿਸਟ੍ਰਿਕਟ ਆਦਮਪੁਰ ਪੈਂਦਾ, ਸਾਡੇ ਲਗਾਤਾਰ ਟੂਰਨਾਮੈਂਟ ਚੱਲਦਾ ਸਾਡੇ ਪਿੰਡ ਉੱਤੇ ਫੁੱਟਬਾਲ ਦਾ ਹਰ ਸਾਲ ਤੇ ਇਸ ਕਰਕੇ ਅਸੀਂ ਫੁੱਟਬਾਲ ਦਾ ਪਹਿਲਾਂ ਤੋਂ ਰਿਲੇਟਡ ਹੈ, ਮਤਲਬ ਕਾਫੀ। ਮੈਂ ਆਈ ਲਵ ਸਪੋਰਟਸ ਸਾਰੀਆਂ ਜਿੰਨੀਆਂ ਵੀ, ਕ੍ਰਿਕਟ ਵੀ ਖੇਡ ਲਈ ਦੀ ਆ।
0: ਨਹੀਂ ਉਹ ਤਾਂ ਠੀਕ ਹੈ, ਸਪੋਰਟਸ ਤਾਂ ਠੀਕ ਹੈ। ਮੈਂ ਕਹਿ ਰਹੀ ਹਾਂ ਵੀ ਅਰਜਨਟੀਨਾ ਨਾਲ ਕਾਹਤੋਂ ਇੰਨੀ ਲਗਾਵ, ਇੰਨਾ ਕਿਉਂ ਹੈ?
4: ਅਰਜਨਟੀਨਾ ਦੇ ਨਾਲ ਇੱਦਾਂ ਸੀ ਕਿਉਂਕਿ ਇੱਕ ਟਾਈਮ ਤੇ ਮਾਰਾਡੋਨਾ ਦਾ ਜਿਸ ਤਰ੍ਹਾਂ ਟਾਈਮ ਸੀਗਾ ਉਹ ਚੱਲ ਰਿਹਾ ਸੀ,
0: ਉਹਨਾਂ ਕਰਕੇ
4: ਉਹਨਾਂ ਦੇ ਉਹਨਾਂ ਕਰਕੇ ਹੋ ਗਿਆ। ਫਿਰ ਪਹਿਲੇ ਕਰਕੇ ਵੀ ਰਿਹਾ ਤੇ ਫਿਰ ਮੈਂ ਰਿਓ ਡੀ ਜਨੇਰੋ ਜਾ ਕੇ ਵੀ ਆਇਆ, ਉੱਥੇ ਮੈਂ ਦੇਖਿਆ ਵੀ ਆਪਣੇ ਰਿਓ ਡੀ ਜਨੇਰੋ ਸਿਟੀ ਜਿਹੜਾ ਉਹਨਾਂ ਦਾ ਕਾਫੀ ਉੱਥੇ ਫੋਟੋ ਵਗੈਰਾ। ਐਨੀਵੇ ਹੁਣ ਜਿਹੜਾ ਜੀ ਦੂਸਰਾ ਵਰਲਡ ਕੱਪ ਹੈ, ਮੇਰੇ ਹਿਸਾਬ ਦੇ ਨਾਲ ਤਾਂ ਈਵਨ ਲੋਕੀ ਭਾਵੇਂ ਜਰਮਨੀ ਨੂੰ ਕਹਿ ਰਹੇ ਨੇ ਸਟਰੋਂਗ ਟੀਮ ਹੈ ਇੱਦਾਂ, ਪਰ ਅਰਜਨਟੀਨਾ ਜਿਹੜੀ ਟੀਮ ਹੈ ਨਾ ਉਹ ਸਾਰੇ ਹੀ ਪਲੇਅਰ ਇੱਕ ਦੂਜੇ ਲਈ ਖੇਲਦੇ ਆ। ਲਾਸਟ ਗੇਮ ਦੇਖ ਲਓ ਕਿੱਥੋਂ ਕਿੱਥੋਂ ਗੋਲ ਕੀਤੇ ਅਰਜਨਟੀਨਾ ਦੇ।
0: ਅੱਛਾ
4: ਵੈਰੀ ਗੁੱਡ ਟੀਮ ਵਰਕ ਅਰਜਨਟੀਨਾ ਦਾ।
0: ਚਲੋ
4: ਇਹ ਨੀ ਹੈ ਬਈ ਰੋਨਾਲਡੋ ਸੀ ਤਾਂ
0: ਫਿਰ ਤੁਸੀਂ ਪਾਰਟੀ ਦੇਣੀ ਹੈ, ਠੀਕ ਹੈ?
4: ਹਾਂਜੀ ਹਾਂਜੀ ਜ਼ਰੂਰ ਜੀ, ਪਾਰਟੀ ਦੇ ਦਾਂਗੇ ਜਿੱਦਾਂ ਤੁਸੀਂ ਕਹੋ, ਕੋਈ ਟਿੱਕੇ ਦੇ ਨਹੀਂ ਹੈ।
0: ਹਾਂਜੀ
4: ਹਾਂਜੀ ਹਾਂਜੀ, ਥੈਂਕ ਯੂ, ਮਿਹਰਬਾਨੀ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਇੱਕ ਕਾਲ ਹੋਰ ਆਈ ਹੈ। ਹਾਂਜੀ ਸਤਿ ਸ੍ਰੀ ਅਕਾਲ। ਹੈਲੋ
5: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ ਜੀ।
5: ਹਾਂਜੀ ਤੁਸੀਂ ਇਸ ਕੁਐਸਚਨ ਕੀਤਾ ਸੀ, ਉਹਦਾ ਆਨਸਰ ਹੈਗਾ 24 24।
0: ਕੀ ਨਾਮ ਤੁਹਾਡਾ?
5: ਸਰਬਜੀਤ ਸਿੰਘ ਜੀ।
0: ਸਰਬਜੀਤ ਸਿੰਘ ਜੀ, ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ। ਤੇ ਲਓ ਜੀ ਇਹ ਕਹਿੰਦੇ 24 ਹੈ ਆਨਸਰ, ਸਰਬਜੀਤ ਸਿੰਘ ਕਹਿੰਦੇ ਆ। ਤੇ ਲਓ ਜੀ ਇੱਕ ਮੈਂ ਹੁਣ ਨਾ ਵੈਸੇ ਜਾਣਕਾਰੀ ਬੜੀ ਸੀਗੀ ਤੇ ਚਲੋ ਇਹ ਹੋ ਗਿਆ ਮੈਨੂੰ ਨਾ ਜਿੰਨੇ ਵੀ ਮੈਚ ਹੋਏ ਚ ਕੈਨੇਡਾ ਆਪਣਾ ਕੰਟਰੀ, ਨਾਰਵੇ, ਕੈਪਵਰਦੇ, ਇਜਿਪਟ ਤੇ ਸਵਿਟਜ਼ਰਲੈਂਡ, ਮੈਨੂੰ ਇਹਨਾਂ ਦੀਆਂ ਗੇਮਾਂ ਇੰਨੀਆਂ ਫਸਟ ਕਲਾਸ ਲੱਗੀਆਂ ਨਾ, ਨੰਬਰ 1, ਪਰ ਇਹ ਸਾਰੇ ਹੈ ਨਹੀਂ ਵਿਚਾਰੇ ਵਿੱਚ, ਹੈ ਨਾ? ਤੇ ਅਰਜਨਟੀਨਾ ਚਲੋ ਹੈ, ਅਰਜਨਟੀਨਾ ਵੀ ਵਧੀਆ ਹੀ ਆ। ਤੇ ਲਓ ਜੀ ਟੈਨਿਸ ਦੇ ਮੈਚ ਹੋਏ ਆ ਬੜੇ ਵਧੀਆ, ਇਹਦੇ ਵਿੱਚ ਜੈਨਿਕ ਸਿਨਰ ਜੋ ਕਿ ਲੰਡਨ ਦੇ ਵਿੱਚ ਮੈਚ ਹੋਏ ਆ ਯੂਕੇ ਦੇ ਵਿੱਚ, 3 ਘੰਟੇ 46 ਮਿੰਟ ਦੇ ਵਿੱਚ ਵਿੰਬਲਡਨ ਜਿੱਤ ਲਿਆ ਉਹਨਾਂ ਨੇ। ਜੈਨਿਕ ਸਿਨਰ ਨੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾਇਆ 6-7, 7-6, 6-3, 6-4 ਇਹਨਾਂ ਸੈੱਟਾਂ ਦੇ ਨਾਲ। ਸੋ ਪਤਾ ਉਹਦੀ ਉਮਰ ਕਿੰਨੀ ਹੈ? ਸਿਰਫ 24 ਸਾਲ ਦਾ ਉਹ, ਤੇ 16 ਅਗਸਤ 2001 ਦਾ ਉਹਦਾ ਜਨਮ ਹੈ। ਸੈਂਟਰ ਕੋਰਟ ਦੇ ਵਿੱਚ ਟਰੋਫੀ ਪ੍ਰੈਜੈਂਟੇਸ਼ਨ ਹੋਇਆ ਤੇ ਫਿਰ ਇਹ ਜਿਹੜਾ ਜੈਨਿਕ ਸਿਨਰ ਹੈ ਜੀ, ਇਹ ਵਿੰਬਲਡਨ ਮੈਨਸ ਫਾਈਨਲ ਜਿਹੜਾ ਮੈਚ ਹੈ ਜੀ ਉਹ ਜਿੱਤਿਆ। ਤੇ ਜੇ ਆਪਾਂ ਕਰੀਏ ਵਿਮੈਨਸ ਦੀ ਗੱਲ, ਉਹ ਹੋਇਆ ਸੀ ਸੈਟਰਡੇ ਨੂੰ। ਸੋ ਉਹਦੇ ਵਿੱਚ ਚੈੱਕ ਰਿਪਬਲਿਕ ਦੀ ਲਿੰਡਾ ਨੋਸਕੋਵਾ, ਉਹ ਵਿੰਬਲਡਨ ਟਾਈਟਲ ਉਹਨੇ ਜਿੱਤਿਆ ਤੇ ਉਹਨੇ ਹਰਾਇਆ ਕੈਰੋਲੀਨਾ ਮੋਚੋਵਾ ਨੂੰ। ਸੋ ਇਹ 6-2, 5-7, 6-3 ਦੇ ਨਾਲ ਉਹਨੇ ਇਹ ਖਿਤਾਬ ਹੈ ਜਿਹੜਾ ਉਹ ਜਿੱਤਿਆ। ਸੋ ਸਿਰਫ ਉਹਦੀ ਉਮਰ ਹੈਗੀ 21 ਸਾਲ ਦੀ, ਲਿੰਡਾ ਨੋਸਕੋਵਾ ਦੀ। ਸੋ 2 ਸਾਲ ਪਹਿਲਾਂ ਉਸਦੀ ਮਦਰ ਦੀ ਜਿਹੜੀ ਹੈ ਡੈਥ ਹੋ ਗਈ ਸੀ ਜਦੋਂ ਉਹਨੂੰ ਫਿਰ ਇਹ ਟਾਈਟਲ ਉਹਨੇ ਜਿੱਤਿਆ। ਸੋ ਅਸਮਾਨ ਵੱਲ ਹੱਥ ਕਰਕੇ ਉਹਨੇ ਆਪਣੀ ਮਦਰ ਨੂੰ ਜਿਹੜਾ ਯਾਦ ਕੀਤਾ ਤੇ ਬੜੀ ਇਮੋਸ਼ਨਲ ਉਹ ਹੋ ਗਈ। ਸੋ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਆਪਾਂ ਨੇ ਤੇ ਮੈਂ ਨੰਬਰ ਦੇ ਦੇਵਾਂ ਇੱਕ ਤਾਂ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਦਾ, ਬਹੁਤ ਵਧੀਆ। ਜੇ ਤੁਸੀਂ ਟਰੱਕ ਲੈਣਾ ਚਾਹੁੰਦੇ ਹੋ ਤੇ ਤੁਸੀਂ ਗੱਲਬਾਤ ਕਰੋਗੇ ਸੰਦੀਪ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਤੁਹਾਨੂੰ ਸੋਫੇ ਚਾਹੀਦੇ ਆ ਤੇ ਆਰਡਰ ਕਰੋ ਸੋਫੇ ਨੰਬਰ 1 ਬਣਾ ਕੇ ਦੇਣਗੇ 905-799-8877 ਨੰਬਰ ਹੈ ਤੇ ਦੁਆਬਾ ਟੂਰਸ ਐਂਡ ਟਰੈਵਲਸ ਤੇ ਤੁਸੀਂ ਪਹੁੰਚਣਾ ਟਿਕਟਾਂ ਲਓ ਤੇ ਮਜ਼ੇ ਕਰੋ ਘੁੰਮੋ ਫਿਰੋ 905-673-1400 ਤੇ ਇਸ ਸਮੇਂ ਬੜੇ ਘੱਟ ਰੇਟ 'ਚ ਟਿਕਟਾਂ ਦੁਆਬਾ ਟਰੈਵਲ ਤੇ ਤੁਹਾਨੂੰ ਏਅਰ ਫੇਅਰ ਬੜੇ ਵਧੀਆ ਮਿਲ ਰਹੇ ਆ ਤੇ ਜੇ ਤੁਸੀਂ ਗਰੋਸਰੀ ਕਰਨੀ ਹੈ ਤਾਂ ਨੋਬਲ ਫਰੈਸ਼ ਫੂਡ ਦਾ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 299-801-0566 ਤੇ ਨਾਲ ਦੀ ਨਾਲ ਰਾਜਵੀਰ ਨੂੰ ਕਾਲ ਕਰਨੀ ਹੈ ਸੈੱਲ ਫੋਨ ਡੀਲਸ ਦੇ ਲਈ 647-7566-3545 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ETN ਟਰੈਵਲਸ ਵਾਲੇ ਕਹਿੰਦੇ ਆ ਸਵੇਰੇ 9 ਵਜੇ ਅਸੀਂ ਖੁੱਲੇ ਹਾਂ ਤੇ ਆ ਜਾਓ ਟਿਕਟਾਂ ਲਓ ਤੇ ਟੂਰ ਟ੍ਰਿਪ ਕਰੂਜ਼ ਬੈਕ ਹੋਮ ਤੁਸੀਂ ਜਾਣਾ ਬਹੁਤ ਵਧੀਆ ਰੇਟ ਤੁਹਾਨੂੰ ਦੇਵਾਂਗੇ ਸਰਵਿਸ ਨੰਬਰ 1 ਹੈ ਨੰਬਰ ਹੈਗਾ ਜੀ 905-463-1301 ਤੇ ਜੇ ਮੈਂ ਹੁਣ ਦੱਸਾਂ ਵੀ ਇਹਦਾ ਆਨਸਰ ਕੀ ਹੈ ਸਹੀ ਆਨਸਰ ਸਹੀ ਦਿੱਤਾ ਸਰਬਜੀਤ ਜੀ ਨੇ ਔਰ ਆਨਸਰ ਹੈਗਾ 24 ਠੀਕ ਹੈ ਬਾਕੀਆਂ ਦਾ ਸਭ ਦਾ ਗਲਤ ਹੈ 4-5-1 ਵਾਲਿਆਂ ਦਾ ਸੋ ਇਹਦਾ ਆਨਸਰ ਸਹੀ ਹੈਗਾ ਜੀ 24 ਸੋ ਲਓ ਜੀ ਡਾਇਮੰਡ ਜੁਬਲੀ ਮਨਾਈ ਹੈ ਸੈਲੀਬ੍ਰੇਸ਼ਨ ਕੀਤੀ ਹੈ ਡ੍ਰੀਮ ਗਰਲ ਹੇਮਾ ਮਾਲਨੀ ਨੇ 60 ਈਅਰਸ ਇਨ ਸਿਨੇਮਾ ਹੋ ਗਿਆ ਜੀ ਉਹਨੂੰ 60 ਸਾਲ ਗਲੋਰੀਅਸ ਈਅਰ ਸੈਲੀਬ੍ਰੇਸ਼ਨ ਉਹਨਾਂ ਨੇ ਕੀਤੀ ਹੈ
6: ਕਮਾਲ ਦਾ ਕੈਸੀ ਯਾਰ ਯਕੀਨ ਹੀ ਨਹੀਂ ਹੁੰਦਾ
7: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਆਇਲ ਹੀਟਿੰਗ ਹੈ
6: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਆਇਲ ਹੀਟਿੰਗ ਹੈ ਤੇ ਉਹ ਆਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
7: ਤੈਨੂੰ ਇਹ ਸਭ ਕਿਵੇਂ ਪਤਾ
6: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
7: ਅੱਛਾ ਉਹ ਵੈਬਸਾਈਟ ਤੇ ਨਾਂ ਕੀ ਦੱਸਿਆ ਸੀ
6: saveonenergy.ca/eap
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. ਸਾਧੂ ਸੰਤਾਂ ਅਤੇ ਮਹਾਤਮਾ ਨੂੰ ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ

0: Brampton या फिर तीजे लोकेशन 9985 मैकविन ड्राइव यूनिट 9 Brampton इंडियन फ्रूटलैंड ते हुण चौथी नवी लोकेशन 1465 मेफिल रोड Brampton वधिया ग्रोसरी सब तो नेड़े इंडियन फ्रूटलैंड 9054569900
1: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ ਇਹ ਸ਼ੈਲ ਗੈਸ ਸਟੇਸ਼ਨ ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੇ ਇਹਦੇ ਚ ਟਨਲ ਕਾਰਵਾਸ਼ ਹੈਗਾ ਚਾਰ ਕੋਇਨ ਕਾਰਵਾਸ਼ ਹੈਗੇ ਨੇ ਇਹ ਚ ਕੋਇਨ ਲਾਂਡਰੀ ਜੇ ਇਹ ਚ ਤਿੰਨ ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ ਥ੍ਰੀ ਬੈਡਰੂਮ ਅਪਾਰਟਮੈਂਟ ਹੈਗਾ ਟੇਕ ਆਊਟ ਰੈਸਟੋਰੈਂਟ ਹੈਗਾ ਯੂ ਨੇਮ ਇਟ ਬਿਊਟੀਫੁਲ ਲੋਕੇਸ਼ਨ 1.2 ਏਕੜ ਲੋਟ ਹੀ ਹੈ ਕੁਆਥਰਾ ਲੇਕਸ ਏਰੀਆ ਚ ਹੈਗਾ ਵੇ ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449 ਹਸੀਬ ਸ਼ੇਖ 6479884449 ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ
2: A1 केक्स एंड पेस्ट्रीज 1997 तो थोड़ी सेवा करदा आ रहा है केक्स पेस्ट्रीज मठियाईयां समोसे ते पार्टी डेकोरेशन भी ले सकते हो नकल करके केक्स ते पेस्ट्रीज बेचन वालियां तो बचो ते जसपाल नागरा नू फोन करो
3: डॉक्टर कुमार लगे हुए नशियां तो मुक्ति दवाउण वास्ते शराब अफीम पोस्त डोडियां दे नशियां तो दूर कर दिंदे हन डॉक्टर कुमार लेडीज़ दे मर्दां दे गुप्त रोगां दा इलाज डॉक्टर कुमार बुजुर्गां दे मोढे गोडे दुखदे आ भाई डॉक्टर कुमार हर्बल वैगरा भी तुहानू वेचदे आ डॉक्टर कुमार हर तरह दे इलाज वास्ते डॉक्टर कुमार 416-425-0138 ग्रेटर पंजाब प्लाजा माल्टन गुरु घर दे कोल डॉक्टर कुमार 416-425-0138 ते कॉल कर सकते हो
4: HK Movers का हो साथ लोकल एंड लॉन्ग डिस्टेंस के लिए टेंशन लेने की नहीं है बात HK Movers होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 इयर्स एक्सपीरियंस वी सर्व विद अ स्माइल HK Movers गिव अस अ कॉल मिस्टर हरमिंदर 416-524-6704 416-524-6704
5: हासिल फ्री मूविंग के लिए HK Movers
6: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ More phones, more plans, more choice.
7: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
8: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
2: A1 केक्स एंड पेस्ट्रीज 1997 तो थोड़ी सेवा करदा आ रहा है केक्स पेस्ट्रीज मठियाईयां समोसे ते पार्टी डेकोरेशन भी ले सकते हो नकल करके केक्स ते पेस्ट्रीज बेचन वालियां तो बचो ते जसपाल नागरा नू फोन करो
9: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
10: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
11: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa!

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਹੈ? ਠੀਕ ਹੋ ਸਾਰੇ ਗੁਰਮੁਖ ਪਿਆਰੇ ਹੋ? ਸਿਹਤਾਂ ਵੱਲ ਹਾਲ ਅਤੇ ਚਾਲ ਦੋਨੇ ਠੀਕ ਆ? ਦੋਨੇ ਠੀਕ ਚਾਹੀਦੇ ਜ਼ਿੰਦਗੀ ਚਲਾਉਣ ਵਾਸਤੇ, ਹਾਲ ਵੀ ਅਤੇ ਚਾਲ ਵੀ। ਜੇ ਇੱਕ ਚੀਜ਼ ਖਰਾਬ ਹੋ ਜਾਵੇ ਤਾਂ ਫਿਰ ਕੰਮ ਖਰਾਬ ਹੋ ਜਾਂਦਾ। ਚਲੋ, ਅੱਜ ਬੜੇ ਖੂਬਸੂਰਤ ਦਿਨ ਦੇ ਵਿੱਚ, ਮੰਡੇ ਮੋਰਨਿੰਗ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਹਾਜ਼ਰੀ ਲੱਗ ਰਹੀ ਹੈ। ਔਰ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਹੈ, ਗੁਰੂ ਸਾਹਿਬਾਂ ਦਾ ਸ਼ੁਕਰ ਹੈ ਕਿ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਆਪ ਨੂੰ, ਮੈਨੂੰ, ਸਾਰਿਆਂ ਨੂੰ ਇੱਕ ਦਿਨ ਹੋਰ ਮਿਲ ਗਿਆ। ਬਹੁਤ ਘਰਾਂ ਵਿੱਚ, ਪਰਿਵਾਰਾਂ ਵਿੱਚ ਕਈ ਵਾਰੀ ਜ਼ਿੰਦਗੀ ਦਾ ਅੱਜ ਦਾ ਲਾਸਟ ਦਿਨ ਵੀ ਹੋਏਗਾ ਕਿਸੇ ਪਰਿਵਾਰਾਂ ਦੇ ਵਿੱਚ, ਕੁਛ ਤੋਂ ਕੁਛ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਵੀ ਚੀਜ਼ਾਂ ਫਰੰਟ 'ਤੇ ਆ ਜਾਂਦੀਆਂ ਜਿਹੜਾ ਕਿ ਜ਼ਿੰਦਗੀ ਦਾ ਆਖਰੀ ਸਮਾਂ ਆ ਜਾਂਦਾ ਹੈ। ਪਰ ਸ਼ੁਕਰਾਨਾ, ਸ਼ੁਕਰ ਆਲਵੇਜ਼ ਹੋਣਾ ਚਾਹੀਦਾ ਹੈ, ਜਿਸ ਵੀ ਗੁਰੂ ਨੂੰ, ਜਿਸ ਵੀ ਅੱਲਾਹ ਤਾਲਾ ਨੂੰ, ਜਿਸ ਵੀ ਈਸ਼ਵਰ ਨੂੰ, ਜਿਸ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ। ਅੱਜ ਦਿਨ ਤਾਂ ਵੀ ਕਹਿੰਦੇ ਗਰਮੀ ਬੜੀ ਹੈ, ਇਸ ਹਫ਼ਤੇ ਪੈਣੀ ਫਿਰ 33-34 ਟੈਂਪਰੇਚਰ ਪਹੁੰਚ ਜਾਣਾ ਲੱਗਦਾ ਇਸ ਹਫ਼ਤੇ ਫਿਰ। ਅਤੇ ਏ ਸੀ ਉਸੀ ਲੋਕਾਂ ਦੇ ਬੜੇ ਖਰਾਬ ਹੋਏ ਸੀ, ਅਤੇ ਏ ਸੀ ਹੁਣ ਹਵਾ ਹੁਆ ਭਰਾ ਲਓ ਵੀ ਏਸੀਆਂ 'ਚ, ਕਿਤੇ ਫੂਕ ਨਾ ਨਿਕਲ ਜਾਵੇ, ਏ ਸੀ ਵੀ ਲੀਕ ਬੜੇ ਕਰ ਜਾਂਦੇ ਇਹੋ ਜਿਹੇ ਦਿਨਾਂ 'ਚ, ਏ ਸੀ ਵੀ ਕੰਮ ਕਰਨੇ ਬੰਦ ਹੋ ਜਾਂਦੇ ਆ। ਇੱਕ ਚੀਜ਼ ਹੋਰ ਹੈ, ਮੇਨ ਫਲੋਰ 'ਤੇ, ਗਰਾਊਂਡ ਫਲੋਰ 'ਤੇ ਚਲੋ ਟੈਂਪਰੇਚਰ ਠੀਕ ਹੁੰਦਾ ਜੇ ਅਸੀਂ ਕੋਈ 22 'ਤੇ ਸੈੱਟ ਕਰਦੇ ਹਾਂ, ਜਾਂ ਅਸੀਂ 72 'ਤੇ ਸੈੱਟ ਕਰਦੇ ਹਾਂ, ਜਾਂ 70 'ਤੇ ਸੈੱਟ ਕਰਦੇ ਹਾਂ। ਪਰ ਸੈਕਿੰਡ ਫਲੋਰ 'ਤੇ ਜਿਹੜੀ ਕਿ ਗਰਮੀ ਹੁੰਦੀ, ਇਹਦਾ ਕੀ ਰੀਜ਼ਨ ਆ ਬਈ? ਉੱਪਰ ਤੁਸੀਂ ਚਲ ਜਾਓ, ਸੈਕਿੰਡ ਬੇਸਮੈਂਟ ਬੜੀ ਠੰਡੀ ਹੁੰਦੀ ਹੈ, ਬੇਸਮੈਂਟ ਦਾ ਵੈਂਟ ਵੀ ਬੰਦ ਕਰਨੇ ਪੈਂਦੇ ਕਈ ਵਾਰੀ, ਵੀ ਠੰਡ ਬੜੀ ਹੋ ਗਈ ਏ ਸੀ ਚੱਲਦਾ। ਪਰ ਉੱਤੇ ਕਿਉਂ ਨਹੀਂ ਇੰਨੀ ਠੰਡ ਹੁੰਦੀ ਸੈਕਿੰਡ ਫਲੋਰ 'ਤੇ? ਇਹਦਾ ਕੀ ਰੀਜ਼ਨ ਆ? ਸ਼ਾਇਦ ਕੋਈ ਏ ਸੀ ਵਾਲੇ ਬੰਦੇ ਸੁਣਦੇ ਹੋਣ, ਦੱਸ ਦੇਣ ਬਈ ਕਿਸੇ ਦਾ ਫਾਇਦਾ ਹੋ ਜਾਵੇ। ਇਹ ਆ ਹੈ ਕਿ ਨਹੀਂ ਇਹ ਸਾਰਿਆਂ ਨੂੰ ਸ਼ਿਕਾਇਤ ਵੀ ਜਿਹੜਾ ਸੈਕਿੰਡ ਫਲੋਰ ਆ ਉੱਤੇ ਗਰਮੀ ਹੁੰਦੀ ਹੈ, ਬੇਸਮੈਂਟ ਬੜੀ ਠੰਡੀ ਹੁੰਦੀ ਹੈ, ਮੇਨ ਫਲੋਰ ਵੀ ਠੰਡਾ ਹੁੰਦਾ ਬਹੁਤ ਜ਼ਿਆਦਾ? ਕਿਸੇ ਨੂੰ ਪਤਾ ਇਹਦੇ ਬਾਰੇ ਕੋਈ ਨੌਲੇਜ ਹੈ ਕਿ ਦੇਖੋ ਏ ਸੀ ਤਾਂ ਬਾਅਦ ਚੱਲ ਰਿਹਾ, ਉਹੀ ਜਿਹੜੀ ਉਹ ਏਅਰ ਆਪਣੀ ਆ ਮੇਨ ਫਲੋਰ 'ਤੇ ਦੇ ਰਿਹਾ, ਉਹੀ ਏਅਰ ਆਪਣੀ ਜਿਹੜੀ ਕਿ ਬੇਸਮੈਂਟ 'ਚ ਦੇ ਰਿਹਾ, ਉਹੀ ਏਅਰ ਜਿਹੜੀ ਉਹਦੀ ਕਿ ਸੈਕਿੰਡ ਫਲੋਰ 'ਤੇ ਜਾ ਰਹੀ ਹੈ। ਪਰ ਸੈਕਿੰਡ ਫਲੋਰ 'ਤੇ ਗਰਮੀ ਹੋ ਜਾਂਦੀ ਹੈ, ਉੱਥੇ ਕਿਉਂ ਨਹੀਂ ਸੇਮ ਮਾਹੌਲ ਹੁੰਦਾ, ਸੇਮ ਟੈਂਪਰੇਚਰ ਹੁੰਦਾ ਜਿਹੜਾ ਕਿ ਮੇਨ ਫਲੋਰ 'ਤੇ ਹੁੰਦਾ? ਕਿਸੇ ਨੂੰ ਪਤਾ ਇਹਦੇ ਬਾਰੇ? ਜਨਰਲ ਕੁਐਸਚਨ ਹੀ ਹੈ ਵੈਸੇ ਇੱਕ, ਜੇ ਕਿਸੇ ਨੂੰ ਪਤਾ ਹੋਵੇ ਤਾਂ ਚਲੋ ਕਿਸੇ ਦਾ ਫਾਇਦਾ ਹੀ ਹੋ ਜਾਂਦਾ ਵੀ ਥੱਲੇ ਅਗਲਾ ਉਹ ਕੰਮ ਕਰੇ ਜਿਹੜਾ ਕਈ ਵਾਰੀ ਕਿਸੇ ਨੂੰ ਪਤਾ ਨਹੀਂ ਹੁੰਦਾ, ਫਿਰ ਉੱਪਰ ਜਾ ਕੇ ਮੌਸਮ ਵਧੀਆ ਹੋ ਜਾਂਦਾ, ਮਾਹੌਲ ਵਧੀਆ ਹੋ ਜਾਂਦਾ, ਥੋੜ੍ਹਾ ਜਿਹਾ ਟੈਂਪਰੇਚਰ ਵਧੀਆ ਹੋ ਜਾਂਦਾ। 905-673-3337, 905-673-3337। ਅਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਨਾਲੇ ਅੱਜ ਗੀਤ ਤੁਹਾਡੇ ਵਾਸਤੇ ਸਵੇਰੇ ਸਵੇਰੇ, ਕਿਹੜਾ ਇੱਦਾਂ ਦਾ ਗੀਤ ਲਾਈਏ ਜਿਹੜਾ ਕਿ ਗੀਤ ਤੁਸੀਂ ਸੁਣ ਕੇ ਕਹੋ ਬਈ ਵਾਹ ਹਰਜੀਤ ਜੀ, ਆਹੀ ਗੀਤ ਸੀ ਅੱਜ ਜਿਹੜਾ ਸਵੇਰੇ ਸਵੇਰੇ ਲਾਉਣਾ ਚਾਹੀਦਾ ਸੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਕਿਰਪਾ ਜੀ, ਗੁਰੂ ਸਾਹਿਬ ਜੀ, ਸਰ ਬਿਲਕੁਲ ਸਹੀ ਗੱਲ, ਇਹ ਕੀ ਚੱਕਰ ਜਿਹੜਾ ਉੱਪਰ ਟੈਂਪਰੇਚਰ ਸਹੀ ਨਹੀਂ ਹੁੰਦਾ, ਇਹ ਕਾਰਨ ਕੀ ਹੈ?
1: ਕਾਰਨ ਭਾਜੀ ਹੋਰ ਕੋਈ ਕਾਰਨ ਨੀ ਹੈਗਾ, ਉੱਪਰ ਸਿਰਫ ਛੱਤ ਹੁੰਦੀ ਹੈ ਜਿਹੜੀ ਗਰਮ ਹੁੰਦੀ ਹੈਗੀ ਆ, ਜਿਹਦੀ ਵਜ੍ਹਾ ਨਾਲ ਥੱਲੇ ਹੀਟ ਆਉਂਦੀ ਆ।
0: ਨਹੀਂ ਪਰ ਛੱਤ ਦੇ ਵਿੱਚ ਤਾਂ ਉਹਨਾਂ ਨੇ ਵੁੱਡ ਵਗੈਰਾ ਪਾਈ ਨਹੀਂ ਹੁੰਦੀ ਪ੍ਰੋਪਰ ਉੱਪਰ? ਸਰ
1: ਪਾਈ ਹੁੰਦੀ ਆ, ਬਟ ਉਹ ਉੱਪਰਲੇ ਜਿਹੜੀ ਛੱਤ ਹੈਗੀ ਨਾ ਉਹ ਗਰਮ ਹੋਣੀ ਹੋਣੀ ਆ, ਜੋ ਮਰਜ਼ੀ ਕਰ ਲਓ, ਤੇ ਸਾਰੇ ਪਾਸੇ ਪ੍ਰੋਬਲਮ ਹੈਗੀ ਆ। ਤਾਂ ਆਪਾਂ ਤੁਹਾਡੇ ਨੀ ਜਾਂ ਮੇਰੇ ਘਰ ਨੀ ਹੈਗੀ, ਸਭ ਪਾਸੇ
0: ਨਹੀਂ, ਉਹ ਸਾਰਿਆਂ ਦਾ ਇਸ਼ੂ ਆ ਨਾ। ਮੈਂ ਤਦ ਹੀ ਕਿਹਾ, ਮੈਂ
1: ਕਿਹਾ ਸਭ ਦਾ ਇਸ਼ੂ ਆ ਜੀ।
0: ਅੱਛਾ, ਇਹਦਾ ਕੋਈ ਇਲਾਜ ਹੈ ਨੀ? ਇਹਦਾ ਕੋਈ
2: ਰੀਜ਼ਨ ਇਹ ਜੇ ਜਿਹੜੀ ਹਵਾ ਠੰਡੀ ਹੁੰਦੀ ਆ ਨਾ, ਉਹ ਭਾਰੀ ਹੁੰਦੀ ਏ,
0: ਹਵਾ ਭਾਰੀ ਹੁੰਦੀ ਆ। ਅੱਛਾ,
2: ਹਾਂ, ਠੰਡੀ ਹਵਾ ਭਾਰੀ ਹੁੰਦੀ ਆ ਤੇ ਉੱਪਰ ਨੀ ਜਾਂਦੀ, ਉਹ ਥੱਲੇ ਰਹਿ ਜਾਂਦੀ ਏ, ਤਾਂ ਕਰਕੇ ਬੇਸਮੈਂਟ ਜ਼ਿਆਦਾ ਕੂਲ ਰਹਿੰਦੀ ਏ ਤੇ ਉੱਪਰ ਗਰਮੀ ਹੁੰਦੀ ਏ।
0: ਅੱਛਾ, ਇਹ ਕਾਰਨ ਹੋ ਸਕਦਾ?
2: ਹਾਂਜੀ ਹਾਂਜੀ, ਮੈਨੂੰ ਕਿਸੇ ਏਸੀ ਵਾਲੇ ਨੇ ਦੱਸਿਆ ਸੀ।
0: ਕੋਈ ਏਸੀ ਦੇ ਸੱਜਣ ਸੁਣਦੇ ਹੋਣ ਤੇ ਇਹਦੇ ਗੱਲ ਨੂੰ ਕਲੀਅਰ ਕਰਨ ਬਈ, ਫਾਇਦਾ ਕਰੋ ਜਿਹੜੇ ਸੁਣ ਰਹੇ। ਹੈਲੋ,
3: ਹੈਲੋ
0: ਜੀ ਸਰ।
3: ਹਾਂਜੀ ਜੀ, ਉਹ ਗੱਲ ਪਤਾ ਕੀ ਹੈ ਜੀ, ਜਿਹੜੀਆਂ ਇੱਕ ਤਾਂ ਖਿੜਕੀਆਂ ਪੁਰਾਣੀਆਂ ਹੁੰਦੀਆਂ ਉਹ ਆ ਮੇਜਰ ਫੈਕਟਰ ਇਹਦਾ।
0: ਅੱਛਾ,
3: ਤੇ ਇੱਕ ਸੂਰਜ ਜਦੋਂ ਸਿੱਧਾ ਉੱਤੇ ਛੱਤ ਤੇ ਪੈਂਦਾ ਹੋਇਆ, ਉਹ ਤਾਂ ਕਾਮਨ ਸੈਂਸ ਹੀ ਹੈ ਜੀ, ਉਹ ਤਾਂ ਫਿਰ ਹੋਣੀ ਹੋਣੀ ਆ ਗਰਮ ਉੱਤੇ ਜ਼ਿਆਦਾ।
0: ਨਹੀਂ, ਸੂਰਜ ਹਰ ਵੇਲੇ ਤਾਂ ਨੀ ਛੱਤ ਤੇ ਪੈਂਦਾ, ਸ਼ਾਮ ਨੂੰ ਫਿਰ ਕਿਉਂ, ਸ਼ਾਮ ਨੂੰ ਕਿਉਂ ਨੀ ਹੁੰਦਾ ਉੱਤੇ ਟੈਂਪਰੇਚਰ ਠੀਕ? ਫਿਰ
3: ਨਹੀਂ, ਸ਼ਾਮ ਨੂੰ ਫਰਕ ਪੈ ਜਾਂਦਾ ਜੀ, ਕਿ ਜੇ ਦਿਨੇ 30 ਡਿਗਰੀ ਆ, ਸ਼ਾਮ ਨੂੰ 25 ਹੋ ਜਾਂਦਾ ਜੀ, 5 ਡਿਗਰੀ ਘੱਟ ਜਾਂਦਾ। ਲਾ ਲਓ, ਛੱਤ ਲਾ ਲਓ ਜੀ।
0: ਅੱਛਾ, ਇਸ ਕਰਕੇ ਫਿਰ ਉਹ ਜ਼ਿਆਦਾ ਗਰਮ ਹੁੰਦਾ ਹੋਣਾ ਉੱਪਰਲਾ ਪੋਰਸ਼ਨ, ਹੈ ਨਾ?
3: ਹਾਂਜੀ ਹਾਂਜੀ, ਇਸ ਕਰਕੇ ਪੰਗਾ ਹੀ ਹੈ ਜੀ, ਬੇਸਮੈਂਟ ਤੇ ਪੈਂਦੀ ਨੀ, ਧੁੱਪ ਨੀ ਪੈਂਦੀ ਸਾਰੀ ਦਿਹਾੜੀ, ਠੰਡੀ ਰਹਿਣੀ ਰਹਿਣੀ ਆ ਉਹ।
0: ਹਾਂ, ਇਹ ਵੀ ਤੁਹਾਡਾ ਪੁਆਇੰਟ ਵੈਲਿਡ ਆ, ਕਿਉਂਕਿ ਬੇਸਮੈਂਟ ਤੇ ਧੁੱਪ ਹੀ ਨਹੀਂ ਪੈਣੀ, ਇਹ ਵੀ ਗੱਲ ਠੀਕ ਹੈ ਤੁਹਾਡੀ।
3: ਹਾਂਜੀ ਹਾਂਜੀ ਹਾਂਜੀ,
0: ਬੜੀ ਚੰਗਾ ਕੀਤਾ ਵੀਰੇ, ਦੱਸਦਾ ਤੁਸੀਂ। ਨੈਕਸਟ ਕਾਲ, ਹੈਲੋ ਪੰਜਾਬੀ ਵਿਰਸਾ, ਹੈਲੋ, ਇਲਾਜ ਕੀ ਹੁਣ ਉੱਤੇ ਠੰਡਾ ਕਰਨ ਦਾ, ਇਹ ਦੱਸੋ, ਜਿਹੜੇ ਸਾਰੇ ਦੁਨੀਆ ਪਰੇਸ਼ਾਨ ਆ
3: ਬਾਈ, ਦੋ ਪੈਗ ਲਾ ਕੇ ਥੱਲੇ ਬਹਿ ਜਾ ਕੇ।
0: ਲੈ ਦੱਸ, ਆਹ ਕੋਈ ਕਿਹੜਾ ਤਰੀਕਾ ਹੋਇਆ ਨਵਾਂ ਜਪ ਆ ਲਿਆ ਹੁਣ? ਬੀਬੀਆਂ ਪੈਗ ਲਾਉਣਗੀਆਂ ਹੁਣ ਦੋ, ਤੁਸੀਂ ਸਵੇਰੇ ਸਵੇਰੇ ਕੈਸੀ ਗੱਲ?
3: ਬੀਬੀਆਂ ਅੱਜ ਕੱਲ ਬੀਬੀਆਂ ਵੀ ਬੀਜੀਆਂ ਜੀ, ਕੋਈ ਪਤਾ ਲੱਗਦਾ ਨੀ ਅੱਜ ਕੱਲ
0: ਬੀਬੀਆਂ ਕੀ
3: ਅੱਜ ਕੱਲ ਬੀਬੀਆਂ ਵੀ ਬੀਜੀਆਂ
0: ਪੀਂਦੀਆਂ?
3: ਉਹ ਬਾਈ ਕੋਈ ਲਾਈਟ ਪੀਂਦਾ, ਕੋਈ ਹਾਈਡ ਸਾਹਿਬ ਪੀਂਦਾ, ਕੋਈ ਪਤਾ ਲੱਗਦਾ ਨੀ ਅੱਜ ਕੱਲ ਜੀ।
0: ਨਹੀਂ ਤੁਸੀਂ ਤੁਸੀਂ ਕੀ ਕਹਿ ਰਹੇ, ਬੀਬੀਆਂ ਪੀਂਦੀਆਂ ਸ਼ਰਾਬ ਇੱਥੇ?
3: ਨਹੀਂ ਬੀਬੀਆਂ ਨੀ, ਕੁੜੀਆਂ ਤਾਂ ਕੁੜੀਆਂ ਪੀ ਲੈ, ਬੀਬੀਆਂ ਬਾਰੇ ਨੀ ਪਤਾ, ਬੀਬੀਆਂ ਬਾਰੇ ਮੈਂ ਨੀ ਕਮੈਂਟ ਕਰਦਾ ਉਹਦਾ,
0: ਕਿਉਂਕਿ
3: ਬੀਬੀ ਨੇ ਸੋਲ ਲਿਆ ਮੇਰੇ ਮਗਰ ਪੈ ਜਾਏ।
0: ਨਹੀਂ ਮੈਂ ਮਗਾ ਤੁਹਾਡੇ ਹੁਣ ਐਡਰੈਸ ਲੱਗਾ ਦੇਣ ਸਾਡੇ ਫੋਨ ਤੇ ਐਡਰੈਸ
3: ਵੀ ਬਾਈ। ਨਹੀਂ ਨਹੀਂ ਭਾਜੀ, ਮੈਂ ਤਾਂ ਇਸ ਤਰ੍ਹਾਂ
0: ਨਾ, ਤੁਸੀਂ ਪਹਿਲਾਂ ਆਪਣੇ ਵਰਡ ਵਾਪਸ ਲਓ, ਤੁਸੀਂ ਮਾਫੀ ਮੰਗੋ ਸਾਰਿਆਂ ਕੋਲ।
3: ਮੈਂ ਦੋ ਵਾਰੀ ਮਾਫੀ ਮੰਗਣ ਤਿਆਰ ਆ।
0: ਹੈ,
3: ਹੋਰ ਦੱਸੋ
0: ਕਿੱਦਾਂ?
3: ਦੋ ਵਾਰੀ ਮਾਫੀ ਮੰਗਣ ਤਿਆਰ ਆ।
0: ਅੱਛਾ, ਮੈਂ
3: ਤੁਹਾਡੇ
0: ਉੱਥੇ ਧਰਨਾ ਲਵਾ ਦੇਣਾ ਸੀ ਹੁਣ ਬੀਬੀਆਂ, ਤੁਸੀਂ ਇੰਨੀ ਗੱਲ ਕਹੀ ਸਵੇਰੇ ਸਵੇਰੇ ਨਾਲੇ। 905-673-3337 ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਦਾ ਵਨ ਐਂਡ ਓਨਲੀ ਸਿੰਘ ਹਰਜੀਤ।

0: ਮੈਂ ਸੱਚੀ ਦੱਸਾਂ ਬਲਵਿੰਦਰ ਜੀ, ਤੁਸੀਂ ਅੱਜ ਸਵੇਰੇ ਸਵੇਰੇ ਗੱਲ ਸਹੀ ਨਹੀਂ ਕਹੀ, ਪਰ ਚੰਗਾ ਕੀਤਾ ਤੁਸੀਂ ਯੂ ਟਰਨ ਮਾਰ ਲਿਆ ਨਾਲ ਹੀ, ਨਹੀਂ ਤਾਂ ਕੰਮ ਹੋਇਆ ਨਾ ਤੁਹਾਡਾ ਖਰਾਬ ਅੱਜ। ਪੰਜਾਬੀ ਵਿਰਸਾ, ਹੈਲੋ, ਸਤਿ ਸ਼੍ਰੀ ਅਕਾਲ ਜੀ, ਜੀ ਜੀ ਆ ਰਹੀ ਆਵਾਜ਼?
1: ਮੈਂ ਤਾਂ ਤੁਹਾਡਾ ਇਹ ਕਹਿ ਰਹੀ ਸੀ ਕਿ ਜਿਹੜਾ ਭਾਈ ਸਾਹਿਬ ਗੱਲ ਕਰਕੇ ਗਏ ਆ ਕਿ ਬੀਬੀਆਂ ਵੀ ਪਿੰਦੀਆਂ, ਮੈਂ ਤਾਂ ਕਹਿੰਦੀ ਆ ਸੱਚ ਬੋਲਣ ਚ ਹਰਜੀ ਕੀ ਆ।
0: ਅੱਛਾ, ਪੀਂਦੀਆਂ ਬੀਬੀਆਂ ਜੀ ਇੱਥੇ?
1: ਲੈ ਤੁਹਾਨੂੰ ਤਾਂ ਪਤਾ ਨੀ ਹੋਣਾ, ਤੁਸੀਂ ਪੜ੍ਹ ਰਹੇ, ਅਸੀਂ ਵੀ ਜਾਂਦੇ, ਅਸੀਂ ਵੀ ਦੇਖਦੇ ਹਾਂ।
0: ਨਹੀਂ ਮੈਨੂੰ ਸੱਚੀ ਨੀ ਪਤਾ, ਮੈਂ ਬਹੁਤ ਅਣਜਾਣ ਆ।
1: ਚੋਰਾਂ ਦੇ ਕੋਲੋਂ ਅਸੀਂ ਲੰਘਦੇ ਆ ਰੋਡ ਤੋਂ, ਜਾਂਦੇ ਆ ਤਾਂ ਜਿਆਦਾ ਲਾਈਨ ਆ, ਪਲਾਜ਼ੇ ਵਗੈਰਾ ਚ ਜਾਂਦੇ ਆ ਜਿੱਥੇ ਹੁੰਦੀ ਆ ਲਾਈਕ, ਉੱਥੇ ਲਾਈਕ ਮੇਲ ਨਾਲੋਂ ਫੀਮੇਲ ਜਿਆਦਾ ਲੰਬੀਆਂ ਲਾਈਨ ਹੁੰਦੀਆਂ। ਮੈਂ ਤਾਂ ਬਹੁਤ ਵਾਰੀ ਦੇਖੀ ਆ, ਮੈਂ ਤਾਂ ਆਪ ਪਿੰਡ ਆ।
0: ਅੱਛਾ,
1: ਹਾਂਜੀ, ਕੋਈ ਹਰਜ ਨੀ ਆ ਕਹਿਣ ਦੀ, ਉਹਨਾਂ ਨੂੰ ਓਪਨ ਨੀ ਕਹਿਣ ਦਿਓ,
0: ਜਿਹੜੇ ਆਪਣੀ ਲਾਈਫ ਨੂੰ ਜਿਹੜੇ ਤਰੀਕੇ ਨਾਲ ਜੀਂਦੇ ਆ ਲਾਈਫ ਨੂੰ ਇੰਜੋਏ ਕਰਨਾ ਚਾਹੀਦਾ।

ਮੈਂ ਨਾ ਅੰਗਰੇਜ਼ੀ ਜਾਣਦੀ ਤੇ ਮੁੰਡਾ ਹੈਲੋ ਹੈਲੋ ਹੈਲੋ ਹੈਲੋ ਕਰ ਨਹੀਂ ਗਿਆ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਜੀ ਇੱਕ ਨੰਬਰ ਨੋਟ ਕਰ ਲਓ, ਤੁਹਾਨੂੰ ਇਹ ਨੰਬਰ ਅਸੀਂ ਪਿਛਲੇ ਦਿਨ ਦਿੰਦੇ ਆ ਰਹੇ ਹਾਂ। ਬਹੁਤ ਫੈਮਲੀਜ਼ ਇਸ ਐਡਵਰਟਾਈਜ਼ਮੈਂਟ ਦਾ, ਇਸ ਮੈਸੇਜ ਦਾ ਫਾਇਦਾ ਚੱਕ ਰਹੀਆਂ। ਕਿਉਂ ਫਾਇਦਾ ਚੱਕ ਰਹੀਆਂ? ਦੇਖੋ, ਜਿੱਥੇ ਸਾਡੇ ਚਾਰ ਪੈਸੇ ਬਚਦੇ ਹੋਣ ਉੱਥੇ ਸਾਨੂੰ ਬਚਾਉਣੇ ਵੀ ਚਾਹੀਦੇ ਆ। ਇਸ ਕਰਕੇ ਅਸੀਂ ਤੁਹਾਨੂੰ ਨੰਬਰ ਦੇ ਰਹੇ ਹਾਂ, ਤੁਹਾਡੇ ਘਰ ਦੇ ਵਿੱਚ ਜਿਹੜੇ ਕਿ ਵਾਸ਼ਰੂਮ ਤੁਹਾਡੇ ਪੁਰਾਣੇ ਹੋ ਗਏ ਆ, $7,000 ਦੇ ਵਿੱਚ ਤੁਹਾਡੇ ਘਰ ਦਾ ਉਤਲਾ ਵਾਸ਼ਰੂਮ ਨਵਾਂ ਬਣ ਰਿਹਾ, ਜਿਹਦੇ ਵਿੱਚ ਤੁਹਾਡੀ ਟੋਇਲਟ ਸੀਟ ਵੀ ਹੁੰਦੀ ਆ, ਜਿਹੜੇ ਤੁਹਾਡਾ ਟੱਪ ਹੁੰਦਾ, ਟਾਈਲਾਂ ਹੁੰਦੀਆਂ, ਫਲੋਰਿੰਗ ਹੁੰਦੀ ਆ, ਸਿੰਕ ਹੁੰਦੀ ਆ, ਟੂਟੀਆਂ ਹੁੰਦੇ ਆ, ਸ਼ੀਸ਼ੇ ਹੁੰਦੇ ਆ, ਕਾਊਂਟਰ ਟੌਪ ਹੁੰਦੇ ਆ, ਵੈਂਟੀਜ਼ ਹੁੰਦੀਆਂ, ਲਾਈਟਾਂ ਹੁੰਦੀਆਂ, ਇਹ ਸਾਰਾ ਦੇ ਸਾਰਾ ਸਮਾਨ ਬ੍ਰੈਂਡ ਨਿਊ ਸਿਰਫ $7,000 ਦੇ ਵਿੱਚ। ਤੁਸੀਂ 5-7 ਹੋਰ ਵੀਰਾਂ ਨੂੰ ਫੋਨ ਕਰ ਲਓ ਜਿਹੜੇ ਵੀਰ ਸਾਡੇ ਕੰਸਟਰਕਸ਼ਨ ਦਾ ਕੰਮ ਕਰਦੇ ਆ, ਤੁਹਾਨੂੰ ਇਸ ਰੇਟ ਦੇ ਵਿੱਚ ਕੋਈ ਬੰਦਾ ਤੁਹਾਨੂੰ ਵਾਸ਼ਰੂਮ ਨਵੇਂ ਬਣਾ ਕੇ ਨਹੀਂ ਦੇਊਗਾ $7,000 ਦੇ ਵਿੱਚ। ਇਹ ਫਲੈਟ ਰੇਟ ਆ $7,000, ਭਾਵੇਂ ਤੁਹਾਡੀਆਂ ਉੱਪਰ ਸਿੰਕ ਦੋ ਲੱਗੀਆਂ, ਭਾਵੇਂ ਟੋਇਲਟ ਸੀਟ ਇੱਕ ਲੱਗੀ ਆ, ਪਰ ਇੱਕ ਵਾਸ਼ਰੂਮ ਤਾਂ ਇੱਕ ਹੀ ਹੋਣੀ। ਅਰਜੀਤ ਜੀ ਦੱਸੋ, ਕਮਾਲ ਦੀ ਗੱਲ ਆ, ਦੋ ਸਿੰਕ ਤਾਂ ਮੰਨ ਲਈਆਂ, ਦੋ ਟੋਇਲਟ ਸੀਟ ਥੋੜਾ ਲੱਗ ਸਕਦੀਆਂ ਇਕੱਠੀਆਂ? ਓਹੋ, ਬੜੇ ਜੋ ਜਿਨ੍ਹਾਂ ਦੀਆਂ ਸਿੰਕ ਲੱਗੀਆਂ ਉਹ ਦੋ ਟੋਇਲਟ ਸੀਟ ਨਹੀਂ ਲੱਗ ਸਕਦੀਆਂ। ਦੇਖੋ, ਇਹ ਸੋਰੀ, ਏਦਾਂ ਨਹੀਂ ਹੋ ਸਕਦਾ, ਨਾਟ ਏ ਪੋਸੀਬਲ। ਨੰਬਰ ਦੇ ਦਿਓ ਹਰਜੀਤ ਜੀ, ਨੰਬਰ ਨੋਟ ਕਰ ਲਓ ਬਈ, ਦੇ ਨਵੇਂ ਸ਼ੀਸ਼ੇ ਨਵੀਆਂ। ਜੇ ਦੇਖੋ, ਗੱਲ ਸੁਣੋ, ਇੱਕ ਗੱਲ ਹੋਰ ਆ, ਜੇ ਪੋਟ ਲਾਈਟਸ ਨਹੀਂ ਲੱਗੀਆਂ ਵਾਸ਼ਰੂਮ ਦੇ ਵਿੱਚ, ਹੈ ਨਾ, ਤੇ ਉਹਦੇ 'ਚ ਪੋਟ ਲਾਈਟ ਵੀ ਲਾ ਦੇਣਗੇ, ਉਹ ਵੀ ਇਨਕਲੂਡ ਹੀ ਆ ਤੁਹਾਡੇ ਵਾਸਤੇ। $7,000 ਟੋਟਲ ਕੋਸਟ ਤੁਹਾਡੀ ਆਉਣੀ ਹੈ, ਭਾਵੇਂ ਦੋ ਸਿੰਕ ਲੱਗੀਆਂ, ਵਾਰੰਟੀ ਭਾਵੇਂ ਤੁਹਾਡੀ 24 ਇੰਚ ਦੀ ਹੈ, ਭਾਵੇਂ 36 ਇੰਚ ਦੀ ਵਾਰੰਟੀ ਹੈ, ਬ੍ਰੈਂਡ ਨਿਊ। ਵਾਸ਼ਰੂਮ ਦੇ ਵਿੱਚ ਜਿਹੜਾ ਫਲੋਰ ਲੱਗਾ, ਬ੍ਰੈਂਡ ਨਿਊ। ਜੇ ਟੱਪ ਲੱਗਾ, ਟੱਪ ਪਟਾ ਕੇ ਸਟੈਂਡਿੰਗ ਸ਼ਾਵਰ ਲਾਉਣਾ, ਸ਼ਾਵਰ ਫ੍ਰੀ, ਟੂਟੀਆਂ ਫ੍ਰੀ, ਸਾਰਾ ਕੁਛ ਨਾਲ $7,000 ਦੇ ਵਿੱਚ। ਇਸ ਤੋਂ ਸਸਤੀ ਵਧੀਆ ਔਰ ਡੀਲ ਮੈਂ ਹੋਰ ਤੁਹਾਨੂੰ ਦੇ ਨਹੀਂ ਸਕਦਾ। $7,000 ਦੇ ਵਿੱਚ ਇੱਦਾਂ ਲੱਗਾ ਜਿਵੇਂ ਵਾਸ਼ਰੂਮ ਦੀ ਸੇਲ ਲੱਗੀ ਹੁੰਦੀ ਹੈ। ਇਹ ਜਿਹੜੇ ਬੰਦੇ ਆ, ਬੜੀ ਵੱਡੀ ਟੀਮ ਇਹਨਾਂ ਦੀ, ਮੇਰਾ ਖਿਆਲ 6 ਵਾਸ਼ਰੂਮ ਆਲਰੇਡੀ ਤਿਆਰ ਕਰ ਚੁੱਕੇ ਵਾਲੇ, ਪਹਿਲੇ 4 ਸੀ, 2 ਹੋਰ ਰੈਡੀ ਹੋ ਗਏ, ਇਸ ਵੀਕਐਂਡ ਦੀ ਵੀ ਤਿਆਰੀ ਹੋਇਆ, ਔਰ ਸਾਡੇ ਸੱਜਣ ਜਾ ਰਹੇ ਆ ਦੇਖਣ ਵਾਸਤੇ। ਇੱਕ ਗੱਲ ਹੋਰ ਆ, ਤੁਸੀਂ ਜੇ ਇਹਨਾਂ ਦਾ ਕੀਤਾ ਹੋਇਆ ਕੰਮ ਦੇਖਣਾ, ਪਹਿਲੇ ਕੰਮ ਦੇਖੋ ਫਿਰ ਆਰਡਰ ਦਿਓ ਭਾਈ, ਕਾਹਨੂੰ ਕਿਸੇ 'ਤੇ ਯਕੀਨ ਕਰਨਾ, ਕੋਈ ਲੋੜ ਨਹੀਂ ਯਕੀਨ ਕਰਨ ਦੀ। ਪਹਿਲੇ ਕੰਮ ਦੇਖੋ ਫਿਰ ਅਗਲੇ ਨੂੰ ਕਾਲ ਕਰੋ, ਠੀਕ ਹੈ? ਉਹਨੂੰ ਕਹੋ ਭਾਈ ਸਾਨੂੰ ਕੰਮ ਦਿਖਾਓ, ਜਿਹੜੇ ਕੰਮ ਕੀਤੇ, ਜਿਹੜੇ ਵਾਸ਼ਰੂਮ ਤੁਸੀਂ ਬਣਾਏ ਆ, ਜਾ ਕੇ ਪਰਿਵਾਰ ਨਾਲ ਜਾ ਕੇ ਦੇਖ ਕੇ ਆਓ, ਜੇ ਚੰਗੇ ਲੱਗੇ ਫਿਰ ਆਰਡਰ ਦਿਓ। 416-678-8100 416-678-8100 ਨੰਬਰ ਦੁਬਾਰਾ ਨੋਟ ਕਰ ਲਓ, 416-678-8100

0: Toronto's number one station, AM 530.
1: Punjabi Virsa!
2: ਲੋ ਜੀ ਲਾਈਨਾਂ ਤੁਹਾਡੀਆਂ ਦੇਖਦੇ ਆ ਕਿਹੜੇ ਸੱਜਣ ਆਇਆ ਹੁਣ। ਹੈਲੋ, ਉਹ ਬਚ ਗਏ ਤੁਸੀਂ ਅੱਜ ਤਾਂ, ਤੁਹਾਡੀ
3: ਸਪੋਰਟ ਜੀ। ਮੇਰੀ ਗੱਲ ਸੁਣੋ, ਮੈਂ ਕਿਹੜੀ ਗੱਲ ਕੀ, ਪੱਕੀ ਮੇਰੀ ਕਹੀ ਆ, ਮੈਂ ਕੈਨੇਡਾ ਤੇ ਮੈਰਿਜ ਤੇ ਗਿਆ ਜੀ।
2: ਅੱਛਾ, ਇਹਦਾ
3: ਬਾਹਰ ਵਿੱਚ 50 ਜਣੀ ਖੜੀ, ਬੱਗੇ 4 ਖੜੇ।
2: ਓਹੋ,
3: ਤੇ ਮੈਂ ਕਿਹਾ ਬਾਈ ਮੇਰੀ ਤਾਂ ਬਾਰੀ ਸਾਰੀ ਪਾਰਟੀ ਜੀ, ਕਿਹੜੀ ਬਾਰੀ ਆਉਣੀ ਜੀ। ਹੁਣ ਮੈਂ$100 ਦਿੱਤਾ ਨੂੰ ਕਾਊਂਟਰ ਤੇ ਬੋਤਲ ਲੈ ਕੇ ਦੇ ਦਿੱਤੀ।
2: ਪ੍ਰੋਗਰਾਮ ਪੰਜਾਬੀ ਵਿਰਸਾ ਔਰ ਰੋਜਰਸ ਦੀਆਂ ਡੀਲ ਆਪਕੇ ਲਈ, ਏਕੀ ਦਾ ਵਨ ਐਂਡ ਓਨਲੀ ਮਿਸਟਰ ਵਕਾਰ ਖਾਨ ਲੈ ਕੇ ਆਤੇ ਹੈ। ਔਰ ਪੰਜਾਬੀ ਵਿਰਸਾ ਦੇ ਵਿੱਚ ਬਹੁਤ ਫੈਮਿਲੀਜ਼ ਜਿਹੜੀਆਂ ਕਿ ਮਿਸਟਰ ਵਕਾਰ ਖਾਨ ਨੂੰ ਬਿਜ਼ਨਸ ਦੇ ਚੁੱਕੀਆਂ। ਇਹ ਬਿਜ਼ਨਸ ਤੁਸੀਂ ਦੇਣਾ ਕਿਉਂ ਆ? ਤੁਹਾਨੂੰ ਪਤਾ ਕਿ ਰੋਜਰਸ ਦੀਆਂ ਜਿਹੜੀਆਂ ਡੀਲਸ ਹੁੰਦੀਆਂ ਇਹ ਬਾਹਰੋਂ ਤੁਹਾਨੂੰ ਮਹਿੰਗੀਆਂ ਮਿਲਣੀਆਂ, ਪਰ ਵਕਾਰ ਖਾਨ ਸਾਹਿਬ ਜਬ ਆਪ ਕਾਲ ਕਰਤੇ ਹੈ ਤਾਂ ਵਹੀ ਚੀਜ਼, ਵਹੀ ਇੰਟਰਨੈਟ ਫਾਸਟ ਜੋ ਬਾਗਤ ਹੈ, ਦੋ ਤੇਜ਼, ਵੋ ਆਪਕੋ ਸਸਤਾ ਮਿਲ ਜਾਤਾ ਹੈ। ਤੋ ਆਪਕੋ ਵਕਾਰ ਖਾਨ ਕਾ ਬਾਤ ਕਰਨੀ ਹੈ, ਨੰਬਰ ਨੋਟ ਕੀਆ ਜਾਏ, ਮਿਸਟਰ ਵਕਾਰ ਖਾਨ ਸਾਹਿਬ ਜੀ ਕਾ ਬਹੁਤ ਈਜ਼ੀ ਨੰਬਰ ਹੈ 6478648000 ਪੇ ਆਪ ਮਿਸਟਰ ਵਕਾਰ ਖਾਨ ਸਾਹਿਬ ਕੇ ਸਾਥ ਬਾਤ ਵੀ ਕਰ ਸਕਤੇ ਹੈ। ਮੰਡੇ ਮਾਰਨਿੰਗ ਮੇਂ ਬਾਈ ਜਾਨ ਅਭੀ ਹਮਾਰੇ ਵਕਾਰ ਖਾਨ ਸਾਹਿਬ ਲਾਈਨ ਪੇ ਆਏ, ਦੇਖਤੇ ਹੈ ਕਿਆ ਆਜ ਸਪੈਸ਼ਲ ਲੈ ਕੇ ਆਏ ਜੀ। ਵਕਾਰ ਜੀ ਕੈਸੇ ਹੋ ਆਪ ਸਰ? ਗੁੱਡ ਮਾਰਨਿੰਗ।
4: ਥੈਂਕ, ਗੁੱਡ ਮਾਰਨਿੰਗ ਸਰ, ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ।
2: ਠੀਕ ਹੈ,
4: ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ, ਅਨਲਿਮਿਟਿਡ ਕੈਨੇਡਾ US ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000।
2: ਸ਼ੁਕਰੀਆ ਆਪਕੀ ਕਾਲ ਕਾ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਅੱਜ ਗੀਤ ਤਾਂ ਪਹਿਲਾਂ ਮੈਂ ਆਉਂਦਿਆਂ ਆਪਣੀ ਮਰਜ਼ੀ ਲਾਤਾ, ਪਰ ਜੇ ਤੁਹਾਡੀ ਵੀ ਕੋਈ ਪਸੰਦ ਹੈ ਤੇ ਡੈਫੀਨੇਟਲੀ ਆਪਾਂ ਉਹ ਵੀ ਪਲੇ ਕਰਾਂਗੇ। ਪਰ ਦੱਸ ਦਿਓ ਕੋਈ ਗੀਤ ਵਧੀਆ ਜਿਹਾ, ਹਿੰਦੀ ਦਾ ਗੀਤ ਦੱਸਣਾ ਹਿੰਦੀ ਦਾ ਦੱਸ ਦਿਓ, ਜੇ ਤੁਹਾਡੇ ਮਨ ਦੇ ਵਿੱਚ ਕੋਈ ਪੰਜਾਬੀ ਦਾ ਗੀਤ ਸੁਣਨ ਦੀ ਮੂਡ ਹੈ ਤੁਹਾਡਾ, ਕੋਈ ਏਦਾਂ ਦਾ ਵਧੀਆ ਜਿਹਾ ਗੀਤ ਹੋਵੇ ਜਿਹੜਾ ਕਿ ਸੁਣ ਕੇ ਤੁਹਾਨੂੰ ਵੀ ਚੰਗਾ ਲੱਗੇ, ਤੇ ਸਾਨੂੰ ਤਾਂ ਚੰਗਾ ਲੱਗਣਾ ਲੈਣਾ, ਪਰ ਗੀਤ ਹੋਵੇ ਚੰਗਾ ਜਿਹਾ ਜਿਹੜਾ ਕਿ ਸੁਣ ਕੇ ਬਸ ਮਨ ਬਾਗੋ ਬਾਗ ਹੀ ਹੋ ਜਾਵੇ, ਏਦਾਂ ਦਾ ਗੀਤ ਦੱਸਿਓ। 905-673-3337 ਸਟੂਡੀਓ ਦਾ ਨੰਬਰ ਆ, 9056733337। A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ, ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ, 4167207073, 9057207073 ਦੇ ਕਾਲ

0: Visa Medical Insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Trace Insurance Agency.
1: Punjabi Virsa, hello.
2: Hello ji, Harji ji.
1: Ji sir.
2: Sir ji, gaana suna deo fir mere haath mein tera haath meri jaan balle balle. Sare nachan lag pahenge kari.
1: ਅੱਛਾ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਸੀ, ਤੁਸੀਂ ਹੰਸ ਰਾਜ ਹੰਸ ਸਾਹਿਬ ਨਾਮ ਤਾਂ ਸੁਣਿਆ, ਠੀਕ ਹੈ ਨਾ?
2: ਬਿਲਕੁਲ ਬਿਲਕੁਲ ਸੁਣਿਆ ਜੀ.
1: ਹੰਸ ਰਾਜ ਹੰਸ ਸਾਹਿਬ ਸਿੰਗਰ ਕਿੱਦਾਂ ਦੇ ਆ ਤੁਹਾਡੇ ਖਿਆਲ ਦੇ ਨਾਲ?
2: ਬਹੁਤ ਵਧੀਆ ਸਿੰਗਰ ਆ ਜੀ.
1: ਉਹਨਾਂ ਦਾ ਕਿਹੜਾ ਇੱਦਾਂ ਦਾ ਕੋਈ ਜ਼ਿਆਦਾ ਗੀਤ ਵਧੀਆ ਹੋਵੇ ਜਿਹੜਾ ਕਿ ਮੈਂ ਦਿਲ ਕਰਦਾ ਹੰਸ ਭਾਜੀ ਦਾ ਗੀਤ ਲਾਉਣ ਦੇ? ਕੋਈ ਨਾ
2: ਹੋਵੇ.
1: ਅੱਛਾ ਗੱਲ ਸੁਣੋ, ਤੁਹਾਨੂੰ ਤਾਂ ਮੂੰਹ ਜਮਾਨੀ ਚੇਤੇ ਆਇਆ ਦਿਲ ਟੋਟੇ ਟੋਟੇ ਹੋ ਗਿਆ ਹੈ.
2: ਹਾਂਜੀ.
1: ਇਹ ਹੋਰ ਵੀ ਗੀਤ ਹੈ ਕੋਈ ਟੋਟੇ ਟੁੱਟੇ ਵਾਲਾ ਕੰਮ ਨਾ ਹੀ ਕਰਾਈਏ, ਚੰਗੀ ਗੱਲ ਨਹੀਂ, ਐਵੇਂ ਖਰਾਬ ਹੋ ਜਾਂਦਾ.
2: ਬਰਸਾਤ ਤਾਂ ਹੈ ਨਹੀਂ ਕਿ ਜਿਹੜਾ ਆਪਾਂ ਦੂਜਾ ਲਵਾ ਦਈਏ ਫਿਰ ਇਸ਼ਕੇ ਦੀ ਹੋਈ ਬਰਸਾਤ.
1: ਨਹੀਂ, ਗਾਣੇ ਤਾਂ ਹੋਰ ਵੀ ਬੜੇ ਹੰਸ ਭਾਜੀ ਦੇ, ਮਤਲਬ ਕਿ ਕੋਈ ਇੱਦਾਂ ਦਾ ਗੀਤ ਹੋਵੇ ਜਿਹੜਾ ਕਿ ਟੋਟੇ ਟੁੱਟੇ ਨਾ ਰਹਿਣ ਦੋ ਕੰਮ, ਹੈ ਨਾ? ਕਿਉਂਕਿ ਉਹ ਫਿਰ ਐਵੇਂ ਦਿਲ ਟੁੱਟ ਜਾਊਗਾ ਕਿਸੇ ਦਾ ਨਾ. ਮੈਂ ਕਹਿੰਦਾ ਕੋਈ ਇੱਦਾਂ ਹੋਵੇ ਮੇਲ ਮਿਲਾਪ ਵਾਲਾ ਗੀਤ, ਤੁਹਾਨੂੰ ਪਤਾ ਮੈਨੂੰ ਉੱਦਾਂ ਦੇ ਗੀਤ ਪਸੰਦ ਆ ਜ਼ਿਆਦਾ, ਹੈ ਨਾ? ਤੇ ਹੋਰ ਕਿਹੜਾ ਗੀਤ ਤੁਹਾਨੂੰ ਜ਼ਿਆਦਾ ਹੰਸ ਭਾਈ ਦਾ ਜ਼ਿਆਦਾ ਚੰਗਾ ਲੱਗਦਾ? ਕਈ ਵਾਰੀ ਦਿਮਾਗ 'ਚ ਹੁੰਦੀ ਬੰਦੇ ਦੇ ਗੱਲ,
2: ਹੋਰ ਕੋਈ ਏਡਾ ਦਿਮਾਗ ਜਿਹੜਾ ਤੜਕ ਭੜਕ ਵਾਲਾ ਹੋ.
1: ਬੜੇ ਗੀਤ ਹੁੰਦੇ ਯਾਰ ਹੰਸ ਭਾਈ ਨੇ, ਕਮਾਲ ਦੇ ਗੀਤ ਗਾਏ ਹੋਏ, ਠੀਕ ਹੈ ਨਾ? ਮੈਂ ਦੇਖਦਾ ਇੱਕ ਦੋ ਕਾਲ ਹੋਰ ਲੈ ਗਏ. ਥੈਂਕ ਯੂ. ਨੈਕਸਟ ਕਾਲ. ਹੈਲੋ
3: ਬਾਈ, ਸਤਿ ਸ੍ਰੀ ਅਕਾਲ ਜੀ.
1: ਸਤਿ ਸ੍ਰੀ ਅਕਾਲ.
3: ਗਾਣਾ ਜੀ, ਹਾਂ, ਚਿੱਲੀ ਚਿੱਲੀ ਆਉਂਦੀ ਹਵਾ.
1: ਉਹ ਵੀ ਰੋਣ ਵਾਲਾ ਹੀ ਆ, ਕਿਤੇ ਸਿਲੀ ਸਿਲੀ ਆਉਂਦੀ ਹੈ,
3: ਰੋਣ ਦਾ ਦਿਲ ਟੋਟੇ ਟੋਟੇ ਹੋ ਗਿਆ, ਇਹ ਲਾ ਲਓ.
1: ਮੇਰੀ ਗੱਲ ਸੁਣੋ, ਤੁਸੀਂ ਕਿਉਂ ਇੱਦਾਂ ਦੇ ਗੀਤ ਲਾਉਣੇ? ਟੋਟੇ ਟੋਟੇ ਹੋ ਗਿਆ, ਤੁਸੀਂ ਪੁੱਠਾ ਕੰਮ
3: ਬਾਈ ਹੋ ਲਾ ਲੈ, ਮੈਂ ਨੱਚੋਗੇ ਸਾਡੇ ਨਾਲ, ਦਿਲ ਵੀ ਦਿਆਂਗੇ. ਹੋਰ ਦੱਸੋ ਬਾਈ.
1: ਹਾਏ ਰੱਬਾ,
3: ਓਏ ਬਾਈ ਜੀ, ਆਪਾਂ ਵਰਗ ਸਾਰੇ ਪਾਸੇ ਆਪਾਂ ਵੀ ਬਾਈ ਸਿੰਗਰ ਹੀ ਆ.
1: ਨਹੀਂ, ਆਹ ਤਾਂ ਤੁਸੀਂ ਕਮਾਲ ਹੀ ਕਰਦੀ ਹੈ ਬਾਈ, ਆਹ ਦਾ ਗੀਤ ਇਹ ਤਾਂ ਤੁਸੀਂ ਨਾ
3: ਦਿਲ ਅੱਛਾ ਹੀ ਨੱਚੇਗੇ ਸਾਡੇ ਨਾਲ, ਦਿਲ ਵੀ ਦਿਆਂਗੇ.
1: ਹਾਂ, ਨੱਚੀ ਜੋ ਸਾਡੇ ਨਾਲ, ਉਹਨੂੰ ਦਿਲ ਵੀ ਦਿਆਂਗੇ.
3: ਦਿਲ ਵੀ ਦਿਆਂਗੇ. ਹੋਰ ਦੱਸੋ, ਜੇ ਇੰਨਾ ਕੰਮ ਰੱਖਣਾ
1: ਤੇ ਜੇ ਮੇਰੀ ਗੱਲ ਸੁਣ,
3: ਪਰਿਵਾਰਕ ਬੰਦੇ ਆ ਜੀ.
1: ਨਹੀਂ ਨਹੀਂ, ਜੇ ਅਗਲੇ ਨੇ ਕਿਹਾ ਮੈਨੂੰ ਦਿਲ ਨਹੀਂ ਚਾਹੀਦਾ ਤੇ ਫਿਰ
3: ਨਹੀਂ ਬਾਈ ਜੀ, ਦਿਲ ਜ਼ਰੂਰੀ ਹੈ ਜੀ, ਇਹ ਕੰਮਸਰੀ ਆ.
1: ਨਹੀਂ ਨਹੀਂ, ਜੇ ਅਗਲਾ ਕਹਿ ਦੇਵੇ ਭਾਈ ਸਾਨੂੰ ਦਿਲ ਨਹੀਂ ਚਾਹੀਦਾ, ਫਿਰ ਤੂੰ ਆਪਾਂ ਕੀ ਕਰਾਂਗੇ?
3: ਮੇਰੇ ਕੋਲ ਦੋ ਦਿਨ, ਇੱਕ ਤੁਸੀਂ ਰੱਖੋ, ਇੱਕ ਮੈਂ ਰੱਖ ਲੈਣਾ.

0: ਸ਼੍ਰੀ ਆਰਟਿਸਟ ਆ ਹੰਸ ਰਾਜ ਹੰਸ ਸਾਹਿਬ, ਐਵੇਂ ਥੋੜ੍ਹਾ ਪਦਮ ਸ਼੍ਰੀ ਕਿਸੇ ਨੂੰ ਮਿਲਦਾ ਵੀ, ਠੀਕ ਹੈ ਨਾ। ਰੇਨੂ ਜੀ ਵੀ ਮੈਂ ਸੁਣ ਰਿਹਾ, ਪ੍ਰੋ ਰੇਨੂ ਜੀ, ਮਸਤ ਬਹਾਰੋਂ ਕੇ ਮੈਂ ਆਸ਼ਿਕ, ਮੈਂ ਜੋ ਚਾਹੂੰ ਯਾਰ ਕਰੂੰਗਾ। ਮੁਹੰਮਦ ਰਵੀ ਸਾਹਿਬ ਕੋ ਯਾਦ ਕੀਆ ਜਾ ਰਿਹਾ ਹੈ। ਰੇਨੂ ਜੀ ਕੈਸੇ ਆਪ? ਰੇਨੂ ਜੀ ਵੀ ਸਾਡੇ ਬੜੇ ਪਿਆਰ ਵਾਲੇ ਆ। ਔਰ ਹੰਸ ਰਾਜ ਹੰਸ ਦਾ ਗੀਤ ਦੱਸੋ, ਇੱਕ ਗੀਤ ਇਹਨਾਂ ਦਾ ਹੁੰਦਾ ਸੀ ਆਹ ਦਾ ਗੀਤ ਵਧੀਆ, ਨੱਚੀ ਉਹ ਸਾਡੇ ਨਾਲ, ਉਹਨੂੰ ਦਿਲ ਵੀ ਦਿਆਂਗੇ। ਕੋਈ ਹੋਰ ਗੀਤ ਕਿਸੇ ਨੂੰ ਯਾਦ ਆਵੇ, ਕੋਈ ਪੁਰਾਣਾ ਗੀਤ ਹੋਵੇ ਹੰਸ ਭਾਜੀ ਦਾ, ਜੇ ਕਦੋਂ ਕਿਸੇ ਨੂੰ ਪਤਾ ਹੋਵੇ। ਇੱਕ ਗੀਤ ਸੀ ਇਹਨਾਂ ਦਾ, ਚਾਹ ਪੁੱਛਦੇ ਵਾਲਾ ਗੀਤ ਸੀ, ਕਿਸੇ ਨੂੰ ਯਾਦ ਹੋ ਗੀਤ ਕਿਹੜਾ ਸੀ? ਜੇ ਕਿਸੇ ਨੂੰ ਯਾਦ ਹੋਵੇ ਤੇ ਉਹ ਗੀਤ ਕਿਹੜਾ ਸੀ ਯਾਦ ਕਰਿਓ। ਇੱਕ ਗੀਤ ਹੋਰ ਸੀ, ਮੈਂ ਲੱਭ ਰਿਹਾ, ਮੈਨੂੰ ਲੱਭ ਨਹੀਂ ਰਿਹਾ ਹਾਲੇ ਤੱਕ ਗੀਤ। ਚਲੋ ਕੋਈ ਨਹੀਂ, ਜੇ ਤੁਹਾਨੂੰ ਯਾਦ ਆਉਂਦਾ ਦੱਸਿਓ ਮਾੜਾ, ਮੈਨੂੰ ਫੋਨ ਕਰਕੇ ਵੀਰ ਬਣ ਕੇ। 905-673-3337 905-673-3337। ਅੱਛਾ, ਇੱਕ ਨੰਬਰ ਉਹਨੀ ਦਾ ਤੁਸੀਂ ਹੋਰ ਨੋਟ ਕਰੋ, ਇਹ ਨੰਬਰ ਹੈ ਐਚ ਕੇ ਮੂਵਰਸ ਵਾਲਿਆਂ ਦਾ। ਐਚ ਕੇ ਮੂਵਰਸ ਕੰਪਨੀ ਬੜੀ ਵੱਡੀ ਹੈ, ਵੱਡੇ ਵੱਡੇ ਟ੍ਰੇਲਰ ਇਹਨਾਂ ਦੇ ਕੋਲ, ਗੱਡੀਆਂ ਤੁਸੀਂ ਕੈਲਗਰੀ, ਵੈਨਕੂਵਰ, ਵਿਨੀਪੈਗ ਤੋਂ ਮੰਗਵਾਉਣੀਆਂ, ਸਮਾਨ ਉੱਥੇ ਤੁਹਾਡਾ ਪਿਆ, ਕੋਈ ਸਕਿੱਡਾਂ ਮੰਗਵਾਉਣੀਆਂ, ਕੋਈ ਸਮਾਨ ਮੰਗਵਾਉਣਾ, ਤੁਹਾਡੇ ਵਾਸਤੇ ਸਮਾਨ ਮੂਵਿੰਗ ਕਰ ਦੇਣਗੇ। ਰੇਟ ਬੜਾ ਇਹਨਾਂ ਦਾ ਘੱਟ ਹੁੰਦਾ। ਐਚ ਕੇ ਮੂਵਰਸ ਵਾਲਿਆਂ ਦਾ 416-524 ਅੱਗੇ ਹੈ ਜੀ 6604, 416-524-6604 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਪਿਆਰਿਓ, ਕੀ ਹਾਲ ਹੈ ਵੀਰ ਜੀ?
1: ਮੈਂ ਇਹਨਾਂ ਦਾ ਗੀਤ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਉਹ ਲਾ ਦਿਓ।
0: ਪੱਤਾ ਪੱਤਾ ਸਿੰਘਾਂ ਦਾ? ਅੱਛਾ, ਦੇਖੋ ਕਿੰਨਾ ਇਹ ਗੀਤ ਚੱਲਿਆ ਸੀ, ਯਾਦ ਆ ਤੁਹਾਨੂੰ ਨਾ?
1: ਹਾਂਜੀ ਹਾਂਜੀ,
0: ਮੈਂ ਕਿਹਾ ਗੀਤ ਇਹ ਚੱਲਿਆ ਕਿੰਨਾ ਸੀ ਉਦੋਂ?
1: ਬਹੁਤ ਚੱਲਿਆ ਸੀ ਜੀ ਉਦੋਂ,
0: ਜਦੋਂ 1984 ਦੇ ਵਿੱਚ ਇਹ ਗੀਤ ਆਇਆ ਸੀ। ਹਾਂ, ਕੋਈ ਗੱਲ ਨਹੀਂ, ਮੈਂ ਸਰ ਕੋਸ਼ਿਸ਼, ਮੈਂ ਹਲੇ ਗੀਤ ਦੀ ਚੋਣ ਕਰ ਰਿਹਾ ਕਿਹੜਾ ਗੀਤ ਲਾਵਾਂ। ਹੈਲੋ ਜੀ, ਜੀ ਗਰੇਵਾਲ ਸਾਹਿਬ।
2: ਹੈਲੋ
0: ਭਾਜੀ, ਹਾਂਜੀ, ਰੇਡੀਓ ਘੱਟ ਕਰ ਲਓ ਵੀਰੇ।
2: ਹਾਂਜੀ ਹਾਂਜੀ ਵੀਰੇ
0: ਜੀ, ਬਾਈ
2: ਉਹ ਵੀਰੇ ਉਹ ਹੰਸ ਰਾਜ ਦਾ ਗੀਤ ਬੜਾ ਮਸ਼ਹੂਰ ਹੋਇਆ ਸੀਗਾ, ਥੋੜੀ ਉੱਤੇ ਤੈਣ
0: ਤੇਰੇ ਬਾਂਹ ਤੇ ਮੋਰ ਨੀ, ਆਹ
2: ਚੰਦ ਖਣਵਾਈ ਫਿਰ
0: ਕਿਹਾ ਸੀ ਇਹ। ਤੁਹਾਨੂੰ ਗੀਤ ਪਤਾ ਕਦੋਂ ਆਇਆ ਸੀ ਯਾਰ? ਤੁਹਾਨੂੰ
2: ਮੈਨੂੰ ਯਾਦ ਆ, ਘੱਟੋ ਘੱਟ ਹੋ ਹੀ ਗਏ ਹੋਣਗੇ ਜੀ ਇਹਨੂੰ ਗੀਤ ਨੂੰ 25 ਤੋਂ ਵੱਧ ਹੀ ਹੋ ਗਏ ਹੋਣੇ।
0: ਨਹੀਂ ਨਹੀਂ, ਇਹ ਗੀਤ ਆਇਆ ਕਦੋਂ ਸੀ ਤੁਹਾਨੂੰ ਮੈਂ ਪੁੱਛ ਰਿਹਾ, ਆਈ ਮੀਨ ਉਹ ਤਾਂ ਠੀਕ ਆ, ਇਹ ਮੇਰਾ ਖਿਆਲ ਨਵੇਂ ਸਾਲ ਵਾਲੇ ਦਿਨ ਆਇਆ ਸੀ ਗੀਤ ਦੇ ਲਾ। ਜਲੰਧਰ ਦੂਰਦਰਸ਼ਨ ਤੇ ਆਇਆ ਸੀ ਗੀਤ?
2: ਹਾਂਜੀ ਹਾਂ, ਦੂਰਦਰਸ਼ਨ ਤੇ ਆਇਆ ਸੀਗਾ, ਸਾਡੇ ਪਿੰਡ ਤੋਂ ਸੀਗਾ ਅਮਰਜੀਤ ਸਿੰਘ ਗਰੇਵਾਲ, ਉਹ ਲੱਗਿਆ ਹੋਇਆ ਸੀਗਾ ਉੱਥੇ ਜਲੰਧਰ ਦੂਰਦਰਸ਼ਨ ਦੇ ਵਿੱਚ।
0: ਅੱਛਾ,
2: ਉਹ ਜਿੰਨੇ ਵੀ ਸਿੰਗਰ ਹੁੰਦੇ ਸੀ ਸਾਰੇ ਫਿਲਟਰ ਹੋ ਕੇ ਉਹਦੇ ਰਾਹੀਂ ਹੀ ਪ੍ਰੋਗਰਾਮਾਂ 'ਚ ਜਾਂਦੇ ਹੁੰਦੇ ਸੀ, ਨਵੇਂ ਸਾਲ ਦਾ ਪ੍ਰੋਗਰਾਮ ਜਾਂ ਕੱਚ ਦੀਆਂ ਮੂੰਦਰਾਂ ਜਾਂ ਜੋ ਵੀ ਪ੍ਰੋਗਰਾਮ ਹੁੰਦੇ ਸੀ, ਤੇ ਉਹਦੇ ਕਰਕੇ ਸਾਡੇ ਪਿੰਡ ਜਦੋਂ ਖੇਡਾਂ ਹੁੰਦੀਆਂ ਸੀਗੀਆਂ ਸਾਰੇ ਸਿੰਗਰ ਆਉਂਦੇ ਹੁੰਦੇ ਸੀ ਗਾਉਣ, ਉਹਦੇ ਕਰਕੇ।
0: ਵਾਹ ਬਈ ਵਾਹ, ਤੇ ਗੀਤ ਬੜਾ ਕਮਾਲ,
2: ਖੇਡਾਂ ਮਸ਼ਹੂਰ ਹੀ ਉਹਦੇ ਕਰਕੇ ਸੀਗੀਆਂ ਅਮਰਜੀਤ ਗਰੇਵਾਲ ਕਰਕੇ, ਕਿਉਂਕਿ ਸਾਰੇ ਗਾਉਣ ਵਾਲੇ ਜਿੰਨੇ ਵੀ ਸੀ ਸਾਰੇ ਸਾਡੇ ਪਿੰਡ ਗਾ ਕੇ ਗਏ ਨੇ ਗੁਜਰਾਤ।
0: ਤੁਹਾਡੇ ਪਿੰਡ, ਤੁਹਾਡਾ ਕਿਹੜਾ ਪਿੰਡ ਵੀਰੇ?
2: ਗੁਜਰਵਾਲ ਹੈ ਜੀ ਮੇਰਾ ਪਿੰਡ, ਲੁਧਿਆਣੇ ਜ਼ਿਲ੍ਹੇ 'ਚ।
0: ਇਹ ਤੁਸੀਂ ਤੁਸੀਂ ਵੀ ਗਰੇਵਾਲ ਹੀ ਆ ਨਾ, ਤੁਹਾਡੇ ਗਰੇਵਾਲ ਆ ਰਿਹਾ ਪਿੱਛੇ?
2: ਹਾਂ ਜੀ ਸਰ, ਉਹ ਗਰੇਵਾਲਾਂ ਦੀ ਰਾਜਧਾਨੀ ਆ ਨਾ ਜੀ
0: ਗੁਜਰਵਾਲ। ਬੜੀ ਮਿਹਰਬਾਨੀ ਵੀਰੇ ਜੀ, ਹੁੰਦੇ ਰਹੋ, ਥੈਂਕ ਯੂ, ਥੈਂਕ ਯੂ। ਦੇਖ ਲਓ ਕਮਾਲ ਦੀ ਗੱਲ ਹੈ, ਕਈ ਵਾਰੀ ਤੁਹਾਡੀਆਂ ਨਾ ਮੈਮਰੀਜ਼ ਤੁਹਾਡੀਆਂ ਫਰੈਸ਼ ਹੋ ਜਾਂਦੀਆਂ, ਜਿਵੇਂ ਵੀਰਾ ਕਹਿੰਦਾ ਵੀ ਮੈਂ ਮੂੰਗਫਲੀ ਖਾਂਦੇ ਵਿੱਚ ਉਦੋਂ ਗੀਤ ਆਇਆ ਸੀ, ਇਹ ਨਵੇਂ ਸਾਲ ਦੇ ਨਾਲ ਆਇਆ ਸੀ, 31 ਤਰੀਕ ਦਸੰਬਰ ਨੂੰ ਗੀਤ ਆਇਆ ਸੀ, ਮੈਨੂੰ ਇੰਨੀ ਗੱਲ ਦਾ ਯਾਦ ਆ, ਪਰ ਇਹ ਨਹੀਂ ਪਤਾ ਕਿਹੜੇ ਸਾਲ ਦੇ ਚ ਗੀਤ ਆਇਆ ਸੀ, ਪਰ ਇਹ ਗੀਤ ਬੜਾ ਵਧੀਆ ਵੀ, ਚੱਕੋ। ਉਹ ਬੱਲੇ ਕਰੇ ਆ ਲੋ, ਜਿਉਂਦੇ ਰਹੋ।

0: ਜੈਸੀ ਕਮਾਲ ਦੀ ਗੱਲ ਹੈ, ਦੇਖੋ ਕਿੰਨਾ ਪੁਰਾਣਾ ਗੀਤ ਹੈ, ਵੀਰੇ ਨੇ ਦੱਸਿਆ ਹੈਗਾ, ਗਾਣਾ ਬੜਾ ਵਧੀਆ ਗਾਣਾ। ਹੈਲੋ
1: ਜੀ,
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ?
1: ਹਾਲ ਬਹੁਤ ਚੜ੍ਹਦੀ ਕਲਾਵਾਂ ਤੁਹਾਡੇ ਹੁੰਦੇ ਬੱਲੇ ਬੱਲੇ।
0: ਵਾਹਿਗੁਰੂ ਜੀ, ਵਾਹਿਗੁਰੂ।
1: ਤੁਸੀਂ ਗੁਜਰਵਾਲ ਦਾ ਬੰਦੇ ਬੋਲ ਕੇ ਗਏ ਨੇ, ਇਹਨਾਂ ਨੇ ਤੁਹਾਨੂੰ ਇਨਵਾਈਟ ਨੀ ਕੀਤਾ ਪਿਕਨਿਕ ਦੀ? 25 ਤਰੀਕ ਨੂੰ ਪਿਕਨਿਕ ਹੈਗੀ ਆ ਗੁਜਰਾਲ ਦੀ।
0: ਇਹ ਤੁਸੀਂ ਗਰੇਵਾਲ ਆ ਗਏ ਨਾ ਹੁਣ, ਤੁਹਾਨੂੰ ਗਰੇਵਾਲ ਦੀ ਖਿੱਚ ਲਿਆ ਜੀ ਖਿੱਚ ਕੇ?
1: ਉਹ ਜਦੋਂ ਸ਼ਾਇਦ ਤਾਂ ਵਿਰਾਜ ਤਾਂ ਨੀ, ਕੀ ਦੱਸੀਏ, ਗੁਜਰ ਗਰੇਵਾਲ ਦੇ 62 ਪਿੰਡ ਨੇ।
0: ਅੱਛਾ,
1: 32-35 ਆਪਣੇ ਲੁਧਿਆਣੇ ਦੇ ਲਾਗੇ ਛਾਗੇ ਨੇ, 32 ਰਾਜਸਥਾਨ ਚ ਨੇ।
0: ਅੱਛਾ, ਕਿੰਨੇ ਪੰਜਾਬ? ਪੰਜਾਬ ਚ ਕਿੰਨੇ?
1: ਜਿਹੜੇ ਸਾਰੇ ਗੁਜਰਵਾਲ ਚ ਉੱਠ ਕੇ ਵਸੇ ਹੋਏ ਨੇ।
0: ਅੱਛਾ,
1: ਤਾਂ ਹੀ ਕਹਿੰਦੇ ਰਾਜਧਾਨੀ। ਤੇ ਤੁਹਾਨੂੰ ਅਸੀਂ ਭਾਈ ਗੁਜਰਵਾਲ ਦੀ ਪਿਕਨਿਕ ਇਨਵਾਈਟ ਕਰ ਰਹੇ ਹਾਂ 25 ਜੁਲਾਈ ਨੂੰ ਕੈਲਸੋ ਲੇਕ ਤੇ।
0: ਕਮਾਲ, ਲਓ ਜੀ, ਖੁੱਲਾ ਸਦਾ ਦੇਤਾ ਸਾਰਿਆਂ ਤੁਸੀਂ ਹੈ।
1: ਤੁਸੀਂ ਅਸੀਂ ਖੁੱਲਾ ਤੁਹਾਨੂੰ ਦਿੱਤਾ ਸੀ ਨਾ, 76 ਤੋਂ ਸ਼ੁਰੂ ਕੀਤੀ ਸੀਗੀ ਪਿਕਨਿਕ।
0: ਅੱਛਾ ਜੀ, ਠੀਕ ਆ।
1: ਅਸੀਂ ਕਰਦੇ ਬਸ ਐਕਸਕਲੂਸਿਵ ਹੀ ਹੈ, ਅਸੀਂ ਇਹਨੂੰ ਕਮਰਸ਼ੀਅਲ ਨਹੀਂ ਬਣਾਇਆ ਕਦੇ।
0: ਅੱਛਾ, ਤੁਸੀਂ ਬੜੇ ਬੜੇ ਪੁਰਾਣੇ ਕਰ ਰਹੇ ਹੋ ਪਿਕਨਿਕ ਬਣਾ ਰਹੇ
1: ਹੋ। ਸਾਡੇ ਪਿੰਡ ਦਾ 500 ਬੰਦਾ ਹੈ ਤੇ ਤਕਰੀਬਨ 100-150 ਆ ਹੀ ਜਾਂਦਾ।
0: ਅੱਛਾ, 100-150 ਆ ਜਾਂਦਾ, ਚਲੋ ਚੰਗੀ ਗੱਲ ਆ ਮਹਾਰਾਜ, ਬੜੀ।
1: ਤੁਸੀਂ ਵੀ ਆਉਣਾ, ਤੁਸੀਂ ਸਾਡੇ ਚੀਫ ਗੈਸਟ ਹੋਵੋਗੇ ਕੀ?
0: ਬੜੀ ਮਿਹਰਬਾਨੀ ਸਰ, ਤੁਸੀਂ ਮੈਨੂੰ ਟੈਕਸਟ ਮੈਸੇਜ ਕਰੋ ਤੇ ਡੈਫੀਨਿਟਲੀ ਆਪਾਂ ਹਾਜ਼ਰੀ ਜ਼ਰੂਰ ਲਵਾਂਗੇ ਸਰ ਤੁਹਾਡੇ ਕੋਲ। ਸਰ
1: ਠੀਕ ਆ ਜੀ, ਮੈਂ ਤੁਹਾਨੂੰ ਕਰਦਾ।
0: ਬੜੀ ਮਿਹਰਬਾਨੀ ਗਰੇਵਾਲ ਸਾਹਿਬ, ਥੈਂਕ ਯੂ ਵੈਰੀ ਮੱਚ, ਬੜੇ ਸਤਿਕਾਰ ਵਾਲੇ ਗਰੇਵਾਲ ਸਾਹਿਬ, ਬਹੁਤ ਪੁਰਾਣੇ ਬੰਦੇ ਆ, ਕੈਨੇਡਾ 'ਚ ਰਹਿ ਰਹੇ ਆ, ਔਰ ਵਾਕਈ ਦਿਲਦਾਰ ਬੰਦੇ ਆ। ਹੰਸ ਭਾਈ ਦਾ ਗੀਤ ਮੈਂ ਪਿਛਲੇ ਹਫ਼ਤੇ ਨਾ, ਜਿਵੇਂ ਤੁਸੀਂ ਦੱਸਿਆ, ਇੱਕ ਲੇਡੀਜ਼ ਦੇਖੀ ਮੈਂ, ਜਿਵੇਂ ਨਾ ਜਿਵੇਂ ਦੱਸਿਆ ਇਹਨਾਂ ਨੇ ਵੀ ਬਾਜ਼ੀ ਕਰਨੀਆਂ ਹੁੰਦੀਆਂ, ਜਿਵੇਂ ਉਹ ਪਾਇਆ ਹੁੰਦਾ ਸਮਾਨ ਉਹਨਾਂ ਨੇ ਭਾਰਾ ਭਾਰਾ ਜਿਹਾ ਨਾ, ਜਿੱਦਾਂ ਝਾਂਜਰਾਂ ਜੇ ਵੋ, ਮੈਂ ਦੇਖੇ ਇੱਥੇ ਜਿਹੜਾ ਪਲਾਜ਼ਾ ਹੈਗਾ ਗ੍ਰੇਟ ਪੰਜਾਬ ਪਲਾਜ਼ਾ 'ਚ, ਮੈਂ ਦੇਖਿਆ ਕਿਸੇ ਨੂੰ ਲੇਡੀਜ਼ ਇੱਦਾਂ ਤਿਆਰ ਹੋਈ ਸੀ ਨਾ। ਕਮਾਲ ਦੀ ਗੱਲ ਹੈ, ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਤੁਹਾਨੂੰ, ਜਿਹੜੀਆਂ ਕਿ ਤਿਆਰ ਹੋਣਾ ਹੁੰਦਾ ਕਿਸੇ ਨੇ ਬੰਦੇ ਨਾਲ ਕਿਤੇ ਫੰਕਸ਼ਨ 'ਚ। ਆਮ ਕਈ ਵਾਰੀ ਤੁਸੀਂ ਅੱਜ ਕੱਲ੍ਹ ਦੇਖੋ ਨਾਟਕਾਂ ਦੇ ਵਿੱਚ ਲੇਡੀਜ਼ ਜਿਹੜੇ ਝੁੰਮਕੇ ਆ ਉਹ ਗਲੇ ਤੱਕ ਆਉਂਦੇ ਆ। ਜੇ ਲੇਡੀਜ਼ ਦਾ ਫੈਸ਼ਨ ਹੋਵੇ ਨਾ ਤੇ ਦੁਕਾਨਦਾਰੀਆਂ, ਮੈਂ ਕਹਿੰਦਾ ਰੋਟੀ ਰੋਜ਼ੀ ਬੰਦੇ ਦੀ ਬੰਦ ਹੋ ਜਾਵੇ। ਨਵੇਂ ਰੋਜ਼ ਹੀ ਦਿਨ ਦਿਹਾੜੇ ਨਵੇਂ ਸੂਟ, ਜੇ ਸੂਟਾਂ ਦਾ ਕੰਮ ਬੰਦ ਹੋ ਜਾਵੇ ਨਾ, ਬੰਦਿਆਂ ਦਾ ਬੰਦੇ ਭੁੱਖੇ ਮਰ ਜਾਣ। ਤੇ ਜਨਾਨੀਆਂ ਜੁਗ ਜੁਗ ਜੀਣ ਜਿਹੜੀਆਂ ਇਹਨਾਂ ਦਾ ਕੰਮ ਚਲਾਉਂਦੀਆਂ, ਜਿਹੜੇ ਸੂਟਾਂ ਬਸ ਸਟੈਚੀ ਭਰ ਕੇ ਲੈ ਜਾਂਦੀਆਂ ਇੱਥੋਂ, ਉੱਥੇ ਛੱਡ ਆਉਂਦੀਆਂ, ਉੱਥੋਂ ਭਰ ਕੇ ਇੱਥੇ ਲੈ ਆਉਂਦੀਆਂ, ਫਿਰ ਇੱਦਾਂ ਬੈਕਫੁੱਟ ਲਾਇਆ। ਇਸ ਕਰਕੇ ਅਸੀਂ ਕਹਿੰਦੇ ਹੁੰਦੇ ਵੀ ਆਲ ਲਿੰਕ ਟਰੈਵਲਰ ਨੂੰ ਫੋਨ ਕਰ ਲਿਆ ਕਰੋ, ਇਹਨਾਂ ਕੋਲ 3 ਟੈਚੀਆਂ ਦੀ ਟਿਕਟ ਹੁੰਦੀ ਹੈ, ਕਿਉਂਕਿ ਆਪਾਂ ਸੂਟ ਪੁਰਾਣੇ ਲਿਜਾਣੇ ਵੀ ਹੁੰਦੇ ਆ, ਸੁੱਟਣ ਦਾ ਦਿਲ ਵੀ ਨਹੀਂ ਕਰਦਾ। ਇਸ ਕੋਲੋਂ ਬੀਬੀਆਂ ਸਿਆਣੀਆਂ ਵੀ ਆ, ਕਈ ਵਾਰੀ ਸੁੱਟਣ ਦਿਲ ਵੀ ਨਹੀਂ ਕਰਦਾ, ਚਲੋ ਭਾਈ ਉੱਥੇ ਪਿੰਡ ਜਾਣਾ ਕਿਸੇ ਨੂੰ ਦੇ ਦਿਆਂਗੇ ਹੈ ਨਾ। ਪਾਏ ਤਾਂ ਇੱਕ ਦੋ ਹੀ ਹੁੰਦੇ ਆਪਾਂ, ਨਵੇਂ ਹੀ ਹੁੰਦੇ ਆ ਸਿਰ ਦੇ ਸੂਟ, ਕੋਈ 8,000 ਦਾ, ਕੋਈ 10,000 ਦਾ, ਕੋਈ 5,000 ਦਾ, ਕੋਈ ਕਿੰਨੇ ਦਾ ਨਾ, ਅਤੇ ਇਸ ਤੋਂ ਸਸਤੇ ਤਾਂ ਹੁੰਦੇ ਨਹੀਂ ਹੋਣੇ ਸੂਟ ਹੈ ਨਾ। ਪਰ ਇਹ ਗੱਲ ਆ ਵੀ ਆਲ ਲਿੰਕ ਟਰੈਵਲਰ ਨੂੰ ਕਾਲ ਕਰ ਲਿਓ, ਜੇ 3 ਟੈਚੀਆਂ ਦੀ ਟਿਕਟ ਲੈ ਕੇ ਜਾਣੀ ਹੈ। ਲੇਡੀਜ਼ ਖੁਸ਼ ਹੁੰਦੀਆਂ ਨੇ, ਆਹ ਹਰਜੀਤ ਭਾਜੀ ਦੇਖੋ ਲੱਗੇ ਆ 3-3 ਟੈਚੀਆਂ ਦੀ ਗੱਲ ਕਰਨ। ਉਹ ਬੀਬੀ, ਉਹ ਤੁਹਾਡਾ ਹੀ ਫਾਇਦਾ ਕਰ ਰਿਹਾ ਮੈਂ, ਲੈ ਲਓ ਟਿਕਟਾਂ 416-293-8700। ਕਾਲ ਅਮਨ ਨਾਲ ਗੱਲ ਕਰਿਓ, ਫਿਰ ਅਮਨ ਹੀ ਦੇਊਗੀ 3 ਟੈਚੀਆਂ ਦੀ ਟਿਕਟ, 416-293।

ਬੜਾ ਵਧੀਆ ਗੀਤ ਆ। ਹੰਸ ਦਾ ਹੰਸਾ ਦਾ ਸ਼ੋਅ ਵੀ ਨੀ ਇੱਥੇ ਹੋਇਆ ਕਦੀ, ਵਾਹ ਵਾਹ ਦੇਰੀ ਹੋ ਗਈ ਲੱਗਦੀ ਮੈਨੂੰ, ਇਹਦੇ ਸ਼ੋਅ ਦੇਖਿਆ ਨੀ ਹੰਸ ਭਾਈ ਦਾ ਨਾ। ਇਹੋ ਜਿਹੇ ਆਰਟਿਸਟ ਦੇਖੋ ਕੈਸੇ ਕਮਾਲ ਦੇ ਆ, ਜਿਹਨਾਂ ਨੇ ਆਪਣੀ ਜ਼ਿੰਦਗੀ ਸਾਰੀ ਮਿਊਜ਼ਿਕ ਲੇਖੇ ਲਾ ਦਿੱਤੀ, ਭਾਵੇਂ ਐਮ ਪੀ ਬਣੇ ਦੇ ਪਿੱਛੇ ਕਰਕੇ ਨਾ। ਇੱਕ ਵਾਰੀ ਸਰਕਾਰ 'ਚ ਐਮ ਪੀ ਵੀ ਬਣੇ ਸੀ ਭਾਅ ਜੀ ਨੇ ਦਿੱਲੀ ਤੋਂ। ਅਤੇ ਪਰ ਇਹ ਗੱਲ ਆ ਕਿ ਇਹੋ ਜਿਹੇ ਆਰਟਿਸਟ ਵਾਕਈ ਹੋ ਗਏ, ਸਰਦੂਲ ਸਿਕੰਦਰ ਸਾਹਿਬ ਹੋ ਗਏ, ਕਿੱਥੇ ਲੱਭਣੇ ਇੱਦਾਂ ਦੇ ਆਰਟਿਸਟ ਮੁੜ ਗਏ ਹੈ। ਕਮਾਲ ਦੀ ਗੱਲ ਹੰਸ ਭਾਅ ਜੀ, ਗਾਇਕੀ ਤੁਹਾਡੀ ਜ਼ਿੰਦਾਬਾਦ।

0: ਵਾਹ ਬਾਈ ਵਾਹ ਵਾਹ ਬਾਈ ਵਾਹ, ਕੈਸੇ ਗੀਤ ਆ ਯਾਰ ਹੰਸ ਭਾਈ ਦੇ ਗੀਤ ਨਾ, ਜਿੰਨੀ ਵਾਰੀ ਮਰਜ਼ੀ ਸੁਣ ਲਓ ਫਿਰ ਵੀ ਨਵੇਂ ਲੱਗਦੇ ਆ। ਕਿੰਨੇ ਕੁ ਫੈਨ ਇਸ ਵੇਲੇ ਹੰਸ ਰਾਜ ਹੰਸ ਸਾਹਿਬ ਦੇ ਸੁਣ ਰਹੇ ਹੋਣੇ ਆ, ਕਿਉਂਕਿ ਇਹੋ ਜਿਹੇ ਆਰਟਿਸਟ ਦੇ ਫੈਨ ਬਹੁਤ ਹੁੰਦੇ ਆ ਮੈਨੂੰ ਪਤਾ। ਸਾਡੀਆਂ ਲੇਡੀਜ਼ ਬੜੀਆਂ ਫੈਨ ਹੋਣੀਆਂ ਹੰਸ ਰਾਜ ਦੇ ਗੀਤਾਂ ਦੀਆਂ। ਕੁਛ ਇਹਨਾਂ ਨੇ ਇੱਦਾਂ ਦਾ ਗੀਤ ਨਹੀਂ ਗਾਇਆ ਜ਼ਿੰਦਗੀ, ਇੱਕ ਗੀਤ ਇਹਨਾਂ ਦਾ ਆਇਆ ਸੀ ਉਦੋਂ, ਕਿਹੜਾ ਗੀਤ ਇੱਕ ਹੋਰ ਹੀ ਤਰ੍ਹਾਂ ਦਾ ਸੀ, ਫਿਰ ਇਹਨਾਂ ਨੇ ਮਾਫ਼ੀ ਮੂਫੀ ਮੰਗੀ ਸੀ ਬੜੀ ਵਾਰੀ ਉਹ ਗੀਤ ਦੇ ਉੱਤੇ ਨਾ, ਪਰ ਗੀਤ ਇੱਦਾਂ ਦਾ ਕਦੀ ਨਹੀਂ ਕੋਈ ਗਾਇਆ ਇਹਨਾਂ ਨੇ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਤੁਸੀਂ ਸੁਣ ਨਾ ਸਕਦੇ ਹੋਗੀ। ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਸਾ ਸੋਹਣਿਆਂ ਤੋਂ ਮੰਗਣੇ ਉਧਾਰੇ, ਕੈਸੇ ਗੀਤ ਸੀ ਯਾਰ, ਨੱਚੀ ਜੋ ਸਾਡੇ ਨਾਲ ਹੁਣ ਦਿਲ ਵੀ ਦਿਆਂਗੇ, ਹੈਂ ਆ ਟੁੱਟੀ ਨਾ ਪਾ ਟੁੱਟੀ ਯਾਰੀ ਅੱਲੜਾਂ ਦੀ ਅੱਧ ਵਿੱਚ ਘਾਟ ਟੁੱਟਦੀ, ਕੈਸੇ ਗੀਤ ਆ ਗਏ ਇਹੋ ਜਿਹੇ ਗੀਤ ਗਾ ਗਏ। ਇੱਕ ਇਹਨਾਂ ਦੇ ਪੁਰਾਣੇ ਗੀਤ ਹੁੰਦੇ ਸੀ ਬੜੇ ਵਧੀਆ, ਇੱਕ ਸੀ ਇਹਨਾਂ ਦਾ ਅੱਜ ਮੈਂ ਭਾਅ ਜੀ ਦੱਸ ਗਏ ਸੀ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ, ਊਠਾਂ ਵਾਲੇ ਲੈ ਗਏ ਨਹੀਂ ਹੈ, ਕੈਸੇ ਕੈਸੇ ਗੀਤ ਜਿਹੜੇ ਕਿ ਹੰਸ ਭਾਈ ਨੇ ਗਾਏ ਆ। ਇੱਕ ਪੁਰਾਣਾ ਗੀਤ ਸੀ ਬਹੁਤ ਜ਼ਿਆਦਾ ਹੰਸ ਭਾਅ ਜੀ ਦਾ, ਉਹਦੀ ਆਵਾਜ਼ ਵੀ ਬੜੀ ਹੋਰੀ ਤਰ੍ਹਾਂ ਸੀ ਇਹਨਾਂ ਦੀ ਉਦੋਂ, ਮੈਨੂੰ ਯਾਦ ਨਹੀਂ ਆ ਰਿਹਾ, ਹੰਸ ਭਾਅ ਜੀ ਦਾ ਗੀਤ ਸੀ ਬਹੁਤ ਜ਼ਿਆਦਾ ਪੁਰਾਣਾ, ਕਈ ਬੜੇ ਲੋਕ ਜਿਹੜੇ ਕਿ ਸੁਣਦੇ ਹੋਣੇ ਆ ਜਿਹੜੇ ਹੰਸ ਭਾਅ ਜੀ ਦੇ ਬੜੇ ਫੇਵਰੇਟ। ਇੱਕ ਨਵਾਂ ਗੀਤ ਵੀ ਆਇਆ ਹੰਸ ਭਾਅ ਜੀ ਦਾ ਹੁਣੇ ਕਰਕੇ ਨਾ, ਇੱਕ ਉਹ ਵੀ ਗੀਤ ਮੈਂ ਕੋਸ਼ਿਸ਼ ਕਰਦਾ ਲਾਉਂਦੀ, ਇੱਕ ਗੀਤ ਸੀ ਬੜਾ ਪੁਰਾਣਾ ਜਿਹਾ ਗੀਤ ਸੀ, ਪਤਾ ਨਹੀਂ ਕਿਹੜਾ ਗੀਤ ਸੀ ਉਹਦਾ ਮੈਨੂੰ। ਹਾਂ ਇੱਕ ਗੀਤ ਹੋਰ ਸੀ, ਦਿਲ ਚੋਰੀ ਸਾਡਾ ਹੋ ਗਿਆ ਹੁਣ ਕੀ ਕਰੀਏ ਕੀ ਕਰੀਏ, ਉਹ ਬੜਾ ਗੀਤ ਚੱਲਿਆ ਸੀ ਨਾ, ਇੱਕ ਕੱਚੇ ਦਾਗੇ ਮੂਵੀ 'ਚ ਗਾਇਆ ਸੀ ਗੀਤ ਇਹਨਾਂ ਨੇ, ਖਾਲੀ ਦਿਲ ਨਹੀਂ ਤੇ ਜਾਨ ਵੀ ਹੈ ਮੰਗਦਾ, ਆਹ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਕੈਸਾ ਗੀਤ ਸੀ ਉਹ। ਇਹ ਵਾਕਈ ਗੱਲ ਹੈ, ਇੱਕ ਸੀ ਮੁਹੱਬਤ ਵਾਲਾ ਗੀਤ ਸੀ ਇਹਨਾਂ ਦਾ ਬੜਾ, ਇਹ ਕੁੜੀਆਂ ਦੇ ਗੀਤ ਗਾਏ ਸੀ ਇਹਨਾਂ ਨੇ, ਕੁੜੀਆਂ ਨੇ ਕੁੜੀਆਂ ਹੈ ਨਾ, ਬੜੇ ਗੀਤ ਗਾਏ ਇਹਨਾਂ ਨੇ, ਕਮਾਲ ਦੀ ਗੱਲ ਆ ਵੀ। ਹੰਸ ਭਾਅ ਜੀ ਤੁਹਾਡੇ ਗੀਤਾਂ ਦੇ ਅਸੀਂ ਫੈਨ ਬਹੁਤ ਹਾਂ, ਬਹੁਤ ਫੈਨ ਹਾਂ ਤੁਹਾਡੇ ਗੀਤਾਂ ਦੇ ਅਸੀਂ।
1: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਅਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਅਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।
0: ਲਓ ਜੀ, ਹਾਂਜੀ ਵੀਰੇ।
2: ਹੈਲੋ,
0: ਹਾਂਜੀ ਵੀਰ।
2: ਹਾਂਜੀ ਵੀਰ, ਮੈਂ ਦੁਬਾਰਾ ਫੋਨ ਕੀਤਾ ਵਾ, ਮੈਂ ਉਹ ਪੁੱਛਣਾ ਸੀਗਾ ਵੀ ਉਹ ਆਪਣੇ ਜੋ ਵੀਰ ਜੀ ਆਏ ਸੀਗੇ ਉਹ ਦੱਸ ਕੇ ਗਏ ਸੀਗੇ ਵੀ ਗੁਜਰਾਲ ਦੀ ਜਿਹੜੀ ਹੈਗੀ ਆ, ਕਿੰਨੀ ਤਰੀਕ ਦੀ ਦੱਸਦੇ ਸੀ? 25 ਜੁਲਾਈ ਦੀ ਦੱਸਦੇ ਸੀ।
0: 25 ਤਰੀਕ ਕਹਿ ਗਏ ਸੀ, ਉਹ ਵੀ ਗਲੇ ਵਾਲੀ ਆ ਸਾਡੇ।
2: ਹਾਂਜੀ, ਉਹ ਲੋਕੇਸ਼ਨ ਨੀ ਮੈਨੂੰ ਸੁਣੀ ਸਮਝ ਲੱਗੀ ਕੀ ਕਹਿੰਦੇ ਸੀ, ਉਹ ਲੋਕੇਸ਼ਨ ਦਾ ਨੀ ਪਤਾ ਲੱਗਿਆ।
0: ਗਰਿਆ ਸਾਹਿਬ ਦੁਬਾਰਾ ਦੱਸੋ ਫੋਨ ਕਰਕੇ ਵੀ ਲੋਕੇਸ਼ਨ ਕਿੱਥੇ ਆ ਹੁਣ, ਕਈ ਵਾਰੀ ਕੁਛ
2: ਪਹੁੰਚੂਗਾ ਜੀ, ਜ਼ਰੂਰ ਜਾਣਾ ਉੱਥੇ। ਮੈਂ 2 ਵਾਰੀ ਅੱਗੇ ਪਿੱਛੇ ਮੈਸ ਕਰ ਗਿਆ ਕਿ ਚਲੋ ਹੁਣ ਮੌਕਾ ਮਿਲ ਰਿਹਾ ਤਾਂ ਜਾ ਕੇ ਆਉਂ। ਅੱਛਾ ਜੀ, ਇੱਕ ਵਾਰੀ ਹੋਰ ਦੱਸਣੀ ਤੁਹਾਨੂੰ ਗੱਲ, ਆਪਣੇ ਪਿੰਡ ਹੰਸਰਾਜ ਜਦੋਂ ਆਇਆ ਸੀਗਾ ਗੁਜਰਾਲ ਤੇ ਉਹਦੇ ਜਦੋਂ ਸੌਂਗ ਲਾਉਣਾ ਸੀਗਾ ਮੀਂਹ ਸਟਾਰਟ ਹੋ ਗਿਆ।
0: ਅੱਛਾ,
2: ਲੋਕ ਉਹਨੂੰ ਮੀਂਹ ਚ ਖੜੇ ਨੂੰ ਵੀ ਸੁਣੀ ਗਏ, ਉਹਨੇ ਗੀਤ ਵੀ ਉਹੀ ਲਾਇਆ, ਫਿਰ ਕਹਿੰਦਾ ਰਾਤੀ ਇਸ਼ਕੇ ਦੀ ਹੋਈ ਬਰਸਾਤ ਗੁਜਰਾਲ ਭੇਜਦੇ ਰਹੇ।
0: ਅੱਛਾ, ਇਹ ਗਾਇਆ ਸੀ?
2: ਹਾਂ ਇਹ ਗਾਇਆ ਸੀ ਉਹਨੇ,
0: ਪੁਰਾਣੇ ਗਾਣੇ ਤਾਂ ਫਿਰ ਪੁਰਾਣੇ ਹੁੰਦੇ ਨਾ, ਲਤਾ
2: ਚੱਲਦੇ ਉਹ ਤਾਂ ਚੱਲ ਹੀ ਰਹੇ ਨੇ, ਉਹ ਤਾਂ ਜੇ ਅੱਜ ਵੀ ਸਦਾ ਬਹਾਰ ਨੇ, ਉਹ ਤਾਂ ਜੇ ਸੁਣਨਾ ਹੋਵੇ ਤਾਂ ਉਹ, ਮਤਲਬ ਜਿਵੇਂ ਅੱਜ ਕੱਲ ਦੀਆਂ ਗਾਣਿਆਂ ਨਾਲੋਂ ਤਾਂ ਅਲੱਗ ਹੀ ਨੇ, ਡਿਫਰੈਂਟ ਨੇ ਉਹ।
0: ਇਹ ਗੀਤ ਸੁਣ ਕੇ ਤੁਸੀਂ ਨਾ ਆਰਾਮ ਜੇ ਨਾਲ ਬਹਿ ਜਾਂਦੇ, ਜੇ ਤੁਸੀਂ ਭੱਜੂ ਭੱਜੂ ਜੇ ਨਹੀਂ ਹੁੰਦੀ, ਦਿਲ ਕਾਹਲ ਆ ਜਾਂਦਾ ਤੁਹਾਡਾ ਬੰਦਾ।
2: ਹੁੰਦੀ ਹੈ ਕਿ ਕੋ ਮਿਊਜ਼ਿਕ ਵੀ ਬਹੁਤ ਵਧੀਆ ਸੀ ਉਹਨਾਂ ਦੇ ਉਦੋਂ ਟਾਈਮ ਦਿੱਤੇ ਹੋਏ, ਚਰਨਜੀਤ ਅਹੂਜਾ ਮਿਊਜ਼ਿਕ ਦਿੰਦੇ ਹੁੰਦੇ ਸੀ ਨਾ,
0: ਅਹੂਜਾ ਸਾਹਿਬ ਦਾ।
2: ਹਾਂਜੀ, ਤੇ ਆ ਤੁਸੀਂ ਗੀਤ ਇਹ ਵੀ ਲਾ ਦਿਓ ਫਿਰ, ਰਾਤੀ ਇਸ਼ਕੇ ਦੀ ਹੋਈ ਬਰਸਾਤ ਫਾਈ ਦੱਤ ਭੇਜਦੇ ਰਹੇ।
0: ਹੁਣ ਕੰਮ ਕੁੰਮ ਕਰ ਲਈਏ ਕੋਈ ਤੇ ਅੱਜ ਫਿਰ ਇਸ਼ਕੇ ਦੀ ਬਰਸਾਤ ਹੀ ਪਵਾ ਦਈਏ। ਠੀਕ ਆ ਵੀਰੇ, ਥੈਂਕ ਯੂ ਵੈਰੀ ਮਚ। ਥੈਂਕ ਯੂ ਵੀਰੇ, ਪੰਜਾਬੀ ਵਿਰਸਾ ਰੇਡੀਓ ਤੇ ਸੁਣ ਰਹੇ ਹਾਂ। ਔਰ ਦੇਖੋ, ਇਹ ਹੈ ਤਾਂ ਵੈਸੇ ਪਿਆਰ ਦੀ ਗੱਲ ਹੀ ਹੁੰਦੀ ਹੈ। ਇਹ ਮੈਨੂੰ ਲੱਗਦਾ ਵੀਰੇ ਦਾ ਕਾਲ ਵੀ ਪਹਿਲੀ ਵਾਰੀ ਦੀ ਸੁਣਿਆ ਮੈਂ ਅੱਜ, ਅੱਗੇ ਕਦੀ ਕਾਲ ਵੀ ਨਹੀਂ ਕਦੀ ਕੀਤੀ ਇਹਨਾਂ ਨੇ, ਪਰ ਚਲੋ ਪ੍ਰੋਗਰਾਮ ਤਾਂ ਸੁਣਦੇ ਹੋਣੇ ਰੋਜ਼, ਤਦ ਹੀ ਵੀਰ ਕਹਿੰਦਾ ਵੀ ਲਾ ਦਿਓ ਉਹ ਵੀ ਗੀਤ, ਉਹ ਵੀ ਲਾ ਦਿੰਦੇ ਹਾਂ, ਕੋਈ ਗੱਲ ਨਹੀਂ। 905-673-3337 ਈਗਲ ਟਰੱਕ ਸੇਲਸ ਵਾਲਿਆਂ ਕੋਲ ਤੁਹਾਡੇ ਵਾਸਤੇ ਸਪੈਸ਼ਲੀ ਤੌਰ 'ਤੇ ਨਾ ਟਰੱਕ ਪਹੁੰਚੇ ਆ, ਇਹ ਟਰੱਕ ਵੀ ਕਾਹਦੇ ਆ ਯਾਰ, ਮੈਂ ਕਹਿੰਦਾ ਰਹਿ ਰੱਬ ਦਾ ਨਾਂ, ਜਿਹੜੇ ਟਰੱਕਾਂ ਵਾਲੇ ਵੀਰ ਮੇਰੇ ਸੁਣ ਰਹੇ ਆ, ਇਹ ਟਰੱਕ ਲੈ ਲਓ ਮੁੜ ਕੇ, ਕਈ ਵੀ ਇੱਦਾਂ ਦੇ ਮਿਲਦੇ ਨੇ ਹੁੰਦੇ। 2019 ਮਾਡਲ ਦਾ ਫਰੇਟ ਲਾਈਨਰ ਟਰੱਕ ਆ, 3 ਯੂਨਿਟ ਆ ਇਹਨਾਂ ਦੇ ਕੋਲ, ਇਹ ਫਰੇਟ ਲਾਈਨਰ ਟਰੱਕ। ਹੁਣ ਮੈਨੂੰ ਨਹੀਂ ਪਤਾ ਵੀ ਜਿਹੜੇ ਵੀਰ ਸਰ ਟਰੱਕ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਹੋਊਗਾ। ਇੱਕ 2022 ਤੋਂ ਲੈ ਕੇ 2023 ਦਾ, 2024 ਕੈਨਵਸ ਦੇ ਟਰੱਕ ਆ, T680, ਇਹ ਕੋਈ ਮਾਡਲ ਆ ਜੀ ਇਹਦਾ, T680, T680, ਅਤੇ ਨਾਲ ਹੈ ਜੀ ਪੀਟਰ ਬੈਲਟ ਵੀ ਹੈਗਾ 579 ਕਿਲੋਮੀਟਰ, ਬੜੇ ਲੋ ਦੱਸਿਆ ਭਾਅ ਜੀ ਇਹਨਾਂ ਨੇ। ਅਤੇ ਇਹ ਜਿਹੜੇ ਟਰੱਕ ਆ, ਮੇਲ ਵੀ ਸਸਤੇ ਤੁਹਾਨੂੰ ਜਾਣੇ ਆ, ਫਾਈਨੈਂਸ ਵੀ ਉੱਥੇ ਹੀ ਹੋ ਜਾਣੀ, ਬੈਠੇ ਬੈਠੇ ਭਾਅ ਜੀ ਨੇ ਕਰ ਦੇਣੀ ਆ। 416-819-6000 ਦੇ ਕਾਲ ਕੀਤੀ ਜਾ ਸਕਦੀ ਹੈ, 416-819-6000। ਹੈਲੋ ਜੀ ਸਰ, ਫਤਿਹ ਜੀ ਸਿੰਘ ਸਾਹਿਬ ਜੀ, ਸੁਣਾਓ ਜੀ ਕਿੱਦਾਂ ਠੀਕ ਹੋ ਵੀਰ ਜੀ? ਕੁੜੀਆਂ ਨੇ ਕੁੜੀਆਂ ਕੁਛ ਏਦਾਂ ਕਰਕੇ ਗਈ ਸੀ ਨਾ ਇਹਨਾਂ ਦਾ ਭਾਜੀ ਇਹਨਾਂ ਦਾ,
2: ਉਹ ਵੀ ਸਰ ਇਹ ਵੀ ਸਰ ਕੁੜੀਆਂ ਦੀਆਂ ਚਿੜੀਆਂ ਹੁੰਦੀਆਂ, ਕੁੜੀਆਂ ਦੇ ਘਰ ਨੀ ਹੁੰਦੇ,
0: ਮੈਂ ਸੱਚੀ ਉਡੀਕਦਾ ਕਿ ਭਾਜੀ ਦਾ ਇੱਥੇ ਹੋਵੇ ਪ੍ਰੋਗਰਾਮ, ਤੇ ਮੈਂ ਮੋਰਲੀ ਸੀਟ ਤੇ ਬਹਿ ਕੇ ਦੇਖਾਂ, ਬਸ ਗੱਲ ਇਹ
2: ਹੁਣ ਆਇਆ ਤੁਹਾਡੇ ਕੋਲ ਇੱਥੇ ਆ ਕੇ ਤੁਹਾਨੂੰ ਮਿਲ ਲੈਣਾ ਉਹਨੇ ਆ ਬਈ।
0: ਉਹ ਭਾਜੀ ਇਹ ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ ਕੀ ਗੱਲ ਹੁੰਦੀ ਆ। ਆਏ ਤਾਂ ਚਲੋ ਭਾਜੀ ਨੇ ਇੱਥੇ ਆਏ ਹੋਏ ਆ, ਕੀ ਪਤਾ ਪ੍ਰੋਗਰਾਮ ਸੁਣਦੇ ਹੀ ਹੁਣ ਭਾਜੀ ਹਨੀ, ਅਤੇ ਮੈਂ ਇਸ ਕਰਕੇ ਗੀਤ ਲਾਏ ਹੁਣ, ਭਾਜੀ ਨੂੰ ਪਤਾ ਲੱਗ ਜਾਂਦਾ ਵੀ ਹਰਜੀਤ ਮੇਰਾ ਪਿਆਰ ਬਹੁਤ ਕਰਦਾ। ਠੀਕ ਹੈ ਨਾ, ਚਲੋ ਕੋਈ ਗੱਲ ਨਹੀਂ ਜੀ, ਇਹ ਤਾਂ ਸਿਰਫ ਇੱਕ ਪਿਆਰ ਦੀ ਗੱਲ ਹੁੰਦੀ ਹੈ, ਤੁਹਾਡੇ ਵਾਸਤੇ ਅਸੀਂ ਗੀਤ ਲਾਉਂਦੇ ਹਾਂ, ਤੁਹਾਨੂੰ ਗੀਤ ਪਸੰਦ ਆਉਂਦੇ ਆ। ਵੇਖੋ ਜ਼ਿੰਦਗੀ ਦਾ ਨਾ ਰਿਸ਼ਤਾ ਆਪਣਾ ਕੋਈ ਵੀ ਨਹੀਂ, ਰਿਸ਼ਤਾ ਤੁਸੀਂ ਮੇਰੇ ਸੁਣ ਰਹੇ ਹੋ, ਪਰਿਵਾਰਕ ਤੌਰ 'ਤੇ ਤੁਹਾਡਾ ਮੇਰਾ ਰਿਸ਼ਤਾ ਨਹੀਂ ਹੈ ਕੋਈ, ਨਾ ਤੁਸੀਂ ਮੇਰੇ ਪਿੰਡਾਂ ਦੇ ਆ, ਨਾ ਮੇਰੇ ਕੋਈ ਰਿਸ਼ਤੇਦਾਰ ਆ, ਮੇਰੇ ਭੈਣ ਭਾਈ ਆ, ਮੇਰੇ ਵੀਰ ਹੋ ਤੁਸੀਂ, ਹੈਂ ਗਾਂ ਰਿਸ਼ਤੇਦਾਰੀ 'ਚ ਨਹੀਂ। ਪਰ ਜਿਹੜਾ ਰਿਸ਼ਤਾ ਹੈ ਸਭ ਤੋਂ ਉੱਚਾ ਰਿਸ਼ਤਾ ਹੈ, ਰਿਸ਼ਤੇਦਾਰੀ ਤਾਂ ਤੁਹਾਡੀ ਹੁੰਦੀ ਲਿਮਿਟ ਦੀ, ਇੱਥੇ ਕਿੰਨੇ ਪਰਿਵਾਰ ਆਪਣੇ ਹੋਣਗੇ, 2-4-5 ਪਰਿਵਾਰ ਹੋਣਗੇ, 10 ਪਰਿਵਾਰ ਹੋ ਜਾਣਗੇ, ਜਿਹੜੇ ਬੰਦੇ ਪੁਰਾਣੇ ਬੈਠੇ ਆ ਗਾਂ ਦੀ ਗਾਂ, 10-15 ਪਰਿਵਾਰ ਲਾ ਲਓ। ਪਰ ਤੁਸੀਂ ਪੰਜਾਬੀ ਵਿਰਸਾ ਦਾ ਪਰਿਵਾਰ ਕਿੱਡਾ ਵੱਡਾ, ਪਰਿਵਾਰਕ ਤੌਰ 'ਤੇ ਮੈਂ ਗੱਲ ਕਰ ਰਿਹਾ, ਇੱਕ ਸਾਂਝ ਦੀ ਗੱਲ ਕਰ ਰਿਹਾ, ਇੱਕ ਮੈਂ ਤੁਹਾਡੇ ਨਾਲ ਮੁਹੱਬਤ ਦੀ ਗੱਲ ਕਰ ਰਿਹਾ, ਇੱਕ ਤੁਹਾਡੇ ਨਾਲ ਮੇਰਾ ਜਿਹੜਾ ਇਤਫਾਕ ਹੈ ਉਸ ਦੀ ਗੱਲ ਕਰ ਰਿਹਾ, ਕਿੱਡਾ ਵੱਡਾ ਪੰਜਾਬੀ ਵਿਰਸਾ ਰੇਡੀਓ ਦਾ ਪਰਿਵਾਰ ਹੈ। ਇਹ ਪਰਿਵਾਰ ਐਵੇਂ ਨਹੀਂ ਬਣਿਆ, ਮੈਨੂੰ ਹੀ ਬੜੀ ਮਿਹਨਤ ਕਰਨੀ ਪਈ ਹੈ, ਮੈਨੂੰ ਘਾਲਣਾ ਘਾਲਣੀ ਪਈ ਹੈ, 18 ਸਾਲ ਲੱਗ ਗਏ ਮੈਨੂੰ ਏਡਾ ਵੱਡਾ ਪੰਜਾਬੀ ਵਿਰਸਾ ਦਾ ਪਰਿਵਾਰ ਬਣਾਉਂਦਿਆਂ ਬਣਾਉਂਦਿਆਂ, ਤੁਹਾਨੂੰ ਆਪਣੇ ਪਰਿਵਾਰ ਦਾ ਜੀ ਬਣਾਉਂਦਿਆਂ ਬਣਾਉਂਦਿਆਂ, ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਕਰਨ ਵਾਸਤੇ ਮੈਨੂੰ ਹੀ ਬੜੀ ਘਾਲਣਾ ਘਾਲਣੀ ਪਈ ਹੈ ਔਨ ਏਅਰ ਆ ਕੇ। ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਇਹ ਸੌਖਾ ਨਹੀਂ ਹੁੰਦੇ ਰੇਡੀਓ ਚਲਾਉਣੇ ਅਤੇ ਕਿਸੇ ਨੂੰ ਨਾਲ ਜੋੜਨਾ, ਕਹਿੰਦੇ ਤੋੜਨ ਵਾਸਤੇ ਤਾਂ 1 ਸਕਿੰਟ ਚਾਹੀਦਾ, ਤੋੜਨ ਵਾਸਤੇ ਤਾਂ ਕਿਸੇ ਨੂੰ ਕਿਤੇ ਮਾਂ ਭੈਣ ਦੀ ਗਾਲ ਕੱਢ ਦਿਓ ਨਾ ਤੇ 1 ਸਕਿੰਟ ਲੱਗਦਾ, ਨਾਲ ਲੜਾਈ ਹੱਥੋਂ ਬਾਈ ਬੰਦਾ ਹੁੰਦਾ, ਮਾਰਨ ਮਰਾਨ ਤੱਕ ਜਾਂਦਾ। ਪਰ ਪੰਜਾਬੀ ਵਿਰਸਾ ਰੇਡੀਓ ਦੇ ਹੋਸਟ ਸਿੰਘ ਹਰਜੀਤ ਦੀ ਆਵਾਜ਼ ਦੇ ਵਿੱਚੋਂ ਤਾਂ ਇੱਕੋ ਵਾਰੀ ਗੱਲ ਨਿਕਲਦੀ ਹੈ ਜਿਹੜੀ ਤੁਹਾਡੇ ਪਰਿਵਾਰਾਂ ਦੀ ਸਾਂਝ ਵਾਸਤੇ ਔਰ ਤੁਹਾਡੇ ਪਰਿਵਾਰਾਂ ਨਾਲ ਮੇਲ ਵਾਲਾ ਵਾਸਤੇ, ਹੋਰ ਨਹੀਂ ਕਦੇ ਕੋਈ ਗੱਲ ਨਿਕਲੀ। ਪੰਜਾਬੀ ਵਿਰਸਾ ਦੇ ਹੋਸਟ ਦੀ ਸਿੰਘ ਹਰਜੀਤ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਿਰਫ ਸਿਰਫ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇ, ਹੈਂ ਹੋਰ ਨਹੀਂ ਕੋਈ ਅਰਦਾਸ ਕਰਦਾ। ਹਰਜੀਤ ਸਿੰਘ ਇੱਥੇ ਆ ਗਏ, ਹਰਜੀਤ ਸਿੰਘ ਪੰਜਾਬੀ ਵਿਰਸਾ ਵਾਲਾ ਤਾਂ ਇੱਕੋ ਹੀ ਅਰਦਾਸ ਕਰਦਾ ਤੁਹਾਡੇ ਸਾਰਿਆਂ ਵਾਸਤੇ ਕਿ ਉਸਦੇ ਮੁੱਖ ਦੇ ਵਿੱਚੋਂ ਕੋਈ ਇੱਦਾਂ ਦੇ ਲਫ਼ਜ਼ ਨਾ ਨਿਕਲਣ ਜਿਹੜੇ ਤੁਹਾਡੀ ਸ਼ਾਨ ਦੇ ਬਰਖਿਲਾਫ ਹੋਣ, ਤੁਹਾਡੀ ਪਰਸਨੈਲਿਟੀ ਨੂੰ, ਤੁਹਾਡੀ ਪਹੁੰਚ ਨੂੰ ਹੋਰ ਉੱਚਾ ਕਰ ਸਕੇ। ਇਹ ਪੰਜਾਬੀ ਵਿਰਸਾ ਦੀ ਕੋਸ਼ਿਸ਼ ਹੁੰਦੀ ਹੈ। ਤੁਹਾਡੇ ਨਾਲ ਪਿਆਰ ਦੀਆਂ, ਮੁਹੱਬਤ ਦੀਆਂ ਕੁਛ ਇਸ ਤਰ੍ਹਾਂ ਦੀਆਂ ਬਾਤਾਂ ਪਾਈਆਂ ਜਾਣ ਕਿ ਤੁਹਾਡੀ ਮੇਰੀ ਸਾਂਝ ਹੋਰ ਵੱਡੀ ਹੋ ਜਾਵੇ। ਪੰਜਾਬੀ ਵਿਰਸਾ ਦਾ ਸਿਰਫ ਇੱਕੋ ਹੀ ਮਨੋਰਥ ਹੈ, ਸਿਰਫ ਪਿਆਰ ਪਿਆਰ ਅਤੇ ਪਿਆਰ। ਮੈਂ ਬਹੁਤ ਘੱਟ ਪੋਲੀਟੀਕਲ ਗੱਲਾਂ ਕਰਦਾ ਇਸ ਰੇਡੀਓ ਦੇ ਉੱਤੇ, ਬਹੁਤ ਜ਼ਿਆਦੀਆਂ ਘੱਟ ਪੋਲੀਟੀਕਲ ਗੱਲਾਂ ਕਰਦਾ, ਕਿਉਂਕਿ ਮੈਨੂੰ ਪਤਾ ਕਿ ਚਲੋ ਸਾਡੇ ਹੋਰ ਵੀ ਰੇਡੀਓ ਕਰਦੇ ਆ, ਉਹ ਬੜੀਆਂ ਗੱਲਾਂ ਕਰਦੇ ਆ, ਨਿਊਜ਼ ਕਵਰ ਕਰਦੇ ਆ। ਮੇਰਾ ਮੰਨਣਾ ਸਿਰਫ ਇਹੀ ਆ, ਜ਼ਿੰਦਗੀ ਦੇ ਵਿੱਚ ਇੱਕ ਤੁਹਾਡਾ ਸਾਥ ਜਿਹੜਾ ਹੈ ਲਾਈਫ ਦਾ, ਉਹ ਬੜਾ ਜ਼ਰੂਰੀ ਹੈ। ਹੈਲੋ
2: ਜੀ, ਜੀ ਜੀ
0: ਜੀ ਸਰ,
2: ਮੈਂ ਤੁਹਾਨੂੰ ਵਟਸਐਪ ਇਨਵੀਟੇਸ਼ਨ ਭੇਜਤਾ ਤੇ ਇਹ 25 ਜੁਲਾਈ ਸੈਟਰਡੇ 11 ਵਜੇ ਤੋਂ 6 ਵਜੇ ਤੱਕ, 5:30 ਵਜੇ ਤੱਕ।
0: ਠੀਕ ਹੈ ਜੀ, ਬੜੀ ਮਿਹਰਬਾਨੀ।
2: ਕੈਲਸੋ ਲੇਕ ਪਾਰਟ ਨੰਬਰ 1, ਪਿਕਨਿਕ ਸਾਈਟ ਨੰਬਰ 1।
0: ਕਿਹੜੀ ਲੇਕ ਜੀ? ਸਾਨੂੰ ਪਿਆਰ ਹੈ ਉਸ ਮਿੱਟੀ ਦੇ ਨਾਲ, ਉੱਥੋਂ ਦੇ ਪਾਣੀਆਂ ਨਾਲ ਸਾਡੀ ਮੁਹੱਬਤ ਹੈ, ਪਰ ਰਾਤੀ ਇਸ਼ਕ ਦੀ ਹੋਈ ਬਰਸਾਤ ਤੇ ਸਾਰੀ ਰਾਤ

ਅੱਛਾ ਤੁਸੀਂ ਦੇਖੋ ਇਹ ਗੀਤ ਕਿੰਨੇ ਪੁਰਾਣੇ ਗੀਤ ਆ, ਕਿੰਨੇ ਸਾਲ ਹੋ ਗਏ ਗੀਤਾਂ ਨੂੰ, ਕੈਸਾ ਮਿਊਜ਼ਿਕ ਆ ਜਨਾਬ ਚਰਨਜੀਤ ਹੂਜਾ ਸਾਹਿਬ ਵੀ ਦੁਨੀਆ ਛੱਡ ਕੇ ਚਲੇ ਗਏ ਪਰ ਉਹਨਾਂ ਦਾ ਮਿਊਜ਼ਿਕ ਅੱਜ ਵੀ ਬਰਕਰਾਰ ਹੈ, ਉਹਨਾਂ ਦਾ ਮਿਊਜ਼ਿਕ ਆਹ ਦੇਖੋ ਵਾਜਾ ਕੈਸੇ ਵੱਜਦਾ, ਆਹ ਦੇਖੋ

0: ਇਸ ਨੂੰ ਸਪੈਸ਼ਲੀ ਤੌਰ ਤੇ ਬ੍ਰੈਂਪਟਨ ਟੀਵੀ ਦੇ ਸੁਲਤਾਨ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ।
1: ਸਮਝੋ ਕਿ ਆਸ਼ਕਾ ਚ ਰੱਬ ਵਸਦਾ,
0: ਪਾਕ ਹੋਣ ਜੇ ਮੁਹੱਬਤਾਂ ਤਾਂ ਸਮਝੋ ਹਰਜੀਤ ਜੀ ਆਸ਼ਕਾ ਚ ਰੱਬ ਵਸਦਾ ਜੀ। ਸੁਲਤਾਨ ਜੀ
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਕਿਉਂਕਿ ਬਹੁਤ ਸਾਰੇ ਘਰਾਂ ਦੀਆਂ ਕਲੋਜ਼ਿੰਗਸ ਹੋ ਰਹੀਆਂ ਜੀ, ਔਰ ਥੋੜਾ ਗਰਮੀ ਦਾ ਵੈਦਰ ਹੋਣ ਕਰਕੇ ਐਕਸਟਰਾ ਫਰਿੱਜ ਦੀ ਲੋੜ ਪੈ ਰਹੀ ਹੈ। ਸਾਡੇ ਕੋਲ ਇਸ ਟਾਈਮ ਜੀ ਬੇਸਮੈਂਟ ਅਪਾਰਟਮੈਂਟ ਚ ਰੱਖਣਾ ਜਾਂ ਤੁਸੀਂ ਕੋਂਡੋਮੀਨੀਅਮ ਚ ਰੱਖਣਾ ਜਾਂ ਤੁਸੀਂ ਐਕਸਟਰਾ ਫਰਿੱਜ ਇਨ ਗਰਾਜ ਰੱਖਣਾ, ਸਿਰਫ $699 ਦਾ ਦਿੱਤਾ ਜਾ ਰਿਹਾ। $699 ਚ ਫਰਿੱਜ ਲੈਣਾ ਤੁਸੀਂ ਜਾਂ ਅਪਰਾਈਟ ਫ੍ਰੀਜ਼ਰ ਲੈਣਾ ਸਾਡੇ ਕੋਲੋਂ ਵੀ ਸਿਰਫ $799 ਚ ਫ੍ਰੀਜ਼ਰ ਵੀ ਮਿਲੇਗਾ, ਸਟੈਂਡਿੰਗ ਫ੍ਰੀਜ਼ਰ।
0: ਆ ਜ਼ਰੂਰੀ ਆ ਚੀਜ਼ਾਂ ਸੁਲਤਾਨ ਜੀ, ਇਹ ਬਹੁਤ ਜ਼ਰੂਰੀ ਆ। ਫ੍ਰਿੱਜ ਤੇ ਜਿਹੜਾ ਫ੍ਰੀਜ਼ਰ ਆ ਨਾ, ਇਹ ਜ਼ਰੂਰ ਘਰ ਘਰ ਪਹੁੰਚਾ ਦਿਓ ਕਿਉਂਕਿ ਗਰਮੀ ਬਹੁਤ ਕਰੀ, ਸਮਾਨ ਜ਼ਿਆਦਾ ਹੋ ਜਾਂਦਾ ਗਰਮੀ ਆ ਜੀ ਸਰ।
2: ਹਾਂ ਜੀ ਬਿਲਕੁਲ ਜੀ, ਸਟੈਂਡਿੰਗ ਫ੍ਰੀਜ਼ਰ $799 ਚ ਤੇ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿੱਜ ਜਿਹੜਾ $699 ਦਾ ਫ੍ਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਕਸਟਮਰ ਪੇ ਕਰਨਗੇ। ਟੌਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ ਤਦ ਵੀ $1099 ਚ ਪੇਅਰ ਮਿਲ ਜਾਏਗਾ। ਕੱਲੀ ਵਾਸ਼ਰ ਲੈਣੀ ਹੈ $599 ਦੀ ਜਾਂ ਕੱਲਾ ਸਿੰਗਲ ਪੀਸ ਡਰਾਇਰ ਲੈਣਾ $499 ਚ, ਫ੍ਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਪੇ ਕਰੋਗੇ। ਇਸੇ ਤਰ੍ਹਾਂ ਬਿਗ ਸਕਰੀਨ ਟੀਵੀਆਂ ਦੇ ਉੱਪਰ 85 ਇੰਚ ਸੋਨੀ ਬਰੇਵੀਆ ਮਾਡਲ ਲੈਣਾ, ਸੋਨੀ ਬਰੇਵੀਆ 3 ਜਾਂ ਤੁਸੀਂ ਸੈਮਸੰਗ ਦਾ ਮਿੰਨੀ LED ਲੇਟੈਸਟ ਅਪਡੇਟਡ ਟੈਕਨੋਲੋਜੀ ਹੈ ਜੀ, 2500, 2300, 2400 ਦਾ ਵਿਕਦਾ, ਲੇਕਿਨ $1599 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਲਿਆ ਜਾ ਸਕਦਾ ਤੇ $1599 ਵੀ 6 ਮਹੀਨੇ ਚ ਪੇ ਕਰਨਾ। ਸੋ ਤੁਸੀਂ ਕਿਚਨ ਹੋਮ ਅਪਲਾਇੰਸਿਸ ਲੈਣੇ ਆ, ਲਾਂਡਰੀ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ, ਜਾਂ ਬਿਗ ਸਕਰੀਨ ਟੀਵੀ ਚ 75 ਇੰਚ 85 ਇੰਚ ਟੀਵੀ ਲੈਣੇ ਆ ਤੇ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਨੰਬਰ ਹੈ, 905-450-2828।
0: ਮਿਹਰਬਾਨੀ ਸੁਲਤਾਨ ਜੀ, ਬਹੁਤ ਬਹੁਤ ਸ਼ੁਕਰੀਆ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ।

0: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: Another Don Clean with the Don Ducks
3: Oh, he's doing dishes with Dawn Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Dawn Platinum, the better grease getter.

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todla Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: 1-800-516-817-6500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਜੋਵ ਨੂੰ
1: 647-7710-647-739-8710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335-790-8383-35 ਔਰ ਵਿਜ਼ਿਟ www.reetiglass.com।
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
5: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
3: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ, 416-265-2222, 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ 3 ਵਜੇ ਤੱਕ।
6: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
7: ਖਾਣੇ ਦਾ ਵਿੱਚ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ। ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 9054502800।
3: ਦੂਜਿਆਂ ਦਾ ਸਹਾਰਾ ਲੈ ਕੇ ਉੱਡਣ ਵਾਲੇ ਲੋਕ ਮੈਨੂੰ ਥੱਲੇ ਸਿੱਟਣਾ ਚਾਹੁੰਦੇ ਨੇ। Dave Takla, and you are not.
8: Indian Fruitland, one stop for all your grocery needs.
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰਾਂਟਨ।
10: Ladies and gentlemen, introducing from CHLO AM 530, the number one radio host in the world.

0: गुड आफ्टरनून, वेलकम टू डेप टाला शो। आज के प्रोग्राम में बहनों और भाइयों आप सबका स्वागत है। अच्छा वादी है, उम्मीद करते हैं कि तुहाडा अज्जा दिन अच्छा गुजर रहा होगा। साडी कोशिश रहेगी 2 बजे तक नैशनल इंटरनैशनल खबरां ते स्पोर्ट्स नाल तुहाडे तक जानकारी पहुंचांदे रहिए। अगे चल के अपने सुखी भाई वतनों दूर प्रोग्राम तुहाडे लई पेश करनगे। सब तो पहला छतरी छाता रिपोर्ट हाजिर है। गर्मियां दोबारा फेर आ गया, हीट वेव द्वारा फेर शुरू होगी। सूरज अज 5:47 आ जा 8:58 ते जाएगा। मामा चंद सिंह वो जिहड़े पंडित कहंदे ने ना रात नूं चढ़दा, उन्हां नूं कन्नों फड़ के बाहर लिया गया। 4:18 ते सवेरे आएगा ते शाम नूं 9:01 ते जाना। अज दा तापमान जिहड़ा है 34 डिग्री इज गोना फील लाइक 40, कल नूं 35 डिग्री इज गोना फील लाइक 43, बुधवार नूं 32 डिग्री इज गोना फील लाइक 35, थर्सडे नूं 31 डिग्री इज गोना फील लाइक 35, फ्राइडे नूं 30 डिग्री इज गोना फील लाइक 36, सैटरडे नूं 29 डिग्री तापमान रहणगे।
1: बिलकुल
2: जी, उम्मीद सी ਹੋਰ ਵੀ ਵਧੀਆ ਖੇਡਣ, ਪਰ ਸਮਹਾਉ ਸੀਜ਼ਨ ਲੱਗ ਨਹੀਂ ਰਿਹਾ ਜਿਸ ਤਰੀਕੇ ਦੇ ਨਾਲ ਆਪਾਂ ਸਭ ਸੋਚਦੇ ਸੀਗੇ, ਉਸ ਤਰੀਕੇ ਦੇ ਨਾਲ ਜਾ ਨਹੀਂ ਰਿਹਾ ਜੀ ਇਸ ਵਾਰ।
1: ਆਈ ਨੋ ਖੈਰ ਹੁਣ 4-5 ਦਿਨਾਂ ਦੀ ਛੁੱਟੀ ਆ, ਜਦੋਂ ਉਸ ਤੋਂ ਬਾਅਦ ਮੁੜ ਕੇ ਆਵਾਂਗੇ ਫੇਰ ਖਿੱਚਦੇ ਆ ਕੰਮ ਨੂੰ।
2: ਬਿਲਕੁਲ ਜੀ, ਹੁਣ ਫਰਾਈਡੇ ਤੋਂ ਸ਼ੁਰੂ ਹੋਏਗਾ ਸ਼ਿਕਾਗੋ ਵਾਈਟ ਸਾਕਸ ਦੇ ਨਾਲ 7:15 ਤੇ ਹੁਣ ਆਲ ਸਟਾਰ ਬ੍ਰੇਕ ਜਿਹੜੀ ਆ ਜੀ, ਚਲੋ ਲੈਟਸ ਹੋਪ ਕਿ ਬ੍ਰੇਕ ਦੇ ਵਿੱਚ ਹੀ ਕੁਛ ਐਸਾ ਖਾਣ ਪੀਣ ਨੂੰ ਮਿਲੇ ਤੇ ਵਧੀਆ ਜੋਰੋ ਜੋਰ ਦੇ ਨਾਲ ਵਾਪਸ।
1: ਬੱਕਰਾ ਬੁਕਰਾ ਦਿੰਦੇ ਆ ਬਣਾ ਕੇ ਖਾਣ ਖੁਣ, ਐਵੇਂ ਸਟੇਕ ਸਟੂਕ ਜੇ ਖਾਏ। ਚਲੋ ਛੱਡੋ। ਅੱਛਾ ਕੱਲ ਟੈਨਿਸ ਵਿੱਚ ਸਿਨਰ ਜਿੱਤ ਗਏ ਦੁਬਾਰਾ।
2: ਬਿਲਕੁਲ ਜੀ, ਬੈਕ ਟੂ ਬੈਕ ਉਹਨਾਂ ਨੇ ਇਹ ਜਿਹੜਾ ਵਿੰਬਲਡਨ ਚੈਂਪੀਅਨਸ਼ਿਪ ਜਿੱਤੀ ਹੈ, ਜ਼ੈਵਰੇਵ ਨੂੰ ਹਰਾਇਆ। ਵੈਸੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਲੱਗਦਾ ਸੀਗਾ ਕਿ ਜਿਹੜਾ ਮੈਚ ਫਸਵਾਂ ਵੀ ਰਿਹਾ ਜੀ। ਦੇਖੋ ਜ਼ੈਵਰੇਵ ਵੀ ਹੁਣੇ ਹੁਣੇ ਫ੍ਰੈਂਚ ਓਪਨ ਜਿੱਤ ਕੇ ਆਏ ਨੇ ਤੇ ਫਿਰ ਜੈਨਿਕ ਸਿੰਘ ਨੰਬਰ 1 ਨੇ ਦੁਨੀਆਂ ਦੇ, ਸੋ ਆਉਣ ਵਾਲੇ ਸਾਲਾਂ ਦੇ ਵਿੱਚ ਹੁਣ ਇਹਨਾਂ ਦਾ ਹੀ ਬੋਲਬਾਲਾ ਰਹਿਣਾ। ਤੇ ਕਾਰਲੋਸ ਅਲਕਰਾਜ਼ ਗਾਰਪੀਆ ਉਹਦੀ ਜਿਹੜੀ ਇੰਜਰੀ ਹੈ, ਰਿਸਟ ਇੰਜਰੀ, ਉਹ ਹਲੇ ਤੱਕ ਹੀਲ ਨਹੀਂ ਹੋਈ, ਨਹੀਂ ਤਾਂ ਮੋਸਟ ਲਾਈਕਲੀ ਜਿਹੜਾ ਸਿਨਰ ਵਰਸਿਸ ਗਾਰਸੀਆ ਦੇ ਹੀ ਮੈਚਸ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਗਾਰਸੀਆ।
1: ਫਰਾਈਡੇ ਸਪੇਨ ਅਤੇ ਬੈਲਜੀਅਮ ਦਾ ਮੈਚ ਹੋਇਆ ਔਰ 2-1 ਨਾਲ ਬੈਲਜੀਅਮ ਜਿਹੜਾ ਹਾਰ ਗਿਆ।
2: ਐਕਸਪੈਕਟਡ ਸੀਗਾ ਦੇਵ ਜੀ ਕਿ ਜਿਹੜੀਆਂ ਟੀਮਾਂ ਆਪਾਂ ਪਿਕ ਕੀਤੀਆਂ ਸੀ ਕੁਆਟਰ ਫਾਈਨਲ ਚ ਜਿੱਤਣਗੀਆਂ, ਉਸੇ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਟੀਮਾਂ ਜਿੱਤੀਆਂ ਨੇ, ਚਾਹੇ ਉਹ ਤੁਸੀਂ ਸਪੇਨ ਦੀ ਗੱਲ ਕਰ ਲਓ, ਚਾਹੇ ਫਿਰ ਤੁਸੀਂ ਇੰਗਲੈਂਡ ਨਾਰਵੇ ਦੇ ਵਿੱਚ ਇੰਗਲੈਂਡ ਦੀ ਗੱਲ ਕਰ ਲਓ, ਤੇ ਚਾਹੇ ਤੁਸੀਂ ਅਰਜਨਟੀਨਾ ਤੇ ਸਵਿਟਜ਼ਰਲੈਂਡ ਦੇ ਵਿੱਚ ਅਰਜਨਟੀਨਾ ਦੀ ਗੱਲ ਕਰ ਲਓ। ਥੋੜੇ ਬਹੁਤ ਹਿਕਅਪਸ ਜ਼ਰੂਰ ਆਏ ਨੇ ਸਾਰੀਆਂ ਟੀਮਾਂ ਨੂੰ, ਬਟ ਰਿਜ਼ਲਟ ਫਾਈਨਲ ਉਹੀ ਹੈ ਕਿ ਟੌਪ ਦੀਆਂ 4 ਨੇਸ਼ਨਸ, ਜੇ ਤੁਸੀਂ ਫੀਫਾ ਦੀ ਰੈਂਕਿੰਗ ਵੀ ਦੇਖਦੇ ਹੋ ਜੀ, ਪਹਿਲੇ ਨੰਬਰ ਤੇ ਅਰਜਨਟੀਨਾ ਹੈ, ਦੂਸਰੇ ਤੇ ਫਰਾਂਸ ਹੈ, ਤੀਸਰੇ ਤੇ ਸਪੇਨ ਹੈ ਤੇ ਚੌਥੇ ਤੇ ਇੰਗਲੈਂਡ ਹੈ। ਸੋ ਪਹਿਲੀ ਵਾਰੀ ਜਦੋਂ ਦੀ ਰੈਂਕਿੰਗ ਸਿਸਟਮ ਸ਼ੁਰੂ ਹੋਇਆ 92-93 ਚ, ਇਸ ਤਰ੍ਹਾਂ ਹੋਇਆ ਕਿ ਟੌਪ 4 ਜਿਹੜੀਆਂ ਨੇਸ਼ਨਸ ਨੇ ਉਹੀ ਸੈਮੀਫਾਈਨਲ ਚ ਪਹੁੰਚੀਆਂ। ਹੁਣ 1-4 ਤੇ 2-3 ਹੈ ਜੀ, ਦੇਖਦੇ ਹਾਂ ਇਹਦੇ ਚ ਫਿਰ ਕੌਣ ਬਾਜੀ ਮਾਰਦਾ, ਕਦ ਤੋਂ ਸ਼ੁਰੂ ਹੈ ਕੰਮ।
1: ਇੰਗਲੈਂਡੀਆਂ ਨੇ 2-1 ਨਾਲ ਨਾਰਵੇ ਨੂੰ ਹਰਾਇਆ ਐਕਸਟਰਾ ਟਾਈਮ ਚ ਜਾ ਕੇ।
2: ਬਿਲਕੁਲ ਜੀ, ਔਰ ਮੈਚ ਬੜਾ ਫਸਮਾ ਰਿਹਾ, ਔਰ ਜੇ 2-1 ਦੇ ਉੱਤੇ ਇੱਕ ਟਾਈਮ ਤੇ ਤਾਂ ਨਾਰਵੇ ਅੱਗੇ ਵੀ ਸੀ, ਠੀਕ ਹੈ ਉਹ ਜਿਹੜਾ ਸੀਗਾ ਜੀ ਆਫਸਾਈਡ ਹੋ ਗਿਆ ਸੀਗਾ, ਪਰ ਜਿਹੜੀ ਐਕਸਾਈਟਮੈਂਟ ਹੁੰਦੀ ਹੈ, ਰੌਲਾ ਜਦੋਂ ਪੈਂਦਾ ਨਾ ਉਦੋਂ ਇੱਕ ਵਾਰੀ ਸਾਹ ਸੂਤੇ ਜਾਂਦੇ ਨੇ ਵੀ ਲੈ ਵੀ ਚੱਕ ਤਾ ਕੰਮ, ਨਾਰਵੇ ਨੇ ਤੇ ਇੰਗਲੈਂਡ ਵਾਲੇ ਫੇਰ ਬਾਹਰ ਹੋਣਗੇ, ਇਟਸ ਕਮਿੰਗ ਹੋਮ ਦਰਵਾਜ਼ੇ ਤੋਂ ਆ ਕੇ ਮੁੜ ਜਾਂਦਾ ਜੀ ਕੰਮ।
1: ਲੇਕਿਨ ਨਾਰਵੇ ਨਾਲ ਧੱਕਾ ਉਦੋਂ ਹੋਇਆ ਜਦੋਂ ਸੈਕੰਡ ਗੋਲ ਹੋਇਆ, ਬੰਦੇ ਨੇ ਬਾਲ ਮਾਰੀ ਜਿਹੜੀ 200 ਫੁੱਟ ਤੇ ਜਾ ਕੇ ਡਿੱਗਣੀ ਸੀ, 100 ਫੁੱਟ ਉੱਤੇ ਕੈਮਰੇ ਤਾਰ ਚ ਵੱਜ ਕੇ ਥੱਲੇ ਆ ਡਿੱਗੀ, ਉਹਨਾਂ ਨੇ ਪਾਸ ਮਾਰਿਆ, ਗੋਲ ਹੋ ਗਿਆ। ਉਹ ਰੈਫਰੀ ਕਹਿੰਦਾ ਮੈਂ ਦੇਖਿਆ ਹੀ ਨਹੀਂ, ਉਹ ਇੰਨੇ ਕੈਮਰੇ ਹੁੰਦੇ ਆ, ਕਦੇ ਬੀਬੀਆਂ ਤੇ ਲਾਉਂਦੇ ਆ, ਕਦੇ ਬੰਦਿਆਂ ਤੇ ਲਾਉਂਦੇ ਆ, ਕਦੇ ਉਹਨਾਂ ਨੂੰ ਇੱਕ ਕੈਮਰਾ ਤਾਰ ਤੇ ਨਹੀਂ ਦਿਖਿਆ, ਯਾਰ ਹੱਦ ਹੋ ਗਈ।
2: ਸਰ ਦੇਖੋ, ਕੈਮਰੇ ਨੇ ਤਾਂ VAR ਨੇ ਤਾਂ ਕੈਪਚਰ ਕਰ ਲੈਣਾ ਸੀਗਾ। ਇਹ ਜਿਹੜਾ ਟੂਰਨਾਮੈਂਟ ਹੋਇਆ ਨਾ, ਇਹਦੇ ਵਿੱਚ VAR ਸਿਸਟਮ ਜਿਹੜਾ ਯੂਜ਼ ਹੋਇਆ ਉਹ ਤਾਂ ਬਹੁਤ ਵਧੀਆ ਚੀਜ਼ ਹੋਈ ਹੈ, ਪਰ ਜਿਹੜੀ ਉਹਦੀ ਕੰਸਿਸਟੈਂਸੀ ਰਹੀ ਹੈ ਨਾ, ਉਹ ਲੈਕ ਕੀਤੀ ਹੈ। ਉਹ ਜਿਹੜਾ ਪੂਰੇ ਦਾ ਪੂਰਾ ਦਾਰ ਰੈਫਰੀ ਤਾਂ ਛੱਡਿਆ ਹੋਇਆ ਵੀ ਜਦੋਂ ਉਹਦਾ ਚਿੱਤ ਜਿਹਾ ਕਰੇ ਉਹਨੇ ਯੂਜ਼ ਕਰ ਲੈਣਾ, ਜਦੋਂ ਉਹਦਾ ਨਾ ਕਰੇ ਉਹਨੇ ਨਹੀਂ ਕਰਨਾ। ਇਹਦੇ ਤੇ ਇੱਕ ਸਟੈਂਡਰਡ ਰੂਲਿੰਗ ਹੋਣੀ ਚਾਹੀਦੀ ਆ ਵੀ ਹਰੇਕ ਵਾਰੀ ਜੇਕਰ ਤੁਸੀਂ ਚੈੱਕ ਹੀ ਕਰਨਾ, ਜਿਵੇਂ ਕ੍ਰਿਕਟ ਵਾਲੇ ਕਰਦੇ ਨੇ ਕਿ ਜਦੋਂ ਵਿਕਟ ਡਿੱਗਦੀ ਹੈ ਨੋ ਬਾਲ ਪ੍ਰੋਸੀਜਰ ਚੈੱਕ ਕਰਦੇ ਆ, ਇਹ ਫਿਰ ਸਾਰਿਆਂ ਨਾਲ ਇੱਕੋ ਜਿਹਾ ਹੋਣਾ ਚਾਹੀਦਾ ਜੀ, ਬਸ ਇਹ ਮੇਰਾ ਮੰਨਣਾ ਹੈਗਾ। ਗਲਤੀਆਂ ਜ਼ਰੂਰ ਹੁੰਦੀਆਂ ਪਰ ਇਕੁਅਲ ਹੋਵੇ ਸਾਰਿਆਂ ਵਾਸਤੇ। ਫਿਰ
1: ਉਧਰ ਜਿਹੜਾ ਸਾਊਥ ਅਫਰੀਕਾ ਦਾ ਜੇਡਨ ਐਡਮ ਸੀ 25 ਸਾਲ ਦਾ, ਫੀਫਾ ਚ ਹੁਣ ਖੇਡ ਕੇ ਗਿਆ, ਉਹ ਵਿਚਾਰੇ ਦੀ ਲਾਸ਼ ਲੱਭੀ ਹੈ ਮਰੇ ਹੋਏ ਦੀ।
2: ਬਿਲਕੁਲ ਸਰ, ਔਰ ਕੋਲੰਬੀਆ ਦਾ ਪਲੇਅਰ ਵੀ ਜਿਸਨੇ ਪੈਨਲਟੀ ਮਿਸ ਕੀਤੀ ਸੀ ਉਹ ਵੀ ਵਾਪਸ ਨਹੀਂ ਗਿਆ ਟੀਮ ਦੇ ਨਾਲ, ਤੇ ਇਹ ਵੀ ਜਿਹੜੀ ਮਾੜੀ ਗੱਲ ਹੈ ਜੀ ਜਦੋਂ ਪਲੇਅਰ ਮਿਸ ਕਰ ਜਾਂਦੇ ਨੇ। ਤੁਸੀਂ ਪ੍ਰੈਸ਼ਰ ਦੀ ਗੱਲ ਦੇਖੋ ਵੀ ਇੰਨਾ ਜ਼ਿਆਦਾ ਪ੍ਰੈਸ਼ਰ, ਤੇ ਉਹਨੂੰ ਵੀ ਕੋਲੰਬੀਆ ਵਾਲੇ ਨੂੰ ਵੀ ਕਹਿਤਾ ਜੇ ਵਾਪਸ ਆਇਆ ਤਾਂ ਤੈਨੂੰ ਗੋਲੀ ਮਾਰ ਦਾਂਗੇ, ਉਹ ਹੁਣ ਵਾਪਸ ਹੀ ਨਹੀਂ ਗਿਆ ਜੀ।
1: ਮੈਂ ਤਾਂ ਆਪ ਨਾ ਜਾਵਾਂ, ਸੱਚੀ ਗੱਲ, ਗੋਲੀਆਂ ਜ਼ਰੂਰ ਖਾਣੀਆਂ। ਅੱਛਾ, ਤੇ ਜਿਹੜੀ NFL ਦੀ ਸੀ ਹਾਕ ਟੀਮ ਹੈ, ਸੀਐਟਲ ਸੀ ਹਾਕ, ਉਹਨੂੰ ਆਪਣੇ ਬਾਈ ਵਿਨੋਦ ਖੋਸਲਾ ਨੇ $9.6 billion ਚ ਖਰੀਦਿਆ।
2: ਬਿਲਕੁਲ ਵੀਰ ਜੀ, ਵਿਨੋਦ ਖੋਸਲਾ ਵੈਲ ਨੋਨ ਬਿਜ਼ਨਸਮੈਨ, ਕਾਫੀ ਸਪੋਰਟਸ ਫੀਲਡ ਦੇ ਵਿੱਚ ਉਹਨਾਂ ਦਾ ਉਧਰਲੇ ਪਾਸੇ ਨਾਮ ਚੱਲਦਾ, ਤੇ ਉਹਨਾਂ ਨੇ ਹੁਣ ਟੀਮ ਜਿਹੜੀ ਹੈ ਜੀ ਇਹ ਖਰੀਦੀ ਹੈ। ਸੋ ਇਟਸ ਅ ਬਿਗ ਨੰਬਰ, ਪਰ NFL ਦੇ ਹਿਸਾਬ ਦੇ ਨਾਲ ਆਪਾਂ ਨੂੰ ਲੱਗਦਾ ਹੀ ਹੈ ਇੱਥੇ ਤਾਂ ਐਵਰੇਜ ਹੀ ਹੈ ਜਿਹੜੀ ਟੀਮ ਦੀ ਜਿਹੜੀ ਹੈ ਜੀ ਉਹ ਨੈਟਵਰਥ ਜਾਂ ਕਹਿ ਲਓ ਜਾਂ ਵੈਲਿਊ ਕਹਿ ਲਓ ਉਹ 10 billion ਦੇ ਨੇੜੇ ਹੈਗੀਆਂ ਹੀ ਨੇ ਜੀ।
1: ਅੱਛਾ, ਮੈਗਰੈਗਰ ਦਾ MMA UFC 329 ਹੋਇਆ, ਬੜੀ ਆਸ ਸੀ, ਉਮੀਦ ਸੀ ਵੀ ਆਹ ਕਰੂਗਾ ਉਹ ਕਰੂਗਾ, ਜਾਣ ਤੋਂ ਪਹਿਲਾਂ ਕਹਿੰਦਾ ਮੈਨੂੰ 4-5 ਹੋ ਗਏ ਦਿਨ ਹੋ ਗਏ ਮੈਂ ਹਮਬਿਸਤਰ ਬਣੀ ਹੋਇਆ ਤਾਂ ਕਿ ਆਪਦੀ ਆਹ ਕਰਾਂ ਉਹ ਕਰਾਂ, ਉਹ 22 ਸਕਿੰਟਾਂ ਜੀ ਲੱਤ ਟੁੱਟ ਗਈ ਉਹਦੀ।
2: ਬਿਲਕੁਲ ਜੀ, ਉਹ ਵੀ ਮਾੜੀ ਹੋਈ ਉਹ, ਔਰ ਇਹ ਬੜੀ ਗੇਮ ਤੁਸੀਂ ਕਹਿ ਸਕਦੇ ਹੋ ਦੇਵ ਜੀ, ਬੜੀ ਜ਼ਾਲਮ ਕਿਸਮ ਦੀ ਗੇਮ ਹੈ, ਕਈ ਵਾਰੀ ਇਹ ਸਾਰੀ ਦੇਖੀ ਵੀ ਨਹੀਂ ਜਾਂਦੀ ਜਿਸ ਤਰੀਕੇ ਦੇ ਨਾਲ ਜਦੋਂ ਇਹ ਫਾਈਟ ਸ਼ੁਰੂ ਹੁੰਦੀ ਹੈ ਜਾਂ ਜਿਸ ਤਰੀਕੇ ਦੇ ਨਾਲ ਕਈ ਵਾਰੀ ਉੱਥੇ ਹੀ ਗੇਮ ਦੇ ਵਿੱਚ ਗੋਡਾ ਨਿਕਲ ਜਾਣਾ, ਬਾਂਹ ਨਿਕਲ ਜਾਣੀ, ਔਰ ਬੜੀਆਂ ਬਰੂਟਲ ਇੰਜਰੀਜ਼ ਜਿਹੜੀਆਂ ਜੀ ਉੱਥੇ ਦੇਖਣ ਨੂੰ ਮਿਲਦੀਆਂ ਨੇ। ਸੋ ਮੇਰੇ ਤੋਂ ਟੂ ਬੀ ਵੈਰੀ ਓਨੈਸਟ, ਮੇਰੇ ਤੋਂ ਇਹ ਗੇਮ ਬਹੁਤੀ ਦੇਖੀ ਨਹੀਂ ਜਾਂਦੀ ਜੀ।
1: ਜੇ ਨਾ ਆਪਾਂ ਲੜ ਪਈਏ ਦੋਨੇ ਜਣੇ, ਤੁਸੀਂ ਮੇਰੇ ਕੋ ਸੋਨੋ ਮਾਰੋ ਮੈਂ ਤੁਹਾਡੇ ਮਾਰਾਂ, ਤੁਸੀਂ ਮੇਰੀ ਲੱਤ ਜੀ ਖਿੱਚੋ ਮੈਂ ਤੁਹਾਡੀ ਖਿੱਚਾਂ, ਪੁਲਿਸ ਵਾਲੇ ਇੱਕ ਦੂਜੇ ਨੂੰ ਚਾਰਜ ਕਰ ਦੇਣਗੇ। ਇੱਥੇ ਸ਼ਰੇਆਮ ਪੈਸੇ ਮਿਲਦੇ ਆ ਮਿਲੀਅਨਸ ਆਫ ਡਾਲਰ, ਵੀ ਇੱਕ ਦੂਜੇ ਨੂੰ ਕੁੱਟੋ, ਹੱਦ ਹੋ ਗਈ ਯਾਰ।
2: ਬਿਲਕੁਲ, ਮਰਨ ਦੇ ਕਿਨਾਰੇ ਵੀ ਹੋ ਸਕਦੇ, ਤੁਸੀਂ ਸਾਈਨ ਕਰਾ ਲੈਂਦੇ ਆ ਜੀ ਪਹਿਲਾਂ।
1: ਅੱਛਾ, ਉਹ ਤਾਂ ਛੱਡੋ, ਇੱਕ ਹੋਰ ਸਪੋਰਟਸ ਆ ਗਈ, ਇੱਕ ਦੂਜੇ ਨੂੰ ਚਪੇੜਾ ਮਾਰੋ,
2: ਉਹਦੇ ਚ ਆਪਣਾ ਬਾਈ ਜੇਤੂ ਰਿਹਾ ਜੀ ਅਮਨਪ੍ਰੀਤ,
1: ਫਿਰ ਜਾਣੀ ਚਪੇੜਾ ਖਾਣ ਨੂੰ ਸ਼ੇਰ ਆ,
2: ਮਾਰਨ ਨੂੰ ਵੀ ਸ਼ੇਰ ਨੇ, ਖਾਣ ਨੂੰ ਵੀ ਸ਼ੇਰ ਨੇ, ਸਹਿਣ ਸ਼ਕਤੀ ਬਹੁਤ ਜ਼ਿਆਦਾ ਤਕੜੀ ਚਾਹੀਦੀ ਹੈ ਜੀ। ਔਰ ਇਹਦੇ ਵਿੱਚ ਵੀ ਦੇਵ ਜੀ ਕੰਨ ਚੋਂ ਬਲੀਡਿੰਗ ਤੇ ਜਿਹੜਾ ਕੌਮਾ ਇਸ ਗੇਮ ਦੇ ਵਿੱਚ ਵੀ ਆਮ ਹੀ ਹੋ ਜਾਂਦਾ, ਜਦੋਂ ਮਾੜਾ ਮੋਟਾ ਵੀ ਗਲਤ ਵੱਜ ਜਾਂਦਾ ਨਾ ਜੀ ਚਪੇੜ, ਤੇ ਕਿਤੇ ਦੀ ਅੱਖ ਬਿੰਗੀ ਹੋ ਗਈ ਜਾਂ ਕਿਸੇ ਦੀ ਅੱਖ ਨਿਕਲ ਗਈ, ਕਿਸੇ ਦਾ ਜਵਾੜਾ ਨਿਕਲ ਗਿਆ, ਇਹ ਵੀ ਬਹੁਤ ਬਰੂਟਲ ਕਾਇੰਡ ਆਫ ਗੇਮ ਹੈ।
1: ਚੰਗਾ ਵਾਲਾ ਕੀਲਾ ਬਾਂਦਰ ਕੀਲਾ ਖੇਲਦੇ ਹੁੰਦੇ, ਕਿਹੜੇ ਕੰਮਾਂ ਚ ਪੈ ਗਏ ਲੋਕੀ। ਐਨੀ ਹਾਓ, ਆਪਣੇ ਲਿਸਟਿੰਗ ਅਤੇ ਫੋਨ ਨੰਬਰ ਦੇ ਦਿਓ ਭਰਾ।
2: ਬਿਲਕੁਲ ਵੀਰ ਜੀ, ਇਸ ਤੋਂ ਪਹਿਲਾਂ ਇੱਕ ਨਿਊਜ਼ ਹੋਰ ਸਾਂਝੀ ਕਰਨੀ ਹੈ ਜੀ, ਕ੍ਰਿਕਟ ਵਾਲੇ, ਚਲੋ ਮੁੰਡੇ ਤਾਂ ਬਿਲਕੁਲ ਹੀ ਇਸ ਵਾਰੀ ਤੁਸੀਂ ਕਹਿ ਲਓ ਵਾਈਟ ਵਾਸ਼ ਹੋ ਗਿਆ, ਇੰਗਲੈਂਡ ਤੋਂ 4-0 ਨਾਲ ਹਾਰ ਗਏ, ਆਇਰਲੈਂਡ ਤੋਂ 2-0 ਨਾਲ ਹਾਰੇ ਸੀ, ਬਟ ਦਾ ਗਰਲਸ ਹੈਵ ਕ੍ਰੀਏਟਡ ਹਿਸਟਰੀ, 1 ਟੈਸਟ ਮੈਚ ਜਿਹੜਾ ਲਾਰਡਸ ਦੇ ਮੈਦਾਨ ਦੇ ਵਿੱਚ ਹੋਇਆ, ਜਿਸਨੂੰ ਕਿ ਕ੍ਰਿਕਟ ਦਾ ਮੱਕਾ ਵੀ ਕਹਿੰਦੇ ਆ, ਉੱਥੇ ਆਪਣੀ ਟੀਮ ਜਿਹੜੀ ਹੈ ਜੀ ਉਹ ਇੰਗਲੈਂਡ ਦੀ ਟੀਮ ਤੋਂ ਜਿਸ ਤਰ੍ਹਾਂ ਲਗਾਨ ਮੂਵੀ ਬਣੀ ਸੀ, ਤੁਸੀਂ ਉਹ ਕਹਿ ਸਕਦੇ ਹੋ ਕਿ ਉਹ ਰਿਪੀਟ ਅਸਲ ਦੇ ਵਿੱਚ ਲਾਈਫ ਦੇ ਵਿੱਚ ਕੀਤੀ ਹੈ, 270 ਰਨ ਆਪਣੀ ਟੀਮ ਜੇਤੂ ਰਹੀ ਹੈ, ਕ੍ਰਾਂਤੀ ਗੌਰ ਪਲੇਅਰ ਆਫ ਦਾ ਮੈਚ ਬਣੇ ਨੇ, ਜਾਸਤਿਕਾ ਭਾਟੀਆ ਜਿਹੜੇ ਆ ਜੀ ਉਹਨਾਂ ਨੇ ਵੀ ਸੈਂਚਰੀ ਸਕੋਰ ਕੀਤੀ ਹੈ, ਸੋ ਉਹਨਾਂ ਦਾ ਵੀ ਨਾਮ ਬੁਲੇਟਿਨ ਬੋਰਡ ਤੇ ਆ ਗਿਆ। ਸੋ ਟੀਮ ਇੰਡੀਆ ਨੂੰ, ਲੜਕੀਆਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਤੇ ਰੀਅਲ ਅਸਟੇਟ ਵਾਸਤੇ ਮੇਰਾ ਨੰਬਰ ਹੈ ਜੀ 416-669-1423, 416-669-1423, ਵੈਦਰ ਯੂ ਆਰ ਲੁਕਿੰਗ ਟੂ ਬਾਏ, ਸੈਲ, ਲੀਜ਼, ਇਨਵੈਸਟ ਜਾਂ ਫਿਰ ਕਮਰਸ਼ੀਅਲ ਇਨਵੈਸਟਮੈਂਟ ਹੈ, ਜਾਂ ਫਿਰ ਜੇਕਰ ਤੁਹਾਨੂੰ ਰੈਜ਼ੀਡੈਂਸ਼ੀਅਲ ਅਪਰੇਜ਼ਲ ਸਰਵਿਸਿਜ਼ ਦੀ ਵੀ ਲੋੜ ਹੈ ਜੀ, ਤਾਂ ਵੀ ਸੇਮ ਨੰਬਰ 416-669-1423।
1: ਇੱਕ ਨਾ ਗੈਂਗਸਟਰ ਸੀ ਜਿਹਦਾ ਨਾਮ ਸੀ ਗੁਰਿੰਦਰ ਦਿਓ, BC ਦਾ ਰਹਿਣ ਵਾਲਾ ਸੀ, ਉਹ ਭੱਜ ਗਿਆ ਜਦੋਂ ਨਾ ਪਹਿਲਾਂ ਨਾ ਡਰੱਗ ਡੁੱਗ ਜੋ ਵੀ ਸਮਗਲਿੰਗ ਸ਼ਗਲਿੰਗ ਕਰਦੇ ਆ ਜਾਂ ਗੋਲੀਆਂ ਗਾਣੇ, ਜਿਹੜਾ ਬੜੇ ਸ਼ੇਰ ਬਣੇ ਹੁੰਦੇ ਆ, ਜਦੋਂ ਪੁਲਿਸ ਵਰੰਟ ਕੱਢਦੀ ਆ ਫਿਰ ਐਂ ਭੱਜਦੇ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੋ ਜਾਂਦੇ, ਭੱਜ ਕੇ ਫਰਾਂਸ ਚਲਿਆ ਗਿਆ ਸੀ, ਫੜ ਲਿਆ ਪਤੰਦਰਾਂ ਨੇ FBI ਦੇ ਰਾਹੀਂ, ਫੜ ਲਿਆ ਉੱਥੋਂ, ਹੁਣ ਘੜੀਸ ਘੜੀਸ ਕੇ ਲਿਆਉਣਗੇ ਇੱਧਰ ਨੂੰ।
2: ਤੁਸੀਂ ਫਿਰ ਦੱਸੋ ਆਪਣੇ ਕੜੀਸੀ ਸਿੰਘ।
1: ਥੈਂਕ ਯੂ ਭਰਾ,
2: ਥੈਂਕ ਯੂ ਜੀ।
1: ਆਲਰਾਈਟ, ਕੁਝ ਸੰਦੇਸ਼ਾਂ ਦਾ ਜੋਕ ਆ ਰਿਹਾ, ਸਟੇ ਟਿਊਨ।
3: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
4: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
5: ਨਹੀਂ ਨਹੀਂ,
4: ਤੂੰ ਚੋਰ ਹੈ,
5: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ,
6: ਚੋਰ ਹੈ ਤੂੰ।
7: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-875-5000.
8: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900. Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
9: Are you ready?
1: ਇੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ, ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
10: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ, 416-265-2222, 416-265-2222, 2662-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 to 3 PM ਤੱਕ।
11: ਮੈਨੂੰ ਇਹ ਦੱਸ ਕਿ ਤੇਰੇ ਬਚਪਨ ਦੀ ਕੋਈ ਇੱਛਾ ਪੂਰੀ ਹੋਈ?
12: ਹਾਂ,
11: ਕਿਹੜੀ?
12: ਬਚਪਨ ਚ ਨਾ, ਜਦੋਂ ਮਾਸਟਰ ਜੀ ਮੇਰੇ ਵਾਲ ਫੜਦੇ ਸੀ ਤਾਂ ਮੈਂ ਅਕਸਰ ਹੀ ਕਹਿੰਦਾ ਹੁੰਦਾ ਸੀ ਵੀ ਚੰਗਾ ਹੀ ਹੋਵੇ ਜੇ ਮੇਰੇ ਵਾਲ ਨਾ ਹੋਣ। ਵੇਖ, ਮੈਂ ਬਿਲਕੁਲ ਗੰਜਾ
11: ਹੈ।
13: ਫਿੱਟੇ ਮੂੰਹ ਤੇਰੇ।
1: ਰੈਸਟੋਰੈਂਟ ਇੰਡਸਟਰੀ ਹੈ, ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹ ਰਹੀਆਂ, 52-770 ਨੌਕਰੀਆਂ ਜਿਹੜੇ ਯੰਗਸਟਰ ਨੂੰ ਮਿਲੀਆਂ ਨੇ। ਕਈ ਵਾਰ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ, ਪਰਵਰਿਸ਼ ਵਧੀਆ ਕਰਦੇ ਹਾਂ, ਲੇਕਿਨ ਪੜ੍ਹਾਈ ਦੇ ਮੁਤਾਬਕ ਉਹਨਾਂ ਨੂੰ ਜੋਬਸ ਨਹੀਂ ਮਿਲਦੀਆਂ। ਪਰ ਇਹਦਾ ਮਤਲਬ ਇਹ ਨਹੀਂ ਅਸੀਂ ਜੋਬ ਹੀ ਨਹੀਂ ਕਰਨੀ। ਤੁਸੀਂ ਜਿਹੜੀ ਇੰਡਸਟਰੀ 'ਚ ਜੋਬ ਮਿਲਦੀ ਹੈ, ਚਾਹੇ ਇੰਡਸਟਰੀ ਛੋੜੀ ਹੈ, ਉਹ 'ਚ ਲੱਗੇ ਰਹੋ। ਇਨ ਮੀਨ ਵਾਲ ਆਪਦੀ ਜਿਹੜੀ ਨੌਕਰੀ ਦੀ ਭਾਲ ਆ, ਜਿਹੜੀ ਵੀ ਫੀਲਡ 'ਚ ਤੁਸੀਂ ਪੜ੍ਹੇ ਹੋ ਉਹ ਭਾਲਦੇ ਰਹੋ। ਗੋਡੀ ਹਾਓ ਜਿਹੜਾ ਬ੍ਰਿਜ ਹੈ ਜੀ, ਇਹ July 27 ਨੂੰ ਹੁਣ ਖੁੱਲ੍ਹਣ ਜਾ ਰਿਹਾ ਹੈ। ਅਮੈਰੀਕਾ ਅਤੇ ਕੈਨੇਡਾ ਦਾ ਜਿਹੜਾ ਬਿਜ਼ਨਸ ਹੈ ਕਾਫੀ ਕਾਮਯਾਬ ਰਹੇਗਾ। ਸਕਾਰਬਰੋ 'ਚ ਬੰਦਾ ਅਤੇ ਬੀਬੀ ਮਾਰੇ ਗਏ ਜਦੋਂ ਇੱਕ ਕਾਰ ਦਾ ਉਹਨਾਂ ਨਾਲ ਐਕਸੀਡੈਂਟ ਹੋਇਆ। ਐਕਸੀਡੈਂਟ ਬੜੇ ਹੋ ਰਹੇ ਨੇ, ਆਓ ਰੱਬ ਨੂੰ ਯਾਦ ਕਰੀਏ ਫਿਰ।

0: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447481213 6477841213।
1: ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ, ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ, ਜਿਹੜਾ ਦੁੱਖ 'ਚ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ।
2: ਕਿਹੜਾ ਖੜਦਾ ਮਹਾਰਾਜ?
1: ਆਪਣੇ 18,000 ਨਵੀਆਂ ਨੌਕਰੀਆਂ ਜਿਹੜੀਆਂ ਪਿਛਲੇ ਜੂਨ ਦੇ ਮਹੀਨੇ ਆ ਚੁੱਕੀਆਂ ਨੇ, ਬਾਕੀ ਹੁਣ ਦੇਖਦੇ ਹਾਂ ਪਰਸੋਂ ਨੂੰ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਧਾਉਂਦੀ ਹੈ ਜਾਂ ਘਟਾਉਂਦੀ ਹੈ। ਗਿੱਲੋ ਇੰਟਰਨੈਸ਼ਨਲ ਟ੍ਰੈਵਲ।
3: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ?
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
3: 40 ਸਾਲਾਂ ਤੋਂ ਬੇਦਾਗ ਸਰਵਿਸ,
5: ਗਿੱਲ ਇੰਟਰਨੈਸ਼ਨਲ ਟ੍ਰੈਵਲ।
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
5: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
4: 9056710400 or 9057968800 or visit giltravels.ca।
1: ਪੰਜਾਬੀ ਬਾਏ ਨੇਚਰ, ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ। 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631 9652631। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ, ਨੀਅਰ ਟੌਪ ਰੂਮ, ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ। Dev Tatla and you are not. ਸਾਡੇ ਇੱਥੇ ਰੌਲਾ ਪਾ ਰਹੇ ਆ ਕੁਝ ਮੀਡੀਏ ਜੇ ਵਾਲੇ, ਕਹਿੰਦੇ ਜੀ ਪ੍ਰਾਈਮ ਮਿਨਿਸਟਰ ਕਾਰਡ ਨਹੀਂ ਸਾਊਦੀ ਅਰੇਬੀਆ ਗਾ, ਜਿਹੜਾ ਬਿਨ ਸਲਮਾਨ ਆ ਉਹਦੇ ਨਜ਼ਦੀਕੀ ਵਧਾਰੇ ਆ, ਉਹਨੇ ਗੱਲਾਂ ਕੀਤੀਆਂ, ਹੱਥ ਮਿਲਾਇਆ, ਜੱਫੀ ਪਾਈ, ਆਹ ਕੀਤਾ, ਚਾਹ ਪੀਤੀ, ਉਹਨੇ ਪਿਸਤੌਲ ਹੋਲਡ ਔਨ, ਕਹਿੰਦੇ ਜੀ ਉਹਦਾ ਉਹਨੇ ਮਰਡਰ ਆਰਡਰ ਕੀਤਾ ਸੀਗਾ, ਇੱਕ ਹਿਊਮਨ ਰਾਈਟਸ ਦੀ ਉੱਥੇ ਉਲੰਘਣਾ ਬਹੁਤ ਹੋ ਰਹੀ ਹੈ, ਤੇ ਪ੍ਰਾਈਮ ਮਿਨਿਸਟਰ ਮੋਦੀ ਉਹਦੋਂ ਜੱਫੀਆਂ ਪਾਉਂਦੀਆਂ 4-4 ਵਾਰ, ਤੇ ਹਿੰਦੁਸਤਾਨ 'ਚ ਉਲੰਘਣਾ ਨਹੀਂ ਹੋ ਰਹੀ ਬਈ, ਉੱਥੇ ਹਰ ਅਮੀਰ ਬੰਦਾ ਗਰੀਬ ਨੂੰ ਮਾਰ ਰਿਹਾ ਹੈ, ਸ਼ਡਿਊਲ ਕਾਸਟ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਸ਼ਰੇਆਮ ਕੁੱਟਿਆ ਜਾਂਦਾ, ਉਹ ਘੋੜੀ ਤੇ ਚੜ੍ਹ ਕੇ ਵਿਆਹ ਤੇ ਨਹੀਂ ਜਾ ਸਕਦਾ, ਘੋੜੀ ਤੋਂ ਲਾ ਲੈਂਦੇ, ਕਹਿੰਦੇ ਅਸੀਂ ਜਾਣਾ ਸਿਰਫ, ਅਸੀਂ ਵੱਡੇ ਹਾਂ, ਉੱਥੇ ਨਹੀਂ ਉਲੰਘਣਾ ਹੋ ਰਹੀ, ਉੱਥੇ ਠੀਕ ਆ ਪ੍ਰਾਈਮ ਮਿਨਿਸਟਰ ਜਾ ਸਕਦਾ ਤੇ ਉੱਥੇ ਵਾਲਾ ਇੱਥੇ ਆ ਸਕਦਾ। ਯਾਰ ਅਸੀਂ ਦੋਗਲੀਆਂ ਜਿਹੀਆਂ ਗੱਲਾਂ ਬੜੀਆਂ ਕਰਦੇ ਹਾਂ। ਐਨੀਵੇ, ਜਿਹੜਾ ਕਰੀ ਹਾਊਸ ਸੀਗਾ ਓਨ ਸਾਊਂਡ ਦੇ ਤੇ, ਉੱਥੇ ਜਿੱਥੇ 3 ਬੰਦੇ ਇੰਗਲੈਂਡ ਤੋਂ ਆਏ ਸੀ, ਉਹਨਾਂ ਨੇ ਰੋਟੀ ਖਾਧੀ ਸੀ ਔਰ ਉਸ ਤੋਂ ਪੈਸੇ ਦਿੱਤੇ ਬਿਨਾਂ ਜਾ ਰਹੇ ਸੀ, ਜਦੋਂ ਰਹਿਮਾਨ ਉਹਨਾਂ ਨੂੰ ਕਿਹਾ ਪੈਸੇ ਨਹੀਂ ਦਿੱਤੇ ਤਾਂ ਜੀ ਉਹ ਚੰਗਾ ਕੁੱਟਿਆ ਮਾਰਿਆ, ਉਹ ਵਿਚਾਰੇ ਦੀ ਮੌਤ ਹੋ ਗਈ। ਖੈਰ ਉਹ ਇੰਗਲੈਂਡ ਭੱਜ ਕੇ ਉੱਥੋਂ ਫੜ ਕੇ ਲਿਆਂਦਾ, ਹੁਣ ਉਹਨਾਂ ਨੇ ਗਿਲਟੀ ਮੰਨਿਆ ਉਸ ਸਿਲਸਿਲੇ 'ਚ, ਉਹਨਾਂ ਨੂੰ ਹੁਣ 3.5 ਸਾਲ ਲਈ ਚੱਕੀ ਪੀਸਿੰਗ ਬ੍ਰੈਂਪਟਨ ਟੀਵੀ ਪਲਾਂਸ ਤੇ ਸੁਲਤਾਨ ਜੀ ਜੁੜ ਚੁੱਕੇ ਨੇ। ਬੌਕਸਿੰਗ ਡੇ ਦੀ ਪ੍ਰਾਈਜ਼ ਜੁਲਾਈ 'ਚ ਮਿਲ ਰਹੀਆਂ ਨੇ। ਆਹ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਇੰਸਸ ਤੇ, ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੁਲਤਾਨ ਜੀ, ਨਵਾਂ ਮਹੀਨਾ ਆ ਗਿਆ, ਨਵੀਆਂ ਪ੍ਰਾਈਜ਼ਾਂ ਦੀ ਲਿਸਟ ਵੀ ਤੁਹਾਡੇ ਕੋਲੇ ਆ ਗਈ, ਕੀ ਸਪੈਸ਼ਲ ਹੈ?
6: ਖਾਸ ਤੌਰ ਤੇ ਜੀ ਇਸ ਗਰਮੀ ਦੇ ਵੈਦਰ 'ਚ ਫਰਿੱਜਾਂ ਦੇ ਉੱਪਰ ਬਹੁਤ ਡਿਸਕਾਊਂਟ ਆਇਆ, ਖਾਸ ਤੌਰ ਤੇ ਜਿਨ੍ਹਾਂ ਨੇ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਐਜ਼ ਸੈਕਿੰਡ ਫਰਿੱਜ ਰੱਖਣਾ ਜੀ, 699 ਦਾ ਸਾਡੇ ਕੋਲ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਮਿਲੇਗਾ। ਕੱਲਾ ਵਾਸ਼ਰ ਚਾਹੀਦਾ ਜੀ 599 ਚ, ਜਾਂ ਸਿੰਗਲ ਪੀਸ ਡਰਾਇਰ ਲੈਣਾ 499 ਚ, ਤਦ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੁਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਜੀ। ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਹੈ ਜਿਹੜਾ $5,000 ਵਾਲਾ 29.99 ਦਾ ਤੇ 29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ 1-2-4 ਨਹੀਂ $800 ਦੀ ਸੇਵਿੰਗ ਹੈ, ਕਿਉਂਕਿ $2,500-2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ, ਸਿਰਫ 1799 ਦਾ ਮਿਲੇਗਾ ਜੀ।
1: ਸੁਲਤਾਨ ਜੀ 32 ਇੰਚ ਟੈਲੀਵਿਜ਼ਨ
6: 32 ਇੰਚ ਸੋਲਡ ਆਊਟ ਸਰ,
1: 40 ਇੰਚ ਟੈਲੀਵਿਜ਼ਨ
6: 40 ਇੰਚ ਹੈਗੇ 3-4 ਪੀਸ ਓਨਲੀ 199,
1: 55 ਇੰਚ ਦਾ ਟੈਲੀਵਿਜ਼ਨ
6: 55 ਇੰਚ $700-800 ਦਾ ਸੀ 399, 2-3 ਪੀਸ ਸਟਾਕ ਹੋਣਗੇ 399,
1: ਤੇ 65 ਇੰਚ
6: ਜਿਹੜਾ ਜੀ $400 ਦੀ ਸੇਵਿੰਗ ਦੇ ਨਾਲ 699,
1: 75 ਇੰਚ ਦਾ
6: 75 ਇੰਚ ਸਰ 899,
1: ਤੇ 85
6: ਇੰਚ ਜਿਹੜਾ ਮਿੰਨੀ LED ਦੇ ਨਾਲ ਟੋਪ ਆਫ ਦਾ ਲਾਈਨ ਨਿਊ ਮਾਡਲ ਨਿਊ ਟੈਕਨੋਲੋਜੀ ਸਿਰਫ 1599, ਜਦਕਿ ਇਹਦੀ $2,300 ਪ੍ਰਾਈਸ ਹੈ, ਇਹਦੇ ਤੇ $700 ਕਸਟਮਰ ਸੇਵ ਕਰਨਗੇ।
1: 98 ਇੰਚ
6: $3,500 ਤੋਂ ਸਿਰਫ 1999 ਦਾ, ਇਹਦੇ ਚ $1,500 ਦੀ ਸੇਵਿੰਗ ਹੈ, ਪਰ 2 ਟੀਵੀ ਸਟਾਕ ਚ ਜੀ, ਸਿਰਫ 2 ਲੱਕੀ ਕਸਟਮਰ ਕੈਨ ਗੈਟ ਇਟ, $1,500 ਦੀ ਸੇਵਿੰਗ 1999 ਚ, ਤੇ 1999 ਵੀ 6 ਮਹੀਨੇ ਚ ਪੇ ਕਰਨਾ ਜੀ।
1: ਤੇ ਆਪਣਾ ਐਡਰੈਸ ਵੀ ਦੇ ਦੋ,
6: 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਪਹੁੰਚਣਾ ਜੀ, ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, 905-450-2828 ਨੰਬਰ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਜੀ।
1: ਥੈਂਕ ਯੂ ਸਰ,
6: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਆਲਰਾਈਟ, ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤੋਂ ਚੇਂਜ ਨਹੀਂ ਹੋਣ ਲੱਗੀ, ਸੇਮ ਰਹੇਗੀ, ਸੋ ਇਟਸ ਅ ਗੁੱਡ ਥਿੰਗ ਫਾਰ ਯੂ। ਆਓ ਚੱਲਦੇ ਆ, ਪਹਿਲਾਂ ਤਾਂ ਟੈਂਟ ਲਾਈਏ ਤੁਹਾਡੇ ਘਰੇ, ਫਿਰ ਵਾਪਸ ਆਉਂਦੇ ਹਾਂ ਤੇ ਜੋਕ ਵੀ ਸੁਣਾਵਾਂਗੇ, ਲੇਕਿਨ ਉਸ ਤੋਂ ਪਹਿਲਾਂ ਖਬਰਾਂ ਨੇ ਕੁਝ। ਇੱਕ ਕਿਸ਼ਤੀ ਪਲਟ ਗਈ, 15 ਟੂਰਿਸਟ ਮਾਰੇ ਗਏ, ਇਹ 15 ਦੇ 15 ਹਿੰਦੁਸਤਾਨੀ ਸੀ ਜਿਹੜੇ ਵਿਤਨਾਮ ਗਏ ਹੋਏ ਸਨ। ਬਹਾਮਾ ਚ ਇੱਕ ਪਲੇਨ ਕਰੈਸ਼ ਹੋਇਆ, 10 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਟੈਂਟ ਲਾਉਣਾ ਆ ਸੁਣੋ,
7: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
8: ਜਸ਼ਨ ਟੈਂਟਸ ਦੇ ਨਾਲ,
7: ਵਿਆਹ ਹੋਵੇ, ਬਰਥਡੇ ਪਾਰਟੀ,
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
8: 416-294-2857, 2857
7: ਜਸ਼ਨ ਟੈਂਟਸ, ਹਰ ਫੰਕਸ਼ਨ

0: ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 ਵਜੇ ਤੱਕ। ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ, ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ, ਜਿਹੜਾ ਦੁੱਖ 'ਚ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
0: ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈ ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ। ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ, ਨਏ ਸੇ ਲੇਕਰ ਕਈ ਪੁਰਾਨੀ ਬਿਮਾਰੀਓਂ ਤੱਕ, ਜੈਸੇ ਐਲਰਜੀਜ, ਐਸਮਾ, ਆਰਥਰਾਈਟਿਸ, ਹੇਅਰ ਲੋਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ, ਡਾਇਜੈਸਟਿਵ ਡਿਸਆਰਡਰਸ ਜਾਂ ਫਾਈਲਸ, ਮੈਂਟਲ ਹੈਲਥ ਇਸ਼ੂਜ, ਹਾਰਟ ਪ੍ਰੋਬਲਮ, ਡਾਇਬਿਟੀਜ ਔਰ ਫਾਰ ਐਨੀ ਕਾਇੰਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ। ਕਾਵਿਆ ਹੋਮਿਓ ਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ। 10 Cotral Boulevard, ਯੂਨਿਟ 104 ਇਨ ਬ੍ਰੈਂਪਟਨ, 647-760-2779, 647-760-2779।
2: ਏਵਰੈਸਟ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ। ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਏਵਰੈਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4।
0: ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ। ਨੰਬਰ ਨੋਟ ਕਰ ਲਓ 9058462229, ਐਕਸਟੈਂਸ਼ਨ 4। ਐਵਰੇਜ ਟ੍ਰਾਂਸਪੋਰਟ, ਪੈਸੇ ਬਣਾਉਣ ਦਾ ਸੁਨਹਿਰੀ ਮੌਕਾ 905-846-2229, 846-2229, ਐਕਸਟੈਂਸ਼ਨ 4 ਹੈ। ਲੋ ਫਿਰ ਜੋਕ ਸੁਣਾਈਏ, ਆ ਚੱਕੋ।
3: ਦੇਖੋ ਜੀ, ਗੱਲ ਹੈਗੀ ਏਦਾਂ ਭੈਣ ਜੀ, ਤੁਸੀਂ ਸਾਡੇ ਮੁੰਡੇ ਨੂੰ ਕੁੱਟਣਾ ਨੀ, ਮਾਰਨਾ ਨੀ, ਇਹ ਬੇਚਾਰਾ ਬਹੁਤ ਹੀ ਜ਼ਿਆਦਾ ਕੋਮਲ ਹੈ ਨਾ, ਇਹ ਤਾਂ ਡਰ ਜਾਂਦਾ ਛੇਤੀ। ਹਾਂ, ਜੇ ਕਿਤੇ ਕੋਈ ਗਲਤੀ ਕਰੇ ਨਾ ਤੇ ਨਾਲ ਦੇ ਬੱਚੇ ਦੇ 2-4 ਚਪੇੜਾਂ ਛੱਡ ਦਿਓ, ਇਹਨੇ ਡਰ ਕੇ ਹੀ ਸੁਧਰ ਜਾਣਾ।
4: ਫਿੱਟੇ ਮੂੰਹ ਤੇਰੇ।
0: ਰੂਪਾ ਬਰਾੜ, 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਾਹਰ ਅਤੇ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ, 416-999-5939, 416-991-5939, 9915939। ਬੰਗਲਾਦੇਸ਼ ਵਿੱਚ ਮੌਨਸੂਨ ਸੀਜ਼ਨ 'ਚ ਮਰਨ ਵਾਲਿਆਂ ਗਿਣਤੀ ਦੀ 50 ਹੋ ਗਈ ਔਰ ਜਿਹੜੇ ਘਰੋਂ ਬੇਘਰ ਹੋ ਗਏ ਉਹ ਹਜ਼ਾਰਾਂ 'ਚ ਦੱਸੇ ਜਾ ਰਹੇ। ਇਸਰੇਲ 'ਚ ਇਲੈਕਸ਼ਨ ਆ ਰਹੀ ਹੈ, ਜਿਹੜਾ ਉੱਥੇ ਦਾ ਹੁਣ ਦਾ ਪ੍ਰਾਈਮ ਮਿਨਿਸਟਰ ਬੈਂਜਮਿਨ, ਦੇਖਦੇ ਹਾਂ ਉਹ ਜਿੱਤਦਾ ਕਿ ਹਾਰਦਾ। 27 ਅਕਤੂਬਰ ਨੂੰ ਉੱਥੇ ਇਲੈਕਸ਼ਨ ਹੋਏਗੀ। ਜੇ ਤੁਹਾਡੇ ਕੋਲ ਮਿਸਟਰ ਸਬ ਹੈ ਜਾਂ ਥਾਈ ਐਕਸਪ੍ਰੈਸ ਹੈ ਜਾਂ ਮਾਂਚੂ ਵੋਕ ਹੈ ਤਾਂ ਨਾਮ ਦੇ ਰੈਸਟੋਰੈਂਟ ਨੇ 68 ਇਹੋ ਜਿਹੇ ਰੈਸਟੋਰੈਂਟ ਬੰਦ ਕੀਤੇ ਜਾ ਰਹੇ ਨੇ ਜਿਹੜੀ ਕੰਪਨੀ ਹੈ ਫੂਡ ਗਰੁੱਪ MTY, ਕਿਉਂਕਿ ਇਹ ਪੈਸੇ ਘੱਟ ਬਣਾ ਰਹੇ ਨੇ ਜਾਂ ਘਾਟੇ 'ਚ ਜਾ ਰਹੇ ਨੇ। ਲਓ ਜੀ, ਤੁਹਾਨੂੰ ਭੂਟਾਨ ਦੀ ਗੱਲ ਦੱਸਦੇ ਹਾਂ। ਉੱਥੇ ਦੀ ਸਰਕਾਰ ਨੇ ਫੈਸਲਾ ਲਿਆ ਵੀ ਆਬਾਦੀ ਘੱਟ ਰਹੀ ਹੈ ਭਾਈ, ਆਬਾਦੀ ਵਧਾਓ ਅਤੇ ਪੈਸੇ ਕਮਾਓ। ਕਹਿੰਦੇ $105 USA ਦੇਣਗੇ ਜਿਹੜੇ 3rd-4th ਬੱਚਾ ਹੋਏਗਾ, ਜਿੰਨਾ ਚਿਰ ਉਹ 3 ਸਾਲ ਦੀ ਉਮਰ ਨਹੀਂ ਹੋ ਜਾਂਦੀ, ਅਤੇ ਉਦੋਂ ਬਾਅਦ ਭਾਈ ਕੌਣ ਸਾਂਭੇਗਾ, ਉਦੋਂ ਵੀ ਕੋਈ ਨਾ ਕੋਈ ਤਾਂ ਸਾਂਭਣਾ ਚਾਹੀਦਾ ਹੀ ਹੈ, ਦੇਖਦੇ ਹਾਂ ਕੀ ਬਣਦਾ। ਖੈਰ, ਇਹ ਸਕੀਮ $105 US ਦਿਆ ਕਰੇਗੀ, ਦੇਖਦੇ ਹਾਂ ਕੀ ਕਰਦੇ ਨੇ। ਉਧਰੋਂ ਖਬਰ ਆਈ ਆ ਗੋਡੀ ਹਾਓ, ਜਿਹੜਾ ਇੰਟਰਨੈਸ਼ਨਲ ਬ੍ਰਿਜ ਹੈ, ਖੁੱਲਣ ਨਾਲ ਤੁਸੀਂ ਕੀ ਸਮਝਦੇ ਹੋ, ਫਾਈਨਲੀ ਖੁੱਲ ਜਾਏਗਾ? 65% ਕਹਿੰਦੇ ਯੈਸ, ਅਤੇ ਮੈਂ ਉਹ 100% ਚਾਹੁੰਦਾ ਵੀ ਜਿਹੜੇ ਕਹਿੰਦੇ ਯੈਸ। ਹੈਰੀਸਨ ਫੋਰਡ ਜਿਹੜੇ ਇੰਗਲਿਸ਼ ਮੂਵੀਆਂ ਦੇਖਦੇ ਆ।

0: ਉਹਨਾਂ ਨੂੰ ਗਿਆਨ ਹੋਏਗਾ ਵੀ ਹੈਰੀਸਨ ਫੋਰਡ ਕੌਣ ਆ। ਬਹੁਤ ਵੱਡਾ ਇੱਕ ਨਾਮ ਹੈ ਇੱਥੇ ਦੀ ਹਾਲੀਵੁੱਡ ਇੰਡਸਟਰੀ 'ਚ। July 13, 1942 ਨੂੰ ਉਹਨਾਂ ਦਾ ਜਨਮ ਹੋਇਆ ਸੀ ਅੱਜ ਦੀ ਤਾਰੀਖ ਉੱਪਰ। ਟਰੱਕ ਡਰਾਈਵਰ ਨੇ ਡੋਰਮ ਰੀਜਨ 'ਚ ਇੱਕ ਬੀਬੀ ਦੇ ਟਰੱਕ ਮਾਰਿਆ, ਉਹਦੀ ਮੌਤ ਹੋ ਗਈ। ਔਰ ਇਹਦੇ ਨਾਲ ਨਾਲ ਯੋਰਕ ਰੀਜਨ 'ਚ ਖਬਰ ਆਈ ਹੈ ਜਿਹੜਾ ਮੈਗਨਾ ਦਾ ਚੌਧਰੀ ਸੀ ਜਾਂ ਹੈਗਾ ਬਿਲ ਸਟ੍ਰੋਨਿਕ, ਉਹਦਾ ਨਾਮ ਹੋਸਪਿਟਲ ਤੋਂ ਉਤਾਰਤਾ ਹੈ। ਕਿਉਂਕਿ ਅੱਜ ਤੋਂ 25-30 ਸਾਲ ਪਹਿਲਾਂ ਜੀ ਕੁੜੀਆਂ ਆਈਆਂ, ਕਹਿੰਦੇ 30 ਸਾਲ ਪਹਿਲਾਂ, 25 ਸਾਲ, 20 ਸਾਲ ਪਹਿਲਾਂ ਇਹਨਾਂ ਨੇ ਸਾਡੇ ਹੱਥ ਲਾਇਆ, ਆਹ ਕੀਤਾ, ਉਹ ਕੀਤਾ, ਜੋ ਵੀ ਕੀਤਾ। 25-30 ਸਾਲ ਬਾਅਦ ਆ ਕੇ ਇਸ ਤਰ੍ਹਾਂ ਕਰਨਾ ਮੇਰੇ ਖਿਆਲ ਗਲਤ ਆ। ਦੋ ਚਾਰ ਮਹੀਨੇ, 2-4 ਸਾਲ, 1-2 ਸਾਲ ਇੰਨੇ ਹੋਣੇ ਚਾਹੀਦੇ ਆ। ਇਹ ਨਹੀਂ ਵੀ 30 ਸਾਲ ਬਾਅਦ ਜਾ ਕੇ ਕਹੋ ਜੀ ਇਸਨੇ ਤਾਂ ਹਮਾਰੇ ਸਾਥ ਇਹ ਕੀਆ ਥਾ। ਇਹ ਗੱਲ ਵੱਖਰੀ ਆ। ਇਹੀ ਹੋਸਪਿਟਲ, ਇਹੀ ਪਾਰਕਾਂ ਵਾਲੇ ਜਿਹੜੇ ਚੰਦਾ ਲੈਂਦੇ ਸੀ, ਕੀ ਹੁਣ ਉਹ ਚੰਦਾ ਮੋੜਨਗੇ ਇਹਨੂੰ? ਨਹੀਂ ਨਾ। ਟ੍ਰਿਪਲ ਏ ਲੈਂਡਸਕੇਪਿੰਗ ਕਰਦੀ, ਹਰ ਲੈਂਡਸਕੇਪਿੰਗ ਦੇ ਲਈ ਇੱਕੋ ਇੱਕ ਨਾਮ ਹੈ, ਟ੍ਰਿਪਲ ਏ ਲੈਂਡਸਕੇਪਿੰਗ। 6477841213। ਨਵਾਂ ਘਾਹ ਲਾਉਣਾ, ਇੰਟਰਲੋਕਿੰਗ ਲਾਉਣੀਆਂ, ਕਿਆਰੀਆਂ ਪਾਉਣੀਆਂ, ਜਿਹੜੇ ਪੁਰਾਣਾ ਘਾਹ ਹੈ ਖਰਾਬ ਹੈ ਉਹਨੂੰ ਠੀਕ ਕਰਾਉਣਾ, ਦਰਖਤ ਪਟਾਉਣੇ, ਦਰਖਤ ਲਾਉਣੇ। ਨੰਬਰ ਇੱਕੋ ਹੀ ਆ, 6477841213। ਫਰਨੀਚਰ ਤੇ ਗ੍ਰੈਂਡ ਫਰਨੀਚਰ ਦੇ ਗ੍ਰੈਂਡ ਸੇਲ ਲਗਾ ਦਿੱਤੀ ਆ। ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ, ਸਰ ਵੈਲਕਮ ਟੂ ਦਾ ਸ਼ੋ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇ ਭਾਜੀ। ਬਿਲਕੁਲ, ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦਾ ਸੱਦਾ ਪੱਤਰ ਪਰਿਵਾਰਾਂ ਨੂੰ ਦੇ ਰਹੇ ਆ, ਜਿਸ ਚ ਬਹੁਤ ਸਾਰੀ ਨਵੇਕਲੇ ਕਿਸਮ ਦੀ ਨਵੀਂ ਇਨਵੈਂਟਰੀ, ਜਿਹਦੇ ਵਿੱਚ ਪਾਵਰ ਰਿਕਲਾਈਨਰ, ਮਸਾਜਰ, ਰਿਕਲਾਈਨਰ ਨਵੇਂ ਲੱਗ ਚੁੱਕੇ ਨੇ, ਟਰਕੀ ਦੇ ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਕੜਾਕੇ ਕੱਢਣੀਆਂ ਪ੍ਰਾਈਸ ਦਿੱਤੀਆਂ ਜਾਣੀਆਂ ਤੇ ਨਾਲ ਦੀ ਨਾਲ ਤੋਹਫੇ ਜਿਹੜੇ ਆ ਐਨਵਰਸਰੀ ਸੇਲ ਦੇ ਉੱਪਰ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੁਸੀਂ ਪਹਿਲਾਂ ਬਾਈ ਕਰ ਲੈਣੀ ਆ, ਬਾਈ ਕਰਕੇ ਬਿੱਲ ਬਣਾ ਕੇ ਫਿਰ ਫਰੰਟ ਤੇ ਇੱਕ ਬਾਕਸ ਰੱਖਿਆ ਹੋਇਆ, ਉਹਦੇ ਵਿੱਚੋਂ ਆਪਣੀ ਪਰਚੀ ਤੁਸੀਂ ਕੱਢ ਲੈਣੀ ਆ। ਤੁਸੀਂ $1100 ਕੈਸ਼ ਇਨਾਮ ਜਿੱਤ ਸਕਦੇ ਹੋ, ਵੱਡੇ ਸਾਈਜ਼ ਦਾ ਟੀਵੀ ਜਿੱਤ ਸਕਦੇ ਹੋ, ਤੁਸੀਂ ਐਪਲ ਦੀ ਸਮਾਰਟ ਵਾਚ ਜਿੱਤ ਸਕਦੇ ਹੋ, ਸੋ ਮਾਈਕਰੋਵੇਵ ਜਿੱਤ ਸਕਦੇ ਹੋ। ਕੈਸ਼ ਪ੍ਰਾਈਜ਼ ਤੇ ਬਹੁਤ ਸਾਰੇ ਤੋਹਫੇ ਜਿਹੜੇ ਤੁਸੀਂ ਉਸ ਬਾਕਸ ਦੇ ਵਿੱਚੋਂ ਆਪਣੀ ਪਰਚੀ ਕੱਢਣੀ ਆ। ਈਵਨ ਤੁਸੀਂ $100 ਦਾ ਮੈਟਰਸ ਵੀ ਬਾਏ ਕਰਦੇ ਹੋ, ਤੁਹਾਡੀ ਹੋ ਸਕਦਾ $1100 ਦੀ ਪਰਚੀ ਨਿਕਲ ਆਵੇ, ਤੁਸੀਂ $1100 ਕੈਸ਼ ਪ੍ਰਾਈਜ਼ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਹਰੇਕ ਪਰਚੇ ਦੇ ਨਾਲ ਬਾਕਸ ਦੇ ਵਿੱਚੋਂ ਪਰਚੀ ਚੱਕੋ, ਆਪਣਾ ਗਿਫਟ ਦੇਖੋ ਤੇ ਰਾਈਟ ਵੇ ਆਪਣਾ ਤੋਹਫਾ ਘਰ ਲੈ ਕੇ ਜਾਓ। ਸੋ ਐਨਵਰਸਰੀ ਸੇਲ ਇਸ ਵੀਕਡ ਦੇ ਉੱਪਰ ਲੱਗਣ ਜਾ ਰਹੀ ਆ। ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ। ਐਨਵਰਸਰੀ ਸੇਲ ਦੇ ਉੱਪਰ 6685 ਟੋਮਗਨ ਰੋਡ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ। ਐਨਵਰਸਰੀ ਸੇਲ, ਐਨਵਰਸਰੀ ਸੇਲ ਦੇ ਭਾਜੀ।
0: ਥੈਂਕ ਯੂ ਸਰ। ਜਨਕ ਜੂਨੋ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸਦੇ ਆ। ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਕ ਤੇ ਸੋਨਾ ਥੱਲੇ ਆ। ਡਾਲਰ ਤੇ ਕਰੂਡ ਵਾਲੇ ਸਮੇਂ ਉੱਪਰ ਜਾ ਰਿਹਾ ਹੈ।
2: ਤੁਸੀਂ ਸੁਣ ਰਹੇ ਹੋ ਬੀ ਟਾਊਨ ਰੇਡੀਓ ਵਿਦ ਜਤਿੰਦਰ ਗੰਡਮ। ਪੇਸ਼ ਕਰਦੇ ਆ ਅੱਜ ਦਾ ਖਾਸ ਵਿਚਾਰ, ਜਿਹੜਾ ਕਹਿੰਦਾ ਹੈ ਕਿ ਜ਼ਿੰਦਗੀ ਕਿੰਨੀ ਸੋਹਣੀ ਹੈ ਨਾ, ਇਹ ਵੇਖਣ ਲਈ ਸਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ। ਜਿੱਥੇ ਅਸੀਂ ਆਪਣੀਆਂ ਅੱਖਾਂ ਖੋਲ ਲਈਏ, ਉੱਥੇ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ। ਯਾਨੀ ਦੋਸਤੋ, ਜੇ ਜ਼ਿੰਦਗੀ ਸੋਹਣੀ ਨਹੀਂ ਲੱਗ ਰਹੀ ਨਾ, ਤਾਂ ਕਮੀ ਸਾਡੇ ਚ ਹੈ। ਜ਼ਿੰਦਗੀ ਸੋਹਣੀ ਹੀ ਹੈ, ਪਰ ਸਾਡੀਆਂ ਅੱਖਾਂ ਜਿਹੜੀਆਂ ਨਾ, ਉਹ ਬੰਦ ਨੇ, ਸਾਡਾ ਧਿਆਨ ਨਹੀਂ ਹੈ। ਜਦੋਂ ਧਿਆਨ ਲਿਜਾਵਾਂਗੇ ਨਾ ਚੰਗੀਆਂ ਚੀਜ਼ਾਂ ਵੱਲ, ਸ਼ੁਕਰ ਕਰਨ ਵੱਲ, ਤਾਂ ਆਪਣੇ ਆਪ ਅੱਖਾਂ ਅੱਗੇ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਜਾਣਗੀਆਂ ਜਿਹੜੀਆਂ ਸਾਡੇ ਵਾਸਤੇ ਬਹੁਤ ਚੰਗੀਆਂ ਨੇ, ਬਹੁਤ ਖੂਬਸੂਰਤ ਨੇ ਸਾਡੇ ਆਲੇ ਦੁਆਲੇ, ਔਰ ਬਹੁਤ ਬਿਹਤਰ ਨੇ।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ। ਰਾਈਟ, ਜੁਲਾਈ 25 ਨੂੰ 1-3 ਵਜੇ ਤੱਕ ਓਪਨ ਹਾਊਸ ਲੱਗੇਗਾ। ਕੁਝ ਸੰਦੇਸ਼ਾਂ ਬਾਅਦ ਤੁਹਾਨੂੰ ਜੋਕ ਸੁਣਾ ਰਹੇ ਹਾਂ। ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040। 647-429-4040।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099 905-460-9999 ਇਹਨਾਂ ਦਾ ਨੰਬਰ ਹੈ।
6: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
6: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1-3 ਵਜੇ ਤੱਕ।
8: ਓ ਖੋਤੇ ਦਾ ਪੁੱਤਰਾ, ਮੈਂ ਤੈਨੂੰ ਦੇਖ ਰਿਹਾ ਇੰਨੀ ਦੇਰ ਤੋਂ ਮੁਰਗਾ ਬਣਿਆ, ਗੱਲ ਕੀ ਆ ਵਿੱਚੋਂ?
9: ਪਾਪਾ ਤੁਸੀਂ ਤਾਂ ਕਿਹਾ ਸੀ ਜਿਹੜਾ ਕੰਮ ਸਕੂਲ ਚ ਕਰਦਾ ਉਹਨੂੰ ਘਰ ਆ ਕੇ 1/2 ਘੰਟਾ ਦੁਹਰਾਇਆ ਕਰ।
8: ਹੈਂ?
10: ਫਿੱਟੇ ਮੂੰਹ ਤੇਰੇ।
0: ਲਓ ਜੀ, ਆਪਣੇ ਤੇਜ ਬਾਈ ਜਿਨ੍ਹਾਂ ਕੋਲੇ ਗੋਲਡਨ ਲਾਈਨ ਟਰੈਕਟਰ ਆਏ ਹੋਏ ਨੇ, 4-5 ਮਾਡਲ ਖੜੇ ਨੇ ਹੈਵੀ 10 ਦੇ ਉੱਪਰ ਖੜੇ ਨੇ। ਇਹ ਕੰਪੈਕਟ ਟਰੈਕਟਰ ਨੇ, ਬੜੇ ਭਰੋਸੇਮੰਦ ਕੰਪੈਕਟ ਟਰੈਕਟਰ ਨੇ। ਇਹ ਵੱਖੋ ਵੱਖਰੇ ਮਾਡਲ ਨੇ, 20,000 ਤੋਂ ਸ਼ੁਰੂ ਹੁੰਦੇ ਨੇ। ਬਾਕੀ ਡਿਪੈਂਡ ਕਰਦਾ ਤੁਸੀਂ ਅਟੈਚਮੈਂਟ ਕਿਹੜੀਆਂ ਲੈਂਦੇ ਹੋ। ਸਨੋ ਬਲੋ ਲੱਗ ਸਕਦਾ ਹੈ, ਸਨੋ ਬਲੇਡ ਵਰਗੇ ਅਟੈਚਮੈਂਟ ਕਰ ਸਕਦੇ ਹੋ। ਜੇ 1-2 ਏਕੜ 'ਚ ਤੁਹਾਡਾ ਮਕਾਨ ਹੈ, ਆਪ ਘਾਹ ਕੱਟੋ, ਨਾਲੇ ਸਿਹਤ ਬਣਾਓ, ਲੋਡਰ ਵਗੈਰਾ ਸਭ ਲੱਗਦੇ ਨੇ। ਬੜੇ ਅੱਛੇ ਨੇ ਔਰ ਇੰਡੀਆ ਦੀ ਇਹ ਬੜੀ ਵਧੀਆ ਕੰਪਨੀ ਹੈ ਜਿਹੜੇ ਬਣਾ ਕੇ ਇੱਥੇ ਭੇਜੇ ਇਹਨਾਂ ਨੇ। ਔਰ ਤੇਜ ਸਾਹਿਬ ਇਹਦੀ ਪੂਰੀ ਜਾਂਚ ਪੜਤਾਲ ਕਰਦੇ ਨੇ। ਤੁਸੀਂ ਇਹਨਾਂ ਨੂੰ ਫੋਨ ਕਰ ਲਓ, ਤੁਸੀਂ ਟੈਸਟ ਡਰਾਈਵ ਵੀ ਕਰ ਸਕਦੇ ਹੋ, ਐਸੀ ਗੱਲ ਨਹੀਂ ਹੈ। 6476221754 6227454 6247454 ਕੰਪੈਕਟ ਟਰੈਕਟਰ, ਇੱਕ ਭਰੋਸੇਮੰਦ ਕੰਪੈਕਟ ਟਰੈਕਟਰ ਹਨ। ਕਮਲਜੀਤ ਜੀ, ਵੈਲਕਮ ਟੂ ਦਾ ਸ਼ੋਅ। ਸਰ
11: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਮਹਾਰਾਜ, ਕੀ ਹਾਲ ਚਾਲ ਨੇ?
11: ਬਹੁਤ ਵਧੀਆ ਦੇਵ ਜੀ, ਬਹੁਤ ਵਧੀਆ,
0: ਵਧੀਆ ਚਾਹੀਦੇ, ਕਰੋ ਹੁਕਮ ਸਰ।
11: ਦੇਵ ਜੀ ਗੱਲ ਹੁਣ ਇਹ ਆ, ਜਿਵੇਂ ਆਪਾਂ ਮੌਰਗੇਜ ਦੀ ਗੱਲ ਕਰਦੇ ਨਾ, ਜੇ ਹੁਣ ਆਪਾਂ ਇੱਕ ਆਮ ਹੀ ਦੇਖਦੇ ਹਾਂ ਵੀ ਬੰਦਾ ਸੌਖਾ ਕੌਣ ਆ, ਸੌਖਾ ਉਹ ਬੰਦਾ ਜਿਹਦੇ ਜਿਹਦੀ ਜਿਹਦੀ ਫਾਈਨੈਂਸ਼ੀਅਲ ਹਾਲਤ ਸੌਖੀ ਆ, ਹਨਾ, ਉਸੇ ਬੰਦੇ ਨੂੰ ਆਪਾਂ ਸੌਖਾ ਕਹਿੰਦੇ ਹਾਂ। ਹੁਣ ਪਹਿਲਾਂ ਉਹ ਟਾਈਮ ਚੱਲਦਾ ਸੀਗਾ ਜਦੋਂ ਤੁਸੀਂ ਕਹਿ ਦੇ ਜੇ ਕੋਈ, ਹੁਣ ਮੰਨ ਲਓ ਚਾਰ ਜਾਣੇ ਬੈਠੇ ਵੀ, ਜੇ ਕਹਿ ਦੋ ਕਿ ਮੇਰੇ ਕੋਲ ਦੋ ਜਾਂ ਤਿੰਨ ਘਰ ਆ, ਮਤਲਬ ਆਪਾਂ ਉਹ ਬੰਦੇ ਨੂੰ ਕਹਿ ਦਿੰਦੇ ਸੀ ਵੀ ਯਾਰ ਇਹ ਬੰਦਾ ਅਮੀਰ ਆ ਜਿਹੜਾ ਤਿੰਨ ਚਾਰ ਪ੍ਰੋਪਰਟੀਆਂ ਲਈ ਸਕਦਾ, ਹਨਾ,
0: ਨਹੀਂ ਕੋਈ ਨਹੀਂ।
11: ਹਾਂ ਦੇਵ ਜੀ ਗੱਲ ਹੁਣ ਇਸ ਤੋਂ ਪਹਿਲਾਂ ਹੁਣ ਹੋਈ ਪਈ ਆ ਉਲਟ, ਹੁਣ ਤਾਂ ਇਹ ਹਾਲਾਤ ਆ ਯਾਰ, ਤੇਰੇ ਘਰ ਦੇ ਉੱਤੇ ਕੋਈ ਸੈਕਿੰਡ ਮੌਰਗੇਜ ਤਾਂ ਹੈ ਨੀਗੀ, ਹਨਾ, ਜੇ ਤੁਹਾਡੇ ਕੋਲੇ ਕੋਈ ਪ੍ਰੋਪਰਟੀ ਆ ਉਹਦੇ ਉੱਤੇ ਕੋਈ ਸੈਕਿੰਡ ਮੌਰਗੇਜ ਹੈ ਨੀਗੀ, ਜਾਂ ਤੁਹਾਡੀ ਸਹੀ ਬੈਂਕ ਤੋਂ ਮੌਰਗੇਜ ਹੋਈ ਆ, ਹੁਣ ਦੇਵ ਜੀ ਉਹ ਬੰਦਾ ਅਮੀਰ। ਤੇ ਹੁਣ ਦੇ ਜੇ ਦੂਸਰੀ ਆਪਾਂ ਗੱਲ ਕਰਦੇ ਹੁਣ ਸੈਕਿੰਡ ਮੌਰਗੇਜ ਦੀ, ਸੈਕਿੰਡ ਮੌਰਗੇਜ ਜਦੋਂ ਵੀ ਆਪਾਂ ਨੂੰ ਲੋੜ ਪਈ ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੈਸੇ ਲੈਣ ਲਈ ਆਪਾਂ ਸੈਕਿੰਡ ਮੌਰਗੇਜ ਲੈ ਲਈ ਆ, ਪਰ ਜੇ ਸੈਕਿੰਡ ਮੌਰਗੇਜ ਲੈ ਲਈ ਹੈ ਤਾਂ ਮਤਲਬ ਇਹ ਨਹੀਂ ਗਾ ਵੀ ਤੁਸੀਂ ਉਹਨੂੰ ਕੋਈ ਦੋ ਜਾਂ ਚਾਰ ਜਾਂ ਪੰਜ ਸਾਲ ਉਸੇ ਮੌਰਗੇਜ ਨੂੰ ਲੈ ਕੇ ਤੁਰੇ ਫਿਰਨਾ, ਉਹ ਹੁੰਦਾ ਸਿਰਫ ਇੱਕ ਟੈਂਪਰੇਰੀ ਹੱਲ ਹੁੰਦਾ। ਪਰ ਜਦੋਂ ਵੀ ਤੁਹਾਡੀ ਰੀਨਿਊਲ ਆਉਂਦੀ ਆ ਜਾਂ ਜਦੋਂ ਵੀ ਤੁਸੀਂ ਆਪਦੀ ਮੌਰਗੇਜ ਰੀਫਾਈਨਾਂਸ ਕਰਾਉਣੀ ਹੁੰਦੀ ਆ, ਉਦੋਂ ਤੁਸੀਂ ਜਿਹੜੇ ਆਹ ਹਾਈ ਰੇਟ ਆਫ ਇੰਟਰਸਟ ਦੇ ਕਰਜ਼ੇ ਹੁੰਦੇ ਆ ਨਾ, ਇਹ ਆਪਦੀ ਮੌਰਗੇਜ ਦੇ ਵਿੱਚ ਪਾ ਕੇ ਇਹਦੀ ਪੇਮੈਂਟ ਲੋ ਕਰ ਸਕਦੇ ਆ।
0: ਹਾਂਜੀ ਸਰ,
11: ਹਾਂਜੀ, ਇਹਦੀ ਤੁਸੀਂ ਪੇਮੈਂਟ ਲੋ ਕਰ ਸਕਦੇ ਆ। ਹੁਣ ਮੁੱਖ ਦੀ ਗੱਲ ਇਹ ਰਹਿ ਗਈ ਇਹਨੂੰ ਲੋ ਕਿੱਦਾਂ ਕਰਨਾ। ਹੁਣ ਬਹੁਤ ਸਾਰੇ ਭੈਣ ਭਰਾ ਕਹਿ ਦਿੰਦੇ ਆ ਸਾਡੀ ਅੱਗੇ ਦੇਵ ਜੀ ਇੱਕ ਗੱਲ ਹੁੰਦਾ ਸੀਗਾ ਵੀ ਕੰਮ ਕਰਨਾ ਕਿਹਨੂੰ ਆਉਂਦਾ, ਜਿਹੜਾ ਬੈਂਕ ਤੋਂ ਮੌਰਗੇਜ ਕਰਵਾ ਦੇ ਮਤਲਬ ਵੀ ਉਹ ਬੰਦੇ ਨੂੰ ਕੰਮ ਕਰਨਾ ਆਉਂਦਾ। ਹੁਣ ਗੱਲ ਇਕੱਲੀ ਦੇਵ ਜੀ ਇੱਥੇ ਬੈਂਕ ਦੀ ਨਹੀਂ ਆ ਜਾਂਦੀ, ਇੱਥੇ ਗੱਲ ਅਪਰੇਜ਼ਲ ਦੀ ਵੀ ਆ ਜਾਂਦੀ ਆ। ਸੋ ਬਹੁਤ ਸਾਰੇ ਭੈਣ ਭਰਾਵਾਂ ਦੀ ਅਪਰੇਜ਼ਲ ਨਹੀਂ ਆਉਂਦੀ। ਜੇ ਕੋਈ ਵੀ ਭੈਣ ਭਰਾ ਪ੍ਰਾਈਵੇਟ ਮੌਰਗੇਜ ਚੱਕ ਲਿਆ ਜਾਂ ਕ੍ਰੈਡਿਟ ਕਾਰਡਾਂ ਦਾ ਰੇਟ ਆਫ ਇੰਟਰਸਟ ਹਾਈ ਰੇਟ ਆਫ ਇੰਟਰਸਟ ਦੇ ਉੱਤੇ ਪੇਮੈਂਟ ਕਰ ਰਿਹਾ, ਸੋ ਕਿਸੇ ਦੀ ਵੀ ਭੈਣ ਭਰਾ ਨੂੰ ਅਪਰੇਜ਼ਲ ਦੀ ਪ੍ਰੋਬਲਮ ਆ ਰਹੀ ਵੀ ਸਾਡੀ ਅਪਰੇਜ਼ਲ ਨਹੀਂ ਆਉਂਦੀਗੀ। ਇਕੱਲੀ ਮੌਰਗੇਜ ਕਰਾਉਣੀ ਗੱਲ ਡਿਫਰੈਂਟ ਹੁੰਦੀ ਆ, ਅਪਰੇਜ਼ਲ ਦੇ ਵੀ ਕਈ ਢੰਗ ਤਰੀਕੇ ਹੁੰਦੇ ਆ ਕਰਾਉਣ ਦੇ। ਸੋ ਕੋਈ ਵੀ ਮੇਰਾ ਭੈਣ ਭਰਾ ਇਸ ਕੰਡੀਸ਼ਨ ਦੇ ਨਾਲ ਲੜ ਰਿਹਾ, ਸਾਰੀ ਤੁਹਾਡੀ ਘਰ ਦੀ ਜਿਹੜੀ ਕਮਾਈ ਆ ਸਾਰੀ ਪੇਮੈਂਟਾਂ ਦੇ ਵਿੱਚ ਜਾ ਰਹੀ ਆ, ਤੁਹਾਡੇ ਤੋਂ ਕੋਈ ਹੱਲ ਨਹੀਂ ਨਿਕਲ ਰਿਹਾ ਹੈਗਾ। ਨੰਬਰ 1-1-416-316-1870 4-1-6-3-5-6-1-8-7-0 ਇੱਥੇ ਮੈਂ ਤੁਹਾਨੂੰ ਉਹ ਸਲਾਹ ਨਹੀਂ ਦੇ ਰਿਹਾ ਵੀ ਤੁਸੀਂ ਬੈਂਕਰਪਸੀ ਕਰ ਦਿਓ, ਤੁਸੀਂ ਪ੍ਰਪੋਜ਼ਲ ਕਰ ਦਿਓ, ਇਹ ਤਾਂ ਬਹੁਤ ਲਾਸਟ ਵਾਲੇ ਹਥਿਆਰ ਆ ਜਿਹੜੇ ਤੁਸੀਂ ਪਹਿਲਾਂ ਹੀ ਚੱਕ ਲੈਂਦੇ ਆ। ਇੱਥੇ ਇਹ ਆ ਵੀ ਆਪਾਂ ਆਪਦੀ ਕੰਡੀਸ਼ਨ ਚੋਂ ਬਾਹਰ ਆਉਣਾ, ਆਪਾਂ ਆਪਦੀ ਮੌਰਗੇਜ ਟਰੈਕ ਤੇ ਲੈ ਕੇ ਆਉਣੀ ਆ, ਆਪਾਂ ਆਪਦੀਆਂ ਪੇਮੈਂਟਾਂ ਟਰੈਕ ਤੇ ਲੈ ਕੇ ਆਉਣੀ ਆ। ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕਰਾਇਆ, ਬੁੱਕ ਕਰਾਇਆ, ਮੌਰਗੇਜ ਤੁਸੀਂ ਪਹਿਲਾਂ ਕਰਵਾ ਕੇ ਰੱਖਣੀ ਆ, ਕੋਈ ਬਿਨਾਂ ਹਰਾਸਮੈਂਟ ਤੋਂ ਮੌਰਗੇਜ ਚਾਹੁੰਦੇ ਆ, ਜਾਂ ਤੁਸੀਂ ਕੋਈ ਪ੍ਰਾਈਵੇਟ ਮੌਰਗੇਜ ਚੱਕ ਲਈ ਆ ਤੁਹਾਡੇ ਕੋਈ, ਜਾਂ ਤੁਹਾਡੇ ਘਰ ਦੀਆਂ ਪੇਮੈਂਟਾਂ ਨਹੀਂ ਹੋ ਰਹੀਆਂ ਜਾਂ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜ਼ਿਆਦਾ ਚੜ ਗਏ ਆ, ਜਾਂ ਕਿਸੇ ਵੀ ਭੈਣ ਭਰਾ ਨੇ ਫਸਟ ਟਾਈਮ ਬਾਇਰ ਆ, ਉਹਨੇ ਘਰ ਪ੍ਰੋਪਰਟੀ ਲੈਣੀ, ਉਹਨੇ ਸਾਰੀ ਮੌਰਗੇਜ ਦਾ ਪ੍ਰੋਸੈਸ ਸਮਝਣਾ, ਕਿੱਥੋਂ ਕਿਵੇਂ ਕੀ ਰੇਟ ਆਫ ਇੰਟਰਸਟ ਦੇ ਉੱਤੇ ਮੌਰਗੇਜ ਹੋਣੀ ਆ। ਸੋ ਇਹਨਾਂ ਸਾਰੀਆਂ ਸੇਵਾਵਾਂ ਦੇ ਲਈ ਨੰਬਰ 1-1-416-316-1870-4-1-6-3-5-6-1-8-7-0 ਸੋ ਦੇਵ ਜੀ ਮੈਂ ਨਹੀਂ ਭਰੋਸਾ ਦਵਾ ਸਕਦਾ, ਜਿਹੜੀ ਗੱਲ ਕਹੀ ਹੋਊਗੀ ਤੁਹਾਨੂੰ ਪੇਪਰ ਤੇ ਲਿਖ ਕੇ ਦਿਆਂਗੇ। ਜੇ ਮੈਂ ਡਾਲਰਾਂ ਦੀ ਤਾਂ ਗੱਲ ਦੂਰ ਵੀ ਕਰਦਾ, ਤੁਹਾਡੇ ਸੈਂਟਾਂ ਦਾ ਵੀ ਫਰਕ ਹੋਇਆ ਤੇ ਉਹਦੀ ਜ਼ਿੰਮੇਵਾਰੀ ਕਮਲਜੀਤ ਸਰਾਂ ਦੀ ਹੋਊਗੀ। ਸੋ ਨੰਬਰ 1-416-456-1870-4-1-6-3-5-6-1-8-7-0 ਦੇਵ ਜੀ ਇਹਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ। ਖਬਰਾਂ 'ਚ ਖਬਰ ਹੈ, ਅਮਰੀਕਾ ਵਿੱਚ ਖੇਤੀ ਕਾਮਿਆਂ ਦੀ ਮੰਗ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਅਤੇ 2025 ਦੌਰਾਨ ਤਕਰੀਬਨ 400,000 H-2A ਵੀਜ਼ੇ ਪ੍ਰਵਾਨ ਕੀਤੇ ਗਏ। ਹੁਣ ਇਹ ਨਾ ਸੋਚੇ ਵੀ ਸਾਰੇ ਜਗਰਾਓਂ ਤੋਂ ਹੀ ਆਉਣਗੇ, ਇਹ ਸਾਰੀ ਦੁਨੀਆਂ ਦੀ ਗੱਲ ਕੀਤੀ ਜਾ ਰਹੀ ਹੈ। ਅਮਰੀਕਾ ਦੀ ਜੇਲ੍ਹ ਵਿੱਚ ਬੰਦ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਰਿਹਾ ਅਤੇ ਸਜ਼ਾ 14 ਜੁਲਾਈ ਯਾਨੀ ਕੱਲ੍ਹ ਨੂੰ ਹੋਵੇਗੀ। ਜਾਨਲੇਵਾ ਸੜਕ ਹਾਦਸੇ ਲਈ ਜ਼ਿੰਮੇਵਾਰ ਹੋਣ ਦੇ 3 ਦੋਸ਼ਾਂ ਤਹਿਤ ਕਬੂਲਨਾਮਾ ਦਾਖਲ ਕਰ ਦਿੱਤਾ, ਜਦਕਿ ਇਸ ਤੋਂ ਪਹਿਲਾਂ ਕਹਿੰਦਾ ਨਾ ਭਈਏ ਹਮਾਰਾ ਤਾਂ ਕੋਈ ਕਸੂਰ ਨਹੀਂ, ਆਪ ਤਾਂ ਬੇਕਸੂਰ ਹੈ। ਖੈਰ, ਚੰਡੀਗੜ੍ਹ 3 ਸਾਲ ਪਹਿਲਾਂ ਡੱਡੂ ਮਾਜਰਾ ਵਿੱਚ ਆਪਣੇ ਇੱਕ ਕਤਲ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਆਪਣੇ ਹੀ ਭਰਾ ਦਾ ਕਤਲ ਕਰਨ ਦੇ ਦੋਸ਼ੀ ਨੂੰ ਉਮਰ ਕੈਦ ਲਈ ਚੱਕੀ ਪੀ ਸਿੰਘ ਕਰਤਾ। ਉਧਰ ਸਤਲੁਜ ਫਿਲਮ ਨੂੰ ਲੈ ਕੇ BJP ਚ ਫੁੱਟ, ਕੇਂਦਰੀ ਮੰਤਰੀ ਰਮਜੀਤ ਬੁੱਟੂ ਦੇ ਬਿਆਨ ਤੇ ਭੜਕੇ ਲਾਲਪੁਰਾ। ਲੁਧਿਆਣਾ ਦੇ ਸਕੂਲ ਨੂੰ ਬੰਬ ਦੇ ਉਡਾਉਣ ਦੀ ਧਮਕੀ ਦਿੱਤੀ ਗਈ। ਜੈਸਮਿਨ ਸੈਂਡਲਸ ਨੇ ਲਾਈਵ ਕਾਨਸਰਟ ਚ ਮੰਗੇਤਰ, ਕਹਿੰਦੀ ਯੇ ਮੇਰਾ ਮੰਗੇਤਰ ਹੈ, ਮੈਂ ਇਸੇ ਪਿਆਰ ਕਰਤੀ ਹੂੰ, ਯੇ ਮੇਰਾ ਚਲੋ। ਬੋਨੀ ਕਰੋਂਬੀ ਕਹਿੰਦੀ ਮੈਂ ਮਿਸਾ ਕਰੀ ਮੇਅਰ ਬਣਨੀ ਆ, ਦੁਬਾਰਾ ਇਲੈਕਸ਼ਨ ਲੜਨੀ ਆ। ਬਈ ਇਹਨੂੰ ਵੋਟ ਨਾ ਪਾਓ, ਉਹਦਾ ਰੀਜ਼ਨ ਮੈਂ ਦੱਸਦਾ। ਪਹਿਲਾਂ ਤੁਸੀਂ ਵੋਟ ਪਾਈ ਸੀਗੀ ਵੀ ਸਾਡੀ ਇਹ ਮੇਅਰ ਰਹੇਗੀ, ਛੱਡ ਕੇ ਭੱਜ ਗਈ ਨਾ ਵਿੱਚੋਂ ਸੋ, ਸਾਰਿਆਂ ਜਿਨ੍ਹਾਂ ਨੇ ਵੋਟ ਪਾਈ ਸੀ ਮਿਸਾਕਾ ਨੂੰ ਛੱਡ ਕੇ ਭੱਜ ਗਈ। ਮੈਨੂੰ ਤਾਂ ਲਿਬਰ ਲੀਡਰ ਬਣਨਾ ਹੈ, ਜਦੋਂ ਉੱਧਰ ਆ ਗਈ ਹੁਣ ਕਹਿੰਦੀ ਨਹੀਂ ਨਹੀਂ ਮੈਨੂੰ ਵਾਪਸ ਦਿਓ, ਮੈਂ ਆਪਣੀ ਨੌਕਰੀ ਵਾਪਸ ਲੈਣੀ ਹੈ। ਕਮ ਆਨ ਮੈਨ। ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਫੀਸ ਤੇ ਲੱਗੀ ਲਗਾਮ, ਹੁਣ ਸਾਲਾਨਾ 5% ਤੋਂ ਵੱਧ ਫੀਸ ਨਹੀਂ ਵਧਾ ਸਕਦੇ। ਸਾਡੇ ਨਾਲ ਰੀਅਲ ਸਟੇਟ ਏਜੰਟ ਜਤਿੰਦਰ ਗੰਦਮ ਸਾਡੇ ਜਿਗਰੀ ਦੋਸਤ ਨੇ ਹਾਜ਼ਰ ਨੇ। ਮਹਾਰਾਜ ਕੀ ਹਾਲ ਹੈ?
12: ਠੀਕ ਹੈ ਦੀਪ ਭਾਈ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਕਿਵੇਂ ਹੋ?
0: ਬਹੁਤ ਵਧੀਆ, ਬਹੁਤ ਵਧੀਆ। ਕੀ ਅਪਡੇਟ ਹੈ ਜਨਾਬ?
12: ਦੀਪ ਭਾਜੀ, ਕਾਟੇਜ 25 ਜੁਲਾਈ ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ ਲੈ ਕੇ 3 ਵਜੇ ਤੱਕ।
0: ਮੈਂ ਵੀ ਤੁਹਾਡੇ ਨਾਲ ਜਾ ਸਕਦਾ ਉਸ ਦਿਨ? ਮਹਾਰਾਜ
12: 100% ਸਰ, 200%
0: ਮੈਂ ਵੀ ਦੇਖਾਂਗਾ।
12: ਆਪਣੇ ਬੱਚਿਆਂ ਦੇ ਲਈ, ਆਪਣੀ ਫੈਮਿਲੀ ਦੇ ਲਈ ਕੁਛ ਵਧੀਆ ਕਰਕੇ ਜਾਣਾ ਚਾਹੁੰਦੇ ਹੋ, ਇੱਕ ਉਹ ਇਹ ਚੀਜ਼ ਹੈ ਜਿਹਦੇ ਵਿੱਚ ਦੇ ਭਾਜੀ ਇਸ ਸਮੇਂ 70-80 ਹਜ਼ਾਰ ਡਾਲਰ ਦੀ ਇਨਕਮ ਆ ਰਹੀ ਹੈ। ਹੌਲੀ ਹੌਲੀ ਦੇ ਭਾਜੀ ਜਿੱਦਾਂ ਜਿੱਦਾਂ ਰੈਕਟ ਜਿਹਦਾ ਵਧੀ ਜਾਣਾ, ਕਿਉਂਕਿ ਇਹ 2023 ਦੀ ਬਿਲਟ ਕੋਟੇਜ ਹੈ, ਕੋਈ ਪੁਰਾਣੀ ਕੋਟੇਜ ਨਹੀਂ। ਸੋ ਜਿੱਦਾਂ ਦੇ ਭਾਈ 2-4-5 ਸਾਲ ਹੋਰ ਪੁਰਾਣੀ ਹੋ ਜਾਣੀ ਆ, ਤੇ ਇਹਨੇ 1 ਲੱਖ ਤੋਂ ਉੱਪਰ ਦੀ ਇਨਕਮ ਜਨਰੇਟ ਕਰਨੀ ਸ਼ੁਰੂ ਕਰ ਦੇਣੀ ਹੈ। ਸੋ ਹਰੇਕ ਮਹੀਨੇ ਦੀ ਸੋਚ ਕੇ ਦੇਖੋ, ਤੁਹਾਡਾ 8-10 ਹਜ਼ਾਰ ਰੁਪਇਆ ਤੁਹਾਨੂੰ ਹਰੇਕ ਮਹੀਨੇ ਆਈ ਜਾਣਾ। ਫੁੱਲੀ ਮੈਨੇਜ ਕਰ ਰਹੀ ਨਹੀਂ ਕੰਪਨੀ, ਏਅਰਬੀਨ 2 ਸਾਲ ਦਾ ਰੈਕਡ ਹੈ। ਇਹ ਜਿਹੜੀ 2600 ਸਕੇਅਰ ਫੀਟ ਦੇ ਲਾਗੇ ਛਾਗੇ ਕੋਟੇਜ ਹੈ, 1.5 ਤੋਂ 2 ਏਕੜ ਦੇ ਵਿੱਚ ਦੇ ਭਾਜੀ ਬਣੀ ਹੋਈ ਹੈ। ਜਨਰੇਟਰ ਲੱਗਾ ਹੋਇਆ, 3 ਬੈਡਰੂਮ ਉੱਪਰ ਨੇ, ਵਾਕਆਊਟ ਦੇ ਭਾਜੀ ਬੇਸਮੈਂਟ ਬਣੀ ਹੋਈ ਹੈ, ਤੇ ਤੁਸੀਂ ਬੇਸਮੈਂਟ ਫਿਨਿਸ਼ ਕਰ ਸਕਦੇ ਹੋ, 4th ਬੈਡਰੂਮ ਕਰ ਸਕਦੇ ਹੋ ਰੈਡੀ। ਤੇ ਦੇ ਭਾਜੀ ਸਿਰਫ ਤੇ ਸਿਰਫ ਬ੍ਰੈਂਪਟਨ ਤੋਂ 2.25 ਘੰਟੇ ਦੀ ਡਰਾਈਵ ਹੈ, ਬੈਰੀ ਤੋਂ 1.25 ਘੰਟੇ ਦੀ ਡਰਾਈਵ ਹੈ। ਸੈਲਰ ਮੋਟੀਵੇਟ ਨੇ, ਨਵੀਂ ਪ੍ਰਾਈਸ ਆ ਚੁੱਕੀ ਹੈ। ਜੇ ਤੁਸੀਂ ਇਹਨੂੰ ਦੇਖਣਾ ਚਾਹੁੰਦੇ ਹੋ, ਕੋਈ ਲੈਣਾ ਚਾਹੁੰਦੇ ਹੋ, ਇੱਕ ਵਾਰੀ ਨੰਬਰ ਡਾਇਲ ਕਰ ਲਿਓ, 416-265-4162-2622 ਤੇ ਕਾਲ ਕਰ ਲਿਓ। ਇਸ ਕੋਟੇ ਤੁਸੀਂ ਮਾਲਕ ਬਣ ਸਕਦੇ ਹੋ ਬੜੀ ਜਲਦੀ।
0: ਅੱਛਾ ਗੱਲ ਇਹ ਜਤਿੰਦਰ ਜੀ, ਕੱਲ ਨੂੰ ਤੁਸੀਂ ਸਟੂਡੀਓ ਆਉਣਾ
12: 100% ਜੀ,
0: ਸਟੂਡੀਓ ਆ ਕੇ ਡਿਟੇਲ ਦੇਣੀ ਆ ਬਾਕੀ ਘਰਾਂ ਦੀ, ਕਿਉਂ ਅੱਜ ਟਿੰਬਰੀ ਟਾਈਟ ਆ ਥੋੜੀ ਜੀ।
12: ਓਕੇ ਭਾਈ, ਥੈਂਕ ਯੂ ਦੀਪਾ ਜੀ,
0: ਥੈਂਕ ਯੂ ਸਰ। ਰਾਮ ਮੰਦਿਰ ਦਾ ਚੱਕਰ ਪਿਆ ਹੋਇਆ, ਨੋਟ ਕੌਣ ਚੋਰੀ ਕਰ ਗਿਆ, ਟਰੱਸਟ ਮੈਂਬਰਾਂ ਵਿਰੁੱਧ FIR ਦਰਜ ਕਰਾਉਣ ਲਈ ਅਦਾਲਤ ਜਾਣਗੇ ਵਕੀਲ, ਮੁਲਜ਼ਮਾਂ ਦਾ ਨਾਲੇ ਕਹਿੰਦੇ ਕੇਸ ਨਹੀਂ ਲੜਨਾ ਹੈ। ਖੈਰ ਦਿੱਲੀ ਚ ਖਬਰ ਹੈਗਾ, ਯਮੁਨਾ ਚ 4 ਨਾਬਾਲਗ ਡੁੱਬ ਕੇ ਮਰ ਗਏ, ਨਾਲੇ ਜਮਾ ਮਾਂ ਕਹਿੰਦੇ ਆ। ਇੱਕ ਬੰਦਾ 51 ਸਾਲ ਦਾ ਆਪਣੇ ਇੱਥੇ ਸੈਂਟਰਲ ਮੈਨੇਟੋਲਨ ਹਾਈਵੇ 540 ਦੇ ਐਕਸੀਡੈਂਟ ਚ ਮਾਰਿਆ ਗਿਆ। ਕੈਨੇਡਾ ਵਿੱਚ 24,600 ਵਾਹਨਾਂ ਨੂੰ ਡੀਲਰਸ਼ਿਪ ਤੇ ਵਾਪਸ ਜਾਣਾ ਪਏਗਾ, ਏਅਰ ਬੈਗ ਦਾ ਚੱਕਰ ਹੈ। ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਦੀ ਮੌਤ ਹੋਈ, ਮਿਸਾਗਾ ਅਰਜੈਂਟੀਨਾ ਤੇ ਕਿਟਮਿਟ ਤੇ। ਸੈਟਰਡੇ ਟੋਰਾਂਟੋ ਸਾਲਸਾ ਤੇ ਸੇਂਟ ਕਲੇਅਰ ਫੈਸਟੀਵਲ ਕੈਂਸਲ ਕੀਤਾ ਗਿਆ, 2 ਮਾਰ ਤੇ 4 ਜ਼ਖਮੀ ਹੋਏ। ਐਤਵਾਰ ਨੂੰ 3 ਲੋਕਾਂ ਨੇ ਗੋਲੀਆਂ ਮਾਰੀਆਂ ਗਈਆਂ ਵਾਟਰਫਰੰਟ ਤੇ। ਅਮਰੀਕੀ ਘਰੇਲੂ ਹਿੰਸਾ ਮਾਮਲੇ ਚ ਪਤੀ ਨੇ ਆਪਦੀ ਘਰਵਾਲੀ ਸ਼ੀਤਲ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਇਹਦੀ ਫੋਟੋ ਤੇ ਸਾਰੀ ਡਿਟੇਲ ਪੜ੍ਹ ਸਕਦੇ ਹੋ davidtaler.com ਤੇ ਜਾ ਕੇ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਹਰਮੋਜ਼ ਨੂੰ ਕੰਟਰੋਲ ਕਰੇਗਾ, ਇਸ ਦੇ ਨਾਲ ਬਹੁਤ ਸਾਰਾ ਪੈਸਾ ਵੀ ਕਮਾਏਗਾ। ਇਰਾਨ ਕੰਪਲੀਟਲੀ ਉਹਨੇ ਡਿਸਟਰੋਏ ਕਰਤੀਆਂ ਅਮੈਰੀਕਾ ਦੀਆਂ ਜਿਹੜੀਆਂ UAF ਗੋਲਫ ਬੇਸ ਸੀ, ਜਿਹੜੀਆਂ ਪੇਟਰੀਅਟ ਏਅਰ ਡਿਫੈਂਸ ਸੀ, ਸਾਰੀਆਂ ਤੋੜਤੀਆਂ। ਹਰਮੋਜ਼ ਦੇ ਵਿੱਚ ਇਰਾਨ ਉੱਤੇ ਜਹਾਜ਼ ਵਾਲੇ ਉੱਤੇ ਹਮਲਾ, ਇਰਾਨ ਨੇ ਇੱਕ ਜਹਾਜ਼ ਤੇ ਹਮਲਾ ਕਰਤਾ, 10 ਭਾਰਤੀਆਂ ਨੂੰ ਸੁਰੱਖਿਆ ਕੱਢਿਆ ਗਿਆ, ਇੱਕ ਲੱਭਿਆ ਹੀ ਨਹੀਂ। ਰਾਤ ਹੋਈ ਟੱਕਰ ਵਿੱਚ ਸਰੀ ਦੇ ਪੈਦਲ ਯਾਤਰੀ ਨੂੰ ਟਰਾਂਜਿਸ ਬੱਸ ਨੇ ਟੱਕਰ ਮਾਰੀ। ਤਰਨ ਤਾਰਨ ਚ ਪੁਲਿਸ ਦੀ ਵੱਡੀ ਕਾਮਯਾਬੀ, ਖੇਤਾਂ ਚੋਂ 10.9 ਕਿਲੋ ਹੈਰੋਇਨ ਲੱਭੀ। ਇਹ ਹੈਰੋਇਨ ਦੇ ਬੀਜ ਹੁੰਦੇ ਜਿਹੜੇ ਉੱਥੇ ਬੀਜੇ ਜਾਂਦੇ ਆ। ਖੈਰ ਇੱਕ ਆਪਣਾ ਦੇਸੀ ਅਮਰੀਕਾ ਚ ਸ਼ਰੇਆਮ ਜਿੱਥੋਂ ਦੀ ਗੱਡੀਆਂ ਲੰਘਦੀਆਂ ਬੰਦੇ ਨੰਗਦੇ ਉੱਥੇ ਬਹਿ ਕੇ ਜੰਗਲ ਕਰਨ ਲੱਗ ਗਿਆ, ਨੰਬਰ 2। ਹੁਣ ਇਹੋ ਜਿਹੇ ਬੰਦੇ ਦਾ ਕੀ ਇਲਾਜ ਕਰੇ? ਹੁਣ ਤਾਂ ਹਿੰਦੁਸਤਾਨ ਵੀ ਰੇਲ ਦੀਆਂ ਪਟੜੀਆਂ ਦੇ ਲੋਕੀ ਵੀ ਜੰਗਲ ਪਾੜੀ ਘੱਟ ਕਰਤਾ, ਉਹ ਇੱਥੇ ਆ ਕੇ ਕਰਨ ਲੱਗਿਆ ਹੋਇਆ। ਇਹੋ ਜਿਹੇ ਨੂੰ ਕੁਛ ਨਾ ਕਰੇ, ਟੋਇਲਟ ਤੇ ਬਿਠਾ ਦੇ ਜਹਾਜ਼ ਦੇ ਉੱਪਰ, ਤੈਨੂੰ ਚੱਲ ਮਿੱਤਰਾ ਵਾਪਸ। ਟਰੰਪ ਨੂੰ ਮਾਰਨ ਦੀ ਜਿਹੜੀ ਸਕੀਮ ਆ ਉਹ ਕਾਫੀ ਤੇਜ਼ ਹੋ ਰਹੀ ਹੈ। ਟਰੰਪ ਦੀ ਧਮਕੀ ਤੋਂ ਬਾਅਦ ਮੁਸ਼ਤਬਾ ਖਮੇਨੀ ਦਾ ਸੰਦੇਸ਼, ਖੂਨ ਦਾ ਬਦਲਾ ਲੈਣ ਦੀ ਗੱਲ। ਓਨਟੇਰੀਓ ਨੇ $8 ਮਿਲੀਅਨ ਜਿਹੜਾ ਹੈ ਬਰਬਾਦ ਕੀਤਾ, US ਦੀ ਜਿਹੜੀ ਸ਼ਰਾਬ ਇੱਥੇ ਆਈ ਸੀ ਠੇਕਿਆਂ ਤੋਂ ਚੱਕ ਕੇ ਟਿਕਾਣੇ ਲਾ ਦੇ ਨਾ ਵੇਅਰ ਹਾਊਸਾਂ ਚ, ਉਹਦਾ ਖਰਚਾ ਪੈ ਰਿਹਾ। ਟਰੰਪ ਦੇ ਕਰੀਬੀ ਸਹਿਯੋਗੀ ਲਿੰਡਸ ਗ੍ਰਾਮ ਦੇ ਯੂਕਰੇਨ ਤੋਂ ਵਾਪਸ ਤੁਰੰਤ ਬਾਅਦ ਮੌਤ ਹੋ ਗਈ। ਕੀ ਰੂਸ ਨੇ ਉਹਨੂੰ ਜ਼ਹਿਰ ਦਿੱਤਾ ਸੀ? ਆਈ ਡੋਂਟ ਨੋ, ਮੈਂ ਕਿਹੜਾ ਕੋਲੇ ਖੜਾ ਸੀ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋ।
13: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ। 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।
14: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
15: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
0: ਮਾੜੀ ਮੋਟੀ ਖੇਤੀਬਾੜੀ ਦਾ ਕੰਮ ਵੀ ਕਰ ਦਿਓ, ਫਿਰ ਸਨੋਹ ਆਉਂਦੀ ਹੈ, ਸਨੋਹ ਹਟਾਉਣੀ ਆ, ਮੂਹਰੇ ਬਲੇਡ ਲਵਾਉਣਾ ਜਾਂ ਲੋਡਰ ਮੂਹਰੇ ਰੱਖਿਆ ਉਹ ਵੀ ਤੁਸੀਂ ਲੈ ਸਕਦੇ ਹੋ। ਸਾਰਿਆਂ ਲਈ ਜਾਣਕਾਰੀ ਲਈ ਫੋਨ ਕਰ ਲਓ 647-622-1754। ਮੇਡ ਇਨ ਇੰਡੀਆ ਬੜੇ ਅੱਛੇ ਨੇ ਔਰ ਫਾਈਨੈਂਸਿੰਗ ਮੌਕੇ ਤੇ ਕਰ ਦਿੰਦੇ ਨੇ, ਨੋ ਪ੍ਰੋਬਲਮ। ਡਿਪੈਂਡ ਕਰਦਾ ਨਾਲ ਨਾਲ ਕਿਹੜੇ ਚੀਜ਼ਾਂ ਦੀ ਅਟੈਚਮੈਂਟ ਤੁਸੀਂ ਲੈਂਦੇ ਹੋ। 6476221754 ਇਹਨਾਂ ਦਾ ਨੰਬਰ ਹੈ। ਟਰੰਪ, ਅੱਛਾ, ਰੂਸ ਦਾ ਸਭ ਤੋਂ ਗੁਪਤ ਜਹਾਜ਼ ਇਰਾਨ ਪਹੁੰਚ ਗਿਆ, ਕਹਿੰਦੇ ਹਵਾ ਤੋਂ ਜੰਗ ਨੂੰ ਕੰਟਰੋਲ ਕਰ ਸਕਦਾ ਹੈ। ਅਮਰੀਕਾ ਨੇ 24 ਘੰਟਿਆਂ ਵਿੱਚ 140 ਇਰਾਨੀ ਟਿਕਾਣਿਆਂ ਤੇ ਹਮਲੇ ਕੀਤੇ। ਕੀ ਰੂਸ ਯੂਕਰੇਨ ਤੋਂ ਹਾਰਨ ਵਾਲਾ ਹੈ? ਕ੍ਰੀਮੀਆ ਜਿਹੜਾ ਖਿਸਕ ਰਿਹਾ ਹੈ ਰੂਸ ਦੇ ਹੱਥੋਂ, ਤੇਲ ਲਈ ਲੰਬੀਆਂ ਕਤਾਰਾਂ ਲੱਗ ਗਈਆਂ। ਪੂਤਿਨ ਨੇ ਕਿਹਾ ਮੁਸ਼ਕਿਲ ਸਮਾਂ ਭਾਈ, ਮੁਸ਼ਕਿਲ ਸਮਾਂ ਹੈ। ਲਓ ਜੋਕ ਸੁਣੋ ਤੁਸੀਂ।
16: ਅਲੋਕ,
17: ਹਾਂਜੀ
16: ਬੇਟੇ, ਤੂੰ ਹਾਲੇ ਤੱਕ ਦੁਨੀਆ ਦਾ ਨਕਸ਼ਾ ਕਿਉਂ ਨਹੀਂ ਖਰੀਦਿਆ?
17: ਮੰਮੀ ਡੈਡੀ ਕਹਿੰਦੇ ਸੀ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਮੈਂ ਸੋਚਿਆ ਜਦੋਂ ਬਦਲ ਗਈ ਫਿਰ ਉਦੋਂ ਲੈ ਲਾਂਗੇ।
10: ਫਿੱਟੇ ਮੁਤੇਰੇ।
18: ਆ ਭੈਣੇ ਖਰੀਦ ਲਿਆ ਗਹਿਣੇ?
19: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
18: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ ਹੈ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
19: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
20: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
0: ਬੈਂਕਾਕ ਦੇ ਬਾਰ ਵਿੱਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ ਹੋ ਗਈ, ਜਦੋਂ 60 ਜਿਹੜੇ ਨੇ ਉੱਥੇ ਬੰਦੇ ਪਾਰਟੀ ਕਰ ਰਹੇ ਸੀ। ਆਪਣੇ ਨਾਲ ਗੱਲਬਾਤ ਕਰਨ ਲਈ ਕੋਈ ਜਿਹੜੇ ਸਾਡੇ ਸਪੌਂਸਰ ਨੇ ਉਹਨਾਂ ਦਾ ਨੰਬਰ ਲੈਣ ਲਈ, ਨੰਬਰ ਨੇ 416-677-0609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
21: ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।

0: Radio.ca. The opinions expressed in the following program are those of the host and their guests and do not reflect the views and opinions of the management and staff of CHLO AM 530. Those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is ਵਤਨੋਂ ਦੂਰ ਰੇਡੀਓ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड इटोबिको। वधेरे जानकारी लई कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: Kataria Tours and Travels located near 2883 Derry Road East Upper Airport and Derry the intersection upper to see cheap flight tickets si pal de vichon Toronto to Delhi, Delhi to Amritsar de route options sunu chahide ne ja tusi visa services di pal de vichon puri family vacation upar jaan di soch rahe ne jithe tanu all inclusive vacation packages bhi milde ne pahunchna va ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection open
5: ਮਿੱਤਰਾਂ ਦੇ ਜੰਕਸ਼ਨ ਤੇ
6: ਉਹ ਕਿਹੜੇ ਜੰਕਸ਼ਨ ਤੇ
7: ਇੱਕਾ ਜੰਕਸ਼ਨ ਬ੍ਰੈਂਪਟਨ ਤੇ
5: ਰਾਤ ਲੱਗੀਆਂ ਮਹਿਫਲਾਂ ਨਾਰੇ
7: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 646-429-4040 ਟਿੱਕਾ ਜੰਕਸ਼ਨ ਬ੍ਰੈਂਪਟਨ।
8: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
9: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
10: आज खुश तो बहुत हो गया
11: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
10: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
11: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
12: ਕਿਉਂ ਕਹਿ ਰਹੇ ਹੋ ਪਰ?
11: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
13: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
11: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
14: एक लाइफ है जिसे लव है,
15: ये कहते मुझसे सब है,
16: अरे एक घर है जिसका ड्रीम है।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: Nobel Fresh Foods ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 Sandalwood Parkway East ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫਰੈਸ਼ ਫੂਡ
3: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
4: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
3: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
4: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਚਾਪ ਟੌਪਿੰਗਸ ਨਾਨਸਟਾਪ

ਜਿੱਤੇ ਨਹੀਂ ਹਾਂ ਤੇ ਹਾਰੇ ਵੀ ਨਹੀਂ, ਚੰਗੇ ਨਹੀਂ ਹਾਂ ਤੇ ਮਾੜੇ ਵੀ ਨਹੀਂ। ਕੋਈ ਹਸਾ ਗਿਆ, ਕੋਈ ਰਵਾ ਗਿਆ, ਚਲੋ ਇੰਨਾ ਹੀ ਕਾਫੀ ਹੈ। ਜਿਹੜਾ ਵੀ ਮਿਲਿਆ ਜਿਉਣਾ ਹੀ ਸਿਖਾ ਗਿਆ। ਸੋ ਦੋਸਤੋ, ਇਹਨਾਂ ਸਤਰਾਂ ਦੇ ਨਾਲ ਸੋਮਵਾਰ ਦੀ ਦੁਪਹਿਰ ਵਤਨ ਦੂਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਔਰ ਜੁਲਾਈ ਮਹੀਨੇ ਦੀ 13 ਤਰੀਕ ਹੁਣੇ ਹੁਣੇ ਦੇਵਤਾ ਆਤਰਾ ਜੀ ਨੂੰ ਤੁਸੀਂ ਸੁਣ ਰਹੇ ਸੀ, ਤੇ ਹੁਣ ਤੁਹਾਡਾ ਸਾਡਾ ਸਾਥ ਹੈ। ਸਾਰਿਆਂ ਦਾ ਸਵਾਗਤ ਹੈ ਤੁਹਾਡਾ ਵਤਨ ਦੂਰ ਦੇ ਇਸ ਹਿੱਸੇ ਦੇ ਵਿੱਚ, ਤੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਸਾਡੇ ਸਪੋਂਸਰ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਵਿੱਚੋਂ ਸਮੋਸਾ ਸਵੀਟ ਫੈਕਟਰੀ, ਬੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ, ਅਤੇ ਇਸ ਦੇ ਨਾਲ ਨਾਲ ਜੀ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਜੁਲਰੀ ਦੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਸਿੰਗਾਪੁਰ ਜੁਲਰ, ਇਲੈਕਟ੍ਰੋਨਿਕ ਦੀ ਸ਼ੋਪਿੰਗ ਟੈਲੀ ਟੈਮ ਇਲੈਕਟ੍ਰੋਨਿਕ, ਅਤੇ ਇਸ ਦੇ ਨਾਲ ਨਾਲ ਟਿੱਕਾ ਜੰਕਸ਼ਨ, ਔਰ ਕਿਤੇ ਵੀ ਹਵਾਈ ਟਿਕਟਾਂ ਦੂਰ ਜਾਣਾ ਚਾਹੁੰਦੇ ਹੋ ਤੇ ਕਟਾਰੀਆ ਟੂਰ ਐਂਡ ਟਰੈਵਲ ਦੀਆਂ ਸੇਵਾਵਾਂ ਲੈ ਸਕਦੇ ਹੋ। ਢਿੱਲੋਂ ਵੀਡੀਓ, ਪੀਜ਼ਾ ਡਿਪੂ, ਅਤੇ ਇਸ ਦੇ ਨਾਲ ਨਾਲ ਸਾਡੀ ਰੀਅਲ ਸਟੇਟ ਪੀਜ਼ਾ ਡਿਪੂ, ਅਤੇ ਇਸ ਦੇ ਨਾਲ ਨਾਲ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਉਹ ਪ੍ਰੋਗਰਾਮ ਨੂੰ ਤੁਸੀਂ ਜਿਹੜਾ ਸੁਣ ਰਹੇ ਹੋ। ਔਰ ਸਟੂਡੀਓ ਦਾ ਇਸ ਟਾਈਮ ਨੰਬਰ ਹੈ 905-799-0999, 905-799-0999 ਤੇ ਗੱਲ ਕਰ ਸਕਦੇ ਹੋ। ਲਓ ਫਿਰ ਇੱਕ ਗੀਤ ਦੇ ਨਾਲ ਕਰਦੇ ਹਾਂ ਜਿਹੜਾ ਸ਼ੁਰੂਆਤ।

ਜੀ ਦੋਸਤੋ, ਹੁਣੇ ਹੁਣੇ ਗੀਤ ਦੇ ਨਾਲ ਤੁਸੀਂ ਜੁੜੇ ਹੋਏ ਸੀ ਔਰ ਰੁਪਿੰਦਰ ਹੋਂਡਾ ਹੋਰਾਂ ਦਾ ਜੀ ਨਵਾਂ ਗੀਤ ਆਇਆ ਔਰ ਮੈਨੂੰ ਲੱਗਾ ਤੁਹਾਨੂੰ ਵੀ ਚੰਗਾ ਲੱਗਿਆ ਹੋਊਗਾ ਤੇ ਨਾਲ ਦੀ ਨਾਲ ਬਹੁਤ ਜਲਦੀ ਅਸੀਂ ਪੰਜਾਬ ਦੇ ਨਾਲ ਵੀ ਜੁੜ ਰਹੇ ਹਾਂ। ਕਾਫੀ ਖਬਰਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੀਆਂ ਨੇ, ਉਹਨਾਂ ਦੇ ਉੱਤੇ ਥੋੜੀ ਜਿਹੀ ਗੱਲਬਾਤ ਕਰਾਂਗੇ ਤੇ ਤੁਹਾਡੇ ਕੋਲ ਵੀ ਕੋਈ ਗੱਲਬਾਤ ਹੋਵੇ ਤੇ ਨੰਬਰ 9057990999 ਤੇ ਕਰ ਸਕਦੇ ਹੋ। ਔਰ ਦੱਸ ਦਈਏ ਤੁਹਾਨੂੰ ਕਿ ਅਗਰ ਤੁਸੀਂ ਪ੍ਰੋਪਰਟੀ ਲੱਭ ਰਹੇ ਹੋ ਕੋਈ ਤੇ ਸਾਡੇ ਕੋਲ ਕੁਝ ਇੱਕ ਇਹੋ ਜਿਹੀਆਂ ਪ੍ਰੋਪਰਟੀਆਂ ਨੇ ਜਿਨ੍ਹਾਂ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਇਸ ਟਾਈਮ, ਜਿਨ੍ਹਾਂ ਦੇ ਵਿੱਚੋਂ ਮੈਂ ਦੱਸ ਦਵਾਂ ਲੰਡਨ ਦੇ ਵਿੱਚ ਇੱਕ 13,000 ਸਕੁਅਰ ਫੁੱਟ ਦੀ ਬਿਲਡਿੰਗ ਹੈ ਜਿਹੜੀ ਕਿ ਕਿਰਾਏ ਤੇ ਚੜੀ ਹੋਈ ਹੈ। 13,000 ਹੀ ਮੰਥਲੀ ਉਹਦਾ ਕਿਰਾਇਆ ਆ ਰਿਹਾ, ਤੁਹਾਨੂੰ 2.22 lakh ਦੇ ਵਿੱਚ ਉਹ ਜਿਹੜੀ ਲਿਸਟਿੰਗ ਕੀਮਤ ਹੈ, ਆਸਕਿੰਗ ਉਹਦੀ ਪ੍ਰਾਈਸ ਹੈ, ਮਿਲ ਸਕਦੀ ਹੈ। ਤੇ ਦੂਸਰਾ ਨਾਗਰਾ ਫਾਲ ਦੇ ਵਿੱਚ ਇੱਕ ਬਿਲਡਿੰਗ ਹੈ, ਉਹਦੇ ਵਿੱਚੋਂ 9,000 ਦੇ ਲਗਭਗ ਕਿਰਾਇਆ ਆ ਰਿਹਾ ਤੇ ਇਹਦੀ ਕੀਮਤ ਜਿਹੜੀ ਹੈ 1.212 lakh ਦੇ ਵਿੱਚ ਮਿਲ ਸਕਦੀ ਹੈ ਜੀ। ਸੋ ਤੁਸੀਂ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ 416-881-7070 ਤੇ ਕਾਲ ਕਰ ਲੈਣੀ, 416-881-7070 ਦੇ ਉੱਤੇ ਜਿਹੜਾ ਹੈ ਉਹ ਕਾਲ ਤੁਸੀਂ ਕਰ ਸਕਦੇ ਹੋ ਜੀ। ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਅੱਜ ਦਾ ਪ੍ਰੋਗਰਾਮ ਨੂੰ ਅਸੀਂ ਬੁੱਢਮਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ, ਵਧੀਆ ਤਰੀਕੇ ਨਾਲ ਆਪਣੇ ਮਹਿਮਾਨਾਂ ਦੀ ਸੇਵਾ ਕਰਨੀ ਚਾਹੁੰਦੇ ਹੋ, ਸੇਵਾਵਾਂ ਲੈ ਸਕਦੇ ਹੋ। ਨੰਬਰ ਹੈ 416-743-0003 ਦੇ ਉੱਤੇ। ਔਰ ਸਮੋਸਾ ਸਵੀਟ ਫੈਕਟਰੀ ਦਾ ਵੀ ਅੱਜ ਦੇ ਪ੍ਰੋਗਰਾਮ 'ਚ ਸਹਿਯੋਗ ਹੈ, 3 ਲੋਕੇਸ਼ਨਾਂ ਨੇ, ਮੇਨ ਹੈੱਡ ਆਫਿਸ ਜਿਹੜਾ ਐਟੋਬਿਕੋ ਦੇ ਵਿੱਚ ਹੈ ਤੇ ਦੂਸਰੀ ਬ੍ਰੈਂਬਲੀ ਤੇ ਸੈਂਡਲਵੁੱਡ ਤੇ ਤੇ ਤੀਸਰੀ ਜਿਹੜੀ ਹੈ ਉਹ ਏਅਰਪੋਰਟ ਤੇ ਕੰਟਰੀ ਸਾਈਡ ਦੇ ਵਿੱਚ ਹੈ। ਨੰਬਰ ਹੈ ਹੈੱਡ ਆਫਿਸ ਦਾ 416-213-1165। ਢਿੱਲੋਂ ਵੀਡੀਓ ਦੀ ਗੱਲਬਾਤ ਕਰਦੇ ਹਾਂ, ਕੋਈ ਵੀ ਆਈ ਪੀ ਟੀ ਵੀ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਉਹਨਾਂ ਕੋਲ ਜਿਹੜੇ ਡਿਜੀਟਲ ਐਪ ਉਹਨਾਂ ਨੇ ਸ਼ੁਰੂ ਕੀਤੇ ਨੇ ਉਹਦੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤੇ 905-204-1313 ਤੇ ਗੱਲਬਾਤ ਹੋ ਸਕਦੀ ਹੈ ਜੀ। 905-204-1313। ਇੰਸ਼ੋਰੈਂਸ ਦੀ ਦੁਨੀਆਂ ਦੇ ਵਿੱਚ ਹਰਪ੍ਰੀਤ ਸੈਣੀ ਹੋਰੀ, ਤੁਹਾਨੂੰ ਪਤਾ ਕੋਈ ਵੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਸੇਵਿੰਗਸ ਪਲਾਨ ਦੀ ਗੱਲਬਾਤ ਕਰਨੀ ਹੈ ਜਾਂ ਆਰ ਈ ਐਸ ਪੀ ਦੀ ਗੱਲਬਾਤ ਹੈ ਤੇ ਨੰਬਰ ਹੈ ਇਹਨਾਂ ਦਾ 416-817-6500 ਦੇ ਉੱਤੇ ਹੋ ਸਕਦੀ ਹੈ ਜੀ ਗੱਲ।

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट। हुण 3 लोकेशंस तो सर्व करदे ने 2 इन ब्रैम्पटन 1850 एल्बन रोड टोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे, इंश्योरेंस फॉर यू दी मोना मेंगी जी। जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: जी दोस्तों, एक बार फिर वतनों दूर च आप सब दा निघा स्वागत है। जिवें दस्सिया सी कि असीं कुछ पल लई पंजाब दे नाल जुड़ांगे, ते लो फिर असीं जलंधर तो जुड़ चुके हां। जलंधर सिटी लाइव टीवी दे सहयोग दे नाल कुछ जो पिछले 24 घंटे च जलंधर जां आसपास पंजाब दे विच वापरिया उहदी इनफॉर्मेशन जिहड़ी आ सांझी करांगे। जी आयां नूं सर
5: सति श्री अकाल जी, सारे दर्शकां नूं, कनेडा विच बैठे सारे पंजाबियां नूं बहुत बहुत ਮੁਬਾਰਕਾਂ ਕਿ ਉਹਨਾਂ ਨੇ ਅੱਜ ਜਲੰਧਰ ਤੋਂ ਜਿਹੜਾ ਸਾਨੂੰ ਇੱਕ ਮੌਕਾ ਦਿੱਤਾ ਹੁੰਦਾ, ਮੈਂ ਉਹਨਾਂ ਦਾ ਧੰਨਵਾਦ ਤੇ ਧੰਨਵਾਦ ਤੁਹਾਡਾ ਵੀ ਸੁਖੀ ਜੀ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਕਿ ਆਪਾਂ ਜਲੰਧਰ ਤੋਂ ਅੱਜ ਤੁਹਾਡੇ ਨਾਲ ਖਬਰਾਂ ਜਿਹੜੀਆਂ ਸ਼ੁਰੂ ਕਰਾਂਗੇ ਪੰਜਾਬ ਦੀਆਂ।
4: ਜੀ,
5: ਇਸ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
4: ਥੈਂਕ ਯੂ ਸਰ। ਔਰ ਕਾਫੀ ਕੁਝ ਸਿਆਸਤ ਚ ਵੀ ਹੋ ਰਿਹਾ ਤੇ ਕਾਫੀ ਜਿਹੜੇ ਹਾਲਾਤ ਵੀ ਪੰਜਾਬ ਦੇ ਮਾੜੇ ਹੋ ਰਹੇ ਨੇ, ਕਾਫੀ ਕੁਝ ਹੋ ਰਿਹਾ ਨੇ, ਔਰ ਕਿੱਥੋਂ ਸ਼ੁਰੂ ਕਰੀਏ ਗੱਲਬਾਤ?
5: ਗੱਲਬਾਤ ਸ਼ੁਰੂ ਕਰਦੇ ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਹਾਲਾਤ ਬਹੁਤ ਮਾੜੇ ਹੋ ਰਹੇ ਆ, ਉਹਨੂੰ ਲੈ ਕੇ ਅੱਜ ਸਾਡੇ ਨਾ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਕਿ 100 ਕਰੋੜ ਦੇ ਲਾਗਤ ਨਾਲ ਬਣੇ ਜਲੰਧਰ ਦੇ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਵਾਸਤੇ 17 ਤਰੀਕ ਨੂੰ ਜਲੰਧਰ ਚ ਪਹੁੰਚ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਦੀ ਖਬਰ ਗੱਲ ਕਰਾਂਗੇ ਕਿ ਅੱਜ ਉਹਨਾਂ ਦੇ ਆਉਣ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਬੰਬ ਨਾ ਉਡਾਉਣ ਦੀ ਧਮਕੀਆਂ ਦਿੱਤੀਆਂ ਗਈਆਂ। ਮਤਲਬ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਏਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਜਿਹਦੇ ਕਰਕੇ ਨਰਿੰਦਰ ਮੋਦੀ ਨੂੰ ਦੌਰਾ ਜਿਹੜਾ ਉਹ ਕੈਂਸਲ ਕੀਤਾ ਜਾ ਸਕੇ। ਹਾਲਾਂਕਿ ਤੁਹਾਨੂੰ ਪਤਾ 2022 ਦੇ ਇਲੈਕਸ਼ਨਾਂ ਵਿੱਚ ਵੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਹਦਾ ਬਹੁਤ ਵੱਡਾ ਝਟਕਾ ਮਿਲਿਆ ਸੀ ਕਿਉਂਕਿ ਉਦੋਂ ਵੀ ਕੁਛ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ, ਉਹਨੂੰ ਲੈ ਕੇ ਉਹਨਾਂ ਨੇ ਟਿੱਪਣੀ ਕੀਤੀ ਸੀ ਕਿ ਮੈਂ ਜਿੰਦਾ ਜਾ ਰਿਹਾ ਹਾਂ ਵਾਪਸ। ਮਤਲਬ ਕਿ ਚੰਨੀ ਸਰਕਾਰ ਨੂੰ ਸਿੱਧਾ ਚੈਲੰਜ ਕੀਤਾ ਸੀ, ਮੈਂ ਆਪਣੇ ਦਿੱਲੀ ਵਾਪਸ ਜਾ ਰਿਹਾ, ਸਹੀ ਸਲਾਮਤ ਜਾ ਰਿਹਾ, ਉਹਨੂੰ ਲੈ ਕੇ ਬਹੁਤ ਵੱਡਾ ਅਪਡੇਟ ਹੋਇਆ ਸੀ। ਔਰ ਪੰਜਾਬ ਦੀ ਜਿਹੜੀ ਸਰਕਾਰ ਹੈ ਕਾਂਗਰਸ ਦੀ, ਉਹ ਮੁੱਦੇ ਮੂੰਹ ਡਿੱਗ ਪਈ ਸੀ ਔਰ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਈ ਸੀ ਤੇ ਹੁਣ ਉਹੀ ਕੜੀ ਦੇ ਵਿੱਚ 17 ਤਰੀਕ ਨੂੰ ਫਿਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਜਲੰਧਰ ਵਿੱਚ ਆ ਰਹੇ ਨੇ, ਉਹ ਸਟੇਸ਼ਨ ਦਾ ਉਦਘਾਟਨ ਕਰਨਾ, ਉਹਨੂੰ ਲੈ ਕੇ ਉਹਨਾਂ ਦਾ ਜਿਹੜਾ ਆਉਣ ਦਾ ਸਿਸਟਮ ਹੈ ਸਾਰਾ, ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਜਲੰਧਰ ਜਿਹੜਾ ਕਾਇਆਕਲਪ ਹੋ ਰਿਹਾ ਰੇਲਵੇ ਸਟੇਸ਼ਨ, ਪਹਿਲੀ ਤਾਂ ਖਬਰ ਇਹ ਵਾਲੀ ਸੀ। ਉਸ ਤੋਂ ਇਲਾਵਾ ਕਿਸਾਨਾਂ ਨੇ ਇੱਕ ਜਿਹੜਾ ਆਪਣਾ ਟ੍ਰੇਡ ਡੀਲ ਚੱਲ ਰਹੀ ਹੈ ਅਮੈਰੀਕਾ ਔਰ ਇੰਡੀਆ ਦੀ, ਉਹਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਬੜੀ ਵੱਡੀ ਇੱਕ ਰੈਲੀ ਕੱਢੀ ਹੈ। ਉਸ ਰੈਲੀ ਦੇ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਟ੍ਰੇਡ ਡੀਲ ਦੇ ਖਿਲਾਫ ਹਾਂ, ਤੇ ਜਿੱਦਾਂ ਕਿ ਅੱਗੇ ਵੀ ਤੁਹਾਨੂੰ ਪਤਾ ਹੈ 2022 ਤੋਂ ਬਾਅਦ ਪਹਿਲਾਂ ਵੀ ਜਾਣੀ ਕਿ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ ਤੇ ਕਿਸਾਨ ਜਥੇਬੰਦੀਆਂ ਨੇ ਪੂਰੇ ਦੇਸ਼ ਦੇ ਵਿੱਚ ਇੱਕ ਬੰਦ ਕੀਤਾ ਸੀ, ਉਹਨੂੰ ਲੈ ਕੇ ਕਾਫੀ ਉਹਨਾਂ ਨੂੰ ਫੈਸਲੇ ਵਾਪਸ ਲੈਣੇ ਪਏ ਸੀ ਸਰਕਾਰ ਨੂੰ, ਉਹ ਵੀ ਅੱਜ ਦੇਖਣ ਨੂੰ ਮਿਲਿਆ ਕਿ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਅਪਡੇਟ ਹੋਈ ਹੈ। ਯਾਨੀ ਕਿ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨੂੰ ਲੈ ਕੇ ਵੱਡਾ ਵਿਰੋਧ ਕਰ ਰਹੀਆਂ ਨੇ। ਇਸੇ ਤਰ੍ਹਾਂ ਸਾਡੇ ਇੱਕ ਗਾਇਕ ਨੇ ਤੁਹਾਡੇ ਵੀ ਨੇੜੇ ਨੇ ਬਹੁਤ, KS ਮੱਖਣ, ਉਹਨਾਂ ਦੇ ਫਰਜ਼ੀ ਅਕਾਊਂਟ ਜਿਹੜੇ ਆ ਬਣ ਗਏ ਨੇ ਤੇ ਉਹਨੂੰ ਲੈ ਕੇ ਅੱਜ KS ਮੱਖਣ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਆਪਣਾ ਪੇਜ ਲੈ ਕੇ ਵਾਇਰਲ ਹੋ ਰਹੇ ਨੇ, ਕਹਿ ਰਹੇ ਨੇ ਕਿ ਮੇਰੇ ਨਾਂ ਦੇ ਜਿਹੜੇ ਫਰਜ਼ੀ ਅਕਾਊਂਟ ਬਣ ਰਹੇ ਆ ਉਹਨਾਂ ਤੇ ਭਰੋਸਾ ਨਾ ਕਰੋ, ਜਿਹੜਾ ਕਿ ਮੇਰਾ ਵੈਰੀਫਾਈ ਅਕਾਊਂਟ ਹੈ ਜਿਹਦੇ ਬਲੂ ਟਿਕ ਲੱਗਾ ਸਿਰਫ ਉਹੀ ਇੱਕ ਵੈਰੀਫਾਈ ਅਕਾਊਂਟ ਹੈ, ਉਹਨੂੰ ਲੈ ਕੇ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ। ਦੱਸ ਦਈਏ ਕਿ KS ਮੱਖਣ ਜਿਹੜੇ ਆ ਉਹ ਹੁਣ ਰਾਜਨੀਤੀ ਵਿੱਚ ਆ ਗਏ, ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਈ ਹੈ ਔਰ ਨਕੋਦਰ ਤੋਂ ਆਪਣੀ ਜਿਹੜੀ ਇਲੈਕਸ਼ਨ ਦੀ ਤਿਆਰੀ ਕਰ ਰਹੇ ਆ, ਉਹ ਇੱਕ ਵੱਡੀ ਅਪਡੇਟ ਹੈ। ਔਰ ਇੱਕ ਦੋ ਦਿਨਾਂ ਜਿਹੜੀ ਸਾਡੇ ਫਿਲਮ ਬੈਂਡ ਹੋਈ ਹੈ ਸਤਲੁਜ, ਉਹ ਵੀ ਆਪਣੇ ਪੈਂਤਰੀ ਗਾਉ ਜਿਹੜੇ ਆ ਪਿੰਡ ਵਿੱਚ ਜਿਹੜਾ ਉਹਨਾਂ ਦਾ ਉੱਥੇ ਉਹ ਦਿਖਾਉਣ ਦੀ ਤਿਆਰੀ ਕਰ ਰਹੇ ਨੇ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਅੱਜ ਵੱਡਾ ਐਲਾਨ ਕੀਤਾ ਜਿਹਦੇ ਵਿੱਚ ਸਕੂਲਾਂ ਦੀ ਮਨਮਰਜ਼ੀ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਆ ਉਹ ਨਹੀਂ ਹੋਏਗੀ। ਮਤਲਬ ਕਿ ਹੁਣ ਕੋਈ ਵੀ ਸਕੂਲ ਜਿਹੜਾ ਪ੍ਰਾਈਵੇਟ ਹੈ ਉਹ ਹਰ ਸਾਲ 5% ਤੋਂ ਜ਼ਿਆਦਾ ਆਪਣੀ ਫੀਸ ਜਿਹੜੀ ਹੈ ਉਹ ਨਹੀਂ ਵਧਾ ਪਾਏਗਾ। ਇਹਨੂੰ ਲੈ ਕੇ ਅੱਜ ਜਿਹੜਾ ਰਾਜਪਾਲ ਹੈ ਸਾਡੇ, ਉਹਨਾਂ ਨੇ ਅੱਜ ਮੋਹਰ ਲਾ ਦਿੱਤੀ, ਜਿਹੜਾ ਕਿ ਇੱਕ ਭਗਵੰਤ ਮਾਨ ਸਰਕਾਰ ਨੇ ਜਿਹੜਾ ਬਿੱਲ ਲਿਆਂਦਾ ਸੀ ਉਹਨੂੰ ਅੱਜ ਸਹਿਮਤੀ ਮਿਲ ਗਈ ਹੈ। ਉਹ ਵੱਡਾ ਅਪਡੇਟ ਤੁਹਾਡੇ ਪੰਜਾਬੀਆਂ ਵਾਸਤੇ ਹੈ ਕਿ ਇਹਨੂੰ ਲੈ ਕੇ ਇੱਕ ਵੱਡਾ ਅੰਦੋਲਨ ਚੱਲ ਰਿਹਾ ਸੀ, ਕਈ ਰਾਜਨੀਤਿਕ ਪਾਰਟੀਆਂ ਇਹਨੂੰ ਮੁੱਦਾ ਬਣਾ ਰਹੀ ਸੀ ਕਿ ਇੱਕ ਮਾਫੀਆ ਜਿਹੜਾ ਕੀ ਹੈ ਐਜੂਕੇਸ਼ਨ ਮਾਫੀਆ ਇਹਦੇ ਪਿੱਛੇ ਸੀਗਾ, ਜਿਹੜੀ ਮਨ ਮਰਜ਼ੀਆਂ ਕਰਦੇ ਸੀ ਉਹਦੇ ਤੇ ਵੱਡੀ ਰੋਕ ਜਿਹੜੀ ਹੈ ਉਹ ਲੱਗ ਰਹੀ ਹੈ। ਇੰਨਾ ਹੀ ਨਹੀਂ, ਇੱਕ ਜਲੰਧਰ ਚ ਅੱਜ ਇੱਕ ਸਾਡੇ ਸਵੇਰੇ ਸਵੇਰੇ ਦਿਨ ਚੜ੍ਹਦੇ ਹੀ ਇੱਕ ਐਕਸੀਡੈਂਟ ਹੁੰਦਾ ਹੈ, ਉਹਦੇ ਚ ਇੱਕ ਸਾਈਕਲ ਸਵਾਰ ਆ ਜਿਹੜਾ ਕਿ ਉਹ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ, ਔਰ ਬੜਾ ਦੁੱਖਦਾਈ ਘਟਨਾ ਸੀ ਸਾਡੇ ਜਲੰਧਰ ਵਿੱਚ, ਜਦਕਿ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਏਦਾਂ ਦੀਆਂ ਖਬਰਾਂ ਸਾਡੇ ਜਲੰਧਰ ਵਿੱਚ ਅਪਡੇਟ ਜਾਣੀ ਕਿ ਪੰਜਾਬ ਵਿੱਚ ਹੁੰਦੀਆਂ ਰਹਿੰਦੀਆਂ ਹੈ। ਇੱਕ ਖਬਰ ਆ ਰਹੀ ਸਾਡੇ ਕੋਲ ਸ੍ਰੀ ਅਨੰਦਪੁਰ ਸਾਹਿਬ ਤੋਂ, ਉੱਥੇ ਟੈਂਟ ਸਿਟੀ ਦੇ ਵਿੱਚ ਭੀਸ਼ਣ ਅੱਗ ਲੱਗ ਗਈ ਹੈ ਤੇ ਬਾਲ ਬਾਲ ਬੱਚੇ ਨੇ ਸਾਰੇ ਤੀਰਥ ਯਾਤਰੀ। ਦੱਸਦੀ ਕਿ ਉਸ ਅੱਗ ਦੇ ਵਿੱਚ ਤੀਰਥ ਯਾਤਰੀਆਂ ਨੂੰ ਬਚਾਉਣ ਵਾਸਤੇ ਜਿਹੜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹਨਾਂ ਦਾ ਬਹੁਤ ਜ਼ੋਰ ਲੱਗਾ, ਲੋਕਾਂ ਨੂੰ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਨੇ ਇੰਨਾ ਕੁ ਆਪਣਾ ਵਿਰਾਟ ਰੂਪ ਧਾਰਨ ਕਰ ਲਿਆ ਜਿਹਦੇ ਨਾਲ ਕਿ ਆਸ ਪਾਸ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਿਉਂਕਿ ਤੁਹਾਨੂੰ ਪਤਾ ਆਨੰਦਪੁਰ ਸਾਹਿਬ ਸਾਡਾ ਤੀਰਥ ਸਥਾਨ ਹੈ ਔਰ ਉੱਥੇ ਸਾਡੇ ਪੰਜਾਬੀ ਬਹੁਤ ਵੱਧ ਚੜ੍ਹ ਕੇ ਜਾਂਦੇ ਨੇ, ਤੇ ਤੁਹਾਨੂੰ ਪਤਾ ਗਰਮੀਆਂ ਦਾ ਮੌਸਮ ਹੈ ਤੇ ਫਿਰ ਲੋਕਾਂ ਦਾ ਜਾਣਾ ਬਣਦਾ। ਉਹ ਗਰਮੀਆਂ ਦੇ ਤਾਪਮਾਨ ਨਾਲ ਜਿਹੜੀ ਅੱਗ ਲੱਗੀ ਹੈ ਉਹ ਹਜੇ ਤੱਕ ਕਲੀਅਰ ਨਹੀਂ ਹੋਈ ਕਿ ਉਹ ਇਲੈਕਟ੍ਰੋਨਿਕ ਨਾਲ ਲੱਗੀ ਹੈ ਜਾਂ ਕੋਈ ਹੋਰ ਕਿਸੇ ਸ਼ਰਤ ਸੀ, ਉਹ ਹਜੇ ਕਲੀਅਰ ਨਹੀਂ ਹੋਈ। ਯਾਨੀ ਕਿ ਪੰਜਾਬ ਦੇ ਵਿੱਚ ਇਦਾਂ ਦੀਆਂ ਖਬਰਾਂ ਸਾਨੂੰ ਅੱਜ ਵੇਖਣ ਨੂੰ ਮਿਲੀਆਂ ਨੇ।
4: ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਕਾਫੀ ਅਪਡੇਟ ਦਿੱਤਾ ਪੰਜਾਬ ਦੇ ਬਾਰੇ ਚ ਜੋ ਜੋ ਵੀ ਆ। ਤੇ ਮੌਸਮ ਪਿਛਲੇ ਦਿਨਾਂ ਚ ਕੁਛ ਬਾਰਿਸ਼ ਵੀ ਕਾਫੀ ਹੋਈ ਸੀ, ਉਹ ਹੁਣ ਕੰਟੀਨਿਊ ਕਿ ਜਾਂ ਗਰਮੀ ਚੱਲ ਰਹੀ ਆ?
5: ਬਾਰਿਸ਼ ਦਾ ਇੱਦਾਂ ਜੀ ਕਿ ਸਾਉਣ ਦਾ ਮਹੀਨਾ ਹੁਣ ਤੁਹਾਡੇ ਵਾਸਤੇ ਹੈ ਕਿ 28 ਤੋਂ 31 ਤਰੀਕ ਤੋਂ ਸਾਉਣ ਦਾ ਮਹੀਨਾ ਸ਼ੁਰੂ ਹੋ ਰਿਹਾ ਸਾਡੇ, ਉਸ ਤੋਂ ਪਹਿਲਾਂ ਸਾਡੇ ਜਿਹੜੇ ਹੈ ਮੌਸਮ ਚੇਂਜ ਹੋ ਜਾਂਦੇ ਆ। ਔਰ ਸ਼ਿਵ ਭਗਤਾਂ ਵਾਸਤੇ ਵੱਡੀ ਖਬਰ ਹੈ ਕਿ ਹੁਣ ਸਾਉਣ ਦਾ ਮਹੀਨਾ ਜਿਹੜਾ ਉਹ 30 ਔਰ 31 ਤਰੀਕ ਤੋਂ ਜਿਹੜਾ ਸ਼ੁਰੂ ਹੋ ਰਿਹਾ ਉਹਨੂੰ ਲੈ ਕੇ ਤੁਹਾਨੂੰ ਪਤਾ ਸਾਡੇ ਪੰਜਾਬ ਦਾ ਮੌਸਮ ਜਿਹੜਾ ਹਮੇਸ਼ਾ ਹੀ ਇਹੋ ਜਿਹਾ ਰਹਿੰਦਾ ਕਿ ਕਦੀ ਗਰਮੀ ਤੇ ਕਦੀ ਬਾਰਿਸ਼, ਔਰ ਜਿਹੜਾ ਹੁੰਮਸ ਭਰਿਆ ਮਾਹੌਲ ਰਹਿੰਦਾ। ਅੱਜ ਵੀ ਸ਼ਹਿਰ ਦੇ ਵਿੱਚ ਬਹੁਤ ਹੁੰਮਸ ਸੀ ਸਵੇਰੇ, ਹਜੇ ਕਿ ਦਿਨ ਤੜਕ ਸਾਰ ਥੋੜੀ ਬਾਰਿਸ਼ ਹੋਈ, ਉਸ ਤੋਂ ਬਾਅਦ ਫਿਰ ਮੌਸਮ ਜਿਹੜਾ ਅਪਡੇਟ ਕਰਦਾ ਰਿਹਾ, ਕੰਟੀਨਿਊਸ ਇਹੋ ਜਿਹਾ ਮਾਹੌਲ ਸਾਡੇ ਚੱਲਦਾ ਰਹਿੰਦਾ। ਰੋਜ਼ ਪੰਜਾਬ ਦੇ ਵਿੱਚ ਕਦੀ ਕਿਸੇ ਕੋਨੇ ਚ ਕਦੀ ਕਿਸੇ ਕੋਨੇ ਚ ਮੀਂਹ ਜਿਹੜਾ ਪੈਂਦਾ, ਔਰ ਮੀਂਹ ਪੈਣ ਤੋਂ ਬਾਅਦ ਹੁੰਮਸ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਯਾਨੀ ਕਿ ਏਸੀ ਤੋਂ ਬਗੈਰ ਸਾਡੇ ਪੰਜਾਬੀ ਤੁਹਾਨੂੰ ਪਤਾ ਅੱਜ ਕੱਲ੍ਹ ਗੁਜ਼ਾਰਾ ਨਹੀਂ ਹੈ। ਵੈਸੇ ਤਾਂ ਕੈਨੇਡਾ ਦੇ ਪੰਜਾਬੀ ਵੀ ਅੱਜ ਕੱਲ੍ਹ ਏਸੀ ਦੇ ਵਿੱਚ ਹੀ ਰਹਿ ਰਹੇ, ਕਿਉਂਕਿ ਉੱਥੇ ਦਾ ਮੌਸਮ ਵੀ ਤੁਹਾਨੂੰ ਪਤਾ ਗਰਮ ਹੋ ਰਿਹਾ, ਔਰ ਤੁਸੀਂ ਮੈਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਹੋ।
4: ਬਿਲਕੁਲ ਜੀ, ਇੱਥੇ ਵੀ ਗਰਮੀ ਹੈ, 35 ਦੇ ਆਸ ਪਾਸ ਟੈਂਪਰੇਚਰ ਪਹੁੰਚਿਆ ਹੋਇਆ, ਕੱਲ ਨੂੰ ਇਹ ਤੋਂ ਵੀ ਜ਼ਿਆਦਾ 37 ਤੱਕ ਜਾਣਾ।
5: ਯਾਨੀ ਕਿ ਪੰਜਾਬ ਦੇ ਵਿੱਚ 38 ਅੱਜ ਰੂਟੀਨ ਸੀਗੀ, ਔਰ ਤੁਹਾਡੇ 35 ਮਤਲਬ ਕਿ ਇੱਕੋ ਜਿਹਾ ਪੰਜਾਬ ਔਰ ਕੈਨੇਡਾ ਦਾ ਮੌਸਮ, ਅਸੀਂ ਮੰਨ ਕੇ ਚੱਲੀਏ ਕਿ ਪੰਜਾਬ ਹੁਣ ਕੈਨੇਡਾ 'ਚ ਕੋਈ ਫਰਕ ਰਹਿ ਨਹੀਂ ਆ।
4: ਦੇਖੋ ਜੀ, ਕੋਈ ਕਿਸੇ ਚੀਜ਼ ਦਾ ਵੀ ਨਹੀਂ ਫਰਕ, ਤੁਸੀਂ ਵੀ ਇੱਥੇ ਆਉਂਦੇ ਜਾਂਦੇ ਰਹਿੰਦੇ ਹੋ, ਤੁਸੀਂ ਦੇਖਿਆ ਕਦੀ ਇੰਗਲਿਸ਼ ਵੀ ਨਹੀਂ ਬੋਲਣੀ ਪੈਂਦੀ, ਸਾਰੇ ਆਪਣੇ ਹੀ ਬੰਦੇ ਆ, ਆਪਣੀ ਭਾਸ਼ਾ, ਆਪਣਾ ਖਾਣਾ ਪੀਣਾ, ਆਪਣਾ ਪਹਿਰਾਵਾ, ਆਪਣੇ ਰੀਤੀ ਰਿਵਾਜ, ਸਾਰਾ ਕੁਛ ਇੱਥੇ ਇੱਕੋ ਜਿਹਾ ਹੀ ਪੰਜਾਬ ਹੀ ਵਸਿਆ ਜੀ।
5: ਨਹੀਂ, ਪੰਜਾਬ ਤਾਂ ਵਸਿਆ, ਔਰ ਸਿਰਫ ਡਾਲਰਾਂ ਦੀ ਭੁੱਖ ਨਾ ਹੋਵੇ ਤੇ ਪੰਜਾਬ ਦੇ ਵਿੱਚ ਕਿਸੇ ਚੀਜ਼ ਦਾ ਕੋਈ ਫਰਕ ਨਜ਼ਰ ਆਉਂਦਾ ਹੀ ਨਹੀਂ, ਸਿਰਫ ਉੱਥੇ ਡਾਲਰ ਜ਼ਿਆਦਾ ਨੇ ਔਰ ਇੱਥੇ ਰੁਪਈਆਂ ਦੇ ਵਿੱਚ ਇੰਜੋਏ ਕਰਦੇ ਹਾਂ, ਬਸ ਇੰਨਾ ਹੀ ਫਰਕ ਹੈ ਜੀ।
4: ਬਿਲਕੁਲ ਜੀ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਜੀ, ਗੁੱਡ ਨਾਈਟ, ਆਪਾਂ ਫਿਰ ਗੱਲਬਾਤ ਕੱਲ ਨੂੰ ਕਰਾਂਗੇ ਜੀ।
5: ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ।
4: ਥੈਂਕ ਯੂ ਜੀ। ਸੋ ਇਹ ਤੁਸੀਂ ਜੀ ਅੱਜ ਜਿਹੜੀ ਗੱਲਬਾਤ ਸੁਣੀ ਜਲੰਧਰ ਸਿਟੀ ਲਾਈਵ ਟੈਲੀਵਿਜ਼ਨ ਦੇ ਸਹਿਯੋਗ ਦੇ ਨਾਲ ਕੁਝ ਗੱਲਾਂ ਦੇ ਉੱਤੇ ਅਪਡੇਟ ਉਹਨਾਂ ਨੇ ਕੀਤਾ। ਬਹੁਤ ਜਲਦੀ ਅਸੀਂ ਮਨਪ੍ਰੀਤ ਹੋਰਾਂ ਦੇ ਨਾਲ ਵੀ ਜੁੜ ਰਹੇ ਹਾਂ, ਅਤੇ ਤੁਹਾਡੇ ਕੋਲ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਵੀ ਕਰ ਸਕਦੇ ਹੋ 9057990999 ਦੇ ਉੱਤੇ। ਅਤੇ ਪ੍ਰੋਗਰਾਮ ਦਾ ਹਿੱਸਾ ਜਿਹੜਾ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਜੀ, ਅੱਜ ਸਹਿਯੋਗ ਦਿੱਤਾ ਜੀ ਸਾਨੂੰ ਸਿੰਘਾਪੁਰ ਜੁਲਰ ਨੇ, ਪਰ ਸਿੰਘਾਪੁਰ ਜੁਲਰ ਅੱਜ ਸੋਮਵਾਰ ਹੈ, ਅੱਜ ਤੁਹਾਡੇ ਲਈ ਬੰਦ ਹੈ, ਪਰ ਜੇਕਰ ਤੁਸੀਂ ਕੱਲ੍ਹ ਤੋਂ ਜਾਓਗੇ ਏਅਰਪੋਰਟ ਰੋਡ ਤੇ ਸ਼ਾਪਿੰਗ ਕਰਨ ਤੇ ਤੁਹਾਨੂੰ ਡਾਇਮੰਡ ਦੀ ਜੁਵਲਰੀ ਤੇ 70% ਡਿਸਕਾਊਂਟ ਮਿਲ ਸਕਦਾ ਹੈ। 9056121500 ਇਹਨਾਂ ਦਾ ਨੰਬਰ ਹੈ। ਤੇ ਜੇਕਰ ਤੁਹਾਨੂੰ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ, ਦੂਰ ਦਰੇਡੇ ਤੇ ਕਟਾਰੀਆ ਟੂਰ ਐਂਡ ਟਰੈਵਲ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਇੰਡੀਆ ਨੂੰ ਜਾਣਾ, ਦਿੱਲੀ ਜਾਣਾ, ਸਿੱਧੇ ਅੰਮ੍ਰਿਤਸਰ ਜਾਣਾ, ਲਾਹੌਰ ਜਾਣਾ ਜਾਂ ਇਸਲਾਮਾਬਾਦ ਜਾਣਾ, ਸਾਰੀਆਂ ਹੀ ਫਲਾਈਟਾਂ ਉਹਨਾਂ ਕੋਲ ਅਵੇਲੇਬਲ ਨੇ, ਔਰ ਵਨ ਵੇ ਜਾਣਾ, ਰਿਟਰਨ ਲੈਣੀਆਂ, ਬੜੀਆਂ ਸਸਤੀਆਂ ਟਿਕਟਾਂ ਨੇ। ਨੰਬਰ ਹੈ 9056781200। ਅਤੇ ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ, ਜੋ ਕਿ ਰਦਰਫੋਰਡ ਅਤੇ ਕੁਈਨ ਦੇ ਇਲਾਕੇ ਦੇ ਵਿੱਚ ਹੈ। ਲਾਈਵ ਮਿਊਜ਼ਿਕ ਹੁੰਦਾ ਰੋਜ਼ਾਨਾ, ਬਹੁਤ ਵੱਡੀ ਸਟੇਜ ਹੈ ਉੱਥੇ, ਬਹੁਤ ਵੱਡਾ ਉਹਨਾਂ ਦਾ ਕੋਲ ਜਿਹੜਾ ਹੈਗਾ ਬੈਠਣ ਲਈ ਜਗ੍ਹਾ ਹੈ, ਔਰ ਬਹੁਤ ਹੀ ਵਧੀਆ ਉਹਨਾਂ ਦਾ ਖਾਣਾ ਹੁੰਦਾ। ਤੇ ਜੇ ਕਰ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਤੁਹਾਡੇ ਗੈਸਟ ਵਗੈਰਾ ਘੁੰਮਣ ਫਿਰਨ ਆਏ ਹੋਣ ਜਾਂ ਤੁਸੀਂ ਘੁੰਮਣ ਫਿਰਨ ਜਾਣਾ ਗਰਮੀਆਂ ਦਾ ਇੰਜੋਏ ਕਰਨ ਨਾਗਰਾ ਫਾਲ ਸਾਈਡ, ਤੇ ਫਿਰ ਢਾਬਾ ਔਨ ਦਾ ਫਾਲ ਉੱਥੇ ਜਾਣਾ ਨਹੀਂ ਭੁੱਲਣਾ, ਤੁਹਾਨੂੰ ਕੋਈ ਵੀ ਖਾਣਾ ਇੱਥੋਂ ਲੈ ਕੇ ਜਾਣ ਦੀ ਲੋੜ ਨਹੀਂ, ਘਰ ਵਰਗਾ ਹੀ ਫੂਡ ਤੁਹਾਨੂੰ ਢਾਬਾ ਔਨ ਦਾ ਫਾਲ ਤੋਂ ਮਿਲਦਾ। ਨੰਬਰ ਹੈ 9059388030 ਦੇ ਉੱਤੇ ਤੁਸੀਂ ਟੇਬਲ ਬੁੱਕ ਕਰਵਾ ਸਕਦੇ ਹੋ। ਔਰ ਜੇਕਰ ਨਵੀਆਂ ਗੱਡੀਆਂ ਲੱਦੀ ਭਾਲ ਦੇ ਵਿੱਚ ਹੋ ਤਾਂ ਕੀਆ 427 QEW ਦੇ ਉੱਤੇ ਜਾਓ ਤੁਸੀਂ। ਇਲੈਕਟ੍ਰਿਕ ਜਿਹੜੀਆਂ ਕਾਰਾਂ ਨੇ ਉਹਨਾਂ ਕੋਲ ਆਈਆਂ ਨੇ ਬਹੁਤ ਤਰ੍ਹਾਂ ਦੀਆਂ, ਛੋਟੀ ਕਾਰ ਲੈਣੀ ਛੋਟੀ ਲੈ ਸਕਦੇ ਹੋ, ਵੱਡੀਆਂ ਚਾਹੀਦੀਆਂ ਵੱਡੀਆਂ ਲੈ ਸਕਦੇ ਹੋ, ਗੈਸ ਪਾਉਣਾ ਗੈਸ ਵਾਲੀਆਂ ਚਾਹੀਦੀਆਂ ਉਹ ਵੀ ਬਾਏ ਕਰਨੀਆਂ ਜਾਂ ਲੀਜ਼ ਕਰਨੀ ਚਾਹੁੰਦੇ ਹੋ, ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ ਅਮਿਤ ਹੋਰੀ, ਕਾਲ ਕਰ ਲਓ 6474615001 ਦੇ ਉੱਤੇ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਜੀ ਓਂਕਾਰ ਟੂਰ ਐਂਡ ਟਰੈਵਲ ਹੈ। ਔਰ ਤੁਸੀਂ ਕਿਸੇ ਪਾਸੇ ਦੀ ਵੀ ਫਲਾਈਟ ਲੈਣੀ ਚਾਹੁੰਦੇ ਹੋ, ਤੁਸੀਂ ਕੋਈ ਵਕੇਸ਼ਨ 'ਤੇ ਜਾਣਾ ਜਾਂ ਫਿਰ ਆਪਣੇ ਮੁਲਕ ਜਾਣਾ, ਅਤੇ ਸਸਤੀਆਂ ਹਵਾਈ ਟਿਕਟਾਂ ਤੁਹਾਨੂੰ ਦਿੰਦੇ ਨੇ 9056789555 ਦੇ ਉੱਤੇ ਜਿਹੜਾ ਹੈਗਾ ਤੁਸੀਂ ਗੱਲਬਾਤ ਕਰ ਲਓ। ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਪੇਸ਼ ਕਰ ਰਹੇ ਹੈਗੇ। ਪੀਜ਼ਾ ਡਿਪੂ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ ਜਿੱਥੋਂ ਜਾ ਕੇ ਤੁਸੀਂ ਪੀਜ਼ਾ ਖਾ ਸਕਦੇ ਹੋ, ਆਰਡਰ ਕਰ ਸਕਦੇ ਹੋ, ਵਿੰਗਸ ਲੈ ਸਕਦੇ ਹੋ, ਜਿਹੜਾ ਕਿ ਕਾਫੀ ਕੁਝ ਉਹਨਾਂ ਕੋਲ ਹੁੰਦਾ ਸਾਰੀਆਂ ਲੋਕੇਸ਼ਨਾਂ ਦੇ ਉੱਤੇ। ਵੈਜ ਨਾਨ ਵੈਜ ਖਾਣਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਜੀ।
6: ਮਿੱਤਰਾਂ ਦੇ ਜੰਕਸ਼ਨ ਤੇ
7: ਹੋ, ਕਿਹੜੇ ਜੰਕਸ਼ਨ ਤੇ?
8: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
9: ਰਾਤ ਲੱਗੀਆਂ ਮਹਿਫਲਾਂ ਨਾਰੇ
8: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474294040, 6474294040। ਟਿੱਕਾ ਜੰਕਸ਼ਨ ਬ੍ਰੈਂਪਟਨ।
10: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
11: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
12: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
13: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ।
12: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
14: ਚੱਲ ਕੇ ਰਹੇ ਆ ਪਰ
12: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
15: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
12: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋ ਵੀਡੀਓ .com। ਹੋਰ ਕੋਈ ਸੇਵਾ?

0: re da ni da da ni pa ma pa da ni da ni da ni da da ni pa ma pa da ni re sa. ਸਤਿ ਸ਼੍ਰੀ ਅਕਾਲ ਜੀ, ਮੈਂ ਲਖਵਿੰਦਰ ਵਡਾਲੀ ਤੇ ਦੋਸਤੋ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਸੁਖੀ ਨਜ਼ਰ ਹੋਰਾਂ ਦੇ ਨਾਲ।
1: ਬਿਲਕੁਲ ਜੀ, ਠੀਕ ਸੁਣਿਆ ਤੇ ਲਓ ਫਿਰ ਇਹ ਫਿਰ ਸਾਡੀ ਲਾਈਨ ਜਿਹੜੀ ਆ ਉਹ ਜਲੰਧਰ ਸਟੂਡੀਓ ਦੇ ਨਾਲ ਵੀ ਜੁੜ ਗਈ ਆ। ਮਨਪ੍ਰੀਤ ਹੋਰੀ ਵੀ ਸਾਡੇ ਨਾਲ ਆ ਗਏ ਨੇ, ਕੁਝ ਹੋਰ ਖਬਰਾਂ ਦੇ ਉੱਤੇ ਜਿਹੜੀ ਗੱਲਬਾਤ ਮਨਪ੍ਰੀਤ ਹੋਰਾਂ ਦੇ ਨਾਲ ਕਰਦੇ ਹਾਂ। ਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਤੁਹਾਡੇ ਤੱਕ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹਾਂ, ਜਿੱਥੇ ਤੁਸੀਂ ਕਈ ਤਰ੍ਹਾਂ ਦੇ ਕੋਰਸਿਸ ਜਿਹੜੇ ਲੈ ਸਕਦੇ ਹੋ। ਜੋਬ ਫਿਰ ਵੀ ਉਹਨਾਂ ਕੋਲ ਲੱਗਣ ਜਾ ਰਿਹਾ ਹੈਗਾ ਔਰ ਮਿਸਾਗਾ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਇਹ ਕਾਲਜ ਹੈ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਖੁੱਲ੍ਹਦਾ। ਤੁਸੀਂ ਇੱਥੇ ਪਹੁੰਚ ਸਕਦੇ ਹੋ, ਪਹੁੰਚ ਕੇ ਨਵੀਆਂ ਸੇਵਾਵਾਂ ਜੋ ਵੀ ਲੈਂਦੇ ਨੇ ਗੌਰਮੈਂਟ ਤੋਂ ਤੁਹਾਨੂੰ ਗ੍ਰਾਂਟ ਵਗੈਰਾ ਲੈ ਕੇ ਦਿੰਦੇ ਨੇ ਉਹ ਵੀ ਫਾਇਦਾ ਲੈ ਸਕਦੇ ਹੋ। ਨੰਬਰ ਬੜਾ ਈਜ਼ੀ ਇਹਨਾਂ ਦਾ, 6474991009 ਦੇ ਉੱਤੇ ਗੱਲਬਾਤ ਹੋ ਸਕਦੀ ਹੈ। ਸੋ ਮਨਪ੍ਰੀਤ ਜੀ, ਵੈਲਕਮ ਜੀ ਆਇਆਂ ਨੂੰ।
2: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ ਆਇਆਂ ਨੂੰ ਤੇ ਸਾਡੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੁਝ ਕੁ ਜਿਹੜੀਆਂ ਅਹਿਮ ਖਬਰਾਂ ਸੀ ਆਪਾਂ ਜਲੰਧਰ ਲਾਈਵ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕੀਤੀਆਂ ਤੇ ਹੁਣ ਥੋੜੀਆਂ ਜਿਹੀਆਂ ਹੋਰ ਖਬਰਾਂ ਨੇ ਜਿਨ੍ਹਾਂ ਤੇ ਤੁਸੀਂ ਮੇਰੇ ਖਿਆਲ 'ਚ ਬਿਹਤਰ ਝਾਤ ਪਾ ਸਕਦੇ ਹੋ। ਉਹ ਹੈ ਜੀ ਕਿ ਅੱਜ ਤਾਂ 13 ਤਰੀਕ ਹੈ ਤੇ 14 ਜੁਲਾਈ ਨੂੰ ਹਰੀ ਕੇ ਪੱਤਣ ਵਿਖੇ ਇੱਕ ਅਰਦਾਸ ਸਮਾਗਮ ਹੋਣ ਜਾ ਰਿਹਾ, ਉਹ ਕੀ ਹੈ ਜੀ?
2: ਬਿਲਕੁਲ ਸੁਖੀ ਜੀ, 14 ਜੁਲਾਈ ਨੂੰ ਹਰੀਕੇ ਪੱਤਣ ਦੇ ਵਿਖੇ ਅਰਦਾਸ ਸਮਾਗਮ ਹੋਣ ਜਾ

0: ਵਾਰਾਣਸੀ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਜੋ ਵੀ ਕਾਰਵਾਈ ਹੋਈ ਆਪਾਂ ਉਸ ਸਾਰੇ ਭਲੀ ਭਾਂਤ ਜਾਣੀ ਆ। ਉਸ ਵੇਲੇ ਜੋ ਵੀ ਹੋਇਆ, ਗੁੰਮਸ਼ੁਦਗੀਆਂ ਹੋਈਆਂ, ਲਵਾਰਿਸ ਲਾਸ਼ਾਂ ਜਿਹੜੀਆਂ ਨੇ ਜਾਂ ਤਸ਼ੱਦਦ ਢਾਏ ਗਏ, ਜਾਲੀ ਪੁਲਿਸ ਮੁਕਾਬਲੇ ਬਣੇ, ਸੋ ਕਈ ਉਹਨਾਂ ਨੇ ਕਿਹਾ ਅਨੇਕਾਂ ਸਵਾਲ ਹੈ ਜਿਨ੍ਹਾਂ ਦੇ ਸਾਨੂੰ ਜਵਾਬ ਨਹੀਂ ਮਿਲ ਰਹੇ। ਸੋ ਘਟਨਾਵਾਂ ਨਾਲ ਜੁੜੇ ਪੀੜਤ ਪਰਿਵਾਰ ਲੰਬੇ ਸਮੇਂ ਤੋਂ ਇਨਸਾਫ਼ ਦੀ ਗੁਹਾਰ ਲਾ ਰਹੇ ਨੇ ਤੇ ਜਵਾਬਦੇਹੀ ਦੀ ਮੰਗ ਕਰ ਰਹੇ ਨੇ ਤੇ ਆਓ ਇਕੱਠੇ ਹੋ ਕੇ ਆਪਣੇ ਇਹਨਾਂ ਮੰਗਾਂ ਨੂੰ ਜਿਹੜਾ ਆਪਾਂ ਸਰਕਾਰ ਦੇ ਅੱਗੇ ਰੱਖੀਏ। ਸੋ ਸੁਖੀ ਜੀ, ਇਹ ਤਾਂ ਅਰਦਾਸ ਸਮਾਗਮ ਦੀ ਜਿਹੜੀ ਗੱਲ ਸੀ, ਪਰ ਇਹਦੇ ਨਾਲ ਹੀ ਆਪਾਂ ਸਭ ਨੂੰ ਪਤਾ ਕਿ ਸਤਲੁਜ ਫਿਲਮ ਜਿਹੜੀ ਇਸ ਵਕਤ ਖੂਬ ਸਾਰੇ ਪਾਸੇ ਸੁਰਖੀਆਂ ਬਟੋਰ ਰਹੀ, ਅਸੀਂ ਉਹਦੇ ਤੇ ਬਹੁਤੀ ਗੱਲਬਾਤ ਨਹੀਂ ਕਰਦੇ, ਪਰ ਇੱਕ ਪਿੰਡ ਦੇ ਵਿੱਚ ਦੁਬਾਰਾ ਫਿਲਮ ਨੂੰ ਦਿਖਾਉਣ ਦੀ ਅਪੀਲ ਕੀਤੀ ਗਈ ਦਰਸ਼ਕਾਂ ਦੇ ਵੱਲੋਂ, ਤੇ ਉਸ ਫਿਲਮ ਨੂੰ ਲੈ ਕੇ ਪਿੰਡ ਦੇ ਸਰਪੰਚ ਦੇ ਵੱਲੋਂ ਮਨਾ ਕਰ ਦਿੱਤਾ ਗਿਆ ਕਿ ਇੱਕ ਵਾਰੀ ਦਿਖਾਤੀ ਹੈ, ਦੂਜੀ ਵਾਰੀ ਨਹੀਂ ਦਿਖਾਉਣੀ, ਤੇ ਦੋਨਾਂ ਕਹਿ ਸਕਦੇ ਧੜਿਆਂ ਦੇ ਵਿੱਚ ਜਿਹੜੀ ਆ ਖਿੱਚਾਤਾਣ ਹੋਈ, ਆਪਸੀ ਜਿਹੜੀ ਕਹਿ ਸਕਦੇ ਹਾਂ ਰੰਜਿਸ਼ ਵਾਲੀ ਗੱਲਬਾਤ ਹੋਈ, ਤੇ ਉਸ ਤੋਂ ਬਾਅਦ ਜੋ ਖਬਰਾਂ ਸਾਹਮਣੇ ਆਈਆਂ ਨੇ ਕਿ ਪੁਲਿਸ ਨੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਕ੍ਰਾਸ ਪਰਚੇ ਜਿਹੜੇ ਨੇ ਦਰਜ ਕੀਤੇ ਨੇ, ਤੇ ਇਹਦੀ ਜਿਹੜੀ ਨਿੰਦਿਆ ਫਿਰ ਦਲਜੀਤ ਦੋਸਾਂਝ ਹੋਣਾ ਨੇ ਜਿਹੜਾ ਅਫਸੋਸ ਜਿਤਾਇਆ ਹੈ ਇਸ ਘਟਨਾ ਦੇ ਉੱਪਰ, ਉਹਨਾਂ ਨੇ ਵੀ ਉਹਨਾਂ ਦੇ ਵੱਲੋਂ ਵੀ ਇੱਕ ਸਟੇਟਮੈਂਟ ਸਾਹਮਣੇ ਆਈ ਆ। ਤੇ ਸੋ ਜਦੋਂ ਦੀ ਸਤਲੁਜ ਰਿਲੀਜ਼ ਹੋਈ ਆ ਉਦੋਂ ਦਾ ਜਿਹੜਾ ਮਾਮਲਾ ਆ, ਉਹ ਭਾਵੇਂ ਦੰਗੇ ਹੋਣ, ਗੁੰਮਸ਼ੁਦਗੀਆਂ ਹੋਣ, ਜਾਂ ਜੇਲ੍ਹਾਂ ਦੇ ਵਿੱਚ ਸਾਡੇ ਬੰਦੀ ਸਿੰਘ ਜਿਹੜੇ ਅਜੇ ਰਿਹਾਈ ਨਹੀਂ ਹੋਈ ਉਹਨਾਂ ਦਾ ਮਾਮਲਾ ਹੋਵੇ, ਸੋ ਤੁਸੀਂ ਵੀ ਪੰਜਾਬੋਂ ਪਾਰ ਬੈਠੇ ਔਰ ਪੰਜਾਬ ਦੇ ਵਿੱਚ ਇਹ ਜਿਹੜੀਆਂ ਇੱਕ ਵਾਰ ਫਿਰ ਤੋਂ ਚੀਜ਼ਾਂ ਜਿਹੜੀਆਂ ਨੇ ਜਾਂ ਇਹ ਮਸਲੇ ਜਿਹੜੇ ਨੇ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆਏ ਨੇ
1: ਜੀ। ਤੇ ਮਨਪ੍ਰੀਤ ਜੀ, ਇਹਦੇ ਨਾਲ ਇੱਕ ਹੋਰ ਵੀ ਖਬਰ ਪਹੁੰਚੀ ਕਿ ਫਰੀਦਕੋਟ ਵਿੱਚ ਇੱਕ ਘਰ 'ਚ ਦਾਖਲ ਹੋ ਕੇ ਇੱਕ ਮਹਿਲਾ ਦਾ ਕਤਲ ਕੀਤਾ ਗਿਆ ਜੀ।
0: ਸੁਖੀ ਜੀ, ਕੋਈ ਵੀ ਕਿਤੇ ਮਹਿਫੂਜ਼ ਨਹੀਂ ਹੈ ਵੈਸੇ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ, ਸੋ ਆਪਣਾ ਖਿਆਲ ਆਪ ਰੱਖਣਾ ਪੈਂਦਾ, ਪਰ ਫਰੀਦਕੋਟ ਸ਼ਹਿਰ ਦੇ ਮੁਹੱਲਾ ਜਾਨੀਆਂ ਦੇ ਵਿੱਚ ਜਿਹੜਾ ਆ ਇਹ ਦੇਰ ਬੀਤੀ ਰਾਤ ਜਿਹੜੀ ਆ ਖਬਰ ਸਾਹਮਣੇ ਆਈ ਹੈ ਕਿ ਇੱਕ ਮਹਿਲਾ ਜਿਹੜੀ ਘਰ ਦੇ ਵਿੱਚ ਇਕੱਲੀ ਸੀ ਔਰ ਸ਼ੱਕੀ ਹਾਲਾਤਾਂ ਦੇ ਵਿੱਚ ਗਲਾ ਵੱਢ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ। ਵਾਰਦਾਤ ਦਾ ਖੁਲਾਸਾ ਜਿਹੜਾ ਹੈ ਉਸ ਸਮੇਂ ਹੋਇਆ ਜਦੋਂ ਉਹਦਾ ਪਤੀ ਸਕੂਲ ਤੋਂ ਜਿਹੜਾ ਹੈ ਡਿਊਟੀ ਤੇ, ਉਹ ਕਿਤੇ ਸਿੱਧਾ ਕਿਸੇ ਰਿਸ਼ਤੇਦਾਰੀ ਦੇ ਵਿੱਚ ਚਲੇ ਜਾਂਦਾ ਹੈ, ਤੇ ਜਦੋਂ ਫਿਰ ਘਰ ਪਰਤਦਾ ਹੈ ਤਾਂ ਦੇਖਦਾ ਹੈ ਕਿ ਘਰ ਦੇ ਵਿੱਚ ਮਾਹੌਲ ਜਿਹੜਾ ਕਿਵੇਂ ਦਾ ਬਣਿਆ। 43 ਕੁ ਸਾਲਾ ਇਹ ਮਹਿਲਾ ਸੀਗੀ, ਇਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਏ ਦਿਨ ਹੀ ਸਾਨੂੰ ਕਿੱਦਾਂ ਦੀਆਂ ਵਾਰਦਾਤਾਂ ਮਿਲਦੀਆਂ ਨੇ, ਭਾਵੇਂ ਉਹ ਚੋਰੀਆਂ ਦੀਆਂ ਹੋਣ, ਠੱਗੀਆਂ ਦੀਆਂ ਹੋਣ, ਨਸ਼ੇੜੀਆਂ ਦੀਆਂ ਹੋਣ, ਜਾਂ ਕਿਤੇ ਵੀ ਖੜ ਕੇ ਫਾਇਰਿੰਗ ਕਰਨ ਦੀਆਂ ਹੋਣ। ਸੋ ਬੇਖੌਫ ਹੋ ਕੇ ਜਿਹੜਾ ਕਾਨੂੰਨ ਨੂੰ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਔਰ ਕਾਨੂੰਨ ਦਾ ਜਿਹੜਾ ਕੋਈ ਡਰ ਨਹੀਂ ਕਿਸੇ ਦੇ ਮਨ ਦੇ ਵਿੱਚ ਵੀ ਰਿਹਾ, ਤੇ ਇਹੋ ਜਿਹੇ ਹਾਲਾਤਾਂ ਨੂੰ ਠੱਲ ਪਾਉਣ ਦੇ ਲਈ ਪਤਾ ਨਹੀਂ ਕਿਹੋ ਜਿਹੇ ਕਦੋਂ ਕੈਸੇ ਕਾਨੂੰਨ ਬਣਨਗੇ, ਜਾਂ ਅਪਰਾਧੀਆਂ ਨੂੰ ਕੈਸੀਆਂ ਸਜ਼ਾਵਾਂ ਹੋਣਗੀਆਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੱਲ ਪਾਉਗੀ
1: ਜੀ। ਸੁਮਨਪ੍ਰੀਤ ਜੀ, ਹੋਰ ਕੋਈ ਖਾਸ ਖਬਰ ਹੋਵੇ ਜੇ?
0: ਸੁਖੀ ਜੀ, ਮੌਨਸੂਨ ਨੂੰ ਲੈ ਕੇ ਖਾਸ ਖਬਰ, ਤੁਹਾਨੂੰ ਪਤਾ ਹੈ ਕਿ ਜਦੋਂ ਵੀ ਮੌਨਸੂਨ ਜਾਂ ਪ੍ਰੀ ਮੌਨਸੂਨ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਜਾਇਜ਼ੇ ਵੀ ਲਏ ਜਾਂਦੇ ਨੇ, ਪਰ ਕਿਤੇ ਨਾ ਕਿਤੇ ਬਹੁਤੇ ਲੋਕਾਂ ਦੇ ਵੱਲੋਂ ਇਸ ਮੌਸਮ ਦਾ ਆਨੰਦ ਲਿਆ ਜਾਂਦਾ ਹੈ ਤੇ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਖਤਰਾ ਮੰਡਰਾ ਰਿਹਾ ਹੁੰਦਾ ਇੱਕ ਮੌਨਸੂਨ ਆ ਗਏ ਨੇ, ਤੇ ਹੁਣ ਸਾਡੇ ਨਾਲ ਕੀ ਬੀਤੂਗੀ। ਉਹ ਲੋਕ ਹੁੰਦੇ ਨੇ ਜਿਹਨਾਂ ਦੇ ਕੋਲ ਘਰ ਵਿਵਸਥਾ ਜਾਂ ਰੋਟੀ ਕੱਪੜਾ ਮਕਾਨ ਦੀ ਵਿਵਸਥਾ ਜਿਹੜੀ ਆ ਚੰਗੀ ਤਰ੍ਹਾਂ ਕੋਲ ਨਹੀਂ ਹੁੰਦੀ, ਜਾਂ ਜਿਹੜੇ ਦਰਿਆਵਾਂ ਦੇ ਕੋਲ ਵਸਦੇ ਇਲਾਕੇ ਨੇ। ਸੋ ਇਹ ਵੀ ਇਸ ਵਾਰ ਵੀ ਇੱਕ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ, ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਪ੍ਰੀ ਮੌਨਸੂਨ ਦੀ ਸੁੱਖੀ ਜੀ, ਔਰ ਬਾਰਿਸ਼ ਨੇ ਦਰਿਆ ਬਿਆਸ ਦੇ ਰਾਹੀਂ ਆਪਣਾ ਜਿਹੜਾ ਕਹਿਰ ਢਾਉਣਾ ਆ ਫਿਰ ਤੋਂ ਸ਼ੁਰੂ ਕੀਤਾ ਹੈ, ਜਿਹਦੇ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨੂੰ ਆਪਣੀ ਲਪੇਟ ਦੇ ਵਿੱਚ ਦਰਿਆ ਨੇ ਲਿਆ ਹੈ, ਔਰ ਜਿਸ ਦੇ ਨਾਲ ਇਸ ਵਾਰ ਫਿਰ ਤੋਂ ਮੰਡ ਖੇਤਰ ਦੇ ਵਿੱਚ ਹੜ੍ਹ ਦੀ ਜਿਹੜੀ ਕਹਿੰਦੇ ਕਿ ਸਥਿਤੀ ਮੰਡਰਾਉਣ ਦਾ ਜਿਹੜਾ ਕਹਿ ਸਕਦੇ ਹਾਂ ਆਸਾਰ ਜਿਹੜੇ ਨੇ ਬਣ ਰਹੇ ਨੇ। ਔਰ ਬਾਕੀ ਦੇਖੋ ਅਜੇ ਮੌਸਮ ਮੌਨਸੂਨ ਦਾ ਪੂਰੀ ਤਰ੍ਹਾਂ ਆਉਣਾ ਹੈ, ਪਰ ਇਹਨੇ ਕਈ ਘਰਾਂ ਤੇ ਕੀਮਤੀ ਜ਼ਮੀਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈਣਾ ਸ਼ੁਰੂ ਕਰ ਲਿਆ ਹੈ।
1: ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ।
2: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
3: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 9053580864
2: 9053580864 ढाबा ऑन द फॉल्स।
4: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ, ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੇਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ।

0: ਜੀ ਦੋਸਤੋ ਵਤਰੋਦੂਰ ਚ ਇੱਕ ਵਾਰੀ ਸਵਾਗਤ ਹੈ। 1:36 ਦੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋਏ ਨੇ ਤੇ ਇਸ ਟਾਈਮ ਸਾਡੀ ਜਿਹੜੀ ਲਾਈਨ ਹੈ ਉਹ ਪੰਜਾਬ ਇੰਸ਼ੋਰੈਂਸ ਦੇ ਨਾਲ ਜੁੜ ਚੁੱਕੀ ਹੈ। ਸ਼ੇਰ ਜੰਗ ਰਾਣਾ ਜੀ, ਤੁਹਾਨੂੰ ਪਿਛਲੇ ਕੁਝ ਇੱਕ ਦਿਨਾਂ ਤੋਂ ਕਾਫੀ ਜਿਹੜੇ ਸਰਕਾਰੀ ਬੈਨੀਫਿਟ ਨੇ, ਗ੍ਰਾਂਟਸ ਨੇ ਜਾਂ ਕਿਸ ਤਰੀਕੇ ਨਾਲ ਤੁਸੀਂ ਇੰਸ਼ੋਰੈਂਸ ਦੇ ਬੈਨੀਫਿਟ ਲੈਣੇ ਆ ਉਹਨਾਂ ਦੇ ਉੱਤੇ ਝਾਤ ਪਾਉਂਦੇ ਨੇ ਵਿਸਥਾਰ ਦੇ ਨਾਲ, ਸੋ ਕਿਸੇ ਨਾ ਕਿਸੇ ਦਾ ਜ਼ਰੂਰ ਫਾਇਦਾ ਹੁੰਦਾ ਇਹਨਾਂ ਦੇ ਵਿੱਚ। ਸੋ ਅੱਜ ਫਿਰ ਕਰਦੇ ਹਾਂ ਜੀ ਗੱਲਬਾਤ। ਜੀ ਆਇਆਂ ਨੂੰ ਜੀ
1: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡੈਫੀਨੇਟਲੀ ਜਿਹੜੀ RDSP ਦੀ ਭਾਜੀ ਗ੍ਰਾਂਟ ਹੈ, $90,000 ਛੋਟਾ ਅਮਾਊਂਟ ਨਹੀਂ। ਅਗਰ ਆਪਾਂ ਕਹੀਏ ਵੀ ਆਪਾਂ ਸਾਰੇ ਲੋਕਾਂ ਨੂੰ ਆਪਣੇ ਪੋਕਟ ਚੋਂ ਦੇ ਸਕਦੇ ਹਾਂ, ਨੋਟ ਪੋਸੀਬਲ। ਇਹ ਤਾਂ ਫੈਡਰਲ ਗਵਰਨਮੈਂਟ ਹੀ ਹੈ, ਕੈਨੇਡੀਅਨ ਗਵਰਨਮੈਂਟ ਹੈ ਜੋ ਹੈਲਪ ਕਰ ਰਹੀ ਉਹਨਾਂ ਸਭ ਲੋਕਾਂ ਦੀ ਜਿਹਨਾਂ ਦੀ ਉਮਰ 59 ਸਾਲ ਤੋਂ ਘੱਟ ਹੈ, ਫਿਜੀਕਲੀ ਜਾਂ ਮੈਂਟਲੀ ਡਿਸੇਬਲ ਨੇ। ਸਿਰਫ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਤੇ ਨਾਲ ਨਾਲ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ। ਵੈਲਿਡ ਇੰਸ਼ੋਰੈਂਸ ਨੰਬਰ ਤੋਂ ਭਾਵ ਇਹ ਹੈਗਾ ਕਿਉਂਕਿ ਜਿਹਨਾਂ ਦਾ ਤੇ PR ਜਾਂ ਸਿਟੀਜ਼ਨ ਇੱਥੇ ਆਪਾਂ ਹੈਗੇ ਹਾਂ, ਆਪਣਾ ਜਿਹੜਾ ਉਹਦੀ ਵੈਲਿਡਿਟੀ ਸਿਮ ਨੰਬਰ ਦੀ ਨਹੀਂ ਹੁੰਦੀ। ਪਰ ਜਿਹੜੇ ਲੋਕ ਇੱਥੇ ਟੈਂਪਰੇਰੀ ਬੇਸ ਤੇ ਕੈਨੇਡਾ ਚ ਰਹਿ ਰਹੇ ਨੇ ਉਹਨਾਂ ਨੂੰ ਸਿਰਫ ਲਿਮਿਟਡ ਸਮੇਂ ਲਈ ਸੋਸ਼ਲ ਇੰਸ਼ੋਰੈਂਸ ਨੰਬਰ ਦਿੱਤਾ ਜਾਂਦਾ। ਸੋ ਅਗਰ ਤੁਹਾਡੇ ਕੋਲ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਹੈਗਾ ਤੇ ਆਪਾਂ ਇਹ $90,000 ਦੀ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਸੋ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਕਿੱਦਾਂ ਲੈਣਾ, ਉਹ ਆਪਾਂ T2201 ਫਾਰਮ ਹੁੰਦਾ ਹੈਗਾ ਜਿਹੜਾ ਕਿ 8 ਤੋਂ ਜਿਹੜਾ ਰਿਨਿਊ ਹੋ ਰਿਹਾ ਹੈਗਾ ਫਾਰਮ। ਸੋ ਅਗਰ ਕਿਸੇ ਕੋਲ ਪਹਿਲਾਂ ਦਾ ਫਾਰਮ ਹੈਗਾ ਤੇ 8 ਸਤੰਬਰ ਤੋਂ ਪਹਿਲਾਂ ਡਾਕਟਰਸ ਤੋਂ ਸਾਈਨ ਕਰਵਾ ਕੇ ਆਪਾਂ ਨੂੰ CRA ਭੇਜਣਾ ਪਏਗਾ। ਅਗਰ 8 ਸਪਟੈਂਬਰ ਤੋਂ ਬਾਅਦ ਭੇਜਾਂਗੇ ਤੇ ਜਿਹੜੇ ਕਰੰਟ ਫਾਰਮ ਹੈਗੇ ਨੇ ਉਹਨੂੰ ਆਪਾਂ ਯੂਜ਼ ਨਹੀਂ ਕਰ ਸਕਦੇ। ਸੋ ਤੁਸੀਂ ਕਾਲ ਕਰਨਾ, ਤੁਹਾਡੇ ਮਾਇੰਡ ਚ ਕੋਈ ਵੀ ਸਵਾਲ ਹੈ ਰਿਗਾਰਡਿੰਗ ਦਿਸ $90,000 ਦੀ ਗ੍ਰਾਂਟ ਬਾਰੇ, ਕਿਉਂਕਿ ਫੈਡਰਲ ਗਵਰਨਮੈਂਟ ਨੇ 2008 ਤੋਂ ਗ੍ਰਾਂਟ ਸਟਾਰਟ ਕੀਤੀ ਸੀ। ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੀ ਜਾਣਕਾਰੀ ਹੈ। ਅਕੋਰਡਿੰਗ ਟੂ ਕੈਨੇਡੀਅਨ ਸਟੈਟਸ ਉਹਨਾਂ ਨੇ ਇਹੀ ਕਿਹਾ ਵੀ ਜੇ 3 ਬੰਦੇ ਐਲੀਜੀਬਲ ਸੀਗੇ ਉਹਨਾਂ ਚੋਂ ਸਿਰਫ 1 ਨੇ ਅਪਲਾਈ ਕੀਤਾ, 2 ਨੂੰ ਪਤਾ ਹੀ ਨਹੀਂ ਸੀ ਕਿੱਦਾਂ ਅਪਲਾਈ ਕਰਨਾ। ਸੋ ਹੁਣ ਤੁਸੀਂ ਰਿਲਾਈ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਤੇ। ਆਪਾਂ ਤੁਹਾਡੇ ਲਈ ਬੈਸਟ ਜਿਹੜਾ ਹੈਗਾ ਅਕਾਊਂਟ ਓਪਨ ਕਰਕੇ ਇਮੀਡੀਏਟ ਜਿਹੜੀ ਹੈ ਗ੍ਰਾਂਟ ਤੁਹਾਡੇ ਲਈ ਲੈ ਕੇ ਦੇ ਸਕਦੇ ਹਾਂ। $90,000 ਦੀ ਗ੍ਰਾਂਟ ਹੈ। ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000। ਵੈਬਸਾਈਟ ਹੈ punjabinsurance.ca ਤੇ ਜਿਹਨਾਂ ਬੱਚਿਆਂ ਦੀ 18 ਸਾਲ ਤੋਂ ਏਜ ਘੱਟ ਹੈਗੀ ਹੈ, ਪੇਰੈਂਟਸ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ $3,480 ਹਰ ਸਾਲ ਜਿਹੜਾ ਹੈਗਾ ਪੇਰੈਂਟਸ ਨੂੰ ਅਲੱਗਾ ਇਸ ਗ੍ਰਾਂਟ ਤੋਂ ਮਿਲ ਰਹੇ ਨੇ। ਤੇ ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ $200 ਪਹਿਲਾਂ ਮਹੀਨੇ ਦਾ ਹੁੰਦਾ ਸੀ, ਹੁਣ ਸਾਲ ਦਾ ਗਵਰਨਮੈਂਟ ਨੇ ਕਰਕੇ $2,450 ਇਸੇ ਜੁਲਾਈ ਤੋਂ ਕੀਤਾ ਹੈਗਾ। ਸੋ $205 ਜਿਹੜਾ ਹੈਗਾ ਉਹਨਾਂ ਨੂੰ ਹਰ ਮਹੀਨੇ ਆਇਆ ਕਰਨਗੇ। ਇਹ ਸਾਰੇ ਬੈਨੀਫਿਟਸ ਲੈਣ ਲਈ ਤੁਸੀਂ ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ। ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਓਪਨ ਕਰਨ ਦੇ ਹੈਲਪ ਕਰਨ ਦੇ ਵਿੱਚ ਕਿਸੇ ਤੋਂ ਕੋਈ ਵੀ ਫੀਸ ਤੁਸੀਂ ਚਾਰਜ ਨਹੀਂ ਕਰ ਰਹੇ। ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000। ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਕੁਝ ਇੰਪੇਅਰਡ ਕੰਡੀਸ਼ਨ ਦੱਸਣਾ ਚਾਹੂੰਗਾ ਜਿਹਦੇ ਅੰਡਰ ਆਪਾਂ ਨੂੰ ਇਹ ਜਿਹੜੀ ਗ੍ਰਾਂਟ ਆਪਾਂ ਅਪਲਾਈ ਕਰ ਸਕਦੇ ਹਾਂ, DTC ਸਰਟੀਫਿਕੇਟ ਮਿਲ ਸਕਦਾ। ਫੈਡਰਲ ਗਵਰਨਮੈਂਟ ਨੇ ਸਿਰਫ ਇੰਨਾ ਹੀ ਕਿਹਾ ਹੈਗਾ ਅਗਰ ਤੁਸੀਂ ਅਨਏਬਲ ਟੂ ਪਰਫੋਰਮ ਯੂਅਰ ਡੇਲੀ ਐਕਟੀਵਿਟੀ, ਤੁਹਾਨੂੰ ਚੱਲਣ ਫਿਰਨ ਚ ਕੋਈ ਪ੍ਰੋਬਲਮ ਆ ਰਹੀ ਹੈ, ਸੁਣਨ ਦੇ ਵਿੱਚ, ਦੇਖਣ ਦੇ ਵਿੱਚ, ਬੋਲਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ। ਉਮਰ ਸਿਰਫ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਐਂਡ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈਗੇ ਨੇ, ਅਗਰ ਉਮਰ 59 ਸਾਲ ਤੋਂ ਘੱਟ ਹੈ ਤੇ 2023 ਤੋਂ ਬਾਅਦ ਉਹਨਾਂ ਨੂੰ ਵੀ ਇਸ ਜਿਹੜਾ ਗ੍ਰਾਂਟ ਵਿੱਚ ਸ਼ਾਮਿਲ ਕੀਤਾ ਗਿਆ। ਸੋ ਅਗਰ ਤੁਸੀਂ ਇਨਸੂਲਿਨ ਡਿਪੈਂਡੈਂਟ ਹੈਗੇ ਹੋ ਜਾਂ ਸਪੈਸ਼ਲ ਨੀਡ ਵਾਲੇ ਕਾਫੀ ਇੱਥੇ ਬੱਚੇ ਹੈਗੇ ਕੈਨੇਡਾ ਦੇ ਵਿੱਚ, ਡਾਊਨ ਸਿੰਡਰੋਮ ਹੈ ਕਿਸੇ ਨੂੰ, ਆਟਿਜ਼ਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਜ਼, ਕਰੋਨਿਕ ਕੰਡੀਸ਼ਨ ਕੋਈ ਹੈਗੀ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਅਰਥਰਾਈਟਿਸ, ਕੋਰਨ ਡਿਜ਼ੀਜ਼, ਇਸ ਤੋਂ ਇਲਾਵਾ ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕਾਫੀ ਲੰਬਾ ਕੰਪਲੀਕੇਟਿਡ ਚੱਲ ਰਿਹਾ ਹੈਗਾ, ਅਗਰ ਉਮਰ 59 ਸਾਲ ਤੋਂ ਘੱਟ ਹੈ ਤੇ ਉਹਨਾਂ ਨੂੰ ਇਸ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਇਸ ਤੋਂ ਇਲਾਵਾ ਕਿਸੇ ਨੂੰ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ। ਸੋ ਕਾਫੀ ਲੰਬੀ ਲਿਸਟ ਹੈ, ਜੋ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਯੂ ਆਰ ਕੁਆਲੀਫਾਈਡ ਫਾਰ ਦਿਸ $90,000 ਗ੍ਰਾਂਟ ਆਰ ਨਾਟ। ਸਿਰਫ ਜਿਹੜੀ ਉਮਰ ਹੈ 59 ਸਾਲ ਤੋਂ ਘੱਟ ਹੋਣੀ ਚਾਹੀਦੀ, 1977 ਜਾਂ ਉਸ ਤੋਂ ਬਾਅਦ ਦੇ ਜਿਹੜੇ ਵੀ ਬੋਰਨ ਹੈਗੇ ਨੇ ਇਹ ਗ੍ਰਾਂਟ ਜਿਹੜਾ ਹੈਗਾ ਇਹਦਾ ਬੈਨੀਫਿਟ ਲੈ ਸਕਦੇ ਨੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ RDSP ਅਕਾਊਂਟ ਓਪਨ ਕਰਨ ਲਈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ।
0: ਥੈਂਕ ਯੂ ਜੀ, ਥੈਂਕ ਯੂ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबिको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू
2: 416-509-1509
3: और visit insuranceforyou.ca।
4: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607
5: Kataria Tours and Travels located near 2883 Derry Road East Upper Airport and Derry the intersection upper to see cheap flight tickets si pal de vichon Toronto to Delhi, Delhi to Amritsar de route options sono chahide ne ja tusi visa services di pal de vichon puri family vacation upar jaan di soch rahe ne jithe tuhanu all inclusive vacation packages bhi milde ne pahunchna wa ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection upar.
6: Listen live Vatno Do Radio with Sukhi Nijjar.
7: ਜੀ ਦੋਸਤੋ 5:30 AM ਦੇ ਉੱਤੇ ਤੁਸੀਂ ਇਸ ਟਾਈਮ ਮਤਨੂੰ ਦੂਰ ਦੇ ਹਿੱਸੇ ਦੇ ਨਾਲ ਜੁੜੇ ਹੋਏ ਹੋ ਔਰ ਪ੍ਰੋਗਰਾਮ ਦਾ ਇਹ ਹਿੱਸਾ ਦਾ ਮਾਸਟਰ ਬਿਲਡਿੰਗ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਉਹਨਾਂ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ ਤੁਹਾਨੂੰ ਕਿ ਅਗਰ ਤੁਸੀਂ ਇਸ ਸਮਰ ਦੇ ਵਿੱਚ ਆਪਣੇ ਘਰ ਦੇ ਪਿੱਛੇ ਲਗਜ਼ਰੀ ਆਊਟਡੋਰ ਕਿਚਨ ਤਿਆਰ ਕਰਵਾਉਣੀ ਚਾਹੁੰਦੇ ਹੋ, ਜਿਹੜੀ ਕਿ ਬਹੁਤ ਹੀ ਵਧੀਆ ਉਹ ਆਊਟਡੋਰ ਹਰ ਵੈਦਰ ਦੇ ਵਿੱਚ ਤੁਸੀਂ ਉਸ ਦੇ ਵਿੱਚੋਂ ਆਪਣੀ ਕੁਕਿੰਗ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਗਲਾਸ ਦੇ ਲਈ ਕੋਈ ਸ਼ੈੱਡ ਬਣਾਉਣਾ ਚਾਹੁੰਦੇ ਹੋ, ਕੋਈ ਅਲਮੀਨੀਅਮ ਦਾ ਸ਼ੈੱਡ ਬਣਾਉਣਾ ਚਾਹੁੰਦੇ ਹੋ, ਕੋਈ ਗਲਾਸ ਦੇ ਲਈ ਬਰਾਂਡਾ ਬਣਾਉਣਾ ਚਾਹੁੰਦੇ ਹੋ ਤੇ ਬੜਾ ਹੀ ਰੀਜਨੇਬਲ ਰੇਟ ਦੇ ਉੱਤੇ ਪ੍ਰੋਫੈਸ਼ਨਲ ਕੰਮ ਕਰਦੇ ਨੇ ਔਰ ਬੜਾ ਵੱਡਾ ਇਹਨਾਂ ਦਾ ਸ਼ੋਰੂਮ ਹੈ ਕਿਚਨਰ ਦੇ ਵਿੱਚ। ਨੰਬਰ ਹੈ 4379552220 4379552220 ਦੇ ਉੱਤੇ ਕਾਲ ਕਰ ਲਓ ਔਰ ਤੁਹਾਡੇ ਘਰੇ ਆ ਕੇ ਤੁਹਾਨੂੰ ਜਗ੍ਹਾ ਦੇਖ ਕੇ ਦੱਸ ਸਕਦੇ ਕਿ ਇੱਥੇ ਕੀ ਬਣ ਸਕਦਾ। ਨੋਵਲ ਫਰੈਸ਼ ਫੂਡ ਦੀ ਗੱਲਬਾਤ ਕਰੀਏ ਜੀ, ਜਿਹੜਾ ਕਿ ਦੋ ਲੋਕੇਸ਼ਨਾਂ ਦੇ ਉੱਤੇ ਇਸ ਟਾਈਮ ਹਾਜ਼ਰ ਹੈ ਤੇ ਤੀਜੀ ਬਹੁਤ ਜਲਦੀ ਉਹਨਾਂ ਦੀ ਖੁੱਲਣ ਜਾ ਰਹੀ ਹੈ। ਜਿਹੜੀਆਂ ਦੋ ਲੋਕੇਸ਼ਨਾਂ ਜਿੱਥੇ ਸੇਲ ਚੱਲ ਰਹੀ ਹੈ ਉਹ ਜੀ, ਇੱਕ ਤਾਂ ਹੈ ਗਿਲਿਕਮ ਡਰਾਈਵ ਜਾਣੀ ਕਿ ਬ੍ਰੈਂਪਟਨ ਦੇ ਬੋਵੇਡ ਅਤੇ ਹਾਈਵੇ 10 ਦੇ ਬਿਲਕੁਲ ਨਜ਼ਦੀਕ ਤੇ ਦੂਜੀ ਹੈ ਜੀ ਸੈਂਡਲਵੁੱਡ ਦੇ ਉੱਤੇ ਤੇ ਏਅਰਪੋਰਟ ਦੇ ਬਿਲਕੁਲ ਨਜ਼ਦੀਕ। ਦੋਨਾਂ ਲੋਕੇਸ਼ਨਾਂ ਦੇ ਉੱਤੇ ਕਾਫੀ ਭਾਰੀ ਸੇਲ ਜਿਹੜੀ ਚੱਲ ਰਹੀ ਹੈ, ਜਿੱਥੋਂ ਤੁਸੀਂ ਫਰੈਸ਼ ਸਬਜ਼ੀਆਂ ਲੈ ਸਕਦੇ ਹੋ, ਸਾਫ਼ ਸੁਥਰੀਆਂ ਦਾਲਾਂ ਲੈ ਸਕਦੇ ਹੋ, ਆਟਾ ਘਿਓ ਇਹ ਸਾਰਾ ਕੁਝ ਜੋ ਘਰ 'ਚ ਵਰਤਣ ਵਾਲਾ ਹੁੰਦਾ ਉਹ ਤੁਹਾਨੂੰ ਮਿਲਦਾ ਨੋਵਲ ਫਰੈਸ਼ ਫੂਡ ਤੋਂ। ਜਿਹੜੀ ਇੰਸ਼ੋਰੈਂਸ ਦੀ ਗੱਲਬਾਤ ਕਰੀਏ, ਅਗਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਵੱਧ ਦੇ ਰਹੇ ਹੋ, ਘਰ ਦੀ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਹੋ, ਜਾਂ ਤੁਹਾਡਾ ਕੋਈ ਬਿਜ਼ਨਸ ਹੈ ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਕਰ ਰਹੇ ਹੋ, ਜਾਂ ਫਿਰ ਤੁਸੀਂ ਕੋਈ ਲਾਈਫ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਚਾਹੀਦੀ ਹੈ ਤੇ ਜਿਹੜੀ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕਰ ਲਓ। ਜੇ ਰਿਬੋ ਲਾਇਸੈਂਸ ਤੁਹਾਡੇ ਕੋਲ ਹੈ ਤੇ ਤੁਸੀਂ ਉਹਨਾਂ ਦੀ ਟੀਮ ਨੂੰ ਜੁਆਇਨ ਵੀ ਕਰ ਸਕਦੇ ਹੋ 416-902-0706 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ 416-902-0706 ਦੇ ਉੱਤੇ। ਸਪੈਕਸ ਐਕਸਪ੍ਰੈਸ ਜਿਹੜਾ ਕਿ ਤੁਹਾਡੇ ਲਈ ਦੋ ਲੋਕੇਸ਼ਨਾਂ ਨੇ ਇਹਨਾਂ ਦੀਆਂ ਵੀ ਔਰ ਤੁਸੀਂ ਸਨ ਗਲਾਸਿਸ ਜਾਂ ਨਿਗਾਹ ਦੀਆਂ ਗਲਾਸਿਸ ਲੈਣੀਆਂ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰ ਲਓ 905-460-8888 ਦੇ ਉੱਤੇ। ਤੇ ਨਾਲ ਹੀ ਦੱਸ ਦਵਾਂ ਤੁਹਾਨੂੰ ਏਜੇ ਮੋਬਾਈਲ ਦੀ ਗੱਲਬਾਤ, ਜੋ ਕਿ ਕੈਨੇਡੀ ਤੇ ਕੁਈਨ ਦੇ ਕੋਰਨ ਦੇ ਉੱਤੇ ਏਜੇ ਮੋਬਾਈਲ ਦਾ ਸ਼ੋਰੂਮ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦੇ ਮੋਬਾਈਲ ਜਿਹੜੇ ਨੇ ਉਹ ਰਿਪੇਅਰ ਕਰਵਾ ਸਕਦੇ ਹੋ। ਨਵੇਂ ਮੋਬਾਈਲ ਲੱਭ ਰਹੇ ਹੋ ਤੇ ਤਾਂ ਵੀ ਉਹਨਾਂ ਕੋਲ ਹਰ ਮਾਡਲ ਦੇ ਮੋਬਾਈਲ ਜਿਹੜੇ ਉਹ ਪਹੁੰਚੇ ਹੋਏ ਨੇ। ਇਸ ਤੋਂ ਇਲਾਵਾ ਜੀ, ਅਗਰ ਤੁਸੀਂ ਘੜੀਆਂ ਲੈਣੀਆਂ ਚਾਹੁੰਦੇ ਹੋ ਫੋਨ ਦੇ ਨਾਲ ਜਿਹੜੀਆਂ, ਜਾਂ ਆਈਪੈਡ ਲੈਣਾ ਚਾਹੁੰਦੇ ਹੋ ਸਾਰਾ ਕੁਝ ਇਹਨਾਂ ਦੇ ਕੋਲ ਅਵੇਲੇਬਲ ਹੈ। 215 ਕੁਈਨ ਸਟਰੀਟ ਈਸਟ ਹੈ ਤੇ ਨਾਲ ਹੀ ਇਹਨਾਂ ਕੋਲ ਜਿਹੜਾ ਹੈ ਉਹ ਡਿਜੀਟਲ ਐਚ ਡੀ ਗੋਲਡ ਪ੍ਰੋਗਰਾਮ ਵਾਲਾ ਬਾਕਸ ਵੀ ਮਿਲਦਾ ਜੋ $99 ਸਿਰਫ ਦਿਨ ਲੈਂਦੇ ਨੇ ਤੁਹਾਡੇ ਕੋਲ ਪੂਰੇ ਸਾਲ ਦੇ। ਨੰਬਰ ਨੋਟ ਕਰ ਲਓ 6478741414 6478741414 ਤੇ ਤੁਸੀਂ ਗੱਲ ਕਰ ਲੈਣੀ ਹੈ ਜੀ। ਗੱਲ ਕਰਦੇ ਹਾਂ ਜੀ, ਤੁਹਾਨੂੰ ਪਤਾ ਕਿ ਸਾਡੀ ਟੀਮ ਰੀਮੈਕਸ ਗੋਲਡ ਦੇ ਨਾਲ ਵੀ ਕੰਮ ਕਰਦੀ ਹੈ। ਕੁਛ ਕੁ ਸਾਡੇ ਕੋਲ ਲਿਸਟਿੰਗ ਆਈਆਂ ਨੇ, ਅਗਰ ਤੁਸੀਂ ਲੱਭ ਰਹੇ ਹੋ ਪ੍ਰੋਪਰਟੀ ਜਾਂ ਤੁਸੀਂ ਕੋਈ ਆਉਣ ਵਾਲੇ ਦਿਨਾਂ 'ਚ ਸੋਚ ਰਹੇ ਹੋ ਕਿ ਤੁਹਾਡਾ ਵਪਾਰ ਹੈ, ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਪਣੀ ਜਗ੍ਹਾ ਹੋਵੇ, ਤੇ ਬ੍ਰਮਟਨ ਦੇ ਇਲਾਕੇ ਦੇ ਵਿੱਚ ਹਾਈਵੇ 410 ਤੇ ਮੇਫੀਲਡ ਦੇ ਏਰੀਏ ਵਿੱਚ ਇੱਕ ਬਹੁਤ ਵਧੀਆ ਰਿਟੇਲ ਪਲਾਜ਼ਾ ਬਣਨ ਜਾ ਰਿਹਾ, 2 ਸਾਲ 'ਚ ਬਣ ਕੇ ਤਿਆਰ ਹੋਣਾ, ਜਿੱਥੇ ਤੁਸੀਂ ਹਾਲੇ ਤੁਹਾਡੇ ਕੋਲ ਆਪਸ਼ਨ ਹੈ, ਜਿੱਦਾਂ ਦਾ ਮਰਜ਼ੀ ਵਪਾਰ ਲਈ ਤੁਸੀਂ ਉਹਨੂੰ ਹੋਲਡ ਕਰ ਸਕਦੇ ਹੋ। ਤੁਸੀਂ ਗਰੋਸਰੀ ਸਟੋਰ ਖੋਲ੍ਹਣਾ, ਤੁਸੀਂ ਰੈਸਟੋਰੈਂਟ ਖੋਲ੍ਹਣਾ, ਤੁਸੀਂ ਕੋਈ ਬਿਊਟੀ ਸਲੋਨ ਖੋਲ੍ਹਣਾ, ਤੁਸੀਂ ਕੋਈ ਲਾਅ ਦਾ ਆਫਿਸ ਖੋਲ੍ਹਣਾ, ਰੀਅਲ ਸਟੇਟ ਦਾ ਦਫ਼ਤਰ ਖੋਲ੍ਹਣਾ, ਕੁਛ ਵੀ ਕਰਨਾ, ਤੇ ਤੁਸੀਂ ਆਪਣਾ ਇਹ ਯੂਨਿਟ ਜਿਹੜਾ ਉੱਥੇ ਹੋਲਡ ਕਰਵਾ ਲਓ, 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ। ਨੰਬਰ ਹੈ 416-881-7070 ਤੇ ਤੁਸੀਂ ਕਾਲ ਕਰ ਲੈਣੀ ਆ। 416-881-7070 ਤੇ ਫੋਨ ਕਰਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ।

0: ਸੋ ਦੋਸਤੋ ਪੂਰੀ ਆਸ ਹੈ ਕਿ ਅੱਜ ਦੀ ਦੁਪਹਿਰ ਦੇ ਵਿੱਚ ਗੀਤ ਸੰਗੀਤ ਦੇ ਨਾਲ ਤੁਹਾਡਾ ਮਨੋਰੰਜਨ ਕਰ ਰਹੇ ਹਾਂ ਅਤੇ ਕੰਮਾਂ ਕਾਰਾਂ 'ਤੇ ਤੁਹਾਡੀ ਥਕਾਵਟ ਨੂੰ ਦੂਰ ਕਰ ਰਹੇ ਹਾਂ ਅਤੇ ਇਹਦੇ ਨਾਲ ਨਾਲ ਇੱਕ ਹੋਰ ਸੁਨੇਹਾ ਸਾਡੇ ਕੋਲ ਪਹੁੰਚਿਆ ਕਿ ਉਹ ਹੈਗਾ ਜੀ ਕੁਇਕ ਫਿਕਸ ਮਾਸਟਰ ਦਾ। ਉਹ ਤੁਹਾਡੀ ਕੋਈ ਵੀ ਫਰਿੱਜ ਸਟੋਵ ਵਾਸ਼ਰ ਡਰਾਇਰ ਕੋਈ ਵੀ ਸਮਾਨ ਕੁਛ ਖਰਾਬ ਹੋ ਗਿਆ ਅਤੇ ਉਹ ਤੁਹਾਡੇ ਘਰ ਆ ਕੇ ਰਿਪੇਅਰ ਕਰ ਦਿੰਦੇ ਨੇ। ਜੇਕਰ ਤੁਸੀਂ ਨਵਾਂ ਲਵਾਉਣਾ ਚਾਹੁੰਦੇ ਹੋ ਤਾਂ ਵੀ ਉਹ ਇੰਸਟਾਲ ਕਰਦੇ ਨੇ, ਭਾਵੇਂ ਤੁਹਾਡੀ ਫਰਿੱਜ ਹੋਵੇ, ਡਿਸ਼ ਵਾਸ਼ਰ ਹੋਵੇ, ਡਰਾਇਰ ਹੋਵੇ, ਓਵਨ ਹੋਵੇ, ਸਟੋਵ ਹੋਵੇ, ਮਾਈਕ੍ਰੋਵੇਵ ਹੋਵੇ, ਗੱਲ ਕੀ ਹਰ ਤਰ੍ਹਾਂ ਦਾ ਕੰਮ ਕਰਦੇ ਨੇ। ਨੰਬਰ ਹੈ 905-226-2425 ਦੇ ਉੱਤੇ ਕਾਲ ਕਰ ਲਓ। ਜਿੱਥੇ ਮਰਜ਼ੀ ਤੁਹਾਡੀ ਲੋਕੇਸ਼ਨ ਹੈ ਤੁਹਾਡੇ ਘਰੇ ਹੀ ਉਹ ਪਹੁੰਚ ਕੇ ਜਿਹੜਾ ਹੈਗਾ ਉਹ ਤੁਹਾਡੀ ਸਮਾਨ ਦੀ ਰਿਪੇਅਰ ਕਰ ਲੈਣਗੇ, ਨਵਾਂ ਲੈਣ ਦੀ ਕੋਈ ਜ਼ਰੂਰੀ ਨਹੀਂ ਕਹਿੰਦੇ। ਸੋ ਇੱਕ ਵਾਰੀ ਫਿਰ ਨਾਲ ਦੀ ਨਾਲ ਤੁਹਾਨੂੰ ਦੱਸ ਦੇਵਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਹਿਯੋਗ ਪੀਜ਼ਾ ਡਿਪੋ, ਬੁੱਡਬਾਈਨ ਬੈਂਕੋਠਾਲ, ਮੋਨਾ ਮਹਿੰਗੀ ਜੀ ਔਰ ਸਮੋਸਾ ਸਵੀਟ ਫੈਕਟਰੀ, ਟੈਲੀਟੈਮ, ਹਰਪ੍ਰੀਤ ਸੈਣੀ, ਇਸ ਦੇ ਨਾਲ ਨਾਲ ਕਟਾਰੀਆ ਟੂਰ ਐਂਡ ਟਰੈਵਲ, ਟਿੱਕਾ ਜੰਕਸ਼ਨ, ਢਾਬਾ ਔਨ ਦਾ ਫਾਲ, ਕੀਆ 427, ਢਿੱਲੋਂ ਵੀਡੀਓ, ਅੰਕਾਰ ਟਰੈਵਲਸ, ਪੀਜ਼ਾ ਡਿਪੂ ਅਤੇ ਹੋਰ ਵੀ ਸਾਡੇ ਜਿਹੜੇ ਸਪੋਂਸਰ ਨੇ ਸਾਰਿਆਂ ਦਾ ਹੀ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ। ਕੁਝ ਇੱਕ ਤੁਹਾਡੇ ਵੱਲੋਂ ਮੈਸੇਜ ਵੀ ਟਾਵੇਂ ਟਾਵੇਂ ਆਏ ਨੇ, ਬਹੁਤ ਬਹੁਤ ਤੁਹਾਡਾ ਧੰਨਵਾਦ ਮੈਸੇਜ ਕਰਨ ਦੇ ਲਈ। ਅਤੇ ਹਾਲੇ ਰਹਿੰਦੇ ਆ 3-4 ਮਿੰਟ, ਜੇ ਕੋਈ ਹੋਰ ਕੋਈ ਗੱਲਬਾਤ ਤੁਸੀਂ ਸਾਡੇ ਨਾਲ ਕਰਨੀ ਚਾਹੋ ਤੇ 9057990999 ਤੇ ਕਰ ਸਕਦੇ ਹੋ ਜੀ।
1: ਜੰਕਸ਼ਨ ਤੇ
2: ਉਹ ਕਿਹੜੇ ਜੰਕਸ਼ਨ ਤੇ?
3: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
4: ਰਾਤ ਲੱਗੀਆਂ ਮਹਿਫਲਾਂ ਨਾਰੇ
3: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 6474290-4040। ਟਿੱਕਾ ਜੰਕਸ਼ਨ ਬ੍ਰੈਂਪਟਨ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500-416-817-6500।
7: ਅੱਜ ਖੁਸ਼ ਤਬਾਦ ਹੋ ਗਿਆ
8: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
7: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
9: ਕਿਉਂ ਕਰ ਰਹੇ ਹੋ ਪਰ?
8: ਓ ਭਾਜੀ, ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
10: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
0: ਸੋ ਦੋਸਤੋ, ਆਲਮੋਸਟ ਅੱਜ ਦਾ ਟਾਈਮ ਜਿਹੜਾ ਉਹ ਸਮਾਪਤੀ ਵੱਲ ਨੂੰ ਜਾ ਰਿਹਾ ਹੈਗਾ ਔਰ ਮੇਰੇ ਤੋਂ ਬਾਅਦ ਰਾਜਵੀਰ ਹੁਰੀ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਨੇ। ਇਸੇ ਤਰ੍ਹਾਂ ਜੁੜੇ ਰਹਿਣਾ ਇਸ ਸਟੇਸ਼ਨ ਦੇ ਨਾਲ ਤੇ ਫਿਰ ਦੇਸ਼ ਪ੍ਰਦੇਸ਼ ਪੰਜਾਬੀ ਲਹਿਰਾਂ ਸਾਰੇ ਪ੍ਰੋਗਰਾਮ ਚੱਲਦੇ ਨੇ। ਸੋ ਕੋਈ ਵੀ ਆਪਣੇ ਬਿਜ਼ਨਸ ਨੂੰ ਅਗਰ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਵਪਾਰ ਹੈ, ਸਾਡੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤੇ ਨੰਬਰ ਬੜਾ ਈਜ਼ੀ ਹੈ 9057990999। ਸਟੂਡੀਓ ਦਾ ਨੰਬਰ, ਆਫਿਸ ਦਾ ਨੰਬਰ 9057990999 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਦਿਓ ਫਿਰ ਇੱਥੇ ਹੀ ਇਜਾਜ਼ਤ, ਮੁਲਾਕਾਤ ਤੁਹਾਡੇ ਨਾਲ ਹੋਵੇਗੀ ਕੱਲ ਤੇ ਜੇ ਫਿਰ ਚਾਹੁੰਦੇ ਹੋ ਤੁਸੀਂ ਕਿਸੇ ਪ੍ਰਾਪਰਟੀ ਦੀ ਇਨਫੋਰਮੇਸ਼ਨ ਤੇ 416-881-7070 ਦੇ ਉੱਤੇ ਗੱਲ ਤੁਸੀਂ ਕਰ ਲਓ ਸਾਡੀ ਟੀਮ ਦੇ ਨਾਲ ਤੇ ਤੁਹਾਡੇ ਕੋਈ ਨਾ ਕੋਈ ਜਿਹੜਾ ਹੈਗਾ ਤੁਹਾਨੂੰ ਜਿੱਦਾਂ ਦੀ ਪ੍ਰਾਪਰਟੀ ਚਾਹੀਦੀ ਹੈ ਉਹਦਾ ਹੱਲ ਲੱਭ ਕੇ ਦੇਣਗੇ। 416-881-7070।

0: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
1: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
2: ਬਈ ਅਤੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
1: ਕਾਲ ਕਰੋ 905-874-9898
3: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲਡ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900
4: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
5: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
4: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
5: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
5: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
6: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
6: ਔਰ ਵਿਜ਼ਿਟ insuranceforyou.ca
7: Conquer
8: your tough pain with
9: ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
7: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
9: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਹੈ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ
10: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੇਰੇ ਤੋਂ ਪਹਿਲਾਂ ਸੁਖੀ ਨਜਰ ਹੋਣ ਤੋਂ ਵਤਨਾ ਦੂਰ ਸੁਣਿਆ ਉਸ ਤੋਂ ਬਾਅਦ ਬਾਰੀ ਆਈ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਉਸ ਤੋਂ ਬਾਅਦ ਪੰਜਾਬੀ ਲਹਿਰਾਂ ਫਿਰ ਰੇਡੀਓ ਪ੍ਰੋਗਰਾਮ ਉਡਾਨ ਸੋ 530 ਦੀ ਟੀਮ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਗੀਤ ਸੰਗੀਤ ਅਤੇ ਤੁਹਾਡੀਆਂ ਅਤੇ ਸਾਡੀਆਂ ਸਾਂਝਾਂ ਆਵਾਜ਼ ਦੇ ਜ਼ਰੀਏ ਪੈਣਗੀਆਂ ਸੋ ਸਟੂਡੀਓ ਦਾ ਨੰਬਰ ਹੈਗਾ 905-564-5644 ਮੰਡੇ ਦਾ ਦਿਨ 2:04 ਸਟੂਡੀਓ ਦੇ ਘੜੀ ਦੇ ਮੁਤਾਬਕ ਹੋ ਚੁੱਕੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਖਬਰਾਂ 'ਤੇ ਝਾਤ ਪਾਵਾਂਗੇ ਆਪਾਂ ਕੁਝ ਪਲਾਂ ਤੱਕ ਸਵਰਨ ਸਿੰਘ ਟਹਿਣਾ ਸਾਹਿਬ ਬਿਲਕੁਲ ਰੈਡੀ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਚਰਨਜੀਤ ਚੰਨੀ ਉਹਨਾਂ ਦਾ ਜਿਹੜਾ ਅਸਤੀਫਾ ਉਹਦੇ ਬਾਬਤ ਕੀ ਗੱਲਬਾਤ ਆ ਦੇਣਗੇ ਨਹੀਂ ਦੇਣਗੇ ਬੀਬੀ ਖਾਲੜਾ ਨੇ ਕਿਹੜੀਆਂ ਮੁੱਖ ਮੰਗਾਂ ਨੇ ਜਿਹੜੀਆਂ ਉਹ ਰੱਖੀਆਂ ਨੇ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਦੇ ਬਾਬਤ ਅੱਗੇ ਮੁੱਦਾ ਭਖਿਆ ਸੀਗਾ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਸੋ ਕਿਸਾਨ ਨੇ ਜਿਹੜੇ ਮੋਟਰ ਕਨੈਕਸ਼ਨ ਆ ਉਹਦੇ ਬਾਬਤ ਇੱਕ ਚੋਗਾ ਪਾਇਆ ਉਹਨਾਂ ਨੂੰ ਕਿਹੜਾ ਚੋਗਾ ਪਾਇਆ ਉਹਦੀ ਗੱਲਬਾਤ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਕੁਝ ਪਲਾਂ ਤੱਕ ਚੱਲ ਕੇ ਆਪਾਂ ਅੱਗੇ ਚੱਲ ਕੇ ਕਰਦੇ ਹਾਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਦੂਰ ਰਿਕਾਰਡਰ ਕਮਰਸ਼ੀਅਲ ਲੈ ਕੇ ਫਿਰ ਉਸ ਤੋਂ ਬਾਅਦ ਹੁਣੇ ਗਏ ਤੇ ਹੁਣੇ ਵਾਪਸ ਆਏ
11: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਸ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਲ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ ਅਮਨ ਸ਼ਰਮਾ LLB ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ 25 ਚੈਰੀ ਕ੍ਰੈਸਟ ਡਰਾਈਵ ਯੂਨਿਟ 6 ਬ੍ਰੈਂਪਟਨ ਕਾਲ 905-913-2355 9059132355
8: ਨਾ ਕਿੱਦਾਂ ਦੀ ਤਿਆਰੀ?
12: ਓ ਜੀ ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
8: ਮੈਨੂੰ ਪਤਾ ਹੈ ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
12: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ ਤਿੰਨੋਂ, ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬਰਿਜ। ਕਾਲ 519-621-7774।
10: ਜੀ ਦੋਸਤੋ, ਦੱਸਦੀ ਕਿ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੁਸੀਂ ਜੁੜੇ ਹੋਏ ਹੋ। ਗੱਲਬਾਤ ਕਰਾਂਗੇ ਕਿ ਬੈਲਜੀਅਮ ਦੇ ਵਿੱਚ ਬਹੁਤ ਕਮਾਲ ਦਾ ਸ਼ੋਅ ਹੋਣ ਜਾ ਰਿਹਾ ਹਰਭਜਨ ਮਾਨਵਾ ਜੀ ਦਾ। ਹਰਭਜਨ ਮਾਨ ਉਹਨਾਂ ਦੀ ਗਾਇਕੀ ਆ ਜਿਹੜੀ, ਉਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਬਹੁਤ ਸਾਲਾਂ ਤੋਂ ਲਗਾਤਾਰ ਪਿਆਰ ਦੇ ਰਹੇ ਹੋ। ਸੋ ਗਾਇਕੀ ਕਮਾਲ ਆ, ਸਾਫ਼ ਸੁਥਰੀ ਗਾਇਕੀ ਆ, ਇਹ ਗਵਾਹੀ ਭਰ ਦਿਓ ਕਿ ਲੋਕ ਚੰਗਾ ਸੁਣਨਾ ਚਾਹੁੰਦੇ ਆ। ਸੋ ਤੁਸੀਂ ਸੁਣ ਜਾਂਦੇ ਹੋ, ਧੜਾ ਧੜ ਜਾਂਦੇ ਹੋ। ਸੋ ਬੈਲਜੀਅਮ ਦੇ ਵਿੱਚ ਜੇਕਰ ਤੁਹਾਡੇ ਰਿਸ਼ਤੇਦਾਰ ਮਿੱਤਰ ਦੋਸਤ ਰਹਿੰਦੇ ਆ, ਤਾਂ ਜ਼ਰੂਰ ਉਹਨਾਂ ਨੂੰ ਵੀ ਦੱਸ ਦਿਓ ਕਿ ਬੈਲਜੀਅਮ ਦੇ ਵਿੱਚ 18 ਤਰੀਕ ਨੂੰ ਸ਼ੋਅ ਆ ਜਿਹੜਾ ਉਹ ਹੋਣ ਜਾ ਰਿਹਾ ਹਰਭਜਨ ਮਾਨ ਬਾਈ ਜੀ ਦਾ। ਅਤੇ ਨਾਲ ਦੀ ਨਾਲ ਇੱਥੇ ਜੀਤ ਬਾਬਾ ਹੋਣੀ, ਉਹਨਾਂ ਦਾ ਜ਼ਿਕਰ ਕਰਨਾ ਬਣਦਾ। ਸੋ ਬਹੁਤ ਪਿਆਰੀ ਰੂਹ ਨੇ, ਬੜੇ ਅਜ਼ੀਜ਼ ਨੇ ਸਾਡੇ, ਬੜੇ ਪਿਆਰੇ ਆ, ਬੜੇ ਸਤਿਕਾਰ ਆ ਉਹਨਾਂ ਦੇ ਲਈ, ਜੀਤ ਬਾਬਾ ਹੋਣਾਂ ਦੇ ਲਈ। ਸੋ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਨੇ। ਸੋ ਬਹੁਤ ਬਹੁਤ ਮੁਬਾਰਕਾਂ ਬਾਈ ਜੀ, ਬੈਸਟ ਵਿਸ਼ਿਜ਼, ਗੁੱਡ ਲੱਕ, ਪਰਮਾਤਮਾ ਕਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਅਤੇ ਸਾਰਾ ਤੁਹਾਡਾ ਜਿਹੜਾ ਬੈਲਜੀਅਮ ਵਾਲੇ ਮਿੱਤਰ ਦੋਸਤ ਨੇ ਜਿੰਨਾ ਹੁੰਗਾਰਾ ਇਸ ਸ਼ੋਅ ਨੂੰ ਦੇ ਰਹੇ ਆ, ਉਹਦੇ ਲਈ ਤੁਹਾਨੂੰ ਐਡਵਾਂਸ ਦੇ ਵਿੱਚ ਅਸੀਂ ਸ਼ਾਬਾਸ਼ੇ ਦੇ ਰਹੇ ਹਾਂ, ਕਿਉਂਕਿ ਬਹੁਤ ਕਮਾਲ ਦਾ ਸ਼ੋਅ ਆ ਜਿਹੜਾ ਉਹ ਹਰਭਜਨ ਮਾਨ ਬਾਈ ਜੀ ਦਾ ਬੈਲਜੀਅਮ ਦੀ ਧਰਤੀ 'ਤੇ ਹੋਣ ਜਾ ਰਿਹਾ ਜੀ।

ਬੈਲਜੀਅਮ ਵਾਲਿਓ ਰੈਡੀ ਹੋ ਜਾਓ, ਤੁਹਾਡੇ ਸ਼ਹਿਰ ਦੇ ਵਿੱਚ ਇੱਥੇ ਆ ਰਹੇ ਨੇ ਬਾਈ ਹਰਭਜਨ ਮਾਨ ਹੋਣੀ ਆਪਣੇ ਪੂਰੇ ਬੈਂਡ ਦੇ ਨਾਲ। ਸੋ ਤੁਸੀਂ ਇਸ ਸ਼ੋਅ ਦੇ ਲਈ ਤਿਆਰੀਆਂ ਆਲਰੇਡੀ ਖਿੱਚ ਲਈਆਂ ਹੋਣਗੀਆਂ, ਜੇ ਨਹੀਂ ਖਿੱਚੀਆਂ ਤਾਂ ਜ਼ਰੂਰ ਖਿੱਚ ਲਿਓ। ਸੋ ਜੀਤ ਬਾਬਾ ਜੀ, ਤੁਹਾਡੀ ਅਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ, ਅਤੇ ਐਡਵਾਂਸ ਦੇ ਵਿੱਚ ਹੀ ਤੁਹਾਨੂੰ ਅਸੀਂ ਮੁਬਾਰਕਾਂ ਦਿੱਤੀਆਂ, ਕਿਉਂਕਿ ਸਾਨੂੰ ਪਤਾ ਕਿ ਸ਼ੋਅ ਆ ਜਿਹੜਾ ਉਹ ਸੋਲਡ ਆਊਟ ਹੋਣ ਜਾ ਰਿਹਾ। ਲਓ ਜੀ, ਸਾਨੂੰ ਦਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ। ਹੁਣ ਅਸੀਂ ਜਿਹੜਾ ਹੈ ਜੀ ਚੱਲਾਂਗੇ ਪੰਜਾਬ ਦੀ ਧਰਤੀ 'ਤੇ ਸਵਰਨ ਸਿੰਘ ਟਿਣਾ ਸਾਹਿਬ ਦੇ ਨਾਲ।

0: ਲਓ ਜੀ, ਸਾਡੀ ਲਾਈਨ ਆ ਜਿਹੜੀ ਸੁਨ ਸਿੰਘ ਟਣਾ ਸਾਹਿਬ ਦੇ ਨਾਲ ਮਿਲ ਚੁੱਕੀ ਆ। ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੋ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਕੁਝ ਇੱਕ ਖਬਰਾਂ ਨੇ ਉਹਨਾਂ 'ਤੇ ਝਾਤ ਆ ਜਿਹੜੀ ਆਪਾਂ ਉਹ ਸਵਰਨ ਸਿੰਘ ਟਣਾ ਸਾਹਿਬ ਤੋਂ ਮੰਗਾਂਗੇ, ਪਾਵਾਂਗੇ ਕਿ ਇਹਨਾਂ ਦਾ ਨਜ਼ਰੀਆ ਕੀ ਆ, ਖਬਰਾਂ ਕੀ ਨੇ ਅਸਲ ਦੇ ਵਿੱਚ। ਸੋ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਸਿਲਵਰ ਹੱਟ ਵੱਲੋਂ। ਸਿਲਵਰ ਹੱਟ ਆ ਜਿਹੜਾ ਇਹ ਚਾਂਦੀ ਦੇ ਗਹਿਣੇ ਨਾਲ ਭਰਿਆ ਹੋਇਆ ਸਟੋਰ, ਤੁਸੀਂ ਕਹਿ ਲਓ ਕਿ ਵਾਈਟ ਡਾਇਮੰਡ, ਜੇ ਤੁਸੀਂ ਕਹਿ ਲਓ ਵਾਈਟ ਗੋਲਡ ਕਹਿ ਲਓ, ਉੱਦਾਂ ਦੇ ਚਾਂਦੀ ਦੇ ਗਹਿਣੇ ਤੁਹਾਨੂੰ ਬੜੇ ਕਮਾਲ ਦੇ ਸੈੱਟ ਨੇ ਜਿਹੜੇ ਇੱਥੋਂ ਮਿਲ ਜਾਣੇ। ਚਾਂਦੀ ਦੀਆਂ ਕਈ ਰੱਖੜੀਆਂ ਚਾਹੁੰਦੇ ਹੋ ਤੁਸੀਂ ਜਾਂ ਚਾਂਦੀ ਦੇ ਕੜੇ ਚਾਹੁੰਦੇ ਹੋ ਤਾਂ ਸਿਲਵਰ ਹੱਟ ਨੰਬਰ ਇਹਨਾਂ ਦਾ ਨੋਟ ਕਰ ਲਓ। ਨਵੀਂ ਲੋਕੇਸ਼ਨ 'ਤੇ ਜਿਹੜੇ ਇਹ ਮੂਵ ਹੋਏ ਆ, 5 ਚੈਰੀ ਕ੍ਰੈਸਟ ਡਰਾਈਵ 'ਤੇ ਚਲੇ ਗਏ ਨੇ। ਸੋ ਨੰਬਰ ਇਹਨਾਂ ਦਾ 416-849-1470, 416-849-1470 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਟਹਿਣਾ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਜ਼ਰੂਰ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਅਤੇ ਨਾਲ ਦੀ ਨਾਲ ਹੀ ਮੁਸਕਾਨ ਦਿਓਲ ਹੋਣਾ ਵੱਲੋਂ ਵੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ। ਮੁਸਕਾਨ ਦਿਓਲ ਉਹਨਾਂ ਦੇ ਨਾਲ ਸੰਪਰਕ ਕਰਨ ਲਈ ਤੁਸੀਂ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜਿਟ ਇੰਸ਼ੋਰੈਂਸ ਲਈ।
1: ਮੈਂ ਮੁਸਕਾਨ ਦਿਓਲ, ਤੁਹਾਡੀ ਟਰਸਟਡ ਇੰਸ਼ੋਰੈਂਸ ਐਡਵਾਈਜ਼ਰ। ਇੰਸ਼ੋਰੈਂਸ ਸਿੰਪਲ ਤੇ ਸਟ੍ਰੈਸ ਫ੍ਰੀ ਹੋਣੀ ਚਾਹੀਦੀ ਹੈ, ਐਂਡ ਦੈਟਸ ਐਗਜ਼ੈਕਟਲੀ ਵਾਟ ਆਈ ਹੈਲਪ ਵਿਦ। ਲਾਈਫ, ਕ੍ਰਿਟੀਕਲ, ਡਿਸੇਬਿਲਿਟੀ, ਵਿਜ਼ਿਟਰ ਜਾਂ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਲੱਭ ਰਿਹਾ। ਮੈਂ ਤੁਹਾਡੀ ਬਜਟ ਦੇ ਹਿਸਾਬ ਨਾਲ ਤੇ ਜ਼ਰੂਰਤ ਦੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਵਧੀਆ ਪਲਾਨ ਲੱਭਣ ਵਿੱਚ ਮਦਦ ਕਰ ਸਕਦੀ ਹਾਂ। ਅੱਜ ਹੀ ਫ੍ਰੀ ਕੋਟ ਲਈ ਟੈਕਸ ਕਰੋ ਜਾਂ ਕਾਲ ਕਰੋ
0: 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਗਪਾਲ ਸਾਹਿਬ ਵੀ ਸਾਡੇ ਸਟੂਡੀਓ ਵਿੱਚ ਪਹੁੰਚੇ ਆ, ਇਹਨਾਂ ਨੂੰ ਵੀ ਜੀ ਆਖਦੇ। ਨਾਗਪਾਲ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਆ, ਠੀਕ ਠਾਕ ਹੋ?
2: ਵਧੀਆ ਜੀ, ਵਧੀਆ ਜੀ।
0: ਚੜ੍ਹਦੀ ਕਲਾ?
2: ਚੜ੍ਹਦੀ ਕਲਾ ਜੀ।
0: ਹਾਂ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਟਾਣਾ ਸਾਹਿਬ ਸਾਡੇ ਨਾਲ ਰੈਡੀ ਨੇ। ਟਾਣਾ ਸਾਹਿਬ ਜੀ ਆਇਆਂ ਨੂੰ ਵੈਲਕਮ ਸਰ।
3: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ। ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਭ ਤੋਂ ਪਹਿਲਾਂ ਖਬਰਾਂ 'ਤੇ ਜਿਹੜੀ ਝਾਤ ਪਾਵਾਂਗੇ, ਇਹਨਾਂ ਦੇ ਵਿੱਚੋਂ ਚੰਨ ਜੀ ਦੀ ਚੰਨੀ ਹੋਣੀ ਆ ਜਿਹੜੀ, ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਨੇ ਜਿਹੜੀਆਂ ਉਹ ਬਹੁਤ ਚੱਲ ਰਹੀਆਂ ਨੇ, ਉਹਦੇ ਬਾਬਤ ਥੋੜ੍ਹੀ ਜਿਹਾ ਕਲੀਅਰ ਕਰਿਓ, ਦਿਓ ਗਿਆਨ ਕਿ ਕੀ ਗੱਲਬਾਤ ਆ। ਇਸ ਲਈ ਚੰਨ ਜੀ ਚੰਨੀ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਆ ਜਾਂ ਸਿਰਫ ਖਬਰਾਂ ਹੀ ਆ? ਜੀ
3: ਦੇਖੋ ਬਾਈ ਜੀ, ਗੱਲ ਇਹ ਵੀ ਚਰਨਜੀਤ ਚੰਨੀ ਹੋਰਾਂ ਨੂੰ ਨਾ ਹੁਣੇ ਹੁਣੇ ਹਾਈਕਮਾਨ ਨੇ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਕੋਲੋਂ ਇਹ ਵੀ ਅਹੁਦਾ ਵਾਪਸ ਲੈ ਲਓ, ਮੈਂ ਅਸਤੀਫਾ ਦੇ ਦਿੰਦਾ। ਮੈਂ ਜਦੋਂ ਵੋਟਾਂ ਹੋਈਆਂ ਪ੍ਰਚਾਰ ਬਤੌਰ ਸਾਬਕਾ ਮੁੱਖ ਮੰਤਰੀ ਕਰ ਲੂੰਗਾ, ਤੇ ਜੇਕਰ ਤੁਸੀਂ ਸਾਡੀ ਹੋਰ ਗੱਲ ਨੀ ਮੰਨਣੀ ਤਾਂ ਫਿਰ ਮੈਂ ਇਹ ਵੀ ਅਹੁਦਾ ਠੀਕ ਕਰਦਾ, ਤੁਸੀਂ ਇਹ ਵਾਪਸ ਲੈ ਲਓ। ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਰੌਲਾ ਰੱਪਾ ਵਧਿਆ ਪਿਆ, ਭੁਪੇਸ਼ ਬਘੇਲ ਹੋਰੀ ਛੇੜਨ ਦੇ ਲਈ ਪੰਜਾਬ ਦੇ ਵਿੱਚ ਆਏ, ਮਸਲੇ ਦਾ ਕੋਈ ਹੱਲ ਨੀ ਨਿਕਲਿਆ। ਧੜੇਬੰਦੀ ਓਡੀ ਦੀ ਓਡੀ ਆ। ਰਾਹੁਲ ਗਾਂਧੀ ਕਹਿੰਦੇ ਵੀ 17 ਤਰੀਕ ਨੂੰ ਵਿਦੇਸ਼ ਤੋਂ ਵਾਪਸ ਆਉਣਗੇ, ਚੰਨੀ ਗਰੁੱਪ ਉਹਦੇ ਨਾਲ ਮੀਟਿੰਗ ਕਰਨ ਵਾਸਤੇ ਆਉਂਦਾ। ਭੁਪੇਸ਼ ਬਘੇਲ ਹੋਰਾਂ ਨੇ ਅੱਜ ਇਹ ਗੱਲ ਕਹਿਤੀ ਹੈ ਟਵਿੱਟਰ ਦੇ ਉੱਤੇ ਲਿਖੇ, ਤੇ ਪੰਜਾਬ ਕਾਂਗਰਸ ਦੇ ਵਿੱਚ ਕੋਈ ਹੋਰ ਨੀ ਮੁੱਖ ਮੰਤਰੀ ਹੋਊਗਾ, ਰਾਹੁਲ ਗਾਂਧੀ ਹੀ ਚਿਹਰਾ ਹੋਣਗੇ। ਸੋ ਉਹਨਾਂ ਨੇ ਗੱਲ ਕਹੀ ਹੈ ਕਿ ਭਾਈ ਹੋਰ ਨਹੀਂ ਹੋਊਗਾ, ਮਤਲਬ ਚੰਨੀ ਗਰੁੱਪ ਦਾ ਵੀ ਇਸ ਮਾਮਲੇ ਦੇ ਵਿੱਚ ਕੋਈ ਬੇੜਾ ਬੰਨੇ ਲੱਗਣ ਦੀ ਸੰਭਾਵਨਾ ਨਹੀਂ ਆ। ਅਸਲ ਦੇ ਵਿੱਚ ਭੁਪੇਸ਼ ਬਘੇਲ ਹੋਰੀ ਜਿਹੜੇ ਰਾਜਾ ਵੜਿੰਗ ਹੋਰਾਂ ਦੇ ਸਮਰਥਕਾਂ ਦੇ ਵਿੱਚ ਆ, ਤੇ ਚੰਨੀ ਹੋਰੀ ਜਿਹੜੇ ਰਾਜਾ ਵੜਿੰਗ ਦੇ ਉਲਟਾ। ਸੋ ਇਸ ਕੀ ਜਿਹੜਾ 6-7 ਮਿੰਟ ਦਾ ਮਸਲਾ ਸੀਗਾ ਉਹ ਜਿਉਂਦਾ ਤਿਉਂ ਰਹਿ ਗਿਆ। ਕਾਂਗਰਸ ਆਪਸ ਦੇ ਵਿੱਚ ਲੜਦੀ ਹੁੰਦੀ ਆ, ਕਾਂਗਰਸ ਹੁਣ ਵੀ ਲੜ ਰਹੀ ਆ, ਕਾਂਗਰਸ ਨੇ ਬਾਅਦ ਚ ਵੀ ਲੜੀ ਜਾਣਾ। ਇਹ ਕਾਂਗਰਸੀਆਂ ਦੇ ਸੁਭਾਅ ਦੇ ਵਿੱਚ ਸ਼ਾਮਿਲ ਗੱਲਾਂ ਵੀ ਇਹ ਕਦੇ ਵੀ ਇੱਕ ਦੂਜੇ ਨਾਲ ਪਿਆਰ ਦੇ ਨਾਲ ਮਿਲ ਕੇ ਚੱਲ ਕੇ ਸਰਕਾਰ ਬਣਾਉਣ ਦੇ ਵਿੱਚ ਯਕੀਨ ਨਹੀਂ ਕਰਦੇ, ਇਹ ਇਵੇਂ ਲੜਦੇ ਹੁੰਦੇ, ਇਵੇਂ ਖੇਡਦੇ ਹੁੰਦੇ।
0: ਅੱਛਾ, ਬੀਬੀ ਖਾਲੜਾ ਨੇ 3 ਮੁੱਖ ਮੰਗਾਂ ਰੱਖੀਆਂ ਨੇ, ਕਿਹੜੀਆਂ ਕਿਹੜੀਆਂ ਟਣਾ ਸਾਹਿਬ ਮੰਗਾਂ ਨੇ ਜਿਹੜੀਆਂ ਬੀਬੀ ਖਾਲੜਾ ਨੇ ਕਿਹਾ ਕਿ ਆਹ ਮੰਗਾਂ ਮੈਨੂੰ ਚਾਹੀਦੀਆਂ ਜੀ, ਕਿਹੜੀਆਂ 3 ਮੁੱਖ ਰੱਖੀਆਂ ਗਈਆਂ ਜਿਹੜੀਆਂ?
3: ਇੱਕ ਤਾਂ ਬਾਈ ਜੀ, ਇੱਕ ਤਾਂ ਗੱਲ ਇਹ ਆ ਵੀ ਜਦੋਂ ਆਪਾਂ ਕੱਲ ਨੂੰ ਇਸ ਵੇਲੇ ਖਬਰਾਂ ਦੀ ਸਾਂਝ ਪਾਵਾਂਗੇ ਨਾ, ਉਦੋਂ ਇਹ ਦੱਸਾਂਗੇ ਵੀ ਹਰੀਕੇ ਪੱਤਣ ਦੇ ਉੱਤੇ ਕਿੰਨਾ ਕੁ ਇਕੱਠ ਹੋਇਆ, ਸੰਗਤ ਕਿੰਨੀ ਕੁ ਪਹੁੰਚੀ ਆ। ਕਿਉਂਕਿ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ 14 ਤਰੀਕ ਨੂੰ ਯਾਨੀ ਕਿ ਮੰਗਲਵਾਰ ਨੂੰ ਹਰੀਕੇ ਪੱਤਣ ਜਿੱਥੇ ਕਿ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਸੁੱਟਿਆ ਗਿਆ, ਡੈਡ ਬੋਡੀ ਸੁੱਟੀ ਗਈ ਸੀ, ਤੇ ਹੋਰ ਲਵਾਰਸ ਲਾਸ਼ਾਂ ਲਾਪਤਾ ਹੋਏ ਲੋਕ ਬੀਤੇ ਵੇਲੇ ਦੇ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਵਾਸਤੇ ਕੱਲ੍ਹ ਨੂੰ ਯਾਨੀ ਕਿ 14 ਤਰੀਕ ਨੂੰ ਦੁਪਹਿਰੋਂ ਬਾਅਦ ਇੱਥੇ ਸਮੂਹਕ ਤੌਰ ਦੇ ਉੱਤੇ ਅਰਦਾਸ ਹੋਣੀ ਆ। ਬੀਬੀ ਖਾਲੜਾ ਨੇ ਗੱਲ ਕਹੀ ਹੈ ਕਿ ਇੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੰਜਾਬੀ ਭੈਣਾਂ ਵੀਰ, ਗੈਰ ਪੰਜਾਬੀ ਭੈਣਾਂ ਵੀਰ ਪਹੁੰਚੋ। 3 ਮੰਗਾਂ ਉਹਨਾਂ ਨੇ ਇਹ ਰੱਖੀਆਂ ਜੀ ਕਿ ਇੱਕ ਤਾਂ ਆਜ਼ਾਦ ਲੋਕ ਕਮਿਸ਼ਨ ਗਠਿਤ ਕੀਤਾ ਜਾਵੇ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਲਵਾਰਸ ਲਾਸ਼ਾਂ ਦੇ ਬਾਰੇ ਜੋ ਜੋ ਕੁੱਝ ਵਾਪਰਿਆ ਉਹਦੇ ਬਾਰੇ ਸਹੀ ਪੜਤਾਲ ਕਰ ਸਕੇ। ਦੂਜੀ ਉਹਨਾਂ ਨੇ ਮੰਗ ਇਹ ਕੀਤੀ ਹੈ ਵੀ ਜਿਹੜੀਆਂ ਉਦੋਂ ਲਵਾਰਸ ਲਾਸ਼ਾਂ ਸੀ ਉਹਨਾਂ ਨੂੰ ਕਿਹੜੀ ਅਜਾਇਬ ਘਰ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਨੂੰ ਬਣਦੀ ਥਾਂ ਦਿੱਤੀ ਜਾਵੇ। ਤੀਜੀਆਂ ਨੇ ਮੰਗ ਇਹ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਪਰਿਵਾਰਾਂ ਦੀ ਪੀੜਿਤ ਪਰਿਵਾਰਾਂ ਦੀ ਆਰਥਿਕ ਤੌਰ ਤੇ ਮਦਦ ਕਰੇ ਜਿਹਨਾਂ ਦੇ ਬੱਚੇ ਉਦੋਂ ਮਾਰ ਦਿੱਤੇ ਗਏ, ਜਿਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਨਹੀਂ ਮਿਲ ਗਈਆਂ, ਲਵਾਰਸ ਕਹਿ ਕੇ ਉਰੇ ਪਰੇ ਕਰ ਦਿੱਤੀਆਂ ਗਈਆਂ। ਸੋ ਉਹਨਾਂ ਨੇ ਤਿੰਨ ਮੰਗਾਂ ਮੁੱਖ ਤੌਰ ਤੇ ਰੱਖੀਆਂ। ਪੰਜਾਬ ਦੇ ਵਿੱਚ ਇਸ ਮਸਲੇ ਦੇ ਉੱਤੇ ਫਿਲਮ ਦੇ ਨਾਂ ਤੇ ਰਾਜਨੀਤੀ ਵੀ ਸਿਖਰ ਦੇ ਉੱਤੇ ਆ। ਸ਼੍ਰੋਮਣੀ ਅਕਾਲੀ ਦਲ ਵੱਖ ਵੱਖ ਥਾਵਾਂ ਤੇ ਫਿਲਮ ਦਿਖਾ ਰਿਹਾ, ਤਿਆਰੀ ਹੋਰਾਂ ਦੀ ਪਾਰਟੀ ਵਾਰਕ ਪੰਜਾਬ ਦੇ ਉਹ ਵੀ ਵੱਖ ਵੱਖ ਥਾਵਾਂ ਤੇ ਫਿਲਮ ਦਿਖਾ ਰਹੀ ਆ। ਬੀਜੇਪੀ ਇਸ ਮਾਮਲੇ ਦੇ ਉੱਤੇ ਭੁੰਨੀ ਜੀ ਬਣੀ ਬੈਠੀ ਹੈ, ਚੁੱਪ ਜੇ ਆ। ਕਾਂਗਰਸੀਆਂ ਦਾ ਇਸ ਮਾਮਲੇ 'ਚ ਨੁਕਸਾਨ ਹੋਈ ਜਾਂਦਾ ਕਿਉਂਕਿ ਵੇਲਾ ਬੇਅੰਤ ਸਿੰਘ ਦੀ ਸਰਕਾਰ ਦਾ ਸੀ। ਸੋ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਗੱਲਾਂ ਫਿਲਮ ਦੇ ਆਉਣ ਤੋਂ ਬਾਅਦ ਵੀ ਜੁੜਦੀਆਂ ਜੀ।
0: ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਇੱਕ ਅਗਲੀ ਖਬਰ ਆ ਜਿਹੜੀ ਉੱਥੇ ਚੱਲਦੀ ਹੈ ਕਿ ਸੰਸਦ ਮੈਂਬਰ ਖਾਲਸਾ ਦੇ ਵੱਲੋਂ ਖਾਲੜਾ ਦੀ ਯਾਦਗਾਰ ਆ ਜਿਹੜੀ ਉਹਦੇ ਲਈ 1 ਕਰੋੜ ਦਾ ਐਲਾਨ ਕੀਤਾ ਗਿਆ ਜੀ।
3: ਜੀ ਗੱਲ ਇਹ ਅਸਲ ਦੇ ਵਿੱਚ ਹੈ ਕਿ ਸਰਬਜੀਤ ਸਿੰਘ ਖਾਲਸਾ ਹੈਗੇ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਣੇ MP ਲੈਂਡ ਫੰਡ ਦੇ ਵਿੱਚੋਂ 1 ਕਰੋੜ ਰੁਪਇਆ ਦੇਣ ਨੂੰ ਤਿਆਰ ਆ। ਪਰ ਉਹ ਕਹਿੰਦੇ ਵੀ ਇਹਦੇ ਵਿੱਚ ਇੱਕ ਸ਼ਰਤ ਆ ਵੀ ਮੈਂ ਪ੍ਰਾਈਵੇਟ ਤੌਰ ਦੇ ਉੱਤੇ ਪ੍ਰਾਈਵੇਟ ਮਲਕੀਅਤ ਵਾਲੀ ਜ਼ਮੀਨ ਦੇ ਵਾਸਤੇ ਨਹੀਂ ਦਾਨ ਦੇ ਸਕਦਾ ਜਾਂ ਕਹਿ ਦਈਏ ਫੰਡ ਦੇ ਸਕਦਾ। ਜਿਹੜੀ ਪੰਜਾਬ ਦੀ ਸਰਕਾਰ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿੱਚ ਹਰੀਕੇ ਪੱਤਣ ਤੇ ਸਾਨੂੰ ਜ਼ਮੀਨ ਦੇ ਦੇਵੇ, 1 ਕਰੋੜ ਰੁਪਇਆ ਮੈਂ ਲਾਉਣ ਨੂੰ ਤਿਆਰ ਹਾਂ MP ਫੰਡ ਦੇ ਵਿੱਚੋਂ ਤੇ ਆਪਾਂ ਖਾਲੜਾ ਸਾਹਿਬ ਦੀ ਯਾਦ ਦੇ ਵਿੱਚ ਯਾਦਗਾਰ ਬਣਾਉਣੀ ਆ। ਸੋ ਵੇਨੇ ਭਾਈ ਪੰਜਾਬ ਦੀ ਸਰਕਾਰ ਜ਼ਮੀਨ ਦਿੰਦੀ ਹੈ ਕਿ ਨਹੀਂ ਦਿੰਦੀ, ਪਰ ਗੱਲ ਇਹ ਕਿ ਇਹਦੇ ਵਿੱਚੋਂ ਸਿਆਸੀ ਲਾਭ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਹੋਰ ਵੀ ਬੜੀਆਂ ਗੱਲਾਂ ਨੇ ਕੀਤੀਆਂ
0: ਜੀ। ਸੋ ਦੋਸਤੋ, ਜੇਕਰ ਤੁਸੀਂ ਵੀ ਹਜੇ ਤੱਕ ਆਪਣੀ ਗ੍ਰਾਂਟ ਜਾਂ ਲੋਨ ਅਪਲਾਈ ਨਹੀਂ ਕੀਤਾ ਤਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਜਾਣਕਾਰੀ ਦੇਣਗੇ। ਉਹਨਾਂ ਦੇ ਨਾਲ ਚੱਲ ਕੇ ਅੱਗੇ ਆਪਾਂ ਗੱਲਬਾਤ ਕਰਾਂਗੇ ਕਿ ਜੇਕਰ ਤੁਸੀਂ 70,000 ਤੋਂ ਘੱਟ ਇਨਕਮ 2024 ਦੀ ਦਿਖਾਈ ਸੀ ਜਾਂ ਫਿਰ ਤੁਸੀਂ ਇੱਥੇ ਦੇ PR ਜਾਂ ਤੁਸੀਂ ਸਿਟੀਜਨ ਹੈਗੇ ਹੋ, ਤੁਹਾਡਾ ਕੋਈ ਕ੍ਰੈਡਿਟ ਚੈੱਕ ਕ੍ਰੈਡਿਟ ਸਕੋਰ ਨਹੀਂ ਹੋਣਾ, ਸੋ ਤੁਸੀਂ ਗ੍ਰਾਂਟ ਆ ਜਿਹੜੀ ਉਹ ਲੈ ਸਕਦੇ ਹੋ। ਅਗਸਤ ਦੇ ਵਿੱਚ ਰੂਲ ਨੇ ਜਿਹੜੇ ਉਹ ਚੇਂਜ ਹੋਣ ਜਾ ਰਹੇ ਆ। ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, ਨੰਬਰ ਨਾਗਪਾਲ ਸਾਹਿਬ ਤੋਂ ਆਪਾਂ ਲੈ ਲੈਣ। ਨੰਬਰ ਨਾਗਪਾਲ ਸਾਹਿਬ ਦਿਓ ਇੱਕ ਵਾਰ।
2: ਨੰਬਰ ਜੀ 437-264-3175
0: 437-264-3175 ਤੇ ਤੁਸੀਂ ਕਾਲ ਕਰ ਲੈਣੀ, 437-264-3175। ਜੇਕਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ, ਵਧੀਆ ਕੋਟੇਸ਼ਨ ਤੁਹਾਨੂੰ ਲੱਭ ਕੇ ਲਿਆ ਕੇ ਦੇਣਗੇ ਮੁਸਕਾਨ ਦਿਓਲ ਹੋਣੀ। ਨੰਬਰ ਨੋਟ ਕਰ ਲਓ ਇਹਨਾਂ ਦਾ, 647-547-564-2733 ਤੇ ਗੱਲਬਾਤ ਕਰ ਸਕਦੇ ਹੋ, 647-564-2733। ਟਾਣਾ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਆਪਾਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਬਾਬਤ ਗੱਲਬਾਤ ਕਰ ਰਹੇ ਸੀਗੇ। ਸੋ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ 'ਤੇ ਕੋਈ ਸ਼ਿਕੰਜਾ ਨਹੀਂ ਹੈ, ਉਹ ਵਧਾ ਦਿੰਦੇ ਸੀਗੇ, ਹੁਣ ਇਹਨਾਂ 'ਤੇ ਕਾਨੂੰਨ ਬਣਿਆ, ਕੋਈ ਦੱਸੋ ਤਾਂ ਥੋੜ੍ਹਾ ਜਿਹਾ।
3: ਹਾਂ ਬਿਲਕੁਲ ਬਾਈ ਜੀ, ਅੱਜ ਨਾ ਰਾਜਪਾਲ ਦੇ ਵੱਲੋਂ ਫਾਈਲ ਦੇ ਉੱਤੇ ਸਾਈਨ ਕਰ ਦਿੱਤੇ ਗਏ ਆ, ਕਿਉਂਕਿ ਫਾਈਲ ਬੜੀ ਮਹੱਤਵਪੂਰਨ ਆ। ਪੰਜਾਬ ਦੇ ਸਰਕਾਰੀ ਸਕੂਲ ਤਾਂ ਚਲੋ ਜਿਵੇਂ ਸਰਕਾਰ ਦੇ ਅਧੀਨ ਚੱਲਦੇ ਆ, ਪਰ ਪ੍ਰਾਈਵੇਟ ਸਕੂਲ ਮਨਮਾਨੀਆਂ ਕਰਦੇ ਆ। ਕੋਈ 15% ਫੀਸ ਵਧਾ ਦਿੰਦਾ, ਕੋਈ 25% ਵਧਾ ਦਿੰਦਾ ਸਾਲ ਬਾਅਦ, ਪਰ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਸੀ ਕਿ ਸਾਲ ਬਾਅਦ 5% ਤੋਂ ਵੱਧ ਫੀਸ ਨਹੀਂ ਵਧਾਈ ਜਾ ਸਕੂਗੀ। ਹੁਣ ਪਹਿਲਾਂ ਤਾਂ ਗੱਲ ਹੋਈ ਸੀਗੀ ਜੀ, ਪਰ ਹੁਣ ਇਹਦੇ ਉੱਤੇ ਕਾਨੂੰਨ ਬਣ ਗਿਆ, ਰਾਜਪਾਲ ਦੇ ਵੱਲੋਂ ਸਾਈਨ ਕੀਤੇ ਗਏ ਆ। ਪ੍ਰਾਈਵੇਟ ਸਕੂਲਾਂ ਵਾਲੇ ਇਹ ਗੱਲ ਕਹਿੰਦੇ ਵੀ 5% ਫੀਸ ਵਧਾ ਕੇ ਅਸੀਂ ਸਰਵਾਈਵ ਨਹੀਂ ਕਰ ਸਕਦੇ। ਅਸੀਂ ਅਧਿਆਪਕਾਂ ਦੀਆਂ ਤਨਖਾਹਾਂ 'ਚ ਵੀ ਵਾਧਾ ਕਰਨਾ ਹੁੰਦਾ, ਬਿਜਲੀ ਦੀਆਂ ਕੀਮਤਾਂ 'ਚ ਵਾਧਾ ਹੋ ਜਾਂਦਾ, ਪਾਣੀ ਦੀ ਕੀਮਤ ਹੁੰਦੀ ਆ, ਬਿਲਡਿੰਗ ਦੀ ਕੀਮਤ ਹੁੰਦੀ ਆ, ਜਿਹੜੀਆਂ ਵੈਨਾਂ ਦੇ ਉੱਤੇ ਬੱਚੇ ਲੈ ਕੇ ਆਉਂਦੇ ਆ ਉਹਨਾਂ ਦੇ ਡਰਾਈਵਰਾਂ ਦੇ ਖਰਚੇ ਹੁੰਦੇ ਆ, ਵੈਨਾਂ ਦੇ ਖਰਚੇ ਹੁੰਦੇ, ਤੇਲ ਦੇ ਖਰਚੇ ਹੁੰਦੇ ਆ, ਹੋਰ ਫੁਟਕਲ ਖਰਚੇ ਹੁੰਦੇ ਆ। ਪਰ ਸਰਕਾਰ ਨੇ ਗੱਲ ਕਹੀ ਆ ਵੀ ਜੇਕਰ ਕਿਸੇ ਨੇ 5% ਤੋਂ ਫੀਸ ਵਧਾਉਣੀ ਆ, ਉਹਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਊਗੀ ਵੀ ਅਸੀਂ ਕਿਉਂ ਵਧਾਉਣੀ ਆ, ਤੇਰਾ ਕੀ ਕਰਨਾ ਜੀ।
0: ਤੇ ਉਧਰੋਂ ਦਲਜੀਤ ਦੋਸਾਂਝ ਉਹਨਾਂ ਦਾ ਕਿਵੇਂ ਆ, ਉਹ ਵੀ ਅਲੱਗ ਅਲੱਗ ਵੀਡੀਓ ਆਪਦੀਆਂ ਪਾ ਰਹੇ ਆ, ਤੇ ਪਰ ਉਧਰੋਂ ਰਮਨੀਤ ਬਿੱਟੂ ਹੁਣੀ ਫਿਰ ਉਹ ਕਹਿ ਰਹੇ ਕਿ ਇਹ ਕਹਿੰਦੇ ਬਹਿਰੂਪੀਆ ਵਾ ਭਾਈ, ਇਹ ਤੇ ਪੰਜਾਬ ਦਾ ਦਰਦ ਵੇਚ ਰਿਹਾ। ਪਰ ਉਹ ਜੇ ਦਲਜੀਤ ਉਹਨਾਂ ਦਾ ਪੱਖ ਦੇਖਦੇ ਉਹ ਕਹਿੰਦੇ ਯਾਰ ਮੈਂ ਤਾਂ ਪੰਜਾਬ ਨੂੰ ਕੁਚੇਲਾ ਤੱਕ ਲੈ ਗਿਆ, ਮੈਂ ਤਾਂ ਪੰਜਾਬ ਨੂੰ ਮਿਟਗਾਲਾ ਤੱਕ ਲੈ ਗਿਆ, ਪੰਜਾਬ ਨੂੰ ਪੰਜਾਬੀ ਇੰਡਸਟਰੀ ਨੂੰ ਬਾਲੀਵੁੱਡ ਤੱਕ ਪੰਜਾਬ ਨੂੰ ਰੀਪ੍ਰਜੈਂਟ ਕਰਵਾਤਾ ਅਤੇ ਮੈਂ ਲੱਗਿਆ ਵੀ ਹੋਇਆ, ਪੰਜਾਬ ਦੇ ਹੜ੍ਹਾਂ ਲਈ ਜੇਕਰ ਕਿਤੇ ਜ਼ਰੂਰਤ ਪਈ ਆ ਤਾਂ ਮੈਂ ਉੱਥੇ ਵੀ ਗਿਆ, ਜੇ ਪੰਜਾਬ ਦੇ ਕਿਸਾਨਾਂ ਲਈ ਜ਼ਰੂਰਤ ਪਈ ਆ ਤਾਂ ਮੈਂ ਉੱਥੇ ਵੀ ਗਿਆ, ਪੰਜਾਬ 84 ਦੀ ਵੀ ਮੈਂ ਬਣਾਈ ਹੈ, ਸੋ ਪੰਜਾਬ 95, ਮਤਲਬ ਮੈਂ ਪੰਜਾਬੀਅਤ ਨੂੰ ਕਿੱਥੇ ਦਰਦ ਨੂੰ ਵੇਚ ਰਿਹਾ ਮੈਨੂੰ ਦੱਸਿਆ ਜਾਵੇ। ਸੋ ਕੀ ਕਹਿਣਾ ਚਾਹੋਗੇ
3: ਬਾਜੀ? ਦੇਖੋ ਦਲਜੀਤ ਹੈਗਾ ਕਲਾਕਾਰ, ਕਲਾਕਾਰ ਨੇ ਆਪਣੇ ਕੰਮ ਕਰਨੇ ਆ, ਉਹਦੇ ਉੱਤੇ ਇਤਰਾਜ਼ ਨਹੀਂ ਕਰਨਾ ਚਾਹੀਦਾ ਵੀ ਉਹਨੇ ਫਿਲਮ ਦੇ ਵਿੱਚ ਕੰਮ ਕਿਉਂ ਕੀਤਾ। ਉਹਨੇ ਕਈ ਰੰਗ ਬਿਰੰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ, ਉਹਨੇ ਚਮਕੀਲੇ ਵਾਲੀ ਫਿਲਮ 'ਚ ਵੀ ਕੰਮ ਕੀਤਾ, 84 ਵੀ ਕੀਤੀ, 95 ਵੀ ਇਹ ਕੀਤੀ ਜਿਹੜੀ ਹੁਣ ਸਤਲੁਜ ਆ, ਪਰ ਮੇਰਾ ਖਿਆਲ ਹੈ ਕਿ ਉਹਨਾਂ ਉੱਤੇ ਤੋੜਾ ਝਾੜਨ ਦੀ ਥਾਂ ਦੇ ਉੱਤੇ ਆਪਾਂ ਨੂੰ ਹਾਲਾਤ ਸਮਝਣੇ ਚਾਹੀਦੇ ਆ। ਹਾਂ, ਜਿਹੜੀ ਇਹ ਫਿਲਮ ਆ ਸਤਲੁਜ, ਇਹ ਕੁੱਲ ਸੱਚਾਈ ਦਾ ਇੱਕ ਹਿੱਸਾ ਜਿਹੜੀ ਕਿ ਸਿੱਖਾਂ ਦੇ ਨਾਲ ਹੋਈ ਵਾਪਰੀ ਆ, ਬਹੁਤ ਮਾੜਾ ਹੋਇਆ ਉਸ ਵੇਲੇ। ਪਰ ਗੱਲ ਕਿ ਦਲਜੀਤ ਨੂੰ ਗਾਲਾਂ ਕੱਢੀ ਜਾਏਗੀ ਵੀ ਮੂਰਖਾਂ ਵਾਲੀ ਗੱਲ ਆ, ਕਿਉਂਕਿ ਉਸ ਪਿੰਡ ਵਿੱਚ ਬਹੁਤ ਸਾਰੇ ਪੁਲਿਸ ਮੁਲਾਜ਼ਮ ਮਾੜੇ ਸੀ, ਕਈ ਸਾਡੇ ਸਿੱਖ ਭਾਈਚਾਰੇ ਦੇ ਲੋਕ ਵੀ ਗਲਤ ਸੀ, ਕਿਉਂਕਿ ਜਿਹੜੇ ਸਿੱਖਾਂ ਨੇ ਮਾਰੇ ਆ, ਪੁਲਿਸ ਮੁਲਾਜ਼ਮ ਵੀ ਤਾਂ ਸਿੱਖ ਹੀ ਆ ਨਾ, ਜਿਹੜੇ ਮੁਖਬਰੀ ਕਰਦੇ ਉਹ ਵੀ ਸਿੱਖ ਆ, ਜਿਹੜੇ ਮਰ ਗਏ ਉਹ ਵੀ ਸਿੱਖ ਆ, ਜਿਹਨਾਂ ਨੇ ਮਾਰੇ ਉਹ ਵੀ ਸਿੱਖ ਆ, ਹਿੰਦੂ ਵੀ ਸਿੱਖ ਸੀਗੇ, ਹਿੰਦੂ ਵੀ ਪੰਜਾਬੀ ਸੀਗੇ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਉਸ ਮਾਮਲੇ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਰ ਰਵਨੀਤ ਬਿੱਟੂ ਹੋਰੀ ਗੱਲ ਕਹਿੰਦੇ ਵੀ ਜੇਕਰ ਉਦੋਂ 25,000 ਲਵਾਰਸ ਲਾਸ਼ਾਂ ਦੀ ਆਪਾਂ ਗੱਲ ਕਰਦੇ ਵੀ ਭਾਈ ਉਦੋਂ ਉਹਦੇ ਪਰ ਜੀਤ ਜਾਂ ਖਰੜਾ ਸਾਹਿਬ ਨੇ ਲੱਭੀਆਂ, ਤੇ ਫਿਲਮ ਦੇ ਵਿੱਚ ਵੀ ਇਹ ਗੱਲ ਕਹੀ ਗਈ ਆ। ਬਿੱਟੂ ਨੇ ਕਿਹਾ ਜੀ ਕਿ ਜੇਕਰ 25,000 ਲਾਸ਼ਾਂ ਦਾ ਵੇਰਵਾ ਹੈਗਾ ਉਹ ਸਾਨੂੰ ਦੱਸਿਆ ਜਾਵੇ, ਅਥੈਂਟਿਕ ਸਬੂਤ ਦਿੱਤਾ ਜਾਵੇ, ਕਿ ਜੇਕਰ ਤੁਸੀਂ ਸਬੂਤ ਪੇਸ਼ ਕਰ ਦਿੰਦੇ ਆ ਤੇ ਮੈਂ ਜਨਤਕ ਤੌਰ ਤੇ ਮਾਫੀ ਮੰਗੂੰਗਾ। ਜੇ ਮੰਨ ਲਓ ਤੁਸੀਂ ਸਬੂਤ ਨਹੀਂ ਪੇਸ਼ ਕਰਦੇ ਤੇ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਅੰਕੜਾ ਪੇਸ਼ ਕਰਤਾ, ਤੇ ਉਹ ਕਹਿੰਦੇ ਜੀ ਫਿਰ ਅਸੀਂ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਾਂਗੇ।
0: ਸੋ ਟਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਬਿਆਨ ਕਰ ਜਿਓ ਜੀ, ਮੌਸਮ ਕਿਵੇਂ ਆ?
3: ਮੌਸਮ ਪੰਜਾਬ ਦਾ ਬਾਈ ਜੀ ਗਰਮ ਆ, ਜਿੰਨਾ ਮੀਂਹ ਪੈਣ ਦੇ ਲਈ ਗੱਲ ਕਹੀ ਗਈ ਸੀ ਓਨਾ ਮੀਂਹ ਨਹੀਂ ਪਿਆ। ਗੱਲ ਤਾਂ ਕਹੀ ਗਈ ਸੀ ਕਿ ਪੰਜਾਬ ਦੇ ਵਿੱਚ ਸ਼ਨੀ ਐਤਵਾਰ ਨੂੰ ਜ਼ਬਰਦਸਤ ਮੀਂਹ ਪੈ ਜਾਣਾ, ਅੱਜ ਸੋਮਵਾਰ ਨੂੰ ਬੜਾ ਮੀਂਹ ਪੈਣਾ, ਪਰ ਇਵੇਂ ਦਾ ਕੁਝ ਨਹੀਂ ਹੋਇਆ। ਉਹਦੇ 3 ਦਿਨਾਂ ਦੇ ਵਿੱਚ ਕਹਿੰਦੇ ਜੀ ਮੀਂਹ ਬਹੁਤ ਪੈਣਾ, ਹੁਣ ਵੇਖਦੇ ਕੀ ਬਣਦਾ ਜੀ।
0: ਸੋ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ ਟਣਾ ਸਾਹਿਬ। ਕੁਝ ਇੱਕ ਦਿਨ ਜਿਹੜੇ ਉਹ ਬਾਕੀ ਰਹਿ ਗਿਆ ਕਿ ਤੁਸੀਂ ਵੀ ਗ੍ਰਾਂਟ ਲੈਣ ਦੇ ਹੱਕਦਾਰ ਬਣ ਸਕਦੇ ਹੋ। ਉਹਦੇ ਬਾਬਤ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਗੱਲਬਾਤ ਜ਼ਰੂਰ ਕਰਦੇ ਹਾਂ, ਤੇ ਨਾਲ ਦੀ ਨਾਲ ਇਹਨਾਂ ਖਬਰਾਂ ਨੂੰ ਮੁਸਕਾਨ ਦਿਓਲ ਹੁਣਾਂ ਦੇ ਵੱਲੋਂ ਵੀ ਸਪੌਂਸਰ ਕੀਤਾ ਗਿਆ।
1: ਸਤਿ ਸ੍ਰੀ ਅਕਾਲ ਜੀ, ਮੈਂ ਮੁਸਕਾਨ ਦਿਓ, ਤੁਹਾਡੀ ਟਰਸਟਿਡ ਇੰਸ਼ੋਰੈਂਸ ਐਡਵਾਈਜ਼ਰ। ਇੰਸ਼ੋਰੈਂਸ ਸਿੰਪਲ ਤੇ ਸਟ੍ਰੈਸ ਫ੍ਰੀ ਹੋਣੀ ਚਾਹੀਦੀ ਹੈ, ਐਂਡ ਦੈਟਸ ਐਗਜ਼ੈਕਟਲੀ ਵਾਟ ਆਈ ਹੈਲਪ ਵਿਦ। ਲਾਈਫ, ਕ੍ਰਿਟੀਕਲ, ਡਿਸੇਬਿਲਿਟੀ, ਵਿਜ਼ਿਟਰ ਜਾਂ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਲੱਭ ਰਿਹਾ, ਮੈਂ ਤੁਹਾਡੀ ਬਜਟ ਦੇ ਹਿਸਾਬ ਨਾਲ ਤੇ ਜ਼ਰੂਰਤ ਦੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਵਧੀਆ ਪਲਾਨ ਲੱਭਣ ਵਿੱਚ ਮਦਦ ਕਰ ਸਕਦੀ ਹਾਂ। ਅੱਜ ਹੀ ਫ੍ਰੀ ਕੋਟ ਲਈ ਟੈਕਸਟ ਕਰੋ ਜਾਂ ਕਾਲ ਕਰੋ 6475642733 6475642733। ਮੁਸਕਾਨ ਦਿਓ
0: 6475642433 6475642433 ਤੇ ਮੁਸਕਾਨ ਦਿਓ ਉਹਨਾਂ ਨਾਲ ਤੁਸੀਂ ਸੰਪਰਕ ਕਰ ਲੈਣਾ। ਜੇਕਰ ਤੁਸੀਂ ਵਿਜ਼ਟਰ ਆਏ ਹੋਏ ਹੋ ਤਾਂ ਵਿਜ਼ਟਰ ਇੰਸ਼ੋਰੈਂਸ ਲਈ, ਜੇਕਰ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਤੁਸੀਂ ਲੱਭ ਰਹੇ ਸੀ ਤਾਂ ਬੈਸਟ ਕੋਟ ਲੈਣ ਲਈ ਤੁਹਾਨੂੰ ਮੁਸਕਾਨ ਦਿਓ ਉਹਨਾਂ ਨੂੰ ਕਾਲ ਕਰਨੀ ਬਣਦੀ ਹੈ 6475642433 ਤੇ ਤੁਸੀਂ ਕਾਲ ਕਰ ਸਕਦੇ ਹੋ।

0: ਕਿਵੇਂ ਡੋਲ ਜਾਂ ਜਦੋਂ ਨਾਲ ਹੈ ਤੂੰ, ਜਦੋਂ ਤੂੰ ਨਾਲ ਆ ਫਿਰ ਮੈਂ ਕਿਵੇਂ ਡੋਲ ਸਕਦਾ। ਸੋ ਨਾਗਪਾਲ ਸਾਹਿਬ, ਤੁਸੀਂ ਇੱਕ ਨਿਊਜ਼ ਦੀ ਗੱਲ ਕਰ ਰਹੇ ਸੀ ਕਿ ਨਿਊਜ਼ ਆਈ ਆ, ਕਿਹੜੀ ਨਿਊਜ਼ ਆ, ਥੋੜ੍ਹੀ ਦੱਸੋ ਕੀ ਅਪਡੇਟ, ਸਗੋਂ ਬਹੁਤ ਵਾਰ ਕਈ ਵਾਰ ਨਹੀਂ ਵੀ ਪੜ੍ਹੀ ਹੁੰਦੀ, ਕੀ ਗੱਲ ਕਰ ਰਹੇ ਸੀ ਤੁਸੀਂ?
1: ਹਾਂਜੀ, ਸੋ ਲਾਈਕ ਇੱਕ ਲਾਈਕ ਵਰਕ ਪਰਮਿਟ ਪੇ ਇੱਕ ਲਾਈਕ ਮਤਲਬ ਕੋਈ ਬੰਦਾ ਆਇਆ ਕੈਨੇਡਾ ਮੈਂ,
0: ਕੋਈ ਬੰਦਾ ਕੈਨੇਡਾ ਆਇਆ ਵਰਕ ਪਰਮਿਟ
1: 20 ਸਾਲ ਪਹਿਲੇ,
0: ਵਰਕ ਪਰਮਿਟ ਤੇ,
1: ਹਾਂਜੀ
0: 20 ਸਾਲ ਪਹਿਲਾਂ,
1: 20 ਸਾਲ ਪਹਿਲੇ,
0: ਅੱਛਾ
1: 15 ਸਾਲ ਸੇ ਲੀਗਲ ਹੈ।
0: ਓਕੇ,
1: ਉਸਨੇ ਅਪਲਾਈ ਕਰਾ ਓਨਟਾਰੀਓ ਵਰਕਸ ਕਾ ਸੋਸ਼ਲ ਬੈਨੀਫਿਟ।
0: ਅੱਛਾ,
1: ਉਸਕੀ ਐਪਲੀਕੇਸ਼ਨ ਹੋ ਗਈ ਰਿਫਿਊਜ਼।
0: ਅੱਛਾ,
1: ਅਬ ਟ੍ਰਾਈਬਿਨਲ ਮੇਂ ਉਸਨੇ ਕੇਸ ਕਰਾ।
0: ਠੀਕ ਹੈ,
1: ਉਸਕੋ ਬੈਨੀਫਿਟ ਮਿਲੇਗਾ।
0: ਓਕੇ,
1: ਹੀ ਵਾਨ। ਸੋ ਮਤਲਬ ਅਗਰ ਆਪ ਕੈਨੇਡਾ ਮੇਂ 15 ਸਾਲ ਸੇ ਇਲੀਗਲ ਹੈ ਤਬ ਵੀ ਆਪ ਓਨਟਾਰੀਓ ਵਰਕਸ ਕਾ ਬੈਨੀਫਿਟ ਅਪਲਾਈ ਕਰ ਸਕਤੇ ਹੈਂ, ਇਲੀਗਲ ਹੈ ਤੋ ਵੀ, ਪਰਮਿਟ ਤੋ ਭੁੱਲ ਜਾਓ, ਇਲੀਗਲ ਹੈ ਤੋ ਵੀ।
0: ਅੱਛਾ,
1: ਤੋ ਮਤਲਬ ਜਬ ਗਵਰਨਮੈਂਟ ਯਹਾਂ ਪੇ ਬੈਨੀਫਿਟ ਦੇ ਰਹੀ ਹੈ ਜੋ ਇਲੀਗਲ ਹੈ ਉਨਕੋ ਵੀ ਮਹੀਨੇ ਕਾ $1500 ਮਿਲ ਸਕਤਾ ਹੈ।
0: ਅੱਛਾ,
1: ਲੇਕਿਨ ਜਬ ਗਵਰਨਮੈਂਟ ਸੀ ਪੀ ਆਰ ਸਿਟੀਜ਼ਨ
0: ਪ੍ਰੋਟੈਕਟਡ ਪਰਸਨ ਕੋ,
1: ਹਾਂ ਬਿਲਕੁਲ, ਆਪ ਟਾਈਪ ਕਰਕੇ ਦੇਖ ਲੇ, ਇਲੀਗਲ ਵਰਕਰ, ਇਲੀਗਲ ਫੋਰਨ ਵਰਕਰ ਗੋਟ ਓਨਟਾਰੀਓ ਲਾਈਕ ਬੈਨੀਫਿਟ, ਐਸੇ ਡਾਲ ਕੇ ਦੇਖਤਾ। ਹਾਂ, ਇਟਸ ਵੈਰੀ ਬਿਗ ਨਿਊਜ਼।
0: ਮਤਲਬ ਤੁਹਾਡੇ ਕਹਿਣ ਦਾ ਭਾਵ ਆ ਵੀ ਜੇਕਰ ਸਰਕਾਰ ਉਹਨਾਂ ਨੂੰ ਦੇ ਰਹੀ ਹੈ, ਤੁਸੀਂ ਤਾਂ ਪੀ ਆਰ ਹੋ, ਤੁਸੀਂ ਤਾਂ ਸਿਟੀਜ਼ਨ ਹੋ, ਤੁਹਾਨੂੰ ਇਹ ਚ ਇਹ ਨਾ ਸੋਚਿਓ ਕਿ ਘੁੰਡੀ ਆ ਕੋਈ।
1: ਬਿਲਕੁਲ, ਸਿੱਧੀ ਬਾਤ,
0: ਸਿੱਧੀ ਗੱਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਕਈ ਵਾਰ ਦਿਮਾਗ 'ਚ ਬੰਦੇ ਦੇ ਆ ਜਾਂਦਾ ਵੀ ਪਤਾ ਨਹੀਂ ਯਾਰ ਕੀ ਫਾਇਦਾ ਹੋਣਾ, ਕੀ ਘੁੰਡੀ ਹੋਣੀ ਆ, ਮਿਲਣੀ ਆ ਕਿ ਨਹੀਂ ਮਿਲਣੀ, ਇਹ ਚ ਕੋਈ ਘੁੰਡੀ ਨਹੀਂ, ਕੋਈ ਲੋਕਲ ਪੇਟ ਨਹੀਂ, ਕੋਈ ਗ੍ਰੇ ਏਰੀਆ ਨਹੀਂ ਹੈਗਾ।
1: ਬਿਲਕੁਲ,
0: ਬਲੈਕ ਐਂਡ ਵਾਈਟ ਗੱਲ ਆ, ਸਿਰਫ ਤੁਸੀਂ ਜੇਕਰ ਮੇਨ ਤਿੰਨ ਚਾਰ ਕੇ ਚੀਜ਼ਾਂ ਨੇ, ਜੇ ਤੁਸੀਂ 70,000 ਤੋਂ ਘੱਟ ਇਨਕਮ ਸ਼ੋਅ ਕੀਤੀ ਹੋਈ ਹੈ, ਜੇ ਤੁਸੀਂ ਪੀ ਆਰ ਹੈਗੇ ਹੋ, ਜੇ ਤੁਸੀਂ ਸਿਟੀਜ਼ਨ ਹੈਗੇ ਹੋ, ਡਜ਼ਨਟ ਮੈਟਰ ਕਿ ਪੀ ਆਰ ਤੁਸੀਂ 2 ਮਹੀਨੇ ਪਹਿਲਾਂ ਹੋਏ ਹੋ, ਪਰ ਓਨਟਾਰੀਓ 'ਚ ਜੇਕਰ ਪੀ ਆਰ ਦੇ ਤੌਰ 'ਤੇ ਤੁਸੀਂ ਆਇਓ, ਚਾਹੇ ਮਹੀਨਾ ਪਹਿਲਾਂ ਆਇਓ, ਕੋਈ ਚੱਕਰ ਨਹੀਂ,
1: ਕੋਈ ਚੱਕਰ।
0: ਤੇ ਜੇ ਤੁਹਾਡਾ ਕ੍ਰੈਡਿਟ ਸਕੋਰ ਨਹੀਂ ਵੀ ਬਣਿਆ ਤਾਂ ਵੀ ਕੋਈ ਗੱਲ ਨਹੀਂ, ਕ੍ਰੈਡਿਟ ਹਿਸਟਰੀ ਨਹੀਂ ਵੀ ਬਣੀ ਤਾਂ ਵੀ ਕੋਈ ਗੱਲ ਨਹੀਂ ਹੈ। ਤੁਸੀਂ ਪੈਨਸ਼ਨ ਲੈ ਰਹੇ ਹੋ, 10 ਸਾਲ ਪਹਿਲਾਂ ਆਏ ਹੋਏ ਸੀ ਬਜ਼ੁਰਗ ਹੋ, ਤਾਂ ਵੀ ਪੈਨਸ਼ਨ ਵਾਲੇ ਵੀ ਇਹਦੇ ਲਈ ਹੱਕਦਾਰ ਹੈਗੇ ਆ। ਸੋ ਤੁਸੀਂ ਬੈਠੇ ਬਿਠਾਏ ਆਨਲਾਈਨ ਕੋਰਸ ਕਰਨਾ ਵਾ, ਆਨਲਾਈਨ ਕੋਰਸ ਘਰੋਂ ਬੈਠਿਆਂ ਨੇ ਕਰਨਾ ਵਾ, ਕੋਈ ਕੰਮ ਛੱਡਣ ਦੀ ਜ਼ਰੂਰਤ ਨਹੀਂ ਹੈ, ਜਿਹੜਾ ਕੰਮ ਕਰਦੇ ਹੋ ਕਰੀ ਚੱਲੋ, ਨਾਲ 2-3 ਘੰਟੇ ਦੀਆਂ ਜਿਹੜੀ ਕਲਾਸਿਸ ਨੇ ਉਹ ਘਰੋਂ ਹੀ ਉੱਥੋਂ ਬੈਠੇ ਬੈਠੇ ਨੇ, ਜਾਂ ਕੰਮ ਤੋਂ, ਜਾਂ ਟਰੱਕ ਤੋਂ, ਜਾਂ ਕਾਰ ਤੋਂ, ਜਾਂ ਜਿੱਥੋਂ ਮਰਜ਼ੀ, ਜੇ ਤੁਸੀਂ ਇੰਡੀਆ ਵੀ ਗਏ ਹੋ ਤਾਂ ਉੱਥੋਂ 20 ਲਾ ਸਕਦੇ ਹੋ। ਕੋਈ ਇਹਦਾ ਪੇਪਰ ਨਹੀਂ ਤੁਸੀਂ ਦੇਣਾ, ਅਸਾਈਨਮੈਂਟ ਹੋਣੀ ਹੈ, ਅਸਾਈਨਮੈਂਟ ਨੇ ਜਿਹੜੀਆਂ ਤੁਸੀਂ ਉਹ ਦੇ ਦੇਣੀਆਂ ਨੇ, ਇੱਦਾਂ ਹੀ ਹੈ ਜੀ।
1: ਬਿਲਕੁਲ ਜੀ, ਆਸਾਨ ਸੇ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, 30 ਸੇ ਲੈ ਕੇ 100,000 ਕੀ ਫੰਡਿੰਗ ਹਾਸਿਲ ਕਰੇ, ਉਸਕਾ ਹਾਫ ਪੋਰਸ਼ਨ ਆਜ ਕੀ ਡੇਟ ਮੇਂ ਨੋਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ ਹੈ। ਫੰਡਿੰਗ ਕਾ ਵਰਡ ਸੁਣ ਕੇ ਮੈਂ ਲੱਗਤਾ ਹੈ ਕੁਝ ਝੋਲ ਹੋਗਾ, ਬਟ ਯਹਾਂ ਕੋਈ ਝੋਲ ਨਹੀਂ ਹੈ, ਕੋਈ ਨਕਲੀ ਕਾਗਜ਼ ਨਹੀਂ ਬਣ ਰਹੇ, ਕੋਈ ਸੈਟਿੰਗ ਨਹੀਂ, ਕੋਈ ਅਪਰੋਚ ਨਹੀਂ, ਕੋਈ ਕਮਿਸ਼ਨ ਨਹੀਂ ਹੈ। ਕਾਮ ਹੋਣ ਕੇ ਬਾਅਦ ਹਮਾਰੀ ਛੋਟੀ ਸੀ ਫੀਸ ਹੈ, 199 ਜਾਂ 499, ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਹੈ, ਹਮਾਰੇ ਮੇਂ ਨਹੀਂ ਆਤੀ। ਕਾਲ ਕਰੇ, ਅਸੈਸਮੈਂਟ ਕਰਾਏ, ਇਹ ਚੀਜ਼ ਵੈਲਿਡ ਹੈ ਸਿਰਫ 1 ਹਫਤੇ ਕੇ ਲੀਏ,
0: ਬਸ ਉਹ ਤੋਂ ਬਾਅਦ ਫਿਰ ਤੁਹਾਨੂੰ ਗ੍ਰਾਂਟ ਹੈ ਜਿਹੜੀ ਉਹ ਨਹੀਂ ਮਿਲਣੀ ਜੀ।
1: ਬਿਲਕੁਲ ਜੀ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਇਹ ਨਹੀਂ ਕਿ ਹਮ ਆਪਕੋ ਪੁਸ਼ ਕਰ ਰਹੇ ਹੈਂ,
0: ਕੁਛ ਨਹੀਂ ਹੈਗਾ।
1: ਹਾਂਜੀ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ 1 ਹਫਤੇ ਬਾਅਦ ਤੋਂ।
0: ਗਵਰਨਮੈਂਟ ਹੀ ਦੇ ਰਹੀ ਸੀ, ਗਵਰਨਮੈਂਟ ਨੂੰ ਹੁਣ ਲੱਗਿਆ ਕਿ ਲੋਡ ਨਹੀਂ ਹੈ।
1: ਹਾਂ, ਆਪ ਗਵਰਨਮੈਂਟ ਲੋਨ ਦੇ ਰਹੀ ਹੈ ਸਰ, ਉਸਕੇ ਬਾਅਦ 1 ਹਫਤੇ ਕੇ ਬਾਅਦ ਲੋਨ ਕਰੇਗੇ, ਲੋਨ ਆਏਗਾ,
0: ਗ੍ਰਾਂਟ ਨਹੀਂ ਮਿਲਣੀ,
1: ਗ੍ਰਾਂਟ ਬੰਦ ਕਰ ਰਹੀ ਗਵਰਨਮੈਂਟ।
0: ਗ੍ਰਾਂਟ ਦੇ ਤੁਸੀਂ ਹੱਕਦਾਰ ਬਣ ਸਕਦੇ ਹੋ ਬਾਈ, ਪਤਾ ਕਰ ਲਿਓ, ਤੁਸੀਂ ਨਵੇਂ ਆਏ ਹੋ, ਪੁਰਾਣੇ ਆਏ ਹੋ, ਪੀ ਆਰ ਓ, ਸਿਟੀਜ਼ਨ ਹੋ, ਤਾਂ ਇੱਕ ਨੰਬਰ ਤੁਹਾਨੂੰ ਦੇ ਦਿੰਦੇ ਹਾਂ, 437-264-3175, 437-264-3175 'ਤੇ ਤੁਸੀਂ ਕਾਲ ਕਰ ਲੈਣੀ ਆ, 437-264-3175 'ਤੇ ਤੁਸੀਂ ਕਾਲ ਕਰਕੇ ਨਾਗਪਾਲ ਸਾਹਿਬ ਦੇ ਨਾਲ, ਇਹਨਾਂ ਦੀ ਟੀਮ ਨਾਲ ਗੱਲਬਾਤ ਕਰ ਲਿਓ, ਤਾਂ ਤੁਸੀਂ ਵੀ ਇਨਰੋਲਮੈਂਟ ਲਈ ਅਪਲਾਈ ਕਰ ਸਕਦੇ ਹੋ। ਜਿਹੜੇ ਜਿਹੜੇ ਉਦੋਂ ਪਹਿਲਾਂ ਹੋ ਗਏ ਉਹਨਾਂ ਨੂੰ ਗ੍ਰਾਂਟ ਮਿਲਣੀ ਹੈ।
1: ਬਿਲਕੁਲ ਜੀ,
0: ਉਸ ਤੋਂ ਬਾਅਦ ਜਿਹੜੇ ਹੋਣਗੇ ਅਗਲੇ ਮਹੀਨੇ ਤੋਂ ਬਾਅਦ, ਅਗਸਤ ਤੋਂ ਬਾਅਦ, ਹੈ ਨਾ ਜੀ,
1: ਅਗਸਤ
0: ਤੋਂ ਪਹਿਲਾਂ ਹੀ, ਕਿਉਂਕਿ ਇਨਰੋਲਮੈਂਟ ਤਾਂ ਪਹਿਲਾਂ ਹੀ ਹੋ ਜਾਣੀ ਹੈ।
1: ਬਿਲਕੁਲ ਜੀ, 22 ਜੁਲਾਈ ਕੋ ਬੈਚ ਸਟਾਰਟ ਹੈ, ਤਾਂ
0: 22 ਜੁਲਾਈ ਤੋਂ ਪਹਿਲਾਂ ਪਹਿਲਾਂ
1: ਤੁਸੀਂ 18 ਕੋ ਰਜਿਸਟ੍ਰੇਸ਼ਨ ਬੰਦ ਹੈ, 18
0: ਬੰਦ ਹੋ ਜਾਣੀ, ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰ ਆਪਣੇ ਆਪ ਨੂੰ ਰਜਿਸਟਰ ਕਰ ਲਿਓ, ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਗ੍ਰਾਂਟ ਦੇ ਹੱਕਦਾਰ ਤੁਸੀਂ ਬਣੋ। 20,000, 30,000, 40,000 ਜੋ ਵੀ ਆਇਆ, ਫਾਇਦੇਦਾਈ ਆ ਕਿ ਤੁਸੀਂ ਕਿਹੜਾ ਵਾਪਸ ਕਰਨਾ ਵਾ, ਸਰਕਾਰ ਕਹਿ ਰਹੀ ਹੈ ਕਿ ਗ੍ਰਾਂਟ ਤੁਹਾਡੀ ਹੋਈ ਆ, ਇਹ ਲੋਨ ਨਹੀਂ, ਇਹ ਗ੍ਰਾਂਟ ਹੈ। 437-264-3175 ਇਹਨਾਂ ਦਾ ਨੰਬਰ ਹੈ ਜੀ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਇੱਕ ਆਪਣੇ ਆਪ ਦੇ ਵਿੱਚ ਬ੍ਰਾਂਡ ਬਣ ਚੁੱਕਿਆ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਦੋਂ ਤੁਸੀਂ ਟੀਵੀ ਲੈਣਾ, ਜਦੋਂ ਤੁਸੀਂ ਅਪਲਾਈਸਿਸ ਲੈਣੇ ਆ, ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪੈਣੀ। ਕਾਰਨ ਕੀ ਆ? ਕਾਰਨ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵਾਲਿਆਂ ਨੇ ਰੇਟ ਅਤੇ ਸਰਵਿਸ ਐਸੀ ਦੇਣੀ ਆ ਕਿ ਤੁਸੀਂ ਦੂਸਰਾ ਸੈਕਿੰਡ ਥੋਟ ਆਉਣਾ ਹੀ ਨਹੀਂ, ਕਿਉਂਕਿ ਤੁਹਾਨੂੰ ਵੀ ਪਤਾ ਹੁੰਦਾ ਅੱਜ ਕੱਲ੍ਹ ਸੈੱਲਫੋਨ ਹਰ ਦੇ ਹੱਥ 'ਚ ਆ, ਹਰੇਕ ਬੰਦੇ ਦੇ ਹੱਥ ਦੇ ਵਿੱਚ ਸੈੱਲਫੋਨ ਆ। ਸੋ ਉਹਨੂੰ ਆਲਰੇਡੀ ਪਤਾ ਕਿ ਕਿੱਥੇ ਕੀ ਰੇਟ ਚੱਲ ਰਿਹਾ, ਕਿੱਥੇ ਕੀ ਰੇਟ ਚੱਲ ਰਿਹਾ। ਇਸੇ ਕਰਕੇ ਜਦੋਂ ਤੁਸੀਂ ਸੁਲਤਾਨ ਜੀ ਦੇ ਕੋਲ ਜਾਣਾ ਤਾਂ ਫਿਰ ਤੁਹਾਨੂੰ ਇਹ ਵੀ ਪਤਾ ਕਿ ਸੁਲਤਾਨ ਜੀ ਤੋਂ ਜਿਹੜਾ ਰੇਟ ਮਿਲਣਾ ਉਹ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲ ਸਕਣਾ। ਜਦੋਂ ਅਸੀਂ ਕੈਲਕੂਲੇਟ ਕਰਕੇ ਦੇਖਣਾ ਕਿ ਡਿਲੀਵਰੀ ਵੀ ਫ੍ਰੀ ਆ, ਗਿਫਟ ਵੀ ਮਿਲਣੇ ਆ, ਬਾਹਰੋਂ ਕਿੱਥੋਂ ਮਿਲਣੇ ਆ? ਡਿਲੀਵਰੀ ਦਾ ਹੀ ਅਗਲਾ $100 ਪਾ ਆਉਂਦਾ ਅੱਜ ਕੱਲ੍ਹ ਤਾਂ। ਖਰਚੇ ਬਹੁਤ ਆ, ਤੇਲ ਬਹੁਤ ਮਹਿੰਗੇ ਹੋਏ ਆ, ਨਾਲ ਦੋ ਬੰਦੇ ਵੀ ਜਾਣਗੇ ਉਹਨਾਂ ਦਾ ਵੀ ਖਰਚਾ। ਸੁਲਤਾਨ ਜੀ ਗੱਲ ਸਹੀ ਆ ਕਿ ਨਹੀਂ?
1: ਬਿਲਕੁਲ 100% ਸਹੀ ਹੈ ਜੀ। ਔਰ ਕਿਉਂਕਿ ਰਾਜਵੀਰ ਜੀ ਤੁਹਾਡੇ ਲਿਸਨਰਸ, ਸਾਡੇ ਕਸਟਮਰ ਬੜੇ ਸਾਲਾਂ ਤੋਂ ਸਪੋਰਟ ਕਰਦੇ ਆ ਬਿਜ਼ਨਸ ਨੂੰ, ਤੇ ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ ਕਿ

0: ਦਾ ਪੂਰਾ ਬਿਲਟ ਇਨ ਕਿਚਨ ਵਿਦ ਪੈਨਲ ਰੈਡੀ 48 ਇੰਚ ਫਰਿੱਜ ਦੇ ਨਾਲ, ਪੈਨਲ ਰੈਡੀ ਡਿਸ਼ਵਾਸ਼ਰ ਦੇ ਨਾਲ। ਇਹਦੀ $26,000 ਕੋਸਟ ਬਣਦੀ ਹੈ ਜੀ, ਸਿਰਫ $18,900 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਦਿੱਤਾ ਜਾ ਰਿਹਾ। ਮੋਰ ਦੈਨ $7,000 ਤੁਸੀਂ ਸੇਵ ਕਰਨੇ ਆ। ਸੋ ਜੇ ਤੁਸੀਂ ਕੋਈ ਵੀ ਕਿਚਨ ਰੈਨੋਵੇਟ ਕਰ ਰਹੇ ਹੋ, ਜਾਂ ਤੁਸੀਂ ਕਸਟਮ ਕਿਚਨ ਬਣਵਾ ਰਹੇ ਹੋ, ਜਾਂ ਬਿਲਡਰ ਕੋ ਜਾ ਕੇ ਕਸਟਮ ਕਿਚਨ ਸਿਲੈਕਟ ਕਰ ਰਹੇ ਹੋ ਤੇ ਤੁਹਾਨੂੰ 42 ਜਾਂ 48 ਇੰਚ ਦੇ ਫਰਿੱਜ ਲਵਾਉਣੇ ਆ, ਫਿਰ ਡੈਫੀਨੇਟਲੀ ਇੱਕ ਵਾਰੀ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ 40% ਦਾ ਡਿਸਕਾਊਂਟ ਲੈਣਾ। ਕੱਲਾ ਫਰਿੱਜ ਯਾਨੀ ਕਾਲਮ ਜਿਹੜੇ ਹੈ ਫਰਿੱਜ ਐਂਡ ਫਰੀਜ਼ਰ, ਕੱਲਾ ਫਰਿੱਜ ਐਂਡ ਫਰੀਜ਼ਰ ਹੀ 48 ਇੰਚ ਦਾ ਜਿਹੜਾ ਉਹ $16,000-$17,000 ਦਾ ਬਣਦਾ ਹੈ। ਪਰ ਇੱਥੇ ਤੁਹਾਨੂੰ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈ ਕੇ ਦੇ ਰਹੇ ਹਾਂ 18,900 ਚ, ਜਿਹ ਚ ਪੈਨਲ ਰੈਡੀ ਫਰਿੱਜ ਹੈ, ਪੈਨਲ ਰੈਡੀ ਫਰੀਜ਼ਰ ਹੈ ਤੇ ਪੈਨਲ ਰੈਡੀ ਹੀ ਡਿਸ਼ਵਾਸ਼ਰ ਹੈ ਜੀ। 9054502828 ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1,700 ਵਾਲਾ $10.99 ਚ ਮਿਲ ਰਿਹਾ। ਗਰਾਹ ਚ ਰੱਖਣ ਲਈ ਫਰਿੱਜ ਲੈਣਾ ਜਾਂ ਸਟੈਂਡਿੰਗ ਫਰੀਜ਼ਰ ਲੈਣਾ $7.99 ਦਾ ਮਿਲ ਰਿਹਾ। ਕੱਲੀ ਵਾਸ਼ਰ ਚਾਹੀਦੀ ਹੈ ਜੀ $6.99 ਚ ਮਿਲ ਜਾਏਗੀ। ਕੱਲਾ ਡਰਾਇਰ ਚਾਹੀਦਾ $5.99 ਦਾ ਮਿਲ ਜਾਏਗਾ। ਸਿੰਗਲ ਪੀਸ ਡਿਸ਼ ਵਾਸ਼ਰ ਲੈਣਾ $1,000 ਵਾਲਾ $4.99 ਚ ਮਿਲ ਜਾਏਗਾ ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਫ੍ਰੀ ਹੋਮ ਡਿਲੀਵਰੀ ਹੈ 905-450-2828 ਨੰਬਰ ਹੈ ਜੀ 9054502828 ਜੀ
1: 905-450-2828 ਤੇ ਕਾਲ ਕਰ ਲੈਣੀ ਆ। ਚਾਹੇ ਤੁਸੀਂ ਅਪਲਾਈਸਿਸ ਲੈਣੇ ਆ, ਚਾਹੇ ਤੁਸੀਂ ਲੈਣੇ ਚਾਹੁੰਦੇ ਹੋ ਟੀਵੀ ਬਿਗ ਸਕਰੀਨ, ਤਾਂ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚਣਾ ਤੇ 6 ਮਹੀਨੇ ਦੇ ਵਿੱਚ ਤੁਸੀਂ ਪੈਸੇ ਪੇ ਕਰਨਾ, ਇੰਟਰਸਟ ਜ਼ੀਰੋ ਹੋਣਾ। 6 ਮਹੀਨੇ ਦਾ ਕੋਈ ਤੁਹਾਡੇ ਤੇ ਵਾਧੂ ਇੰਟਰਸਟ ਨਹੀਂ ਹੋਣਾ। ਕਿਉਂ ਸੁਲਤਾਨ ਜੀ ਇਦਾਂ ਹੀ ਆ?
0: ਬਿਲਕੁਲ ਰਾਜਵੀਰ ਜੀ, ਔਰ ਦੇਖੋ ਤੁਸੀਂ ਕਿ 85 ਇੰਚ ਦਾ ਜਿਹੜਾ ਸੋਨੀ ਬ੍ਰੇਵੀਆ 3 ਲੇਟੈਸਟ ਅਪਡੇਟਡ ਟੈਕਨੋਲੋਜੀ ਨਾਲ ਹੈ, ਮਿੰਨੀ LED 85 ਇੰਚ ਜੇ ਤੁਸੀਂ ਲੈਣਾ, ਤੁਹਾਨੂੰ ਅੱਜ ਅਸੀਂ ਦੇ ਰਹੇ ਜੀ $2,300 ਤੋਂ $1,599 ਦਾ, ਤੇ $1,599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਜੀ। 75 ਇੰਚ ਮਿਲ ਰਿਹਾ ਤੁਹਾਨੂੰ $1,300 ਵਾਲਾ $899 ਦਾ, ਤੇ $899 ਵੀ 6 ਮਹੀਨੇ ਚ ਪੇ ਕਰਨਾ। 65 ਇੰਚ ਮਿਲ ਰਿਹਾ ਜੀ $1,000 ਵਾਲਾ $699 ਚ, ਤੇ $699 ਵੀ ਤੁਸੀਂ 6 ਮਹੀਨੇ ਚ ਪੇ ਕਰ ਸਕਦੇ ਹੋ ਜੀ। 55 ਇੰਚ ਮਿਲ ਰਿਹਾ $800 ਵਾਲਾ $399 ਚ, ਤੇ $399 ਵੀ ਤੁਸੀਂ 6 ਮਹੀਨੇ ਚ ਪੇ ਕਰ ਸਕਦੇ ਹੋ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਤੁਹਾਨੂੰ ਪ੍ਰੋਡਕਟ ਦੀ ਨੌਲੇਜ ਮਿਲੇਗੀ, ਉਹਦੇ ਫੀਚਰ ਜਾਣ ਸਕਦੇ ਹੋ ਤੁਸੀਂ, ਤੇ ਨਾਲ ਦੀ ਨਾਲ ਵਾਕ ਇਨ ਕਸਟਮਰ ਨੂੰ ਆਫਟਰ ਸਰਚਿੰਗ ਦੈਟ ਵੈਬਸਾਈਟ ਜਿਹੜਾ ਐਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ ਉਹਦਾ ਫਾਇਦਾ ਜ਼ਰੂਰ ਚੁੱਕਣਾ। ਬ੍ਰੈਂਪਟਨ ਅਪਲਾਈਸਿਸ .com 9054502828 905-450-2828 ਜੀ।
1: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
0: ਥੈਂਕ ਯੂ ਵੈਰੀ ਮੱਚ ਜੀ।

0: ਹੁਣ ਗੱਲ ਅਸੀਂ ਜਿੱਥੇ ਨਾਗਪਾਲ ਸਾਹਿਬ ਨਾਲ ਕਰ ਰਹੇ ਸੀ, ਨਾਗਪਾਲ ਸਾਹਿਬ ਇੱਕ ਚੀਜ਼ ਦੱਸੋ ਕਿ ਜੇਕਰ ਹਸਬੈਂਡ ਵਾਈਫ ਦੋ ਬੱਚੇ ਹੋਣ ਅਤੇ ਹਸਬੈਂਡ ਵਾਈਫ ਹੋਵੇ, ਗ੍ਰਾਂਟ ਜਿਹੜੀ ਬੰਦ ਹੋ ਜਾਣੀ, ਤੁਸੀਂ ਕਹਿੰਦੇ ਹੋ ਕਿ ਹਫ਼ਤੇ ਤੱਕ ਬੰਦ ਹੋ ਜਾਣੀ ਹੈ,
1: ਬਿਲਕੁਲ ਜੀ,
0: ਅਤੇ ਉਹ ਕਿੰਨੀ ਗ੍ਰਾਂਟ ਮਿਲਦੀ ਉਹਨਾਂ ਨੂੰ, ਗ੍ਰਾਂਟ ਕਿੰਨੀ, ਲੋਨ ਲੂਨ ਛੱਡੋ, ਗ੍ਰਾਂਟ ਕਿੰਨੀ ਮਿਲਣੀ ਉਹਨਾਂ ਨੂੰ ਜਿਹੜੇ ਹਸਬੈਂਡ ਵਾਈਫ ਅਤੇ ਦੋ ਬੱਚੇ ਆ?
1: ਹਾਂਜੀ, ਇਨਕੋ ਇਸ ਕੇਸ ਮੇ ਗ੍ਰਾਂਟ ਵਿਲ ਬੀ $40,000
0: ਚਾਲੀ, ਮਤਲਬ ਕਹਿਣ ਤੋਂ ਬਈ 40,000 ਜੇ ਇੱਕ ਵੀਕ ਬਾਅਦ ਅਪਲਾਈ ਕਰਨਗੇ ਉਹ 40,000 ਨਹੀਂ ਮਿਲਣਾ,
1: ਬਿਲਕੁਲ ਸਹੀ ਕਹਾ ਆਪਣੇ,
0: ਜਮੇ 40,000 ਨਹੀਂ ਮਿਲਣਾ,
1: ਬਿਲਕੁਲ ਜੀ,
0: ਅਤੇ ਜੇ ਤਿੰਨ ਬੱਚੇ ਆ?
1: ਦੋ ਅਰਾਊਂਡ $50,000 ਗ੍ਰਾਂਟ ਕਾ ਪੈਸਾ,
0: ਗ੍ਰਾਂਟ ਦਾ ਪੈਸਾ,
1: ਬਿਲਕੁਲ ਜੀ,
0: ਜਿਹੜਾ ਇੱਕ ਵੀਕ ਬਾਅਦ ਜੇਕਰ ਤੁਸੀਂ ਅਗਲੇ ਅਗਸਤ ਵਾਲੇ ਉਹ 'ਚ ਬੈਚ ਜਾਓਗੇ ਉਹ 50,000 ਤੁਹਾਨੂੰ ਨਹੀਂ ਮਿਲਣਾ,
1: ਉਹ ਨਹੀਂ ਮਿਲਣਾ, ਅਬ ਇਸ ਕੇਸ
0: ਇਹ 50,000 ਵਾਪਸ ਵੀ ਨਹੀਂ ਕਰਨਾ,
1: ਇਹ ਵਾਪਸ ਨਹੀਂ ਕਰਨਾ,
0: ਇਹ ਕਮਾਲ ਦੀ ਚੀਜ਼ ਆ ਕਿ ਯਾਰ ਉਹ ਤੋਂ ਬਾਅਦ ਇਹ ਹੁਣ ਧਿਆਨ ਦੇ ਨਾਲ ਸੁਣ ਲਿਓ ਜੀ, ਜਿਹੜੇ ਜਿਹੜੇ ਬੰਦੇ ਕਿਸੇ ਦਾ ਫਾਇਦਾ ਵੀ ਹੋ ਸਕਦਾ, ਕੋਈ ਹੋ ਸਕਦਾ ਨਾ ਸੁਣਦਾ ਹੋਵੇ, ਇੱਦਾਂ ਦੇ ਬਹੁਤ ਨੇ ਜਿਹੜੇ ਜਿਨ੍ਹਾਂ ਨੇ ਰੈਫਰ ਕਰਤਾ ਗਾਹਾਂ, ਉਹਨਾਂ ਨੇ ਦੱਸਤਾ ਕਿ ਭਾਈ ਤੁਸੀਂ ਇਸ ਵੇਲੇ ਔਖੇ ਟਾਈਮ ਦੇ ਵਿੱਚੋਂ ਨਾਲੇ ਤਾਂ ਪੁੰਨ ਨਾਲੇ ਫਲੀਆਂ ਵਾਲਾ ਕੰਮ ਆ, ਨਾਲੇ ਤਾਂ ਕੋਰਸ ਹੋ ਜਾਣਾ, ਸਕਿੱਲ ਤੁਹਾਡੇ ਕੋਲ ਆ ਜਾਣਾ, ਅਤੇ ਘਰੇ ਬੈਠੇ ਬਿਠਾਏ ਨੇ ਕੋਰਸ ਕਰਨਾ, ਡਰ ਇਹ ਰਹਿੰਦਾ ਕਿ ਯਾਰ ਫੇਲ ਫੂਲ ਨਾ ਹੋ ਜਾਈਏ ਚੱਕਰ, ਇਹ ਬੰਦਾ ਡਰ ਜਾਂਦਾ ਵੀ ਯਾਰ ਬਹੁਤ ਟਾਈਮ ਹੋ ਗਿਆ ਪੜ੍ਹਾਈ ਛੱਡੀ ਨੂੰ, ਕਿਹੜਾ ਕਰਦਾ ਫਿਰ ਉਹ?
1: ਦੇਖੀ ਜੀ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਬੇਸਿਕ, ਆਪਕੇ 10th 12th ਬੈਕ ਹੋਮ ਸੇ ਡਜ਼ਨਟ ਮੈਟਰ,
0: ਜੇ 10ਵੀਂ 12ਵੀਂ ਕੀਤੇ ਕੋਈ ਚੱਕਰ ਨਹੀਂ।

0: लो जी सुखमणी आ गए आ। सुख जी की हाल चाल है?
1: बहुत वधिया चढ़दी कला सर, बिलकुल इस वीकेंड दे उपर एनिवर्सरी सेल लाउण जा रहे हां।
0: पहला तां मुबारकबाद भाई तुहानूं, साल जिहड़ा हैगा जी 6685 टमकन रोड ते, एक साल पहला जिहड़े आपां इह ब्रांच खोली, सो उस तों बाद सैकंड ब्रांच तुहाडी आई, तुहानूं मुबारकबाद है। सो एनिवर्सरी सेल ते तां फिर वड्डे लैवल दीआं तैयारियां चाहीदीआं यार।
1: बिलकुल बोपरा साहब, तैयारियां इदां दीआं होणगीआं। पहली डील अज बिलकुल शुरुआत करन जा रहे हां, परिवार पहली डील सोलण है। क्वीन साइज दा बैड, प्लेटफॉर्म वाला हेडबोर्ड, फुटबोर्ड, रेलां भी होणगीआं नाल, पूरा बैड। पहले 10 कॉलर कॉल कर लैण इस नंबर ते, नंबर हुणे नोट करा दिंदे आ, 647-262-00-00, 647-262-00-00। क्वीन साइज दा प्लेटफॉर्म वाला बैड, $600 दा रहिंदे आयो, ना 600, ना 500, ना 400, ना 350, ना 300, ना 250, ना 200, ना 150, ना $100, ना 90, ना 80, ना 70, ना 60, ना 50, ना 40, सिर्फ $35, $35, $35, $35। क्वीन साइज दा प्लेटफॉर्म वाला बैड $35 दा बोबा, पहले 10 कस्टमर नु जी।
0: ਮੈਂ ਹਟਿਆ ਯਾਰ, ਮੈਂ ਹਟਿਆ, ਮੈਂ ਨਹੀਂ ਖੇਡਣਾ ਤੁਹਾਡੇ ਨਾਲ। ਆਹ ਕੋਈ ਗੱਲ ਆ, ਜਦੋਂ ਅਸੀਂ ਬਿੱਟ ਲੈਣਾ ਹੁੰਦਾ ਨਾਗਪਾ ਸਾਹਿਬ, ਉਦੋਂ $35 ਪਤਾ ਨਹੀਂ ਕਿੱਧਰ ਜਾਂਦੇ ਆ, ਇਹ ਕੀ ਗੱਲ ਆ?
1: ਬਿਲਕੁਲ ਸਰ, ਤੁਸੀਂ ਯਾਰ ਤੇ ਕਿਹਾ ਵੱਡੀ ਜਿਹੜੀ ਐਨਵਰਸਰੀ ਤਿਆਰੀ ਹੋਣੀ ਜਾ ਰਹੀ ਆ। ਬਿਲਕੁਲ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ ਲੱਗਣ ਜਾ ਰਹੀ ਆ। 6885 ਟੋਮਗਨ ਰੋਡ ਦੇ ਉੱਪਰ, ਪਰ ਕੁਈਨ ਸਾਈਜ਼ ਦਾ ਬੈੱਡ $35 ਦਾ, ਪਹਿਲੇ 10 ਕਾਲਰ ਕਰ ਲਓ ਰਾਈਟ ਵੇ ਕਾਲ, 647-262-00-00, 647-262-00-00, 647-262-00-00।
0: ਨਾਗਪਾਲ ਸਾਹਿਬ ਕੋਲੇ ਆ। ਨਾਗਪਾਲ ਸਾਹਿਬ ਤੁਸੀਂ ਦੱਸੋ ਵੀ $35 ਦਾ ਕਦੇ ਸੁਣਿਆ ਬੈਡ ਤੁਸੀਂ?
2: ਬਿਲਕੁਲ ਵੀ ਨਹੀਂ,
0: ਮੈਟਰਸ ਵੀ ਨਹੀਂ ਆਉਂਦਾ ਯਾਰ ਇੰਨੇ ਦਾ ਤਾਂ।
2: ਬਿਲਕੁਲ ਵੀ ਨਹੀਂ,
0: ਇੰਨੇ ਦਾ ਤਾਂ ਬੰਦਾ ਉਹਨੂੰ ਜਿਹੜਾ ਲਿਆ ਕੇ ਰੱਖਣ ਵਾਲਾ $15-16 ਤਾਂ ਉਹਦੀ ਜੋਬ ਸਟਾਰਟ ਆ, ਤੇ ਉਹਨੇ ਜਿਹੜੇ ਰੱਖਿਆ ਵੀ ਹੋਊਗਾ ਉਹ ਉਦੋਂ ਵੱਧ ਤਾਂ ਉਹਦੇ ਪੈ ਗਏ ਹੋਣੇ ਆ।
2: ਕੈਨੇਡਾ ਸੇਲ, ਕੈਨੇਡਾ ਡੇ ਸੇਲ ਵੀ ਜ਼ਿਆਦਾ ਬੜੀ ਹੈ
0: ਇਹ, ਤਾਂ ਮਤਲਬ ਇਹ ਤਾਂ ਕਿਉਂਕਿ ਐਨਵਰਸਰੀ ਸੇਲ ਆ। ਨੰਬਰ ਇੱਕ ਵਾਰ ਫਿਰ ਦਿਓ।
1: ਬਿਲਕੁਲ ਬੋਪਰੇ ਸਾਹਿਬ, 647-262-00-00,
0: ਇੱਕ ਮਿੰਟ,
1: ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ
0: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਸਰ। ਅਗਲੇ ਕੱਲ ਨੂੰ ਲਿੰਕ ਦੇ ਵਿੱਚ ਫਿਰ ਮਿਲਦੇ ਆ, ਜੇ ਅੱਜ ਟਾਈਮ ਲੱਗਿਆ ਤਾਂ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ। 10 ਬੰਦਿਆਂ ਦੇ ਨਾਮ ਨੋਟ ਕਰਕੇ ਰੱਖ ਲਿਓ, ਸਾਨੂੰ ਭੇਜ ਦਿਓ ਤਾਂ ਕਿ ਇਹ $35 ਦਾ ਬੈੱਡ ਚਲਿਆ ਜਾਵੇ ਉਹਨਾਂ ਕੋਲੇ। ਠੀਕ ਹੈ ਜੀ, ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਛਾ ਨਾਗਪਾਲ ਸਾਹਿਬ, ਤੁਸੀਂ ਜਿਹੜਾ ਤੁਸੀਂ ਪੈਸੇ ਦੇ ਲੈਣਾ ਕੰਮ ਤੁਸੀਂ ਕਰਦੇ ਹੋ, ਤੁਸੀਂ ਦੇਖ ਲਓ ਬੈੱਡ ਵੀ ਸਸਤੇ ਕਰਾਦੇ ਆ, $35-35 ਦੇ ਵਿੱਚ ਕੁਈਨ ਦਾ ਬੈੱਡ ਕਿਤੇ ਮਿਲਦਾ, ਪਰ ਤੁਸੀਂ ਉਹ ਕਹਿੰਦੇ ਕੋਈ ਗੱਲ ਨਹੀਂ। ਮੈਂ ਇਹ ਹੈਰਾਨ ਹਾਂ, ਕਈ ਵਾਰ ਐਸੀ ਚੀਜ਼ ਹੁੰਦੀ ਹੈ ਕਿ ਕਿਸੇ ਦੇ ਪਹਿਲਾਂ ਆ ਜਾਂਦੇ ਆ, ਕਈ ਵਾਰ ਤੁਸੀਂ ਤਾਂ ਚਲੇ ਜਾਂਦੇ ਹੋ, ਬੰਦਾ ਮੈਨੂੰ ਫੋਨ ਕਰਕੇ ਭਾਅ ਜੀ ਕਿੰਨੇ ਟਾਈਮ ਜਾਣਗੇ, ਮੈਂ ਕਿਹਾ ਉਹਨਾਂ ਨੂੰ ਪੁੱਛੋ, ਨੰਬਰ ਤਾਂ 10 ਵਾਰ ਦੱਸਤਾ ਉਹਨਾਂ ਦਾ, ਤੇ ਸਾਨੂੰ ਕਾਹਤੋਂ ਪੁੱਛਦੇ ਹੋ, ਤੇ ਤੁਸੀਂ ਉਹ ਦੱਸ ਦਿਓ ਹੁਣ ਵੀ ਕਿੰਨੇ ਟਾਈਮ ਦੇ ਵਿੱਚ ਪੈਸੇ ਕਿੰਨੇ ਟਾਈਮ 'ਚ ਆ ਜਾਂਦੇ ਆ।
2: ਜਿਸ ਦਿਨ ਸੇ ਕੋਰਸ ਸਟਾਰਟ ਹੈ,
0: ਹਾਂ,
2: ਉਸੇ 30-90 ਡੇਜ਼ ਮੇ ਡਾਇਰੈਕਟ ਕਲਾਇੰਟ ਕੇ ਅਕਾਊਂਟ ਮੇ 2-2 ਬਚ ਜਾਤੀ ਹੈ।
0: अच्छा,
2: हाँ जी, तो ये चीज है, इसमें लाइक गवर्नमेंट ने फंडिंग आपके खाते में देनी होती है, और बाकी लाइक दो इंस्टॉलमेंट में पैसे आते हैं, एक विद फर्स्ट इंस्टॉलमेंट 30-90 डेज में, और सेकंड इंस्टॉलमेंट फर्स्ट इंस्टॉलमेंट वाली डेट के 5 महीने के बाद।
0: अच्छा,
2: हाँ जी,
0: ये एक आगे तो सेकंड फिर आई जाऊ।
2: बिल्कुल बिल्कुल जी, टच वुड, हाँ, अभी लास्ट वीक आई थिंक हंड्रेड्स में सेकंड लोगों की इस सेकंड इंस्टॉलमेंट रिलीज हुई है।
0: पर ये डेट ए भी होंगे कई बार, जब मैं ना वो कहें भी RSP करा लो इन्नी तरीक तक, नहीं तो फिर डेट बढ़ा देंगे बाद, ये बदलने के चांस लगते
2: हैं? ना ना ना, क्योंकि गवर्नमेंट की पॉलिसी है, लोगों ने प्रोटेस्ट भी करा तो, लेकिन गवर्नमेंट पॉलिसी से पीछे नहीं हट रही है, तो वो इम्प्लीमेंटेशन कब है? 1 अगस्त से, और लास्ट लाइक बैच की डेट है 22 जुलाई, तो 18 जुलाई बचा आपके पास रजिस्ट्रेशन करने का। 18 को शायद हम ले भी ना, हम 15-16 को बंद कर देंगे रजिस्ट्रेशन, क्योंकि हमारे पास पहले से वर्कलोड अच्छा खासा है, तो हमने सर्विस जो ले रहे, क्लाइंट ले रखे, उनको भी सर्विस अच्छी देनी है, राइट। 15-16 को हम बंद कर देंगे, एप्लीकेशन नहीं लेना, इसलिए मंडे को आया हूँ आज,
0: नहीं
2: तो मैं थर्सडे को नहीं कराते हैं, अब मंडे को आ गया इसलिए आज।
0: तो थोड़ी फीस तो उतनी रहनी है?
2: हमारी फीस उतनी है,
0: ਤੁਹਾਨੂੰ ਲੋਕ ਦਵਾਵਾਂ ਵੀ ਦਿੰਦੇ ਨੇ ਜਿਨ੍ਹਾਂ ਦਾ ਕੰਮ ਹੋ ਜਾਂਦਾ।
2: ਬਿਲਕੁਲ ਜੀ, ਡੱਬਾ
0: ਕਦੇ ਐਂ ਹੋਇਆ ਵੀ ਬਹੁਤ ਘੱਟ ਚਾਂਸ ਹੋਏ? ਮੈਨੂੰ ਤਾਂ ਲੱਗਦਾ ਕਿ ਜਿੰਨਾ ਕੁ ਮੈਂ ਤੁਹਾਡਾ ਦੇਖਿਆ ਕਿ ਵੀ ਆਹ ਬੰਦੇ ਨੇ ਅਪਲਾਈ ਕੀਤਾ ਸੀ, ਇਹਦਾ ਅਪਰੂਵ ਨਹੀਂ ਹੋਇਆ, ਕਿੰਨੇ ਪਰਸੈਂਟ ਹੋਣਗੇ?
2: 100 ਮੇਂ ਸੇ ਇੱਕ ਦਾ ਸਮਾਂ,
0: ਇੱਕ ਦਾ ਕੋਈ ਹੋਊਗਾ ਜੋ
2: ਹੋਇਆ। ਜੈਸੇ ਬਤਾਤਾ ਹੂੰ ਮੈਂ, ਅਗਰ ਕਿਸੀ ਕੀ 3 ਸ਼ਾਦੀ ਹੈ, 3 ਸ਼ਾਦੀ ਸੇ 6 ਬੱਚੇ ਹੈ,
0: ਹਾਂ,
2: तो उसमें गवर्नमेंट को भी टाइम लगता है सेस करने में,
0: अब
2: आपको पेशेंस होनी चाहिए,
0: हाँ,
2: काम आपका भी जाएगा।
0: अच्छा,
2: लेकिन आप बोलेंगे आज बच्चे फंडिंग बढ़ती है आपकी. सबसे ज्यादा फर्क पड़ेगा रिटायर्ड कपल्स को जो रूल चेंज हो रहे हैं. रिटायर्ड कपल है या फिर यंग कपल है, हस्बैंड वाइफ है, आज की डेट में उनको 45,000 की फंडिंग आती है, 25,000 ग्रांट है. ठीक. अगर आप एक हफ्ते बाद आएंगे आएगा 45,000 ही आपको, लेकिन सारा लोन है. पॉलिसी चेंज कर रहे बंदों के लिए जिन्होंने लाह ले लिया ले लिया. और बहुत लोग ऑलरेडी लाह ले चुके हैं. तुसी पीछे ना रहो, ती तो लेके लाख डॉलर तक नुकसान ना कराओ. अच्छी चीजें लोग बताते नहीं है एक दूसरे को, कुछ गलत हो जाते बता देते हैं. तो आप पांच कॉल लगाए, तीन ने करा लिया होगा एडमिशन, आपको नहीं बता रहे थे वो आपको झूठ बोल रहे हैं, और दो ने हमसे कराया होगा. तो करें, फायदा लें. कोई हमने एंड टू एंड कोई कैच है ही नहीं जी. फीस हमारी बाद में
0: क्लियर क्या रहा था. तो हाँ, वो तो मेन बड़ी गल वधिया कि फीस बाद जा पहले.
2: बिल्कुल जी, बिल्कुल जी.
0: 437-264-3175 437-264-3175 437-264-3175 ਤੇ ਹੁਣੇ ਕਾਲ ਤੁਸੀਂ ਕਰ ਲਓ. ਇਹ ਤੋਂ ਪਹਿਲਾਂ ਕਿ ਰੂਲ ਚੇਂਜ ਹੋਣ, 437-264-3175
3: ਸਾਨੂੰ ਪਾ ਦੇ ਮਸਿਆ ਵਰਗੀ ਚੁੰਨੀ ਮੇਰੀ ਕਾਲੀ.
0: ਇਹ ਗੀਤ ਜੀਤ ਬਾਬਾ ਹੁਣਾਂ ਦੀ ਫਰਮਾਇਸ਼ ਤੇ ਸਪੈਸ਼ਲੀ ਤੌਰ ਤੇ ਲਾਇਆ. ਜੀਤ ਬਾਬਾ ਹੁਣੀ ਬੈਲਜੀਅਮ ਦੇ ਵਿੱਚ ਬੈਠੇ ਪ੍ਰੋਗਰਾਮ ਨੂੰ ਸੁਣ ਰਹੇ ਆ. ਸੋ ਬਹੁਤ ਅਜ਼ੀਜ਼ ਨੇ ਸਾਡੇ, ਬੜੇ ਪਿਆਰੇ ਆ, ਮਿੱਤਰ ਆ, ਦੋਸਤ ਨੇ, ਸੋ ਬਹੁਤ ਪਿਆਰ ਕਰਦੇ ਆ. ਸੋ ਹਰਭਜਨ ਮਾਨ ਬਾਈ ਜੀ ਜਿਹੜੇ ਉੱਥੇ ਬੈਲਜੀਅਮ ਦੇ ਵਿੱਚ ਪਹੁੰਚ ਰਹੇ ਆ 16 ਤਰੀਕ ਨੂੰ, ਸੋ ਉਹਨਾਂ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੀ ਟੀਮ ਵੱਲੋਂ, ਸਾਰੰਗ ਰੇਡੀਓ ਦੀ ਟੀਮ ਵੱਲੋਂ, ਨਾਲ ਦੀ ਨਾਲ ਜੀਤ ਬਾਬਾ ਵੱਲੋਂ. ਸੋ ਬਹੁਤ ਪਿਆਰੇ ਅਜ਼ੀਜ਼ ਮਿੱਤਰ ਹੈ. ਸੋ ਜੀਤ ਬਾਬਾ ਜੀ, ਬਹੁਤ ਬਹੁਤ ਬੈਸਟ ਵਿਸ਼ੇਸ਼ ਸ਼ੁਭਕਾਮਨਾਵਾਂ. ਸਾਨੂੰ ਪਤਾ ਕਿ ਹਰਭਜਨ ਮਾਨ ਬਾਈ ਉਹਨਾਂ ਦਾ ਸ਼ੋਅ ਆ ਜਿਹੜਾ ਉਹ ਬਹੁਤ ਕਮਾਲ ਹੋਣ ਜਾ ਰਿਹਾ. ਇਹਨਾਂ ਨੇ ਹੁਣ ਤੱਕ ਸਾਫ਼ ਸੁਥਰਾ ਗਾਇਆ, ਪਰਿਵਾਰਕ ਗਾਇਕੀ ਆ, ਪਰਿਵਾਰਾਂ ਦੇ ਪਰਿਵਾਰ ਪਹੁੰਚਣਗੇ ਬੈਲਜੀਅਮ ਦੇ ਵਿੱਚ ਵੀ, ਜਿਵੇਂ ਦੁਨੀਆ ਭਰ ਦੇ ਵਿੱਚ ਸ਼ੋਅ ਆ ਜਿਹੜੇ ਇਹਨਾਂ ਦੇ ਸੋਲਡ ਆਊਟ ਜਾਂਦੇ ਆ ਬਾਈ ਹਰਭਜਨ ਮਾਨ ਹੋਣਾਂ ਦੇ. ਸੋ ਬੈਲਜੀਅਮ ਵਾਲਾ ਸ਼ੋਅ ਆ ਜਿਹੜਾ ਉਹ ਵੀ ਆਸ ਆ ਕੇ ਪਹਿਲਾਂ ਹੀ ਸੋਲਡ ਹੋ ਜਾਣਾ. ਜੀਤ ਬਾਬਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ. ਸੋ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ. ਜ਼ਿੰਦਗੀ ਦੇ ਵਿੱਚ ਨਾ ਕਈ ਵਾਰ ਬੰਦੇ ਕਹਿੰਦੇ ਆ ਕਿ ਪਿਆਰ ਆ ਜਿਹੜਾ, ਨਾਗਪਾਲ ਸਾਹਿਬ, ਵੀ ਪਿਆਰ ਕਿਸਮਤ ਨਾਲ ਮਿਲਦਾ, ਹੈ ਨਾ, ਵੀ ਮੇਰੀ ਕਿਸਮਤ ਦੇ ਵਿੱਚ ਤਾਂ ਪਿਆਰ ਹੀ ਨਹੀਂ ਸੀ, ਜੇ ਮੇਰੀ ਕਿਸਮਤ 'ਚ ਪਿਆਰ ਹੁੰਦਾ ਮੈਨੂੰ ਪਿਆਰ ਮਿਲਣਾ ਜਾਂਦਾ, ਮੇਰੀ ਕਿਸਮਤ 'ਚ ਪਿਆਰ ਨਹੀਂ ਸੀ, ਸ਼ਿਕਾਇਤ ਰਹਿੰਦੀ ਹੈ ਬੰਦਿਆਂ ਨੂੰ. ਫਿਰ ਜੇ ਕਿਸਮਤ ਦੇ ਵਿੱਚ ਪਿਆਰ ਨਹੀਂ ਸੀ, ਇਹਦਾ ਮਤਲਬ ਤਾਂ ਇਹ ਵੀ ਕਿਸਮਤ ਬਦਲਣੀ ਚਾਹੀਦੀ ਆ. ਕਿਸਮਤ ਬਦਲਣੀ ਆ ਤਾਂ ਮਿਹਨਤ ਕਰਨੀ ਪੈਣੀ ਹੈ. ਮਿਹਨਤ ਕਰਨੀ ਪੈਣੀ ਆ ਤਾਂ ਫਿਰ ਸਾਨੂੰ ਫੋਨ ਚੱਕਣਾ ਪੈਣਾ. ਫੋਨ ਚੱਕ ਕੇ ਸਾਨੂੰ ਕਿਸਮਤ ਬਦਲਣ ਦੇ ਲਈ ਇੱਕ ਕਾਲ 437-264-3175 'ਤੇ ਲਾਉਣੀ ਪੈਣੀ ਹੈ. ਕਿਉਂਕਿ ਕਿਸਮਤ ਬਦਲੀ ਜਾਊਗੀ, ਕਿਵੇਂ ਬਦਲੀ ਜਾਊ? ਇੱਕ ਤਾਂ ਫੋਨ ਕਰੋਗੇ, ਗ੍ਰਾਂਟ ਆ ਜਾਣੀ ਹੈ, ਲੋਨ ਆ ਜਾਣਾ, ਪੈਸੇ ਧੇਲੇ ਦਾ ਸਰ ਜਾਣਾ, ਫਾਈਨੈਂਸ਼ੀਅਲੀ ਸਿਚੁਏਸ਼ਨ ਜਿਹੜੀ ਸੀਗੀ ਉਹ 'ਚੋਂ ਸੌਖੇ ਨਿਕਲ ਜਾਊਗੇ.
2: ਬਿਲਕੁਲ.
0: ਦੂਜਾ, ਤੁਸੀਂ ਕੋਈ ਸਕਿੱਲਡ ਪਰਸਨ ਬਣ ਜਾਓਗੇ, ਜੋਬ ਚੰਗੀ ਲੱਗ ਜਾਊਗੀ, ਅਤੇ ਉਹਦੇ ਨਾਲ ਕਿਸਮਤ ਦੇ ਵਿੱਚ ਆਪੇ ਬਦਲੀ ਜਾਊ. ਜਦੋਂ ਕਿਸਮਤ ਬਦਲੀ ਗਈ, ਫਿਰ ਪਿਆਰ ਵੀ ਮਿਲ ਜਾਣਾ.
2: ਬਿਲਕੁਲ.
0: ਸਾਨੂੰ ਇਹ ਛਿਕਵਾ ਰਹਿੰਦਾ, ਮੇਰੀ ਕਿਸਮਤ 'ਚ ਪਿਆਰ ਕਿੱਥੇ ਸੀ ਬਾਈ? ਮੈਨੂੰ ਤਾਂ ਸਾਡੇ ਘਰਦਿਆਂ ਨੇ ਪਿਆਰ ਨਹੀਂ ਕੀਤਾ, ਬਾਹਰ ਰਹਿਣ ਦਾ ਕਾਰਨ ਕੀ ਸੀਗਾ? ਸੋ ਕਿਸਮਤ ਦੇ ਵਿੱਚ ਜੇ ਪਿਆਰ ਨਹੀਂ ਸੀ, ਇਟ ਮੀਨਸ ਫਿਰ ਕਿਸਮਤ ਦੇ ਵਿੱਚ ਪ੍ਰੋਬਲਮ ਆ. ਕਿਸਮਤ ਨੂੰ ਚੇਂਜ ਕਰਨ ਲਈ ਮਿਹਨਤ, ਹਿੰਮਤ, ਡੈਡੀਕੇਸ਼ਨ, ਡਿਟਰਮੀਨੇਸ਼ਨ, ਡਾਇਰੈਕਸ਼ਨ ਦੀ ਜ਼ਰੂਰਤ ਆ. ਜੇ ਦਿਸ਼ਾ ਤੁਹਾਡੀ ਸਹੀ ਹੋਈ ਤਾਂ ਦਸ਼ਾ ਸਹੀ ਹੋ ਜੂਗੀ.
2: ਸਹੀ ਗੱਲ ਹੈ ਜੀ. ਲਾਸਟ ਵੀਕ 29 ਬੰਦੋ ਕੀ ਦਿਸ਼ਾ ਔਰ ਦਸ਼ਾ ਸਹੀ ਹੋਈ ਹੈ, ਉਨਕੇ ਅਕਾਊਂਟ ਮੇਂ ਫੰਡਿੰਗ ਗਿਰੀ ਹੈ.
0: ਦਿਸ਼ਾ ਤੇ ਦਸ਼ਾ ਦੋਨੇ ਸਹੀ ਤੁਹਾਨੂੰ ਕਰਨ ਦੇ ਲਈ 437-264-3175 ਜਿਹੜਾ ਨੰਬਰ ਹੈ, ਇਹ ਨੰਬਰ ਨੋਟ ਕਰ ਲਓ, ਇਹ ਤੁਹਾਡੀ ਹੈਲਪ ਕਰੇਗਾ. ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ ਹੈ. 437-264-3175 ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ.
4: ਸਤਿ ਸ੍ਰੀ ਅਕਾਲ ਜੀ, ਮੈਂ ਮੁਸਕਾਨ ਦਿਓ, ਤੁਹਾਡੀ ਟਰਸਟਿਡ ਇੰਸ਼ੋਰੈਂਸ ਐਡਵਾਈਜ਼ਰ. ਇੰਸ਼ੋਰੈਂਸ ਸਿੰਪਲ ਤੇ ਸਟ੍ਰੈਸ ਫ੍ਰੀ ਹੋਣੀ ਚਾਹੀਦੀ ਹੈ, ਐਂਡ ਦੈਟਸ ਐਗਜ਼ੈਕਟਲੀ ਵਾਟ ਆਈ ਹੈਲਪ ਵਿਦ. ਲਾਈਫ, ਕ੍ਰਿਟੀਕਲ, ਡਿਸੇਬਿਲਿਟੀ, ਵਿਜ਼ਿਟਰ ਜਾਂ ਸੁਪਰਵੀਜ਼ਰ ਦੀ ਇੰਸ਼ੋਰੈਂਸ ਲੱਭ ਰਿਹਾ, ਮੈਂ ਤੁਹਾਡੀ ਬਜਟ ਦੇ ਹਿਸਾਬ ਨਾਲ ਤੇ ਜ਼ਰੂਰਤ ਦੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਵਧੀਆ ਪਲਾਨ ਲੱਭਣ ਵਿੱਚ ਮਦਦ ਕਰ ਸਕਦੀ ਹਾਂ. ਅੱਜ ਹੀ ਫ੍ਰੀ ਕੋਟ ਲਈ ਟੈਕਸ ਕਰੋ ਜਾਂ ਕਾਲ ਕਰੋ 647-564-2733 647-564-2733. ਮੁਸਕਾਨ ਦਿਓ.
0: ਲਓ ਜੀ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਆ ਇੱਥੋਂ ਦੇ ਪੜ੍ਹੇ ਲਿਖੇ ਮੁਸਕਾਨ ਦਿਓਲ ਉਹਨਾਂ ਨੂੰ, ਜੇਕਰ ਤੁਸੀਂ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਸੀ। ਸੋ ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ ਸਾਰੀਆਂ ਭਾਸ਼ਾਵਾਂ ਸਮਝਦੇ ਆ, 647-564-2733 'ਤੇ ਤੁਸੀਂ ਸੰਪਰਕ ਕਰ ਲੈਣਾ, ਬੈਸਟ ਕੋਟ ਲੈ ਕੇ ਦੇਣਗੇ। ਸੁਪਰ ਵੀਜ਼ਾ ਦੀ ਇੰਸ਼ੋਰੈਂਸ ਅੱਜ ਕੱਲ੍ਹ ਪੇਰੈਂਟਸ, ਗ੍ਰੈਂਡ ਪੇਰੈਂਟਸ ਤੁਹਾਡੇ ਆ ਰਹੇ ਆ, ਤਾਂ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਲਈ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਲਈ, ਤੁਸੀਂ ਕਿਤੇ ਵਿਜ਼ਿਟ ਕਰਨ ਜਾ ਰਹੇ ਹੋ ਤਾਂ ਵੀ, ਆਊਟ ਆਫ ਪ੍ਰੋਵਿੰਸ ਜਾ ਰਹੇ ਹੋ ਤਾਂ ਵੀ ਤੁਸੀਂ ਸੰਪਰਕ ਕਰ ਲੈਣਾ, ਜਾਂ ਤੁਹਾਡੇ ਘਰ ਵਿਜ਼ਟਰ ਆਏ ਹੋਏ ਆ ਤਾਂ ਵੀ ਸੰਪਰਕ ਕਰ ਲੈਣਾ। 647-564-2733 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਮੁਸਕਾਨ ਦਿਓਲ ਹੁਣਾਂ ਦੇ ਨਾਲ। ਸੋ ਗ੍ਰੈਂਡ ਫਰਨੀਚਰ ਵਾਲਿਆਂ ਦੇ ਤਾਂ $35 ਦਾ ਬੈੱਡ ਯਾਰ ਕਿੱਥੋਂ ਮਿਲਣਾ, ਉਹਨਾਂ ਨੂੰ ਕਾਲ ਕਰਕੇ ਤੁਸੀਂ ਹੋਲਡ ਕਰ ਲਿਓ, ਫਿਰ ਬਾਅਦ 'ਚ ਜਿਹੜਾ ਉਹ ਨਹੀਂ ਮਿਲਣਾ ਜੀ। ਸੋ ਗ੍ਰੈਂਡ ਫਰਨੀਚਰ 'ਤੇ ਰਾਜਨ ਜੀ ਇੱਕ ਮਿੰਟ ਦੇ ਲਈ ਹਾਜ਼ਰੀ ਲਵਾਉਣਗੇ। ਰਾਜਨ ਜੀ, ਜੀ ਆਇਆਂ ਨੂੰ ਗੋ ਅਹੈਡ ਪਲੀਜ਼।
5: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਾਂ ਨੂੰ ਤੇ ਤੁਹਾਨੂੰ ਵੀ ਰਾਜਵੀਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਇੱਕ ਮਿੰਟ ਹੀ ਲਵਾਂਗਾ ਜੀ, ਜਿਹੜੇ ਵੀ ਸਾਡੇ ਸਰੋਤੇ ਜਿਹੜੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਕੱਲ੍ਹ ਨੂੰ ਅਵੇਲੇਬਲ ਹੈ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ 905-460-8888। ਤੇ ਜੇ ਸਾਡਾ ਵੈਲਿਊ ਪੈਕੇਜ ਲੈਣਾ ਜੀ, ਤੇ ਵੈਲਿਊ ਪੈਕੇਜ ਸਾਡਾ ਆਨ ਹੈ, $129 'ਚ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ ਵਿੱਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ ਜੇ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਦੇ ਰਹੇ ਹਾਂ ਜੀ। ਤੇ ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟੀਆਂ ਐਡ ਕਰਾਓ, ਸਾਰੀ ਕੋਟੀਆਂ ਕੋਈ ਵੀ ਜਾਣਕਾਰੀ
0: 20 ਕਿੱਲੇ ਨਹੀਂ ਰਹਿਣੇ, ਉਡਾ ਦੂਗਾ। ਤੇ ਜੇ ਉਹਦੇ ਕੋਈ ਸਕਿੱਲ ਹੈਗਾ ਵਾ, ਜੇ ਉਹ ਟੈਕਨੀਕਲੀ ਤੌਰ ਤੇ ਸਾਊਂਡ ਹੈਗਾ ਵਾ, ਤਾਂ ਫਿਰ ਉਹ ਕਹਿੰਦੇ ਵੀ ਜੇ ਇਹ ਇਹ ਜੇ ਕੋਈ ਇਹਦੇ ਕੋਲ ਅੱਜ 2 ਨੇ, ਇਹ 2-20 ਬਣਾ ਲਊਗਾ, ਕਿਉਂਕਿ ਇਹਦੇ ਕੋਲ ਦਿਮਾਗ ਹੈਗਾ, ਇਹਦੇ ਕੋਲ ਕੰਮ ਹੈਗਾ। ਸੋ ਹੁਣ ਵੀ ਆਪਣੇ ਕੋਲ ਵੀ ਆਹੀ ਹੈ ਕਿ ਜੇ ਇੱਕ ਤਾਂ ਸਕਿੱਲ ਤੁਹਾਨੂੰ ਕੋਈ, ਤੁਸੀਂ ਫੀਸ ਨਹੀਂ ਕਾਲਜ ਦੀ ਪੇ ਕਰ ਰਹੇ,
2: ਬਿਲਕੁਲ ਗੌਰਮੈਂਟ ਪੇ ਕਰਦੇ ਹੋ,
0: ਗੌਰਮੈਂਟ ਪੇ ਕਰਦੀ ਆ, ਡੱਕਾ ਤੁਹਾਡੀ ਜੇਬ 'ਚੋਂ ਲੱਗ ਨਹੀਂ ਰਿਹਾ,
2: ਬਿਲਕੁਲ
0: ਆਉਣਾ ਹੀ ਆ ਤੁਹਾਡੀ ਜੇਬ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਉਹਦੇ 'ਤੇ ਸਵਾਲ ਜ਼ਿਆਦਾ ਕਰਦਾ ਬੰਦਾ,
2: ਬਿਲਕੁਲ
0: ਬੰਦੇ ਨੂੰ ਐਂ ਹੁੰਦਾ ਵੀ ਐਂ ਕਿਵੇਂ ਆਉਣਾ ਵਾ, ਜਿਹਨੂੰ ਆਇਆ ਉਹਨੂੰ ਪੁੱਛ ਲਓ ਵੀ ਤੈਨੂੰ ਕਿਵੇਂ ਆ ਗਿਆ,
2: ਇਹਨਾਂ ਲੋਕਾਂ ਕੋ ਤਾਂ ਹਮੀ ਕਰਾ ਚੁੱਕਿਆ
0: ਹਨਾ, ਉਹਨੂੰ ਤੁਸੀਂ ਪੁੱਛੋ ਭਾਈ ਤੈਨੂੰ ਆ ਗਏ ਕਿਵੇਂ ਆਏ ਆ। ਅੱਧਿਆਂ ਨੇ ਤਾਂ ਦੋ ਵਾਰ ਤੋਂ ਵੱਧ ਵੀ ਲੈ ਸਕਦਾ, 2 ਵਾਰ ਹੀ ਲੈ ਸਕਦਾ ਬੰਦਾ,
2: ਜੋ ਲੈ ਰਹੇ ਆ ਉਹ ਦੂਸਰੀ ਤੀਸਰੀ ਚੌਥੀ ਵਾਰ ਲੈ ਰਹੇ ਆ ਜੀ ਸਰ, ਫੰਡਿੰਗ ਗ੍ਰਾਂਟ ਜਿਹਨੂੰ ਪਤਾ ਹੈ, ਯੈਸ ਉਹਨਾਂ ਰੈਫਰ ਵੀ ਕਰਤੇ ਆ।
0: ਇੱਕ ਫੈਮਿਲੀ ਤੁਹਾਨੂੰ ਯਾਦ ਹੋਊਗਾ, ਉਹ ਕੈਂਬਰੇਜ ਤੋਂ ਸੀਗੇ, ਉਹਨਾਂ ਨੇ ਮੈਨੂੰ ਕਾਲ ਕੀਤੀ, ਮੈਂ ਤੁਹਾਡਾ ਨੰਬਰ ਦਿੱਤਾ ਸੀਗਾ, ਉਹ ਕਹਿੰਦੇ ਸੀ ਬਾਈ ਅਸੀਂ ਪਹਿਲਾਂ ਵੀ ਲਿਆ ਜੀ, ਅਸੀਂ ਦੂਸਰੀ ਵਾਰ ਅਪਲਾਈ ਕੀਤਾ,
2: ਬਿਲਕੁਲ ਜੀ,
0: 5 ਜਣੇ ਦੀ ਫੈਮਿਲੀ ਸੀਗੀ ਮੇਰਾ ਖਿਆਲ ਆ। $1 ਨਾ ਦਿਓ ਜਿੰਨਾ ਟਾਈਮ ਤੁਹਾਡੇ ਕੋਲ ਨੀ ਆਉਂਦੀ। ਮੈਂ ਫੇਰ ਅਨਾਊਂਸ ਕਰਦਾ, ਜਿਹੜੇ ਸੁਣ ਰਹੇ ਆ, $1 ਨੀ ਦੇਣਾ ਜੇ ਇਹਨਾਂ ਦੀ ਟੀਮ ਦਾ ਕੋਈ ਬੰਦਾ ਕਹੇ ਕਿ ਸਾਨੂੰ ਪਹਿਲਾਂ ਫੀਸ ਪੇ ਕਰ ਦਿਓ, ਕਹਿਣਾ ਹੀ ਨੀ ਇਹਨਾਂ ਨੇ, ਕਹਿਣਾ ਹੀ ਨੀ ਹੈ। ਸੋ ਤੁਸੀਂ ਦੇਣਾ ਨੀ ਹੈ, ਜਦੋਂ ਤੁਹਾਡੇ ਅਕਾਊਂਟ 'ਚ ਆ ਗਏ ਉਹ ਤੋਂ ਬਾਅਦ ਦੇਣਾ। ਜੇ ਤੁਹਾਡੇ ਅਕਾਊਂਟ 'ਚ ਕੁਝ ਨਹੀਂ ਆਇਆ ਤਾਂ ਤੁਸੀਂ ਬਿਲਕੁਲ ਇੱਕ ਡਾਲਰ ਵੀ ਨਹੀਂ ਦੇਣਾ। ਚਾਹੇ ਇਹਨਾਂ ਦੀ ਟੀਮ ਕਹੇ ਕਿ ਬਾਈ ਜੀ ਅਸੀਂ ਤਾਂ ਕੰਮ ਕੀਤਾ ਸੀ, ਅਸੀਂ ਤਾਂ ਪੇਪਰ ਭਰੇ ਸੀ, ਇਹਨਾਂ ਦੀ ਟੀਮ ਦਾ ਤਾਂ ਟਾਈਮ ਲੱਗਦਾ, ਉਹ ਸਾਰਾ ਕੁਛ ਲੱਗਣਾ ਵਾ। ਤੁਹਾਨੂੰ ਜੇ ਨਹੀਂ ਆਏ ਤਾਂ ਤੁਸੀਂ ਨਹੀਂ ਦੇਣੇ, ਤੁਹਾਨੂੰ ਆ ਗਿਆ 20-50-40 ਹਜ਼ਾਰ ਜਿੰਨਾ ਵੀ ਹੈਗਾ ਤਾਂ ਤੁਸੀਂ ਇਹਨਾਂ ਨੂੰ 200 ਹੀ ਦੇਣਾ, ਉਦੋਂ ਵੱਧ ਨਹੀਂ ਦੇਣਾ, ਜਾਂ 500 ਹੀ ਦੇਣਾ, 499 ਜਿੰਨੀ ਜਿਹੜਾ ਤੁਹਾਡਾ ਕੋਰਸ ਹੋ। ਇਹ ਨਹੀਂ ਕਿ ਤੁਹਾਨੂੰ ਇਹਨਾਂ ਦੀ ਟੀਮ ਦੇ ਅੱਜ ਤੱਕ ਕਦੇ ਕਿਸੇ ਨੇ ਕਿਹਾ ਹੀ ਨਹੀਂ, ਇੱਕ ਸਾਲ ਤੋਂ ਨਹੀਂ, 8-10 ਸਾਲਾਂ ਤੋਂ ਇਹੀ ਇਸ ਫੀਲਡ ਦੇ ਵਿੱਚ ਨੇ। ਪਰ ਤੁਹਾਨੂੰ ਮੈਂ ਤਾਂ ਕਲੀਅਰ ਕਰਦਾ ਕਿ ਤੁਹਾਡੇ ਮਨ 'ਚ ਕਈ ਵਾਰ ਸੰਸਾ ਹੁੰਦਾ ਵੀ ਯਾਰ ਜੇ ਆ ਗਏ ਤਾਂ ਵੱਧ ਨਾ ਕਹਿ ਦੇਣ, ਜੇ ਆ ਗਏ ਤਾਂ ਐਂ ਨਾ ਹੋ ਜਾਵੇ, ਦੱਸੀਏ ਕਿ ਨਾ ਦੱਸੀਏ। ਸੋ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ, 437-264-3175, 437-264-3175।
2: ਹਾਂਜੀ, ਹਮੇ ਪਤਾ ਫੰਡਿੰਗ ਆਪਣੇ ਖਾਤੇ ਮੇ ਆ ਜਾਏਗੀ, 8 ਸਾਲ ਹੋ ਗਏ ਹੈ, ਮੀਠੀ ਬਾਤੇਂ ਕਰਤੇ ਨਹੀਂ ਹੈ, ਛੋਟੀ ਸੀ ਫੀਸ ਕਾਮ ਹੋਣੇ ਕੇ ਬਾਅਦ ਲੇਤੇ, ਖਰਚਾ ਚਲਾਣੇ ਕੇ ਲਈ ਲਾਲਚ ਹਮੇ ਹੈ ਨਹੀਂ,
0: ਬਿਲਕੁਲ
2: ਨਹੀਂ ਤੋ ਅਭੀ ਇਸ ਟਾਈਮ ਪੇ ਕਮ ਸੇ ਕਮ 2000 ਬੰਦਾ ਸੁਣ ਰਹਾ ਹੋਗਾ, 200 ਮਾਰਾ ਕਲਾਇੰਟ ਹੋਗਾ ਉਸ ਮੇ ਸੇ,
0: ਹੋਣਗੇ ਜੀ,
2: ਹਾਂ ਤੋ ਉਸ ਮੇ ਸ਼ੋਰ ਮਚਾਤਾ ਕਿ ਪੈਸੇ ਹਮਨੇ ਉਲਟਾ ਲੋਕ ਹਮਾਰੇ ਪੈਸੇ ਕਮ ਕਾਮ ਹੋਣੇ ਕੇ ਬਾਅਦ ਅਤੇ ਲੋਕ ਹਮਾਰੇ ਪੈਸੇ ਮਾਰ ਲੇਤੇ ਹੈ 200-500 ਵੀ।
0: ਨੰਬਰ ਸਾਂਝਾ ਕਰੋ,
2: 437-264-3175, 437-264-3175, 437-264-3175। ਫੰਡਿੰਗ ਹਾਸਿਲ ਕਰੇ, ਗ੍ਰਾਂਟ ਹਾਸਿਲ ਕਰੇ 30 ਸੇ ਲੈ ਕੇ $100,000 ਕੀ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਕਹੀਂ ਵੀ ਰਹਿਤੇ ਓਂਟਾਰੀਓ ਮੇ ਇਨਕਮ ਕਮ ਹੈ, ਹੁਣੇ ਕਾਲ ਕਰੋ ਤੇ ਫੰਡਿੰਗ ਲੋ, ਜਿਸ ਕਾ ਮੇਜਰ ਪੋਰਸ਼ਨ ਗ੍ਰਾਂਟ ਹੈ, ਕਾਲ ਕਰੋ, ਅਸੈਸਮੈਂਟ ਕਰਾਓ, 437-264-3175, 437-264-3175। 1 ਵੀਕ ਕੇ ਲੀਏ ਫੰਡਿੰਗ ਆ ਰਹੀ ਹੈ, ਗ੍ਰਾਂਟ ਆ ਰਹੀ ਹੈ, ਮਿਸ ਨਾ ਕਰੇ, 437-264-3175।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਤੇ ਆਲ ਲਿੰਕ ਟਰੈਵਲ ਤੋਂ ਸਾਡੇ ਨਾਲ ਦੀਪਾਂਸ਼ ਬਾਈ ਜੁੜਿਆ, ਸਪੈਸ਼ਲ ਪ੍ਰਾਈਜ਼ ਕੋਈ ਆਈ ਹੈ? ਦੀਪਾਂਸ਼ ਬਾਈ ਆਪਣੇ ਕੋਲ ਮਿੰਟ ਕੁ ਹੈਗਾ, 1.5 ਮਿੰਟ, ਸਪੈਸ਼ਲ ਪ੍ਰਾਈਜ਼ ਜਿਹੜੀ ਅੱਜ ਡ੍ਰੌਪ ਹੋਈ ਹੈ ਉਹ ਦੱਸੋ ਕਿ ਸਾਡੇ ਲਿਸਨਰ ਇਹਦਾ ਲਾਹਾ ਲੈ ਲੈਣ।
6: ਬਿਲਕੁਲ ਬਾਈ, ਦੁਆਬਾ ਟਰੈਵਲ ਵੱਲੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰ ਸਾਡੀ ਜਿੱਦਾਂ ਕਿ ਫਰਾਈਡੇ ਗੱਲ ਹੋਈ ਸੀ, ਮੈਂ ਤੁਹਾਨੂੰ ਕਿਹਾ ਸੀ ਮੰਡੇ ਤੱਕ ਵੇਟ ਕਰ ਲਓ, ਮੰਡੇ ਪ੍ਰਾਈਜ਼ ਆਊਗਾ, ਮੰਡੇ ਆ ਗਿਆ ਤੇ ਪ੍ਰਾਈਜ਼ ਵੀ ਆ ਗਿਆ। ਸੋ ਜੇ ਤੁਸੀਂ ਸਪਤੰਬਰ ਅਕਤੂਬਰ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਵਾਪਸੀ ਕਰਨਾ ਚਾਹੁੰਦੇ ਨਵੰਬਰ ਦਸੰਬਰ ਦੇ ਵਿੱਚ, ਸੋ ਫੈਸਟੀਵਲ ਟਾਈਮ ਸਾਰਾ ਤੁਸੀਂ ਇੰਡੀਆ 'ਚ ਬਣਾਓ, ਇੱਕ ਸਟਾਪ 2 ਬੈਗ ਦੇ ਨਾਲ $1,460 ਦੀ ਟਿਕਟ ਆਉਣ ਜਾਣ ਦੀ,
0: ਰਿਟਰਨ
6: ਰਿਟਰਨ ਟਿਕਟ ਸਪਤੰਬਰ ਜਾਓ ਅਕਤੂਬਰ ਜਾਓ, ਵਾਪਸੀ ਕਰੋ ਨਵੰਬਰ ਜਾਂ ਦਸੰਬਰ, ਤੁਹਾਡੀ ਮਰਜ਼ੀ ਆ, $1,460 ਦੀ। ਹੁਣ ਕਈ ਲੋਕੀ ਕਹਿੰਦੇ ਅਸੀਂ ਜਨਵਰੀ ਪਹਿਲੇ ਹਫ਼ਤੇ ਜਾਣਾ, 7-8 ਜਨਵਰੀ ਦੇ ਨੇੜੇ ਤੇੜੇ, ਤੇ ਵਾਪਸੀ ਕਰਨੀ ਫਰਵਰੀ ਦੀ ਮਾਰਚ ਦੀ, ਉਹ ਡੇਟਾਂ ਵੀ ਲੈ ਲਓ, ਪ੍ਰਾਈਜ਼ ਵੀ ਸੇਮ ਲੈ ਲਓ, $1,460
0: ਨੰਬਰ
6: ਪਰ ਬੋਲੂੰਗਾ ਸਰ, 905-673-1400-905-673-1400, ਦੁਆਬਾ ਟਰੈਵਲ।
0: ਬਹੁਤ ਬਹੁਤ ਧੰਨਵਾਦ, 905-673-1400 ਤੇ ਕਰ ਲਿਓ ਕਾਲ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੀ, ਦਿਓ ਜਾਇਜ਼, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ। ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ

0: ਪੇ ਕਰਦੇ ਹੋ? ਵਰੀ ਨਾਟ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992525-3। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਗਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
4: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1777।

5:30 ਤੋਂ ਤੁਸੀਂ ਟਿਊਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਡੇ ਦਾ ਦਿਨ ਹੈ, 13 ਜੁਲਾਈ ਅੱਜ ਹੋ ਚੁੱਕੀ ਹੈ, ਵੀਕ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। 3:07 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨਾਂ ਨੂੰ, ਸਮਰ ਡੇਜ਼ ਨੂੰ, ਸਮਰ ਟਾਈਮ ਨੂੰ ਇੰਜੋਏ ਕਰ ਰਹੇ ਹੋ। ਅਤੇ ਵੀਕਐਂਡ ਤੋਂ ਬਾਅਦ ਪਹਿਲਾ ਦਿਨ ਵੀਕ ਦਾ, ਅਤੇ ਉਮੀਦ ਹੈ ਸਾਰਿਆਂ ਦਾ ਵੀਕਐਂਡ ਪੂਰਾ ਬੜਾ ਵਧੀਆ ਨਿਕਲਿਆ ਹੋਏਗਾ ਅਤੇ ਸਾਰਿਆਂ ਨੇ ਬੜਾ ਇੰਜੋਏ ਕੀਤਾ ਹੋਏਗਾ ਵੀਕਐਂਡ ਦੇ ਉੱਪਰ। ਅਤੇ ਹੁਣ ਤੁਹਾਡੀ ਅਤੇ ਸਾਡੀ ਮੁਲਾਕਾਤ ਹੋ ਚੁੱਕੀ ਹੈ ਅਤੇ 3 ਘੰਟੇ ਦਾ ਸਾਥ ਹੁੰਦਾ ਐਵਰੀ ਡੇ, ਜਿਹਦੇ 'ਚੋਂ ਮੇਰਾ ਅਤੇ ਤੁਹਾਡਾ ਸਾਥ ਹੋਏਗਾ 1 ਘੰਟਾ, ਅਤੇ ਉਸ ਤੋਂ ਬਾਅਦ 2 ਘੰਟੇ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਸਾਂਝ ਪਾਉਣਗੇ। ਅਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਉਟਾਸਰ ਲੈ ਕੇ, ਅਤੇ ਆਪਾਂ ਬਹੁਤ ਹੀ ਮਿੱਠਾ ਸ਼ਬਦ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਵਿੱਚ ਪਹਿਲਾਂ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਫਿਰ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। 3:15 ਤੇ ਕੁਛ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ, ਤੇ ਮੰਡੇ ਦਾ ਦਿਨ ਹੈ। ਮੰਡੇ ਕਹਿ ਲਓ ਕਿ ਵੀਕ ਦੀ ਜਿਹੜੀ ਸ਼ੁਰੂਆਤ ਹੈ ਤੁਹਾਡੀ ਸਾਡੇ ਨਾਲ ਹੋ ਗਈ ਹੈ, ਤੇ ਉਮੀਦ ਹੈ ਕਿ ਸਾਰਿਆਂ ਦਾ ਇਹ ਪਹਿਲਾ ਦਿਨ ਕੰਮ ਦਾ ਵਾਲਾ ਉਹ ਬੜਾ ਵਧੀਆ ਨਿਕਲਿਆ ਹੋਏਗਾ, ਤੇ ਜਿਹੜੇ ਆਪਣੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਗਏ ਨੇ, ਡਰਾਈਵ ਕਰਦੇ ਹੋਏ ਜਾ ਰਹੇ ਨੇ, ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਆਪਣੇ ਘਰਾਂ ਵੱਲ ਜਾਓ, ਤੇ ਕਈ ਹੁਣ ਹੋਣਗੇ ਜਿਹੜੇ ਫ੍ਰੀ ਹਜੇ ਹੋਏ ਨਹੀਂ ਤੇ ਹਜੇ ਆਪਣੇ ਕੰਮ ਤੇ ਹੀ ਹੋਣਗੇ, ਤੇ ਬਿਲਕੁਲ ਮੰਡੇ ਦਾ ਦਿਨ ਥੋੜ੍ਹਾ ਜਿਹਾ ਹੁੰਦਾ ਤਾਂ ਸਲੋ ਜਿਹਾ ਹੀ ਆ, ਬਟ ਕੋਈ ਗੱਲ ਨਹੀਂ, ਮੰਡੇ ਦਾ ਦਿਨ ਨਿਕਲ ਗਿਆ, ਉਸ ਤੋਂ ਬਾਅਦ ਤਾਂ ਫਿਰ ਕਹਿ ਲਓ ਕਿ ਇੱਕਦਮ ਫਿਰ ਆਪਣੀ ਚੱਲ ਹੀ ਪੈਂਦੀ ਹੈ, ਹੈ ਨਾ, ਵੀਕ ਦੀ ਜਿਹੜੀ ਭੱਜ ਨੱਠ ਹੁੰਦੀ ਹੈ ਅਤੇ ਬਿਲਕੁਲ ਗੱਡੀ ਫਿਰ ਚੱਲਦੀ ਰਹਿੰਦੀ ਹੈ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਟੂਡੀਓ ਦਾ ਨੰਬਰ 905-564-4444 9055-64-6444 'ਤੇ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਕਿਸੇ ਨੇ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਇਹੀ ਸੇਮ ਨੰਬਰ ਹੈ। ਕੋਈ ਨੰਬਰ ਕਈ ਵਾਰ ਨੋਟ ਡਾਊਨ ਨਹੀਂ ਹੁੰਦਾ, ਮਿਸ ਹੋ ਜਾਂਦਾ, ਤਾਂ ਤੁਸੀਂ ਕਾਲ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਹੀ ਦਿਓਲ ਟਰੈਵਲਸ ਵਾਲਿਆਂ ਨੇ ਬਹੁਤ ਹੀ ਵਧੀਆ ਵਧੀਆ ਟਿਕਟਸ ਲਗਾ ਦਿੱਤੀਆਂ ਨੇ ਅੱਜ ਦੀ ਡੇਟ ਦੇ ਵਿੱਚ, ਬੜੇ ਕਮਾਲ ਦੀਆਂ ਟਿਕਟਸ। ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਇੰਡੀਆ ਤੋਂ ਕੋਈ ਆ ਰਿਹਾ ਤੁਹਾਡਾ ਨੋਨ, ਤਾਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ। ਵੈਨਕੂਵਰ ਤੋਂ ਦਿੱਲੀ ਜਾਣਾ ਹੋਵੇ ਤੁਸੀਂ ਇੱਥੋਂ ਵੈਨਕੂਵਰ ਜਾਓ, ਘੁੰਮੋ ਫਿਰੋ ਅਤੇ ਫਿਰ ਦਿੱਲੀ ਚਲੇ ਜਾਓ। ਸੈਪਟੈਂਬਰ ਤੋਂ ਲੈ ਕੇ ਨਵੰਬਰ ਤੱਕ ਦੀਆਂ ਟਿਕਟਸ ਨੇ। ਸੈਪਟੈਂਬਰ 'ਚ ਜਾ ਕੇ ਨਵੰਬਰ 'ਚ ਵਾਪਸੀ ਵੈਨਕੂਵਰ ਤੋਂ ਦਿੱਲੀ, ਦਿੱਲੀ ਤੋਂ ਫਿਰ ਵਾਪਸੀ ਵੈਨਕੂਵਰ ਦੀ। $1,520 ਦੀਆਂ ਟਿਕਟਸ ਨੇ, $1,520 ਦੀ ਟਿਕਟਸ ਨੇ ਵੈਨਕੂਵਰ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰ ਵੈਨਕੂਵਰ ਦੀ ਵਾਪਸੀ। ਸੈਪਟੈਂਬਰ 'ਚ ਜਾ ਕੇ ਨਵੰਬਰ 'ਚ ਦੇ ਵਾਪਸੀ ਦੇ ਲਈ $1,520। ਜੇ ਤੁਸੀਂ ਟੋਰੋਂਟੋ ਤੋਂ ਦਿੱਲੀ ਜਾਣਾ ਆ ਸੈਪਟੈਂਬਰ 'ਚ ਜਾ ਕੇ ਜਾਂ ਅਕਟੂਬਰ 'ਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ ਦਿੱਲੀ ਤੋਂ ਟੋਰੋਂਟੋ ਦੀ, ਤਾਂ ਇਹ ਟਿਕਟ ਤੁਹਾਨੂੰ $1,500 ਦੀ ਮਿਲੂਗੀ। ਸੈਪਟੈਂਬਰ ਜਾਂ ਅਕਟੂਬਰ 'ਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ ਕਰੋ, $1,500 ਦੀ ਟਿਕਟਸ ਨੇ। ਅਤੇ ਜੇਕਰ ਨਵੰਬਰ ਦੇ ਵਿੱਚ ਤੁਸੀਂ ਵਨ ਵੇ ਟਿਕਟ ਲੈ ਕੇ ਇੰਡੀਆ ਨੂੰ ਜਾਣਾ ਟੋਰੋਂਟੋ ਤੋਂ ਦਿੱਲੀ, ਨਵੰਬਰ ਮਹੀਨੇ ਦੇ ਲਈ $1,080 ਦੀ ਟਿਕਟ ਹੈ, $1,080 ਦੀ ਟਿਕਟ, ਲਿਮਿਟਡ ਸੀਟਸ ਨੇ ਇਸ ਟਿਕਟ ਦੇ ਲਈ। ਅਤੇ ਜੇਕਰ ਤੁਹਾਡਾ ਕੋਈ ਵੀ ਨੋਨ ਵਨ ਵੇ ਟਿਕਟ ਲੈ ਕੇ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਹੈ ਦਿੱਲੀ ਤੋਂ ਟੋਰੋਂਟੋ ਅਕਟੂਬਰ ਜਾਂ ਨਵੰਬਰ ਦੇ ਵਿੱਚ, ਤਾਂ $860 ਦੀ ਟਿਕਟ ਹੋਏਗੀ, $860 ਦੀ ਟਿਕਟ ਤੁਹਾਨੂੰ ਦੇ ਰਹੇ ਨੇ ਦਿਓਲ ਟਰੈਵਲਸ। ਅਤੇ ਲਾਸਟ ਟਿਕਟ ਅਕਟੂਬਰ ਤੋਂ ਲੈ ਕੇ ਫੈਬਰੀ ਜਾਂ ਮਾਰਚ ਦੀ, ਦਿੱਲੀ ਤੋਂ ਟੋਰੋਂਟੋ ਅਕਟੂਬਰ ਦੇ ਵਿੱਚ ਆ ਕੇ ਮਾਰਚ ਫੈਬਰੀ ਜਾਂ ਮਾਰਚ ਦੇ ਵਿੱਚ ਜਾਣਾ ਹੋਵੇ ਟੋਰੋਂਟੋ ਤੋਂ ਦਿੱਲੀ, ਤਾਂ ਰਾਊਂਡ ਟ੍ਰਿਪ ਦੀ ਟਿਕਟ $1,390 ਦੀ ਹੋਏਗੀ, $1,390 ਦੀ ਟਿਕਟ ਦਿਓਲ ਟਰੈਵਲਸ ਤੋਂ ਤੁਸੀਂ ਅੱਜ ਹੀ ਬੁੱਕ ਕਰਵਾ ਲਓ। ਈ ਟੂ ਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-585-5100 9055-88-5100 ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਲਓ 905-588-4200 9055-88-4200 ਦਿਓਲ ਟਰੈਵਲ ਦੇ ਨੰਬਰਸ ਨੇ। ਅਤੇ ਨਾਲ ਹੀ ਤੁਸੀਂ ਅਕਾਲ ਡਕਟ ਕਲੀਨਿਕ ਦੇ ਨਾਲ ਵੀ ਗੱਲਬਾਤ ਕਰ ਲਓ। ਜੇ ਤੁਸੀਂ ਹਜੇ ਤੱਕ ਵੀ ਆਪਣੇ ਘਰਾਂ ਦੇ ਵਿੱਚ ਡਕਟ ਕਲੀਨਿੰਗ ਨਹੀਂ ਕਰਵਾਈ ਤਾਂ ਇਹਨਾਂ ਤੋਂ ਕਰਵਾਓ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਪਹਿਲੀ ਕੰਪਨੀ ਹੈ ਸਭ ਤੋਂ ਇਹ, ਫਸਟ ਐਵਰ ਕੰਪਨੀ ਡਕਟ ਕਲੀਨਿੰਗ ਦੀ ਜਿਹੜੀ ਆਪਣੀ ਕਮਿਊਨਿਟੀ ਦੀ ਹੈ, ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ, 7 ਦਿਨ ਓਪਨ ਨੇ। ਅਤੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸ ਨੂੰ ਇੰਸਟਾਲ ਕਰਾਉਣਾ ਹੋਵੇ, ਰਿਪੇਅਰ ਕਰਵਾਉਣਾ ਹੋਵੇ ਤਾਂ ਤੁਸੀਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ। ਅਤੇ ਇਹਨਾਂ ਦੇ ਕੋਲ ਕਾਫੀ ਵਧੀਆ ਤੁਹਾਨੂੰ ਡੀਲ ਲੱਗੀ ਹੋਈ ਹੈ, ਅਪ ਟੂ 3,000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ ਡਕਟ ਕਲੀਨਿੰਗ ਦੀ ਸਰਵਿਸ $250 ਦੇ ਵਿੱਚ ਕਰਦੇ ਨੇ, $250 ਦੇ ਵਿੱਚ। ਬਟ ਜਿੰਨੇ ਵੀ ਬਰੈਂਪਟਨ ਜਾਂ ਮਿਸਿਸਾਗਾ ਦੇ ਜਿੰਨੇ ਵੀ ਲਿਸਨਰਸ ਨੇ, ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਇਹੀ ਸਰਵਿਸ ਤੁਸੀਂ $250 ਵਾਲੀ $140 ਦੇ ਵਿੱਚ ਲੈ ਸਕਦੇ ਹੋ, $140 ਦੇ ਵਿੱਚ। ਅਕਾਲ ਡਕਟ ਕਲੀਨਿੰਗ ਦੇ ਹਰਵਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਇਹਨਾਂ ਦਾ 416-710-0662
416-710-0662 ਅਕਾਲ ਡਾਕਟਰ ਕਲੀਨਿਕ ਦਾ ਨੰਬਰ ਹੈ। ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਤਾਂ ਜ਼ਰੂਰ ਕਾਲ ਕਰੋ। ਇੱਕੋ ਇੱਕ ਨੰਬਰ ਹੈ ਸਟੂਡੀਓ ਦਾ 905-564-5444। ਅਤੇ ਲੋ ਫਿਰ ਪਹਿਲਾ ਗਾਣਾ ਸੁਣੋ ਪ੍ਰੋਗਰਾਮ ਦੇ ਵਿੱਚ ਜੋਰਡਨ ਸੱਦੂ ਦੀ ਆਵਾਜ਼ ਦੇ ਵਿੱਚ, ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਐਵਰੀ ਡੇ ਤੁਸੀਂ ਪ੍ਰੋਗਰਾਮ ਸੁਣਦੇ ਹੋ 3 ਤੋਂ ਲੈ ਕੇ 6 ਵਜੇ ਤੱਕ ਸ਼ਾਮ ਦੇ, ਅਤੇ ਜਿਹਦੇ ਵਿੱਚ ਮੇਰਾ ਅਤੇ ਤੁਹਾਡਾ ਸਾਥ ਹੋਏਗਾ 1 ਘੰਟੇ ਦਾ, ਅਤੇ 2 ਘੰਟੇ ਦਾ ਸਾਥ ਹੋਏਗਾ ਸਿਮਰਾਜ ਸਿੱਧੂ ਜੀ ਦੇ ਨਾਲ। ਅਤੇ ਮੰਡੇ ਟੂ ਫਰਾਈਡੇ 3 to 6 PM ਤੁਸੀਂ ਪ੍ਰੋਗਰਾਮ ਨੂੰ ਐਵਰੀ ਡੇ ਇੰਜੋਏ ਕਰਦੇ ਹੋ। ਫਿਰ ਸੈਟਰਡੇ 1 to 4 PM ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਅਤੇ ਉਹਦੇ ਵਿੱਚ ਵੀ ਤੁਸੀਂ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਹੁੰਦਾ, ਉਹਦੇ ਵਿੱਚ ਵੀ ਬੜੀ ਪਿਆਰੀ ਸਾਂਝ ਪਾਉਂਦੇ ਹੋ। ਅਤੇ ਸਟੂਡੀਓ ਦਾ ਨੰਬਰ 905-564-44 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਟੀਮ ਸਿੱਧੂ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟ ਹਮੇਸ਼ਾ ਲੈ ਕੇ ਆਉਂਦੇ ਨੇ। ਇਸ ਵਾਰ ਵੀ ਬੜਾ ਵਧੀਆ ਇੱਕ ਕਮਾਲ ਦਾ ਪ੍ਰੋਜੈਕਟ ਲੈ ਕੇ ਆਏ ਨੇ, ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ ਰਿਵਰ ਮਾਉਂਟ ਰੋਡ ਐਂਡ ਐਂਬਲਟਨ ਰੋਡ ਦੇ ਉੱਪਰ ਨਵੇਂ ਟਾਊਨ ਹਾਊਸਿਸ, ਜਿਨ੍ਹਾਂ ਦੀ ਜਾਣਕਾਰੀ ਮੈਂ ਤੁਹਾਨੂੰ ਦਿੰਦੀ ਹਾਂ। ਇੱਕ ਕਾਲਰ ਸਾਡੇ ਨਾਲ ਜੁੜੇ ਨੇ 2865 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਹੈਪੀ ਮੰਡੇ ਜੀ।
0: ਹਾਂਜੀ ਹੈਪੀ ਮੰਡੇ, ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ
1: ਜੀ। ਹਾਂਜੀ ਭੈਣ ਜੀ ਦਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ।
0: ਹਾਂਜੀ ਥੈਂਕ ਯੂ।
1: ਬਾਕੀ ਸਾਨੂੰ ਤਾਂ ਮੰਡੇ ਮੰਡੇ ਦਾ ਕੋਈ ਫਰਕ ਨਹੀਂ ਜੀ ਇਹਨਾਂ ਕੀ,
0: ਉਸ ਛੁੱਟੀ ਤੋਂ ਬਾਅਦ ਵਾਲਾ ਜਿਹੜਾ ਦਿਨ ਹੈ ਨਾ,
1: ਸੋਚਿਆ ਵੀ ਮੰਡੇ ਫਲਾਨਾ ਜੀ ਨਾ, ਹਾਂ ਫਰਾਈਡੇ ਮਾੜੀ ਖੁਸ਼ੀ ਜੀ ਦੂਰ ਚੜਦੀ ਜਾਣੀ।
0: ਅੱਛਾ, ਫਿਰ ਉਹ ਜਿਹੜਾ ਛੁੱਟੀ ਤੋਂ ਬਾਅਦ ਵਾਲਾ ਦਿਨ ਹੈ ਨਾ, ਥੋੜਾ ਜਿਹਾ ਔਖਾ ਜਿਹਾ ਨਹੀਂ ਲੱਗਦਾ ਹੁੰਦਾ ਵੀ ਅੱਜ ਕੰਮ ਤੇ ਜਾਣਾ?
1: ਬਿਲਕੁਲ ਨਹੀਂ ਔਖਾ ਲੱਗਦਾ ਮੈਂ ਕੀ, ਦੋ ਦਿਨ ਚਲਾਉਂਦਾ ਘਰੇ ਰਹੀਦਾ ਕੰਮ ਕੁੰਮ ਕਰੀ ਬਾਹਰੋਂ ਮਾੜਾ ਮੋਟਾ ਚਾਹੀਦਾ ਕਿਸੇ ਪਾਸੇ,
0: ਫਿਰ ਤਾਂ ਵਧੀਆ ਗੱਲ ਹੈ।
1: ਬਾਕੀ 5 ਦਿਨ ਤਾਂ ਅਜੇ ਫਿਰ ਨਹੀਂ ਕੋਈ ਪਰਵਾਹ ਕੀਤੀ ਹੈ ਮੈਂ ਕਿ ਠੰਡ ਦੀ ਨਾ ਗਰਮੀ ਹੈ ਜੀ।
0: ਹਾਂਜੀ ਹਾਂਜੀ ਇਹ ਤਾਂ
1: ਕੰਮ ਦਾ ਕੰਮ ਹੀ ਹੈ ਨਾ ਜੀ, ਕੰਟਰੀ ਆਪਣੀ ਬਹੁਤ ਵਧੀਆ ਤੇ ਥੋੜੀ ਵਧੀਆ ਆਪਣੀ ਹੈ ਨਾ ਜੀ।
0: ਬਿਲਕੁਲ ਇਹ ਤਾਂ ਹੈ, ਕੰਮ ਤਾਂ ਕਰਨਾ ਹੀ ਹੈ ਨਾ।
1: ਤੇ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਸਾਡੇ ਵੱਲੋਂ, ਠੀਕ ਹੈ ਜੀ?
0: ਹਾਂਜੀ ਠੀਕ ਹੈ, ਸਿੱਧੂ ਸਰ ਛੁੱਟੀ ਕਰ ਗਏ ਬਟ ਕੋਈ ਗੱਲ ਨਹੀਂ, ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 0490 ਹਾਂਜੀ ਸਤਿ ਸ੍ਰੀ ਅਕਾਲ। ਨਜ਼ਦੀਕ ਰਿਵਰ ਮੌਂਟ ਰੋਡ ਐਂਡ ਐਂਬੈਲਟਨ ਰੋਡ ਦੇ ਉੱਪਰ ਇੱਕ ਨਵੇਂ ਟਾਊਨ ਹਾਊਸਿਸ ਦਾ ਪ੍ਰੋਜੈਕਟ ਲੈ ਕੇ ਆਏ ਨੇ, ਜਿਨ੍ਹਾਂ ਦੀ ਪ੍ਰਾਈਸ 6,34,000 ਤੋਂ ਸਟਾਰਟ ਹੁੰਦੀ ਹੈ। ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ 2027 ਦੇ ਵਿੱਚ ਹੋ ਜਾਣੀ ਹੈ। ਅਤੇ ਧਿਆਨ ਦੇ ਨਾਲ ਸੁਣੋ, 3 ਫਲੋਰ ਦੇ ਅਰਬਨ ਟਾਊਨ ਹਾਊਸਿਸ ਨੇ, ਜਿਨ੍ਹਾਂ ਦੀ ਪ੍ਰਾਈਸ 3,34,000 ਤੋਂ ਸਟਾਰਟ ਹੁੰਦੀ ਹੈ। ਇਹਦੇ ਵਿੱਚ 3 ਬੈਡਰੂਮ 2.5 ਬਾਥਰੂਮ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਡਿਪੋਜ਼ਿਟ ਹੈਗਾ 60,000 ਟੋਟਲ ਜਿਹੜਾ ਤੁਸੀਂ ਪੇ ਕਰਨਾ। ਅਤੇ ਨਾਲ ਹੀ 3 ਫਲੋਰ ਦੇ ਟ੍ਰੈਡੀਸ਼ਨਲ ਟਾਊਨਸ ਨੇ, ਜਿਨ੍ਹਾਂ ਦੀ ਪ੍ਰਾਈਸ 7,49,000 ਤੋਂ ਸਟਾਰਟ ਹੁੰਦੀ ਹੈ। ਇਹ ਵਾਲੇ ਘਰ 1940 ਸਕੁਆਇਰ ਫਿੱਟ ਤੋਂ ਲੈ ਕੇ 2190 ਸਕੁਆਇਰ ਫਿੱਟ ਦੇ ਘਰ ਹੋਣਗੇ। 3 to 4 ਬੈਡਰੂਮਸ ਬਣਨਗੇ, 2 ਪਾਊਡਰ ਰੂਮ ਹੋਣਗੇ ਅਤੇ 2 ਬਾਥਰੂਮਸ ਹੋਣਗੇ ਇਹਨਾਂ ਘਰਾਂ ਦੇ ਵਿੱਚ। ਪ੍ਰਾਈਵੇਟ ਬੈਕਯਾਰਡ ਵੀ ਹੋਏਗਾ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਇਹਦਾ ਡਿਪੋਜ਼ਿਟ ਹੈਗਾ $80,000। ਅਤੇ ਲਾਸਟ ਵਿੱਚ 3 ਫਲੋਰ ਦੇ ਲੇਨ ਟਾਊਨ ਹਾਊਸਿਸ ਨੇ, ਜਿਨ੍ਹਾਂ ਦੀ ਪ੍ਰਾਈਸ 7,77,000 ਹੈਗੀ ਹੈ। 1950 ਸਕੁਆਇਰ ਫਿੱਟ ਤੋਂ ਲੈ ਕੇ 2105 ਸਕੁਆਇਰ ਫਿੱਟ ਦੇ ਘਰ ਨੇ। 4 to 5 ਬੈਡਰੂਮਸ, 3.5 to 4.5 ਬਾਥਰੂਮਸ, ਡਬਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਇਹਦੇ ਵਿੱਚ 1 ਬੈਡਰੂਮ ਅਤੇ 1 ਫੁੱਲ ਬਾਥਰੂਮ ਦੀ ਆਪਸ਼ਨ ਮੇਨ ਫਲੋਰ ਦੇ ਉੱਪਰ ਵੀ ਹੈਗੀ ਹੈ, ਉਹ ਵੀ ਬਣੇ ਹੋਣਗੇ। ਅਤੇ ਇਹਦੇ ਵਿੱਚ ਡਿਪੋਜ਼ਿਟ $80,000 ਹੈ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਟੀਮ ਸਿੱਧੂ ਦੇ ਨਾਲ। ਅਗਲੇ ਸਾਲ ਇਹਨਾਂ ਘਰਾਂ ਦੀ ਕਲੋਜ਼ਿੰਗ ਹੋ ਜਾਣੀ ਹੈ, ਅਤੇ ਤੁਸੀਂ ਘਰਾਂ ਦੀ ਬੁਕਿੰਗ ਕਰਵਾਓ। ਨੰਬਰ ਹੈ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੈਲਥ ਇਸ਼ੂਜ਼ ਨੇ, ਕੋਈ ਵੀ ਪ੍ਰੋਬਲਮ ਆ ਰਹੀ ਹੈ, ਤਾਂ ਹੋਮਿਓਪੈਥੀ ਦੇ ਵਿੱਚ ਬਹੁਤ ਹੀ ਲੰਬਾ ਤਜ਼ਰਬਾ ਇਹਨਾਂ ਦਾ ਹੈਗਾ ਆ, ਅਤੇ ਤੁਹਾਨੂੰ ਬਹੁਤ ਹੀ ਕਮਾਲ ਦੀ ਸਰਵਿਸ ਦਿੰਦੇ ਨੇ। ਬੜੇ ਲੰਬੇ ਟਾਈਮ ਤੋਂ ਕਾਫੀ ਸਾਰੇ ਇਹਨਾਂ ਦੇ ਪੇਸ਼ੈਂਟਸ ਦੂਰੋਂ ਦੂਰੋਂ ਇਹਨਾਂ ਤੋਂ ਮੈਡੀਸਿਨ ਲੈ ਕੇ ਜਾਂਦੇ ਆ, ਹੋਮਿਓਪੈਥੀ ਦੇ ਮਾਹਰ ਨੇ ਡਾਕਟਰ ਕੁਲਦੀਪ ਜੀ, ਅਤੇ ਆਪਾਂ ਜਾਣਕਾਰੀ ਲੈਂਦੇ ਹਾਂ ਨਵੀਂ ਨਵੀਆਂ, ਜਿੰਨੀਆਂ ਵੀ ਕਹਿ ਲਓ ਕਿ ਹੈਲਥ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ, ਹਰ ਪ੍ਰੋਬਲਮ ਦਾ ਇਹਨਾਂ ਦੇ ਕੋਲ ਸੋਲਿਊਸ਼ਨ ਹੈਗਾ। ਡਾਕਟਰ ਕੁਲਦੀਪ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਸਾਰੇ ਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਹਾਂਜੀ ਗੁੱਡ ਆਫਟਰਨੂਨ ਜੀ, ਅੱਜ ਸਾਨੂੰ ਕਿੱਦਾਂ ਦੀ ਬਿਮਾਰੀ ਬਾਰੇ ਜਾਣਕਾਰੀ ਦਿਓਗੇ?
1: ਹਾਂਜੀ ਮਨਪ੍ਰੀਤ, ਅੱਜ ਮੈਂ ਵਰਟੀਗੋ ਨੂੰ ਜਿਹਨੂੰ ਚੱਕਰ ਕਹਿੰਦੇ ਉਹਦੇ ਬਾਰੇ ਜਾਣਕਾਰੀ ਦੇਵਾਂ। ਦੇਖੋ ਪਹਿਲਾਂ ਤਾਂ ਮੈਂ ਦੱਸ ਦੂੰ, ਮੈਨੂੰ ਪੂਰੇ ਲਗਭਗ 50 ਸਾਲ ਹੋ ਗਏ ਨੇ ਇਸ ਫੀਲਡ ਦੇ ਵਿੱਚ। ਪੂਰੇ ਨਾਰਥ ਅਮਰੀਕਾ ਦੀ ਮੈਂ ਗੱਲ ਕਰਨਾ, ਕੋਈ ਵੀ ਇੰਨਾ ਪੁਰਾਣਾ ਹੋਮੋਪੈਥ ਨਹੀਂ ਹੈਗਾ, ਠੀਕ ਹੈ। ਔਰ ਮੇਰੇ ਕੋਲ ਕੈਨੇਡੀਅਨ ਲਾਇਸੈਂਸ ਹੈ, ਜੋ ਵੀ ਦਵਾਈਆਂ ਅਸੀਂ ਯੂਜ ਕਰਦੇ ਹਾਂ ਹੈਲਥ ਕੈਨੇਡਾ ਤੋਂ ਅਪਰੂਵ ਨੇ, ਉਹਨਾਂ ਦਾ ਡੈਨ ਨੰਬਰ ਲਿਖਿਆ ਹੁੰਦਾ ਹੈ, ਹੋਰ ਜਿਹਨਾਂ ਦੇ ਬੈਨੀਫਿਟ ਨੇ ਆਪਣਾ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। ਕਿਸੇ ਤਰ੍ਹਾਂ ਦੀ ਤੁਹਾਨੂੰ ਪੇਟ ਦਾ ਇਸ਼ੂ ਹੈ, ਕੋਲਾਈਟਿਸ ਹੈ, ਪਾਇਲਟ ਹੈ, ਥਾਇਰਾਇਡ, ਕੋਲੈਸਟਰਾਲ, ਡਾਇਬਟੀਜ਼, ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਤੁਹਾਡਾ ਆਰਥਰਾਈਟਿਸ ਹੈ, ਕਿਸੇ ਤਰ੍ਹਾਂ ਦੀ ਐਗਜ਼ਮਾ, ਸਕਿਨ ਦੇ ਇਸ਼ੂ, ਸਲੀਪ ਐਪਨੀਆ, ਔਰ ਆਟਿਜ਼ਮ, ਖਾਸ ਕਰਕੇ ਪੂਰੀ ਦੁਨੀਆ ਤੋਂ ਮੇਰੇ ਕੋਲ ਬੱਚੇ ਨੇ, ਠੀਕ ਹੈ, ਜਿਹੜੇ ਬੱਚੇ ਬੋਲਦੇ ਨਹੀਂ ਹੈਗੇ, ਤੇ ਕਈ ਬੱਚੇ ਜਿਹਨਾਂ ਜਲਦੀ ਘੱਟ ਪ੍ਰੋਬਲਮ ਜਲਦੀ ਠੀਕ ਹੋ ਜਾਂਦੇ, ਜਿਹਨਾਂ ਹੈਗੀ ਹੈ ਜ਼ਿਆਦਾ ਥੋੜ੍ਹਾ ਟਾਈਮ ਲੱਗਦਾ। ਵਰਟੀਗੋ ਬਾਰੇ ਆਪਾਂ ਜਾਣਕਾਰੀ ਦਿੰਦੇ ਹਾਂ। ਵਰਟੀਗੋ ਦੇਖੋ ਦੋ ਤਰ੍ਹਾਂ ਦਾ ਹੁੰਦਾ, ਸਬਜੈਕਟਿਵ ਇੱਕ ਓਬਜੈਕਟਿਵ। ਸਬਜੈਕਟਿਵ ਦਾ ਮਤਲਬ ਹੁੰਦਾ ਉਹਨੂੰ ਲੱਗਦਾ ਕਿ ਤੁਸੀਂ ਘੁੰਮ ਰਹੇ ਹੋ, ਠੀਕ ਹੈ। ਓਬਜੈਕਟਿਵ ਦਾ ਮਤਲਬ ਜਿਹੜੀ ਆਲੇ ਦੁਆਲੇ ਦੀਆਂ ਚੀਜ਼ਾਂ ਘੁੰਮਦੀਆਂ ਨੇ ਉਹਨੂੰ ਆਪਾਂ ਓਬਜੈਕਟਿਵ ਕਹਿੰਦੇ ਹਾਂ। ਦੋ ਤਰ੍ਹਾਂ ਹੁੰਦਾ, ਪੈਰੀਫਰਲ ਵਰਟੀਗੋ ਔਰ ਦੂਸਰਾ ਸੈਂਟਰ ਪੈਰੀਫਰਲ ਵਰਟੀਗੋ। ਤੁਹਾਡੇ ਹੋ ਸਕਦਾ ਜੇ ਕੰਨ ਦੀ ਪ੍ਰੋਬਲਮ ਕਰਕੇ ਉਹਦੇ ਕਰਕੇ ਹੋ ਜਾਂਦਾ ਸੈਂਟਰ ਵਰਟੀਗੋ। ਤੁਹਾਡੇ ਜੇ ਹੈ ਬ੍ਰੇਨ ਚ, ਬ੍ਰੇਨ ਦੇ ਸੈਂਸਰੀ ਨਰਵ ਉਹਦੇ ਚ ਪ੍ਰੋਬਲਮ ਹੋ ਜਾਂਦੀ, ਉਹਦੇ ਕਰਕੇ ਹੁੰਦਾ। ਇਹਦੇ ਚ ਤੁਹਾਡੇ ਕੰਨ ਦੇ ਇਨਫਲਾਮੇਸ਼ਨ ਹੋ ਸਕਦਾ, ਤੁਹਾਡੇ ਕੰਨ ਵਿੱਚ ਨਰਵ ਦੀ ਪ੍ਰੋਬਲਮ ਹੋ ਸਕਦੀ ਹੈ, ਤੁਹਾਡੇ ਕੰਨ ਦੇ ਵਿੱਚ ਜੇ ਹੈ ਮਿਡਲ ਏਜ ਦੇ ਵਿੱਚ ਜੇ ਕੋਈ ਕੋਈ ਸਕਿਨ ਗਰੋਥ ਹੋ ਸਕਦੀ ਹੈ, ਔਰ ਬਾਰ ਬਾਰ ਤੁਹਾਨੂੰ ਇਨਫੈਕਸ਼ਨ ਹੁੰਦਾ ਉਹਦੇ ਕਰਕੇ, ਔਰ ਮਿਨੇਰੀ ਡਿਜ਼ੀਜ਼, ਇਹ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ ਇਹਦੇ ਕਰਕੇ। ਔਰ ਕਿਸੇ ਨੂੰ ਵੀ ਇਹ ਪ੍ਰੋਬਲਮ ਹੈਗੀ ਹੈ, ਬੈਲੈਂਸ ਦੀ ਪ੍ਰੋਬਲਮ ਹੋਈ ਹੈ, ਕੱਚਾ ਕੱਚਾ ਕੰਨਾਂ ਚ ਆਵਾਜ਼ਾਂ ਆਉਂਦੀਆਂ ਨੇ, ਇਹ ਵੀ ਇਹਦੇ ਚ ਹੁੰਦਾ। ਕਿਸੇ ਨੂੰ ਵਰਟੀਗੋ ਦੀ ਪ੍ਰੋਬਲਮ ਹੈ, ਹੋਰ ਵੀ ਕੋਈ ਇਸ਼ੂ ਹੈਗਾ, ਜ਼ਰੂਰ ਮੇਰਾ ਨੰਬਰ ਯਾਦ ਰੱਖੋ, ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ। 6487 0055 6 47 818 0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂਡੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। 6478180055 6 47 818 0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਮਨਪ੍ਰੀਤ ਜੀ, ਥੈਂਕ ਯੂ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਡਾਕਟਰ ਕੁਲਦੀਪ ਜੀ ਦੇ ਨਾਲ ਕੀਡੀ ਹੋਮਿਓਪੈਥੀ ਤੋਂ। 6478080055 6 47 818 0055 ਤੇ ਤੁਸੀਂ ਕਾਲ ਕਰ ਲਓ, ਤੇ ਇਹਨਾਂ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ 20 ਮੈਰੀਟਾਈਮ ਓਨਟਾਰੀਓ ਬੁਲੇਵਰਡ ਦੇ ਉੱਪਰ, ਤੇ ਕਾਫੀ ਲੰਬੇ ਤਜਰਬੇ ਦੇ ਨਾਲ ਤੁਹਾਨੂੰ ਹੋਮਿਓਪੈਥੀ ਦੇ ਵਿੱਚ ਸਰਵਿਸ ਦੇ ਰਹੇ ਨੇ ਡਾਕਟਰ ਕੁਲਦੀਪ ਜੀ। 3:31 ਹੋ ਗਏ ਨੇ ਤੇ ਲੋ ਫਿਰ ਸੁਣੀਏ ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ, ਸੁਰਿੰਦਰ ਕੌਰ ਐਂਡ ਹਰਚਰਨ ਗਰੇਵਾਲ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਤਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਅਤੇ ਸਟੂਡੀਓ ਦਾ ਨੰਬਰ 905-564-4444 905-564-6444 ਸਟੂਡੀਓ ਦਾ ਨੰਬਰ ਹੈ। ਗਿਲਸ ਸਵੀਟ ਫੈਕਟਰੀ ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨ ਕਰ ਰਹੇ ਹੋ, ਕੋਈ ਵੀ ਸਪੈਸ਼ਲ ਓਕੇਜ਼ਨ ਹੈ, ਤੁਸੀਂ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਅਤੇ ਨਾਲ ਹੀ ਤੁਸੀਂ ਇਹਨਾਂ ਦਾ ਲਾਜਵਾਬ ਖਾਣਾ ਜ਼ਰੂਰ ਖਾਓ। ਮਸ਼ੀਨ ਮੇਡ ਸਮੋਸੇ ਜਾਂ ਹੈਂਡਮੇਡ ਸਮੋਸੇ ਦੋਵੇਂ ਤਰ੍ਹਾਂ ਦੇ ਅਵੇਲੇਬਲ ਨੇ ਅਤੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਇਆ ਜਾਂਦਾ ਇਹਨਾਂ ਦਾ ਖਾਣਾ। ਅਤੇ ਇਹਨਾਂ ਦੀਆਂ ਸਾਰੀਆਂ ਜਿੰਨੀਆਂ ਵੀ ਮਿਠਾਈਆਂ ਨੇ ਸ਼ੁੱਧ ਖੋਏ ਦੀਆਂ ਅਤੇ ਸਾਰੀਆਂ ਮੇਡ ਇਨ ਕੈਨੇਡਾ ਮਿਠਾਈਆਂ ਨੇ, ਜਿਹੜੀਆਂ ਤੁਸੀਂ ਕਿਤੋਂ ਵੀ ਇਹ ਬਾਹਰੋਂ ਨਹੀਂ ਮੰਗਵਾਉਂਦੇ ਅਤੇ ਤੁਸੀਂ ਇਹਨਾਂ ਦੇ ਕੋਲੋਂ ਐਵਰੀ ਡੇ ਲੈ ਕੇ ਆ ਸਕਦੇ ਹੋ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਅਤੇ 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਅਤੇ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਅਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਗਿਲਜ਼ ਸਵੀਟ ਫੈਕਟਰੀ ਨੂੰ। ਨੰਬਰ ਹੈ 905-799-2616 905-799-2616। ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ।

ਤੇ ਨਾਲ ਦੀ ਨਾਲ ਹੀ ਜੇ ਆਪਣੀ ਗੱਡੀਆਂ ਦੀ ਤੁਸੀਂ ਰਿਪੇਅਰ ਕਰਵਾਉਣੀ ਹੋਵੇ ਏਐਨਜੇ ਆਟੋਮੋਟਿਵ ਰਿਪੇਅਰ ਲੈ ਕੇ ਪਹੁੰਚੋ। ਇਹ ਤੁਹਾਡੇ ਲਈ ਲੋਕੇਟਰ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਗੱਡੀਆਂ ਦਾ ਸਾਰਾ ਕੰਮ ਕਰਾ ਸਕਦੇ ਹੋ, ਚਾਹੇ ਕਿੱਦਾਂ ਦਾ ਵੀ ਕੋਈ ਵੀ ਕੰਮ ਹੈ। ਹਰ ਤਰ੍ਹਾਂ ਦੀ ਕਾਰ ਨੂੰ ਰਿਪੇਅਰ ਕਰ ਦਿੰਦੇ ਨੇ, ਨਵੇਂ ਸਮਰ ਟਾਇਰਸ ਤੁਹਾਨੂੰ ਪ੍ਰੋਵਾਈਡ ਕਰਦੇ ਆ, ਪੁਰਾਣੇ ਟਾਇਰਸ ਨੂੰ ਚੇਂਜ ਕਰਵਾ ਸਕਦੇ ਹੋ, ਵੀਲ ਅਲਾਈਨਮੈਂਟ ਵੀ ਨਾਲ ਕਰਕੇ ਦੇਣਗੇ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਾਉਣ ਦੀ ਲੋੜ ਹੈ ਜਾਂ ਆਇਲ ਚੇਂਜ ਕਰਾਉਣਾ ਹੋਵੇ, ਤੇ ਨਾਲ ਦੀ ਨਾਲ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਜ਼ਰੂਰ ਕਰਵਾਓ। ਪਹੁੰਚੋ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਏਐਨਜੇ ਆਟੋਮੋਟਿਵ ਰਿਪੇਅਰ, ਪੰਜਾਬੀ, ਹਿੰਦੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ 905-857-7596, 9058577596। ਏਐਨਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਹੀ ਜਿਨ੍ਹਾਂ ਨੇ ਆਪਣੀ ਆਈਸੈਟ ਚੈੱਕ ਕਰਵਾਉਣੀ ਹੋਵੇ, ਸਪੈਕਸ ਐਕਸਪ੍ਰੈਸ ਪਹੁੰਚੋ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਨੇ, ਜਾਂ 410 ਐਂਡ ਸਟੀਲਸ ਕਹਿ ਲਓ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਹੈਗੇ ਨੇ ਲੋਕੇਟਡ ਤੁਹਾਡੇ ਲਈ ਸਪੈਕਸ ਐਕਸਪ੍ਰੈਸ। ਇਹਨਾਂ ਦੇ ਕੋਲ ਬ੍ਰਾਂਡਡ ਸਨ ਗਲਾਸਿਸ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲ ਰਹੀਆਂ ਨੇ, ਅਤੇ ਨਾਲ ਦੀ ਨਾਲ ਹੀ ਤੁਸੀਂ ਸਿੰਗਲ ਵਿਜ਼ਨ ਗਲਾਸਿਸ ਦੇ ਉੱਪਰ ਕਾਫੀ ਵਧੀਆ ਡੀਲ ਤੁਸੀਂ ਲੈ ਸਕਦੇ ਹੋ। ਰੈਗੂਲਰ ਪ੍ਰਾਈਸ $400 ਦੀ ਹੈ, ਪਰ ਤੁਹਾਨੂੰ ਇਹ ਦੇ ਰਹੇ ਨੇ $129 ਦੇ ਵਿੱਚ। ਇਹਦੇ ਵਿੱਚ ਤੁਹਾਡੀ ਪਸੰਦ ਦਾ ਬ੍ਰਾਂਡਡ ਫਰੇਮ ਵੀ ਇਨਕਲੂਡਡ ਹੋਏਗਾ, ਅਤੇ ਸਿੰਗਲ ਵਿਜ਼ਨ ਗਲਾਸਿਸ ਹੋਣਗੀਆਂ ਇਹ, ਅਤੇ ਨਾਲ ਹੀ ਤੁਸੀਂ ਪ੍ਰੋਗਰੈਸਿਵ ਕਲਾਸਿਸ ਲੈ ਸਕਦੇ ਹੋ $258 ਦੇ ਵਿੱਚ, ਰੈਗੂਲਰ ਪ੍ਰਾਈਸ ਜਿਨ੍ਹਾਂ ਦੀ $600 ਦੀ ਹੁੰਦੀ ਹੈ। ਅਤੇ ਜੇ ਕੋਈ ਵੀ ਤੁਸੀਂ ਤਰ੍ਹਾਂ ਦੀ ਲੈਂਸ ਕੋਟਿੰਗ ਕਰਾਉਣੀ ਹੈ, ਤੁਹਾਨੂੰ ਫਲੈਟ 50% ਡਿਸਕਾਊਂਟ ਦੇ ਰਹੇ ਨੇ। ਇਹ ਸਾਰੇ ਡੀਲਸ ਜਿਹੜੀਆਂ ਹੈਗੀਆਂ ਦੇਸ ਪ੍ਰਦੇਸ਼ ਦੇ ਲਿਸਨਰਸ ਦੇ ਲਈ ਨੇ, ਅਤੇ ਤੁਸੀਂ ਜਦੋਂ ਵੀ ਇਹਨਾਂ ਦੇ ਕੋਲ ਜਾਂਦੇ ਹੋ ਤਾਂ ਰੈਫਰੈਂਸ ਜ਼ਰੂਰ ਦਿਉ, ਅਤੇ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਜਾ ਕੇ ਦੇ ਸਕਦੇ ਹੋ। ਡਾਕਟਰਸ ਤੁਹਾਨੂੰ ਥਰਸਡੇ, ਫਰਾਈਡੇ ਐਂਡ ਸੈਟਰਡੇ ਅਵੇਲੇਬਲ ਮਿਲਦੇ ਨੇ। ਆਪਣੀ ਅਪੁਆਇੰਟਮੈਂਟਸ ਬੁੱਕ ਕਰ ਲਓ ਅਤੇ ਪਹੁੰਚੋ, ਐਵਰੀ ਡੇ ਤੁਹਾਡੇ ਲਈ ਓਪਨ ਨੇ, ਵਾਕ ਇਨ ਵੀ ਜਾ ਸਕਦੇ ਹੋ। ਸਪੈਕਸ ਐਕਸਪ੍ਰੈਸ ਨੰਬਰ ਹੈ 905-460-8888, 9054608888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪ੍ਰੈਸ ਕਰੇ

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਜਿਹਦੇ ਚ ਮੇਰਾ ਤੇ ਤੁਹਾਡਾ ਸਾਥ ਹੈਗਾ ਪੂਰੇ 4 ਵਜੇ ਤੱਕ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਤੇ ਨਾਲ ਦੀ ਨਾਲ ਸਟੂਡੀਓ ਨੰਬਰ ਇੱਕ ਵਾਰ ਫਿਰ ਦੇ ਦਿਆਂ 905-500-44-44, 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਰੋਇਲ ਡਿਜੀਟਲ ਨੇ ਤੁਹਾਡੇ ਲਈ ਬੜੀ ਵਧੀਆ ਡੀਲ ਲਗਾਈ ਹੈ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਜਿਹੜਾ ਕਿ 1.5 GB ਦੇ ਨਾਲ ਤੁਹਾਨੂੰ ਦੇ ਰਹੇ ਨੇ ਸਿਰਫ ਹੀ $55 ਦੇ ਵਿੱਚ, $55 ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ, 1.5 GB ਡਾਟਾ। ਤੇ ਤੁਸੀਂ ਇਹਨਾਂ ਦੇ ਕੋਲੋਂ ਹੋਰ ਵੀ ਆਪਣੇ ਘਰ ਦੀਆਂ ਮਤਲਬ ਹੋਮ ਇੰਟਰਨੈਟ ਦੀਆਂ ਡੀਲਸ ਤੇ ਸੈੱਲ ਫੋਨ ਦੀਆਂ ਡੀਲਸ ਵੀ ਲੈ ਸਕਦੇ ਹੋ। ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਨੇ। ਏਅਰਪੋਰਟ ਰੋਡ ਐਂਡ ਕੁਈਨ ਦੇ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਆਫਿਸ ਹੈ। ਤੇ ਨੰਬਰ ਤੁਸੀਂ ਨੋਟ ਕਰ ਲਓ, ਅਮਨ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ 6472011313, 647-201-1313, ਰੋਇਲ ਡਿਜੀਟਲ ਦਾ ਨੰਬਰ ਹੈ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ ਅੱਜ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਕੇ ਕੁਲਚਾ ਪਲੇਟ ਬਾਏ 1 ਗੈਟ 1 ਫ੍ਰੀ ਖਾ ਸਕਦੇ ਹੋ। ਖਾ ਕੇ ਆਓ, ਬੈਠ ਕੇ ਡਾਈਨ ਇਨ ਕਰੋ ਜਾਂ ਫਿਰ ਤੁਸੀਂ ਟੇਕ ਆਊਟ ਲੈ ਆਓ, ਦੋਵੇਂ ਤਰ੍ਹਾਂ ਤੁਸੀਂ ਆਪਣੀ ਇਹ ਡੀਲ ਲੈ ਸਕਦੇ ਹੋ। ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ, ਡਰਾਈ ਫਰੂਟਸ ਵਾਲੀਆਂ, ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਨੂੰ ਅਵੇਲੇਬਲ ਮਿਲਣਗੀਆਂ, ਉਹ ਵੀ ਤੁਸੀਂ ਜ਼ਰੂਰ ਲੈ ਕੇ ਆਓ। ਬਹੁਤ ਹੀ ਕਮਾਲ ਦਾ ਇਹਨਾਂ ਦਾ ਵੈੱਜ ਐਂਡ ਨੋਨ ਵੈੱਜ ਦੋਵੇਂ ਤਰ੍ਹਾਂ ਦਾ ਖਾਣਾ ਤੁਸੀਂ ਇੰਜੋਏ ਕਰ ਸਕਦੇ ਹੋ। ਡੋਸੇ ਵਗੈਰਾ ਖਾ ਸਕਦੇ ਹੋ, ਹੱਕਾ ਚਾਈਨੀਜ਼ ਖਾਣਾ ਤੁਹਾਨੂੰ ਮਿਲਦਾ ਆ, ਸਾਗ ਮੱਕੀ ਦੀ ਰੋਟੀ ਵੀ ਮਿਲਦੀ ਹੈ। ਕਹਿ ਲਓ ਕਿ ਵੈਜੀਟੇਰੀਅਨ ਅਤੇ ਨੋਨ ਵੈਜੀਟੇਰੀਅਨ ਕਾਫੀ ਜ਼ਿਆਦਾ ਵਰਾਇਟੀ ਇਹਨਾਂ ਦੇ ਕੋਲ। ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਆਪਣੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਉੱਪਰ ਤੁਸੀਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ, ਬੜਾ ਲਾਜਵਾਬ ਖਾਣਾ ਆ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦਾ। ਅਤੇ ਇਹਨਾਂ ਦੀ ਲੋਕੇਸ਼ਨਸ 3 ਨੇ, ਤਿੰਨੋਂ ਲੋਕੇਸ਼ਨਸ ਰਾਤ ਦੇ 2 ਵਜੇ ਤੱਕ ਓਪਨ ਰਹਿੰਦੀਆਂ ਨੇ, ਲੇਟ ਨਾਈਟ ਓਪਨ ਰਹਿੰਦੀਆਂ ਨੇ। 2 ਵਜੇ ਤੱਕ ਵੀ ਤੁਸੀਂ ਜਾਂਦੇ ਰਹੋਗੇ ਤਾਂ ਵੀ ਇਹ ਆਪਣੇ ਆਵਰਸ ਐਕਸਟੈਂਡ ਕਰ ਲੈਂਦੇ ਨੇ। ਪਹੁੰਚਣਾ ਤੁਸੀਂ ਹੈਗਾ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਨੇ। ਨੰਬਰ 905-794-8111, 905-794-8111 'ਤੇ ਕਾਲ ਕਰ ਸਕਦੇ ਹੋ, ਆਰਡਰ ਪਲੇਸ ਕਰ ਸਕਦੇ ਹੋ। ਅਤੇ ਦੂਸਰੀ ਲੋਕੇਸ਼ਨ 85 ਮੌਂਟਪੇਲੀਆ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਇੱਥੋਂ ਦਾ ਨੰਬਰ 905-593-4400, 905-593-4400। ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਦੇ ਉੱਪਰ ਹੈ। ਨੰਬਰ 905-840-2200, 905-840-2200 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਆਰਡਰ ਪਲੇਸ ਕਰ ਸਕਦੇ ਹੋ। ਅੱਜ ਤੁਸੀਂ ਕੁਲਚਾ ਪਲੇਟ ਬਾਏ 1 ਗੈਟ 1 ਫ੍ਰੀ ਡਾਈਨ ਇਨ ਕਰੋ, ਚਾਹੇ ਟੇਕ ਆਊਟ ਲੈ ਕੇ ਆਓ। ਇਹਨਾਂ ਦੇ ਕੋਲ ਇਨਸਾਈਡ ਤੁਹਾਨੂੰ ਹੋਰ ਵੀ ਡੀਲਸ ਮਿਲਣਗੀਆਂ, ਅਤੇ ਇਹ ਵਾਲੀ ਡੀਲ ਤੁਹਾਨੂੰ ਰੇਡੀਓ ਦੇ ਜ਼ਰੀਏ ਮਿਲ ਰਹੀ ਹੈ। ਬਾਕੀ ਦੇ ਡੀਲਸ ਤੁਸੀਂ ਜਾ ਕੇ ਵੀ ਲੈ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ। ਜਿਨ੍ਹਾਂ ਨੇ ਆਪਣੇ ਘਰਾਂ 'ਚ ਪੇਂਟ ਕਰਵਾਉਣਾ ਆ, ਸੰਦਲ ਪੇਂਟਿੰਗ ਨੂੰ ਯਾਦ ਰੱਖੋ, ਬਹੁਤ ਹੀ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਯੂਜ਼ ਕਰਦੇ ਨੇਗੇ, ਸਾਰੇ ਤਰ੍ਹਾਂ ਦਾ ਕੰਮ ਕਰਦੇ ਨੇ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਤੁਸੀਂ ਕਿਤੇ ਵੀ ਆਪਣੇ ਪੇਂਟ ਕਰਵਾ ਸਕਦੇ ਹੋ। ਹਰ ਜਗ੍ਹਾ ਦੇ ਉੱਪਰ ਜਾ ਕੇ ਤੁਹਾਡੀ ਸਰਵਿਸ ਦੇਣਗੇ, ਸਾਰਾ GTA ਏਰੀਆ ਕਵਰ ਕਰਦੇ ਨੇ, ਬ੍ਰੈਂਪਟਨ, ਮਿਸੀਸਾਗਾ, ਨਾਇਗਰਾ ਫਾਲਸ, ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਤੁਸੀਂ ਇਹਨਾਂ ਦੇ ਕੋਲੋਂ ਹਰ ਏਰੀਆ ਦੇ ਵਿੱਚ ਆਪਣੇ ਵਧੀਆ ਪੇਂਟ ਕਰਵਾ ਸਕਦੇ ਹੋ। ਇੱਕ ਵੀ ਤੁਪਕਾ ਨਹੀਂ ਨੀਚੇ ਡਿੱਗਣ ਦਿੰਦੇ, ਪੂਰੀ ਸਫਾਈ ਦੇ ਨਾਲ ਕੰਮ ਕਰਦੇ ਨੇ। ਅਤੇ ਇਹਨਾਂ ਦੇ ਕੋਲ ਗੱਲਬਾਤ ਕਰੋ ਸੰਦਲ ਪੇਂਟਿੰਗ ਤੋਂ, ਸੁਖਜੀਤ ਜਿਹਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੰਬਰ ਹੈ 6472-2313, 647-822-3313, ਸੰਦਲ ਪੇਂਟਿੰਗ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ 905-500-64-44, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਨੈਕਸਟ ਆਪਾਂ ਗਾਣਾ ਸੁਣੀਏ, ਅਮਰਿੰਦਰ ਗਿੱਲ ਦੇ ਬੇਟੇ ਜਿਹੜੇ ਹੈਗੇ ਆ ਅਰਮਾਨ ਗਿੱਲ ਅਤੇ ਨਾਲ ਗੁਰਲੇਜ਼ ਅਖਤਰ, ਇੰਜੋਏ ਕਰੋ ਨਵਾਂ ਗਾਣਾ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ
1: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
2: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
3: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਟਾਟਾ ਟਰਾਂਸਫਰੇਟ ਵਾਲਿਆਂ ਦੇ ਨਾਲ ਤੁਸੀਂ ਗੱਲਬਾਤ ਕਰੋ। ਇਹਨਾਂ ਨੂੰ ਏਜ਼ਡ ਡਰਾਈਵਰਸ ਦੀ ਲੋੜ ਹੈ US ਦੇ ਲਈ। ਸ਼ਾਰਟ ਹਾਲ ਦਾ ਕੰਮ ਹੈ, ਤੁਸੀਂ ਸੇਮ ਡੇ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਐਵਰੀ ਡੇ ਕੰਮ ਤੁਹਾਨੂੰ ਮਿਲੂਗਾ ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਰਡ ਹੋਗਾ। ਤਾਂ ਤੁਸੀਂ ਗੱਲਬਾਤ ਕਰੋ ਸੁਖੀ ਢੱਟ ਜੀ ਦੇ ਨਾਲ। ਜਿੰਨੇ ਵੀ ਡਰਾਈਵਰਸ ਹੋਣਗੇ ਉਹ $1600 ਤੋਂ ਲੈ ਕੇ $2200 ਇੱਕ ਵੀਕ ਦੇ ਵਿੱਚ ਕਮਾ ਸਕਦੇ ਨੇ ਜਾਂ ਉਸ ਤੋਂ ਵੀ ਜ਼ਿਆਦਾ। ਅਤੇ ਨਾਲ ਹੀ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ। 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਅਵੇਲੇਬਲ ਨੇ। ਟਾਟਾ ਟਰਾਂਸਫਰਾਈਡ ਤੋਂ ਸੁਖੀ ਢੱਟ ਜੀ ਨੂੰ ਕਾਲ ਕਰੋ। ਨੰਬਰ ਹੈ 416-666-9520, 416-666-9520। ਟਾਟਾ ਟਰਾਂਸਫਰਾਈਡ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਤੁਸੀਂ ਸਟੂਡੀਓ ਦੇ ਵਿੱਚ ਹਜੇ ਵੀ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਜਾਂ ਫਿਰ ਤੁਸੀਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਨੰਬਰ 9055-564-6444 ਸਟੂਡੀਓ ਦਾ ਨੰਬਰ ਹੈ। ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਹੈ। ਹਰ ਲੋਕੇਸ਼ਨ 'ਤੇ ਪਹੁੰਚ ਕੇ ਤੁਸੀਂ ਇਹਨਾਂ ਦਾ ਲਾਜਵਾਬ ਖਾਣਾ ਖਾ ਸਕਦੇ ਹੋ ਅਤੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਤੁਹਾਨੂੰ ਐਵਰੀ ਡੇ ਮਿਲਦੀਆਂ ਨੇ। 4 ਤੋਂ ਲੈ ਕੇ 8 ਵਜੇ ਤੱਕ ਐਵਰੀ ਡੇ ਕੱਢਦੇ ਨੇ ਅਤੇ ਜ਼ਰੂਰ ਪਹੁੰਚੋ ਪੰਜਾਬੀ ਬਾਈ ਨੇਚਰ, ਜਿਹੜੀ ਵੀ ਲੋਕੇਸ਼ਨ ਤੁਹਾਡੇ ਘਰ ਦੇ ਨਜ਼ਦੀਕ ਹੈ। 1122 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਗਾਣਾ ਸੁਣਨਾ ਸੀ ਇੱਕ।
0: ਹਾਂਜੀ ਦੱਸੋ।
1: ਵਿਛੜਨ ਵਿਛੜਨ ਕਰਦੀ ਹੈ ਜਾਂ ਵਿਛੜੇਗੀ ਪਤਾ ਲੱਗ ਜੂਗਾ।
0: ਵਿਛੜਨ ਵਿਛੜਨ ਕਰਦੀ ਹੈ, ਇੱਕ ਇੱਕ ਸੁਣਿਆ ਤਾਂ ਹੋਇਆ। ਕਿਹੜੇ ਸਿੰਗਰ ਦਾ ਗਾਣਾ ਹੈ
1: ਇਹ? ਇਹ ਮੈਂ ਕਹਤਾ ਪ੍ਰੀਤ ਅਖੜ ਕੀ ਇਹੋ ਜਿਹਾ ਕੋਈ ਤੇ ਗਾਇਕ ਦਾ ਨਾਮ ਪੱਕਾ।
0: ਚਲੋ ਕੋਈ ਨਹੀਂ, ਮੈਂ ਸੁਣਾ ਦਿੰਦੀ ਹਾਂ। ਹਾਂਜੀ ਠੀਕ ਹੈ ਜੀ।
1: ਹਾਂ
0: ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਮੈਂ ਹੁਣੇ ਹੀ ਤੁਹਾਨੂੰ ਲੱਭ ਕੇ ਸੁਣਾਉਂਦੀ ਹਾਂ ਕਿਉਂਕਿ ਟਾਈਮ ਵੀ ਆਪਣੇ ਕੋਲ ਲਿਮਿਟਿਡ ਹੈ, ਬਟ ਗਾਣਾ ਤੁਹਾਡਾ ਮੈਂ ਜ਼ਰੂਰ ਲਗਾ ਦਿੰਦੀ ਹਾਂ। ਸਤਵਿੰਦਰ ਬੁੱਗਾ ਜੀ ਦਾ ਗਾਣਾ ਹੈ ਇਹ, ਅਤੇ ਲਓ ਫਿਰ ਤੁਸੀਂ ਸੁਣੋ। ਸਟੇਸ਼ਨ ID ਆਇਆ ਨਹੀਂ, ਉਸ ਤੋਂ ਬਾਅਦ ਆਪਣੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

0: దేశ్ పర్దేశ్ ప్రైమ్ టైమ్ రేడియోను ఎక్కలో ఏఎం 530 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
1: ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ ਫੋਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਮੈਂ ਤੁਹਾਨੂੰ ਦੱਸਦਿਆਂ ਕਿ ਆਪਣੇ ਸ਼ਹਿਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਜੀ ਬੜਾ ਹੀ ਕਮਾਲ ਦਾ ਸ਼ੋਅ ਲੈ ਕੇ ਆ ਰਹੇ ਨੇ 14 ਅਗਸਤ ਨੂੰ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹਨਾਂ ਦਾ ਲਾਈਵ ਇਨ ਕੌਂਸਰਟ ਹੋਏਗਾ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਤੁਹਾਡੇ ਲਈ ਲਾਈਵ ਪ੍ਰੈਜੈਂਟ ਕਰਦੇ ਨੇ। ਯੂਨਿਟੀ ਟੂਰ ਸਰਗੁਣ ਮਹਿਤਾ ਐਂਡ ਐਮੀ ਵਿਰਕ ਦਾ, ਅਤੇ ਟਿਕਟਸ ਤੁਸੀਂ ਬੁੱਕ ਕਰਵਾ ਸਕਦੇ ਹੋ ticketmaster.ca ਦੇ ਉੱਪਰ ਜਾ ਕੇ। ਤੁਸੀਂ ਮੈਪ ਦੇਖੋ ਪੂਰਾ ਸਟੇਡੀਅਮ ਦਾ, ਅਤੇ ਉੱਥੇ ਆਪਣੀ ਪਸੰਦ ਦੀਆਂ ਟਿਕਟਸ ਚੂਜ਼ ਕਰੋ, ਸੀਟਸ ਚੂਜ਼ ਕਰੋ ਅਤੇ ਟਿਕਟਸ ਬੁੱਕ ਕਰਵਾਓ ticketmaster.ca ਦੇ ਉੱਪਰ ਜਾ ਕੇ। 14 ਅਗਸਤ ਨੂੰ ਟੋਰੋਂਟੋ ਦੇ ਵਿੱਚ ਲਾਈਵ ਕੌਂਸਰਟ ਹੋਏਗਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ, ਅਤੇ ਜ਼ਰੂਰ ਤੁਸੀਂ ਪਹੁੰਚੋ ਐਮੀ ਵਿਰਕ ਐਂਡ ਸਰਗੁਣ ਮਹਿਤਾ ਨੂੰ ਲਾਈਵ ਪਰਫੋਰਮੈਂਸਿਸ ਦਿੰਦੇ ਹੋਏ, ਅਤੇ ticketmaster.ca ਦੇ ਉੱਪਰੋਂ ਜਾ ਕੇ ਤੁਸੀਂ ਆਪਣੀ ਟਿਕਟਸ ਨੂੰ ਬੁੱਕ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਵੇਲਾ ਹੋ ਗਿਆ ਕਿ ਮੈਂ ਹੁਣ ਤੁਹਾਡੇ ਤੋਂ ਇੱਥੇ ਇਜਾਜ਼ਤ ਲਵਾਂ। ਕੁਛ ਸਮੇਂ ਤੱਕ ਸਿਮਰਾਜ ਸਿੱਧੂ ਜੀ ਆਪਣੀ ਸਾਂਝ ਤੁਹਾਡੇ ਨਾਲ ਪਾਉਣਗੇ, ਕੈਨੇਡਾ ਦੀਆਂ ਲੇਟੈਸਟ ਨਿਊਜ਼ ਲੇਟੈਸਟ ਅਪਡੇਟਸ ਤੁਹਾਡੇ ਲਈ ਲੈ ਕੇ ਆਉਣਗੇ, ਅਤੇ ਜ਼ਰੂਰ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰਿਓ। ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਫਿਰ ਤੋਂ ਸੇਮ ਟਾਈਮ 'ਤੇ ਮੁਲਾਕਾਤ ਹੋਏਗੀ 3 ਤੋਂ 4 ਵਜੇ ਤੱਕ, ਅਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਅਤੇ ਆਪਣਾ ਦਿਨ ਪੂਰਾ ਇੰਜੋਏ ਕਰੋ। ਸਤਿ ਸ਼੍ਰੀ ਅਕਾਲ।

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6081 ਤੇ, 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381।
6: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਸਪੋਰਟਸ ਵਾਮ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322, 1322 ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya Dasko Sham Satoja Tak on dine-in and takeouts. Maza Lavo Sunday no Paranta plate. Monday, Manpasand Kulcha plate. Tuesday, Chana Bhatura. Wednesday, Lajwab Veg Thali. Thursday, Yummy Haka Thali. Friday, Maza Lavo Saag Makki Di Roti Da. A yummy deals is Simply Indian. This Sariya Hi location stay. Dining, takeout and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-7739-8710, license number M200-34-50।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾਰ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤੁਸੀਂ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
6: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ। 416-991-5939, 416-999-5939। ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ।
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿੱਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿੱਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿੱਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿੱਲ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
8: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇ, ਦੇਸ ਪਰਦੇ।
9: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
8: ਇਨਫੋਰਮੇਸ਼ਨ,
9: ਕਾਲ ਅਸ ਨਾਓ ਐਟ
4: 416-457-3381 416-457-3381 या फिर 416-725-2551 416-725-2551
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ Or 600 Haskell Road, Cambridge, Namikuni Branch, 25 Centralwood Parkway, Kennedy Centralwood Parkway, and Nede Ao, Hariya Tajiya Sabhiya, or the Sassi Grocery Vaste Poncho, Indian Fruit Land Day. ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨਿਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਟੋਬੀਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੇ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ
9: ਚੂਹਾ ਤੇ ਕਾਕਰੋਚ ਵੀ ਸੁਣ ਲੋ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
10: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
9: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
10: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
11: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4-6 ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਨਾਲ ਦੀ ਨਾਲ ਸੈਟਰਡੇ ਸਵੇਰੇ ਅਤੇ ਸੰਡੇ ਸਵੇਰੇ 6-8 ਸੁਣਦੇ ਹੋ ਮਾਰਨਿੰਗ ਟਾਈਮ ਤੇ ਨਾਲ ਤੁਸੀਂ ਦੁਪਹਿਰੇ ਸੈਟਰਡੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼

ਪੰਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਸਰੋਤਿਆਂ ਨੂੰ, ਨਾਲ ਦੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ 3 PM ਟਿਲ 6 PM 3 ਘੰਟੇ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਜੁੜੇ ਰਹੋ, ਅਤੇ 6 ਵਜੇ ਤੱਕ ਹੀ ਦੋਸਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪਿਛਲੇ ਕੁਛ ਦਿਨਾਂ ਦੀਆਂ ਅਤੇ ਅੱਜ ਦੀਆਂ ਖਾਸ ਜਿਹੜੀਆਂ ਮੁਲਕ ਦੀਆਂ ਅੰਟੇਰੀਓ ਪ੍ਰੋਵਿੰਸ ਦੀਆਂ ਅਤੇ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਹਨ, ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਰਿਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਤੁਹਾਡੇ ਆਲੇ ਦੁਆਲੇ ਜੋ ਕੁਛ ਵੀ ਹੋਇਆ ਹੈ, ਹੋ ਰਿਹਾ ਹੈ, ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਾਂਗੇ। ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਸਾਡੇ ਖਾਸ ਸਪਾਂਸਰ ਦੇ ਵੱਲੋਂ, ਜੋ ਕਿ ਅਲੱਗ ਅਲੱਗ ਜੁੜੀਆਂ ਹੋਈਆਂ ਇੰਡਸਟਰੀਜ਼ ਦੇ ਨਾਲ ਗੱਲਾਂ ਬਾਤਾਂ ਸਿੱਧੇ ਤੁਹਾਡੇ ਤੱਕ ਵੀ ਔਨ ਏਅਰ ਤੁਹਾਡੇ ਨਾਲ ਹੀ ਕਰਨਗੇ, ਸਾਡੇ ਨਾਲ ਵੀ ਕਰਨਗੇ, ਸਾਨੂੰ ਵੀ ਕੁਝ ਸਵਾਲ ਪੁੱਛਣ ਦਾ ਮੌਕਾ ਮਿਲੂਗਾ, ਜਿਹਨੂੰ ਸੁਣ ਕੇ ਜਾਂ ਵੇਖ ਕੇ ਤੁਹਾਡਾ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅੱਜ ਮੰਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਤੁਹਾਡੇ ਲਈ ਡੈਜ਼ਿਗਨੇਟਡ ਡੇ 'ਤੇ ਕੁਛ ਤੁਹਾਡੇ ਲਈ ਮੋਰਗੇਜ ਰਿਲੇਟਡ, ਨਾਲ ਦੀ ਨਾਲ ਹੋਮਿਓਪੈਥੀ ਐਂਡ ਐਕਿਊਪੰਕਚਰ ਨੈਚੁਰਲ ਇਲਾਜ ਦੇ ਬਾਰੇ, ਕੁਛ ਅਪਲਾਇੰਸਿਸ ਦੇ ਸੇਲ ਦੇ ਬਾਰੇ, ਅਤੇ ਹੋਰਾਂ ਵੀ ਡਿਫਰੈਂਟ ਡਿਫਰੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਕੁਛ ਗੱਲਾਂ ਬਾਤਾਂ ਆਪਣੇ ਖਾਸ ਸਪਾਂਸਰ ਨਾਲ ਅਸੀਂ ਕਰਾਂਗੇ ਇਹਨਾਂ 2 ਘੰਟਿਆਂ ਦੇ ਅੰਦਰ ਅੰਦਰ, ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਦੋਸਤੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਖੂਬ ਐਂਟਰਟੇਨ ਕਰੀਏ, ਤੁਹਾਡੇ ਹੀ ਵੱਧ ਤੋਂ ਵੱਧ ਔਨ ਡਿਮੈਂਡ, ਔਨ ਰਿਕੁਐਸਟ, ਫਰਮੈਸ਼ੀ ਗੀਤ ਸੰਗੀਤ ਦੇ ਨਾਲ। ਜੋ ਵੀ ਤੁਸੀਂ ਰਿਕੁਐਸਟ ਸਾਨੂੰ ਕਾਲ, ਟੈਕਸਟ ਜਾਂ ਵਟਸਐਪ ਕਰਕੇ ਭੇਜੋਗੇ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬਾਰੀ ਬਾਰੀ ਠੀਕ 6 ਵਜੇ ਤੱਕ ਪੇਸ਼ ਕਰਨ ਦੇ ਲਈ। ਸੋ ਸਮਥਿੰਗ ਫੋਰ ਐਵਰੀਵਨ, ਨਿਊਜ਼ ਅਤੇ ਵਿਊਜ਼, ਕੰਮ ਦੀਆਂ ਗੱਲਾਂ ਅਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ। ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਕਿਹੜੀਆਂ ਕਿਹੜੀਆਂ ਖਾਸ ਖਬਰਾਂ ਕਵਰ ਕਰਨ ਲੱਗੇ ਹਾਂ, ਕੁਝ ਖਾਸ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਜੇਕਰ ਤੁਹਾਨੂੰ ਅੱਜ ਇੰਨੀ ਜ਼ਿਆਦਾ ਗਰਮੀ ਲੱਗੀ ਆ ਦੋਸਤ, ਕੱਲ੍ਹ ਨੂੰ GTA ਦੇ ਵਿੱਚ ਇੱਕ ਰੈਕਰਡ ਬ੍ਰੇਕਿੰਗ, ਰੈਕਰਡ ਸੈਟਿੰਗ, ਸਭ ਤੋਂ ਗਰਮ ਗਰਮ ਦਿਨ ਕੱਲ੍ਹ ਨੂੰ ਪੇਸ਼ ਹੋ ਸਕਦਾ ਹੈ। ਦੱਸਿਆ ਗਿਆ ਹੈ ਇਨਵਾਇਰਮੈਂਟ ਕੈਨੇਡਾ ਦੇ ਵੱਲੋਂ ਕਿ ਕੱਲ੍ਹ ਨੂੰ ਹਿਊਮਿਡਿਟੀ ਨੂੰ ਫੈਕਟਰ ਇਨ ਕਰਕੇ ਇਟ ਵਿਲ ਫੀਲ ਲਾਈਕ 45 degrees, ਕੱਲ੍ਹ ਨੂੰ 45 degrees ਦੇ ਵਾਂਗੂ ਮਹਿਸੂਸ ਹੋਣਾ ਹੈ ਇੱਥੇ GTA ਦੇ ਵਿੱਚ। ਪਤਾ ਨਹੀਂ ਅਸੀਂ ਕਿਹੜੇ ਟ੍ਰਾਪਿਕਲ ਕਲਾਈਮੇਟ ਵਿੱਚ ਪਹੁੰਚ ਚੁੱਕੇ ਹਾਂ, ਪਰ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ। ਪਿਛਲੇ ਫਰਾਈਡੇ ਹੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਭ ਤੋਂ ਨਵੀਂ June 2026 ਦੀ ਜੋਬਸ ਰਿਪੋਰਟ ਪੇਸ਼ ਹੋਈ ਹੈ। ਫੈਡਰਲ ਲਿਬਰਲ ਸਰਕਾਰ ਤਾਂ ਇਹਦੀ ਬੱਲੇ ਬੱਲੇ ਹੀ ਕਰ ਰਹੀ ਆ, ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਭੇਡਾਂ ਬੱਕਰੀਆਂ ਨੇ ਤਾਂ ਹੈਡਲਾਈਨ ਤੋਂ ਇਲਾਵਾ ਕੁਛ ਵੀ ਖਾਸ ਪੜ੍ਹਨਾ ਪੁੜਨਾ ਤਾਂ ਹੈ ਨਹੀਂ, ਜੋ ਕੁਛ ਵੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਦੱਸਿਆ ਜਾਂਦਾ ਹੈ ਉਹਨੂੰ ਹੀ ਕਬੂਲ ਕਰ ਲੈਣਾ ਹੈ। ਪਰ ਦੋਸਤੋ, ਜਦੋਂ ਅਸੀਂ ਪੂਰੇ ਕੈਨੇਡੀਅਨ ਇਕਾਨਮੀ ਦੇ ਵਿੱਚ 18,000 ਜੋਬਸ ਐਡ ਕੀਤੀਆਂ ਗਈਆਂ, ਅਨਇੰਪਲੋਇਮੈਂਟ ਰੇਟ 0.1% ਨਾਲ ਘਟਿਆ ਹੈ 6.5% ਤੱਕ, ਜਦੋਂ ਅਸੀਂ ਇਕੱਲੀ ਹੈਡਲਾਈਨ ਪੜ੍ਹਦੇ ਹਾਂ ਫਿਰ ਤਾਂ ਲੱਗਦਾ ਯਾਰ ਕਿ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਸਾਡੇ ਮੁਲਕ ਦੇ ਵਿੱਚ, ਸਾਡੇ ਲੇਬਰ ਫੋਰਸ ਦੇ ਵਿੱਚ, ਸਾਡੇ ਇਕਾਨਮੀ ਦੇ ਵਿੱਚ। ਪਰ ਜਦੋਂ ਪਤਾ ਲੱਗਦਾ ਹੈ ਪੜ੍ਹ ਕੇ ਪੂਰੇ ਰਿਪੋਰਟ ਨੂੰ ਕਿ 96% ਆਫ ਜੋਬ ਗਰੋਥ ਦਾ ਟੈਂਪਰੇਰੀ, ਸੀਜ਼ਨਲ, ਪਾਰਟ ਟਾਈਮ, ਲੋ ਪੇਇੰਗ ਸਮਰ ਜੋਬਸ ਹੀ ਹਨ ਖਾਸ ਤਾਂ ਜਵਾਕਾਂ ਦੇ ਲਈ, ਫਿਰ ਤਾਂ ਅਸਲੀਅਤ ਤੱਕ ਜਦੋਂ ਅਸੀਂ ਪਹੁੰਚਦੇ ਹਾਂ ਕਿ ਸਾਡੇ ਗੁੱਡਸ ਪ੍ਰੋਡਿਊਸਿੰਗ ਸੈਕਟਰ, ਚਾਹੇ ਉਹ ਕੰਸਟਰਕਸ਼ਨ ਹੋਵੇ, ਚਾਹੇ ਉਹ ਮੈਨੂਫੈਕਚਰਿੰਗ ਹੋਵੇ, ਆਲਮੋਸਟ 50,000 ਮਹੀਨੇ ਵਿੱਚ ਹੀ ਜੋਬ ਲਾਸਿਸ ਪੇਸ਼ ਹੋਈਆਂ ਨੇ। ਅੰਟੇਰੀਓ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਜੋਬ ਲਾਸਿਸ ਪੇਸ਼ ਹੋਈਆਂ ਨੇ, ਅਤੇ ਹੁਣ ਵੱਖੋ ਵੱਖ ਡਿਫਰੈਂਟ ਬੈਂਕਸ ਦਾ, ਸਭ ਤੋਂ ਵੱਡਿਆਂ ਇਕਾਨਮਿਸਟ ਦਾ ਡਾਇਰ ਵਾਰਨਿੰਗਸ ਪੇਸ਼ ਕੀਤੀਆਂ ਜਾ ਰਹੀਆਂ ਨੇ ਸਾਡੇ ਲੇਬਰ ਮਾਰਕੀਟ ਦੇ ਲਈ। ਜਦੋਂ ਤੁਹਾਨੂੰ ਪੂਰੀ ਰਿਪੋਰਟ ਦਾ A to Z ਅਸਲ ਦੇ ਵਿੱਚ ਅੱਗੇ ਜਾ ਕੇ ਦੱਸਾਂਗੇ, ਫਿਰ ਤੁਸੀਂ ਆਪ ਹੀ ਕਹੋਗੇ ਕਿ ਯਾਰ ਹੈਡਲਾਈਨ ਪੜ੍ਹ ਕੇ ਤਾਂ ਕੱਖ ਹੀ ਨਹੀਂ ਪਤਾ ਲੱਗਦਾ, ਸਰਫਿਸ ਲੈਵਲ ਹੀ ਸਕ੍ਰੈਚ ਕੀਤੀ ਜਾਂਦੀ ਆ। ਸੋ ਤੁਹਾਨੂੰ ਐਗਜੈਕਟ ਡੀਟੇਲਸ ਅਬਾਊਟ ਕੈਨੇਡਾਜ਼ ਇੰਪਲੋਇਮੈਂਟ ਬਹੁਤ ਹੀ ਜਲਦ ਇਨ ਡੀਟੇਲ ਪੇਸ਼ ਕਰਾਂਗੇ। ਨਾਲ ਦੇ ਨਾਲ ਦੋਸਤੋ, ਇਸ ਪਿਛਲੇ ਵੀਕਐਂਡ ਮਲਟੀਪਲ ਡਿਫਰੈਂਟ ਸ਼ੂਟਿੰਗਸ, ਮਲਟੀਪਲ ਡਿਫਰੈਂਟ ਵਿਕਟਮਸ, ਮਲਟੀਪਲ ਡਿਫਰੈਂਟ ਡੈਥਸ, ਮਲਟੀਪਲ ਡਿਫਰੈਂਟ ਇੰਜਰੀਜ਼ ਹੁਣ ਰਿਪੋਰਟ ਹੋਈਆਂ ਨੇ ਸਾਡੇ ਟੋਰਾਂਟੋ ਸ਼ਹਿਰ ਨੂੰ ਤਾਂ ਗੈਂਗ ਲੈਂਡ ਬਣਾਇਆ ਗਿਆ ਹੈ। ਅਲੱਗ ਅਲੱਗ ਇੰਸੀਡੈਂਟਸ ਰਿਪੋਰਟ ਕੀਤੇ ਗਏ ਨੇ, ਸਾਲਸਾ ਔਨ ਸੇਂਟ ਕਲੇਅਰ, ਓਬਵੀਅਸਲੀ ਉਹਦੇ ਬਾਰੇ ਤਾਂ 99% ਲੋਕਾਂ ਨੇ ਤਾਂ ਆਲਰੇਡੀ ਸੁਣਿਆ ਹੋਣਾ ਹੈ, ਵੀਡੀਓਜ਼ ਵੀ ਦੇਖੀਆਂ ਹੋਣੀਆਂ ਹਨ, ਸ਼ਾਇਦ ਆਰਟੀਕਲਸ ਵੀ ਪੜ੍ਹੇ ਹੋਣੇ ਹਨ ਉਹਦੇ ਬਾਰੇ। ਹੁਣ ਤੱਕ ਜੋ ਕੁਛ ਵੀ ਟੋਰਾਂਟੋ ਪੁਲਿਸ ਨੇ ਰਿਪੋਰਟ ਕੀਤਾ ਹੈ, ਅਤੇ ਅੱਜ ਓਲੀਵੀਆ ਚਾਓ, ਟੋਰਾਂਟੋ ਸ਼ਹਿਰ ਦੇ ਮੇਅਰ ਨੇ ਜਿਹੜਾ ਬਿਆਨ ਦਿੱਤਾ ਹੈ, ਅਤੇ ਨਾਲ ਦੇ ਟੋਰਾਂਟੋ ਪੁਲਿਸ ਦੇ ਚੀਫ ਮਾਇਰਨ ਡੈਮਕਿਊ ਨੇ ਜਿਹੜਾ ਬਿਆਨ ਦਿੱਤਾ ਹੈ, ਉਹਨੂੰ ਸੁਣ ਕੇ ਤੁਹਾਨੂੰ ਵੀ
ਕਾਫੀ ਜਿਹੜਾ ਗੁੱਸਾ ਚੜ੍ਹਨਾ ਚਾਹੀਦਾ ਹੈ। ਦੋਨਾਂ ਨੇ ਹੀ ਕਿਹਾ ਹੈ, ਟੋਰਾਂਟੋ ਪੁਲਿਸ ਚੀਫ ਐਂਡ ਟੋਰਾਂਟੋ ਮੇਅਰ। ਭਾਵੇਂ ਅਕਸਰ ਹੀ ਇਹ ਗਲਤ ਨਿਕਲਦੇ ਨੇ ਕਾਰਟੂਨ ਕੈਰੇਕਟਰ ਨੇ, ਪਰ ਅੱਜ ਤਾਂ ਇਹ ਸਹੀ ਹੀ ਹਨ। ਇਹਨਾਂ ਨੇ ਕਿਹਾ ਹੈ ਕਿ ਟੋਰਾਂਟੋ ਸ਼ਹਿਰ ਦੇ ਵਿੱਚ ਬਹੁਤ ਵੱਡੀ ਹੈਂਡ ਗਨ ਪ੍ਰੋਬਲਮ ਹੈ, ਨਾ ਕਿ ਕੋਈ ਲਾਈਸੈਂਸ ਤੇ ਲਈ ਹੋਈ ਲਾ ਅਬਾਈਡਿੰਗ ਸਿਟੀਜ਼ਨ ਦੇ ਵੱਲੋਂ। 90% ਤੋਂ ਵੀ ਜ਼ਿਆਦਾ ਜਿਹੜੀ ਇਹ ਜੜ ਦੀ ਇਸ਼ੂ ਹੈ ਉਹ ਹੈ ਕਿ US ਤੋਂ ਲੈ ਕੇ ਇੱਥੇ ਕੈਨੇਡਾ ਤੱਕ, ਖਾਸ ਅੰਟੇਰੀਓ ਤੇ GTA ਤੱਕ, 90% ਤੋਂ ਵੀ ਜ਼ਿਆਦਾ ਜਿੰਨੀਆਂ ਵੀ ਗਨ ਕ੍ਰਾਈਮਸ ਦੇ ਵਿੱਚ ਗਨਸ ਯੂਜ਼ ਕੀਤੀਆਂ ਜਾਂਦੀਆਂ ਨੇ ਆਰ ਡਾਇਰੈਕਟਲੀ ਸਮਗਲਡ ਫਰੋਮ ਅਮੇਰੀਕਾ। ਸੋ ਅੱਜ ਟੋਰਾਂਟੋ ਸ਼ਹਿਰ ਦੀ ਮੇਅਰ ਓਲੀਵੀਆ ਚਾਓ ਨੇ ਵੀ ਕਿਹਾ ਕਿ ਉਹਨੇ ਮਾਰਕ ਕਾਰਨੀ ਦੇ ਬੇਕਾਰ ਪਬਲਿਕ ਸੇਫਟੀ ਮਿਨਿਸਟਰ ਐਲਵਿਨ ਦ ਚਿਪਮੰਕ ਲੋਕਨ, ਜਿਹੜਾ ਗੈਰੀ ਅਨੰਦਾ ਸੰਗਰੀ ਹੈ ਜਿਹਨੂੰ ਇਸ ਮੁਲਕ ਦੇ ਵਿੱਚ ਗਨ ਲਾਇਸੈਂਸ ਲੈਣ ਦਾ ਪ੍ਰੋਸੈਸ ਤੱਕ ਵੀ ਨਹੀਂ ਪਤਾ ਲੱਗਿਆ, ਭਾਵੇਂ ਇੰਨਾ ਵੱਡਾ ਇਹ ਮੰਤਰੀ ਬਣਾਇਆ ਗਿਆ ਹੈ, ਉਹਨੂੰ ਹੁਣ ਰਿਕੁਐਸਟ ਕੀਤੀ ਹੈ ਕਿ ਉਹ ਆਪਣੇ ਅਮੇਰੀਕਨ ਕਾਊਂਟਰ ਪਾਰਟ ਦੇ ਨਾਲ ਵਾਂਸ ਐਂਡ ਫੋਰ ਆਲ ਕੰਮ ਕਰਕੇ ਜਿਹੜੀ ਇਹ ਪਾਈਪਲਾਈਨ ਹੈ, ਬਣਨੀ ਚਾਹੀਦੀ ਹੈ ਤੇਲ ਦੀ ਪਰ ਬਣੀ ਹੋਈ ਆ ਹਥਿਆਰਾਂ ਦੀ, ਅਮੇਰੀਕਾ ਤੋਂ ਲੈ ਕੇ ਇੱਥੇ ਕੈਨੇਡਾ ਤੱਕ, ਉਹ ਪਾਈਪਲਾਈਨ ਨੂੰ ਬੰਦ ਕੀਤਾ ਜਾਵੇ। ਜਿੰਨਾ ਮਰਜ਼ੀ ਅਮਰੀਕਾ ਕਹੀ ਜਾਂਦਾ ਹੈ ਕਿ ਸਾਨੂੰ ਸਸਤਾ ਫੈਂਠੀ ਕੈਨੇਡਾ ਤੋਂ ਲੈ ਕੇ ਮਿਲੀ ਜਾਂਦਾ ਹੈ ਅਮਰੀਕਾ ਤੱਕ, ਸੱਚਾਈ ਵੀ ਹੈਗੀ ਆ, ਉਲਟਾ ਸਾਨੂੰ ਸਸਤੀਆਂ ਗਨਸ ਅਮੈਰੀਕਾ ਤੋਂ ਲੈ ਕੇ ਕੈਨੇਡਾ ਤੱਕ ਮਿਲੀਆਂ ਜਾਂਦੀਆਂ ਨੇ ਇੰਨੇ ਡੈਕੇਡਸ ਤੋਂ। ਦੇ ਕੈਨ ਬੀ ਡਾਇਰੈਕਟਲੀ ਟਰੈਕਡ ਬਾਏ ਦ ਪੁਲਿਸ ਥਰੂ ਅਮੈਰੀਕਾ। ਇਹ ਪਾਈਪਲਾਈਨ ਬੰਦ ਕਰਨ ਦੀ ਜ਼ਰੂਰਤ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦਿਆਂ ਟੋਰਾਂਟੋ ਦੇ ਵਿੱਚ ਇੱਕ ਹੋਰ ਇੰਸੀਡੈਂਟ ਹੋਇਆ ਆਊਟਸਾਈਡ ਰੈਬਲ ਨਾਈਟ ਕਲੱਬ, ਜਿੱਥੇ ਕਿ ਬ੍ਰੈਂਪਟਨ ਦੇ ਇੱਕ ਬੰਦੇ ਨੇ, ਪੁਰਾਣਾ ਪਾਪੀ ਹੈ, ਪਿਛਲੇ ਸਾਲ ਵੀ ਫੜਿਆ ਗਿਆ, ਉਸ ਤੋਂ ਪਿਛਲੇ ਸਾਲ ਵੀ ਫੜਿਆ ਗਿਆ, ਉਸ ਤੋਂ ਪਿਛਲੇ ਸਾਲ ਵੀ ਫੜਿਆ ਗਿਆ, US ਤੋਂ ਲੈ ਕੇ ਕੈਨੇਡਾ ਤੱਕ ਹਥਿਆਰਾਂ ਨੂੰ ਹੀ ਸਮਗਲ ਕਰਦੇ ਹੋਏ ਫੜਿਆ ਗਿਆ। ਇਹਨੇ ਲੋਕਾਂ ਨੂੰ ਕੁਬੈਕ ਦੇ ਵਿੱਚ ਕਿਡਨੈਪ ਕਰਕੇ ਘਰ ਦੇ ਵਿੱਚ ਬੰਨ ਕੇ ਕੁੱਟਿਆ, ਟੋਰਚਰ ਕੀਤਾ ਕਈ ਘੰਟਿਆਂ ਤੋਂ $15,000 ਦੇ ਖਾਤਰ। ਇਸ ਹੀ ਤਰ੍ਹਾਂ ਦੇ ਬੰਦੇ ਨੂੰ ਸਮਹਾਉ ਦੋਸਤੋ ਲਿਬਰਲ ਕੈਨੇਡਾ ਦੇ ਵਿੱਚ ਲਿਬਰਲ ਕ੍ਰਿਮੀਨਲ ਜਸਟਿਸ ਸਿਸਟਮ ਦੇ ਰਾਹੀਂ ਇਮੈਜਿਨ ਸਮਝਿਆ ਗਿਆ ਕਿ ਇਹਨੂੰ ਬਾਹਰ ਰਿਲੀਜ਼ ਕਰਨਾ ਸਮਝਦਾਰੀ ਵਾਲੇ ਕੰਮ ਹੈ, ਅਤੇ ਕਰਤਾ ਉਹੀ ਕੰਮ। ਉਹਨੇ ਕੱਲ੍ਹ ਰਾਤ ਹੀ ਜਾਂ ਕਹਿ ਲਓ ਕੱਲ੍ਹ ਸਵੇਰ ਹੀ ਉਹਨੇ ਡਾਊਨ ਟਾਊਨ ਟੋਰਾਂਟੋ ਵਿੱਚ ਵਾਟਰ ਫਰੰਟ ਦੇ ਬਾਹਰ ਇੱਕ ਕਲੱਬ ਦੇ ਬਾਹਰ ਨਾਲੇ ਤਾਂ ਗੋਲੀ ਮਾਰੀ ਕਿਸੇ ਦੇ, ਨਾਲੇ ਗੋਲੀ ਆਪ ਖਾਧੀ ਇਹਨੇ, ਫਿਰ ਜਾ ਕੇ ਇੱਕ ਰਾਈਡ ਸ਼ੇਅਰ, ਮੇ ਬੀ ਊਬਰ ਮੇ ਬੀ ਲਿਫਟ, ਉਹਦੀ ਚੱਲਦੀ ਚੱਲਦੀ ਰਾਈਡ ਸ਼ੇਅਰ ਦੇ ਵਿੱਚ ਹੀ ਜਾ ਕੇ ਗੱਡੀ ਖੋਈ, ਵਿੱਚ ਸਵਾਰੀਆਂ ਪੈਸੇਂਜਰ ਬੈਠੇ, ਨਾਲੇ ਕਿਸੇ 'ਤੇ ਗੱਡੀ ਚਾੜੀ, ਅਤੇ ਨਾਲ ਦੇ ਨਾਲ ਹੁਣ ਖਿੱਚ ਫੜਿਆ ਗਿਆ ਹੈ ਹਥਿਆਰ ਦੇ ਨਾਲ ਬ੍ਰੈਂਪਟਨ ਦਾ ਇੱਕ ਬੰਦਾ, ਜੋ ਕਿ ਵਾਰ ਵਾਰ ਹੀ ਫੜਿਆ ਗਿਆ ਹੈ, ਛੱਡਿਆ ਗਿਆ ਹੈ, ਅਤੇ ਹੁਣ ਤਾਂ ਆਲਮੋਸਟ ਕਤਲ ਤੱਕ ਵੀ ਕੀਤਾ ਹੈ ਨੇ ਦੋ ਜਾਣਿਆਂ ਦਾ। ਮੇ ਬੀ ਕੱਲ੍ਹ ਨੂੰ ਇਹਨੂੰ ਫਿਰ ਵੀ ਬੇਲ ਮਿਲ ਜੂਗੀ, ਯੂ ਨੈਵਰ ਨੋ ਕਿ ਇਹ ਲਿਬਰਲ ਸਰਕਾਰ ਕਿੰਨੀ ਕੁ ਬੇਕਾਰ ਹੈ, ਇਹਨਾਂ ਦੇ ਕਾਨੂੰਨ ਕਿੰਨੇ ਕੁ ਬੇਕਾਰ ਹਨ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੇ ਬੀ ਇਨ ਅ ਕਪਲ ਆਫ ਡੇਜ਼ ਇਹਨੂੰ ਬੇਲ ਫਿਰ ਵੀ ਮਿਲ ਜਾਵੇ। ਕਹਿ ਦੇਵੇ ਕਿ ਭਰਾਵੋ ਇਹ ਤਾਂ ਸੈਲਫ ਡਿਫੈਂਸ ਸੀ, ਮੈਂ ਇਲੀਗਲ ਹਥਿਆਰ ਰੱਖਿਆ ਹੋਇਆ ਕਿਉਂਕਿ ਬਹੁਤ ਲੋਕ ਹੀ ਮੇਰੇ ਪਿੱਛੇ ਪਏ ਨੇ, ਉਹਨੇ ਪਹਿਲਾਂ ਗੋਲੀ ਫਾਇਰ ਕੀਤੀ, ਮੈਂ ਤਾਂ ਸੈਲਫ ਡਿਫੈਂਸ ਹੀ ਗੋਲੀ ਮਾਰੀ ਆ, ਲੈਟ ਮੀ ਗੋ ਜੱਜ ਸਾਹਿਬ ਪਲੀਜ਼। ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੇ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਹੁਣ ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਆ, ਸਾਡਾ ਇੱਕੋ ਇੱਕ ਨੰਬਰ ਹੈ, ਬਾਰ ਬਾਰ ਰਿਪੀਟ ਕਰਦੇ ਰਵਾਂਗੇ ਕਿਉਂਕਿ ਬਾਰ ਬਾਰ ਹੀ ਅਸੀਂ ਚਾਹੁੰਦੇ ਕਿ ਤੁਸੀਂ ਸਾਨੂੰ ਕਾਲ ਕਰਦੇ ਰਹੋ। ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ, ਜਦੋਂ ਮਰਜ਼ੀ ਜਿਹੜੀ ਮਰਜ਼ੀ ਗੱਲਬਾਤ ਕਰਨੀ ਹੋਵੇ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ, ਆਫ ਦੀਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: 9055646444
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।

ਪੰਸੂਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ, ਜੋ ਕਿ ਮਲਟੀਪਲ ਡੈਕੇਡਸ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਸੀਂ ਟੋਰਾਂਟੋ ਤੋਂ ਲੈ ਕੇ ਇੰਡੀਆ ਜਾਣਾ ਹੋਵੇ, ਜਾਂ ਇੰਡੀਆ ਤੋਂ ਲੈ ਕੇ ਟੋਰਾਂਟੋ ਤੱਕ ਕਿਸ ਨੂੰ ਸਦਨਾ ਹੋਵੇ, ਚਾਹੇ ਤੁਸੀਂ ਟੋਰਾਂਟੋ ਤੋਂ ਲੈ ਕੇ ਵੈਂਕੂਵਰ ਤੱਕ ਇੱਥੇ ਡੋਮੈਸਟਿਕ ਵੀ ਟਰੈਵਲ ਕਰਨਾ ਚਾਹੁੰਦੇ ਹੋ, ਤੁਹਾਨੂੰ ਸਭ ਤੋਂ ਲੋਵੈਸਟ ਏਅਰ ਫੇਅਰ ਪ੍ਰੋਵਾਈਡ ਇਹ ਕਰ ਸਕਦੇ ਨੇ। ਇੱਕੋ ਇੱਕ ਨੰਬਰ ਘੁਮਾਉਣਾ ਹੈ 9

0: 905-565-8704. 905-565-8704. Aap ji, all link travel walean ne sanu kuch special fare peje ne. Koi bhi September to December Toronto to leke Amritsar round trip book karna chahunda hai, jao tusi Toronto to leke Amritsar tak September mahine vich, vapasi itthe hogi December de vich, te eh do bag vich included ne 1790 vich, 1790 de vich 1790 Toronto to Amritsar round trip, two bags each way, 1790 de vich, September to leke December di eh special fare hai. Je koi bhi November ja December, November December di tiyari kar rahe ho ke aapa jana Toronto to leke Delhi, jao November ja December do bag bhar ke ਅਤੇ ਵਾਪਸੀ ਤੁਸੀਂ ਕਰ ਸਕਦੇ ਹੋ ਅਗਲੇ ਸਾਲ ਦੇ ਵਿੱਚ ਫੈਬਰੀ ਮਾਰਚ ਅਪ੍ਰੈਲ ਔਰ ਮੇ ਖੁੱਲ੍ਹੀ ਛੁੱਟੀ ਦਿੱਤੀ ਗਈ ਆ ਇਹ 1750 ਦੇ ਵਿੱਚ 1750 ਟੂ ਬੈਗਸ ਦੋ ਟੈਚੀ ਦੋ ਸੂਟਕੇਸ ਕਵਰ ਨੇ ਦੋਨੇ ਰਾਹ ਸੋ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਆਈਦਰ ਨਵੰਬਰ ਔਰ ਡਿਸੰਬਰ ਅਤੇ ਵਾਪਸੀ ਹੋਣੀ ਆ ਅਗਲੇ ਸਾਲ ਫੈਬ ਮਾਰਚ ਅਪ੍ਰੈਲ ਜਾਂ ਫਿਰ ਮੇ ਦੇ ਵਿੱਚ ਅਤੇ 1750 ਦੇ ਵਿੱਚ ਕਾਫੀ ਵਧੀਆ ਰਾਊਂਡ ਟ੍ਰਿਪ ਤੁਸੀਂ ਬੁੱਕ ਕਰ ਸਕਦੇ ਹੋ ਜੇ ਤੁਸੀਂ ਆਹੀ ਮਹੀਨੇ ਇਸੀ ਮਹੀਨੇ ਹੁਣੇ ਹੀ ਜੁਲਾਈ ਦੇ ਵਿੱਚ ਹੀ ਰਾਈਟ ਵੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ ਚਾਹੁੰਦੇ ਹੋ ਦਿਸ ਮੰਥ ਇਨ ਜੁਲਾਈ ਦੋ ਬੈਗ ਭਰ ਕੇ 1050 ਦੇ ਵਿੱਚ ਵਨ ਵੇ ਟਿਕਟ ਤੁਹਾਨੂੰ ਮਿਲ ਜੂਗੀ ਐਨ ਮੌਕੇ 'ਤੇ ਕਾਲ ਆਲ ਲਿੰਕ ਟਰੈਵਲ 905-565-8704 905-565-8704 ਨਾਲ ਯੂਨਾ ਗਲੋਬਲ ਐਡਵਾਈਜ਼ਰੀ ਨੂੰ ਕਾਲ ਕਰੋ ਕਿਉਂਕਿ ਆਹਾ ਹੁਣ ਅਖੀਰਲਾ ਹਫ਼ਤਾ ਰਹਿ ਗਿਆ ਹੈ ਜਿਹੜੇ ਵੀ ਸਾਡੇ ਲਿਸਨਰ ਆਪ ਤੁਸੀਂ ਪੜ੍ਹਨਾ ਚਾਹੁੰਦੇ ਹੋ ਆਪਦੇ ਹਸਬੈਂਡ ਵਾਈਫ ਜਾਂ ਈਵਨ ਜਵਾਕਾਂ ਤੱਕ ਈਵਨ ਬਜ਼ੁਰਗਾਂ ਤੱਕ ਨੂੰ ਪੜ੍ਹਾਉਣਾ ਚਾਹੁੰਦੇ ਹੋ ਆਹ ਲਾਸਟ ਹਫ਼ਤਾ ਰਹਿ ਗਿਆ ਹੈ ਦੋਸਤੋ ਤੁਹਾਨੂੰ ਸਿੱਧੇ ਸਰਕਾਰ ਤੋਂ ਪੈਸੇ ਮਿਲਣਗੇ ਇੰਨੇ ਜ਼ਿਆਦਾ ਪੈਸੇ ਮਿਲਣਗੇ ਜਿਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਹੈ ਕਿ ਕਦੇ ਵੀ ਨਹੀਂ ਮੋੜਨਾ ਹੈ ਤੁਹਾਨੂੰ ਪੜ੍ਹਨ ਦੇ ਲਈ ਤੁਹਾਡੇ ਪੂਰੇ ਪੜ੍ਹਾਈ ਦੇ ਲਈ ਵੀ ਅਤੇ ਤੁਹਾਡਾ ਰਹਿਣਾ ਸਹਿਣਾ ਤੁਹਾਡਾ ਜਿਹੜਾ ਲਿਵਿੰਗ ਐਕਸਪੈਂਸ ਹੈ ਉਹ ਵੀ ਸਰਕਾਰ ਦੇ ਵੱਲੋਂ ਹੀ ਸਪਾਂਸਰ ਕੀਤਾ ਜਾ ਰਿਹਾ ਹੈ ਪਰ ਲਾਸਟ ਹਫ਼ਤਾ ਰਹਿ ਗਿਆ ਹੈ ਗ੍ਰੈਂਟ ਤੁਹਾਨੂੰ ਮਿਲਣ ਤੱਕ ਉਸ ਤੋਂ ਬਾਅਦ ਗ੍ਰੈਂਟ ਤਾਂ ਮਸਾਂ ਕੋਈ ਮਿਲਣਾ ਸਿਰਫ ਲੋਨ ਹੀ ਮਿਲਣੇ ਆ ਸੋ ਯੂਨਾ ਗਲੋਬਲ ਐਡਵਾਈਜ਼ਰੀ ਨਾਲ ਖੁੱਲ੍ਹ ਕੇ ਹੁਣੇ ਗੱਲਬਾਤ ਕਰੋ ਅਤੇ ਇਹਨਾਂ ਦੇ ਦਫ਼ਤਰ ਜਾ ਕੇ ਮਿਲੋ ਫੋਨ ਨੰਬਰ ਹੈ ਸਾਰੰਸ਼ ਨਾਗਪਾਲ ਦਾ 437-264-3175 ਇਹਨਾਂ ਦਾ ਕਹਿਣਾ ਹੈ ਅੰਟੇਰੀਓ ਸਰਕਾਰ ਤੁਹਾਡੀ ਪੜ੍ਹਾਈ ਦੇ ਲਈ ਉਹ ਵੀ ਅੰਟੇਰੀਓ ਸਰਕਾਰ ਦੇ ਵੱਲੋਂ ਅਪਰੂਵਡ ਕਾਲਜਿਸ ਦੇ ਵਿੱਚ ਅਪਰੂਵਡ ਕੋਰਸਿਸ ਦੇ ਵਿੱਚ ਹੀ ਪੜ੍ਹਾਈ ਹੋਣੀ ਹੈ ਪਰ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਘਰ ਬਹਿ ਕੇ ਈਜ਼ੀ ਟੂ ਪਾਸ ਆਨਲਾਈਨ ਕੋਰਸਿਸ ਨੇ ਜੋ ਕਿ ਤੁਸੀਂ ਪਾਸ ਕਰਕੇ ਆਪਦੇ ਸਕਿੱਲ ਡਿਵੈਲਪ ਕਰ ਸਕਦੇ ਹੋ ਵਧੀਆ ਕੰਮ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਚਾਹੇ ਤੁਸੀਂ ਪ੍ਰੋਟੈਕਟਿਡ ਖੈਰ ਕੋਈ ਰੈਫਿਊਜੀ ਤੱਕ ਵੀ ਹੈਗੇ ਹੋ ਰੈਫਿਊਜੀ ਹੋ ਜਾਂ ਪੀ ਆਰ ਹੋ ਜਾਂ ਸਿਟੀਜ਼ਨ ਹੋ ਫੈਮਿਲੀ ਇਨਕਮ ਤੁਹਾਡੀ ਨੈੱਟ ਇਨਕਮ ਦੋ ਜਣੇ ਦੀ ਕੁੱਲ ਮਿਲਾ ਕੇ $70,000 ਤੋਂ ਘੱਟ ਹੈ ਫਿਰ ਈਜ਼ੀ ਟੂ ਪਾਸ ਆਨਲਾਈਨ ਕੋਰਸਿਸ ਤੁਸੀਂ ਕਰਕੇ ਸਕਿੱਲ ਡਿਵੈਲਪ ਕਰ ਸਕਦੇ ਹੋ ਅਤੇ ਪੈਸਾ ਮਿਲਣਾ ਕਿੰਨਾ ਹੈ $30,000 ਤੋਂ ਲੈ ਕੇ $1,00,000 $30,000 ਤੋਂ ਲੈ ਕੇ $100,000 ਇੱਕ ਇੱਕ ਸਾਲ ਦਾ ਇੱਕ ਇੱਕ ਪੜ੍ਹਾਈ ਦੇ ਪ੍ਰੋਗਰਾਮ ਦੇ ਲਈ ਪਰ ਈਅਰ ਜਿਹਦੇ ਵਿੱਚੋਂ ਤਕਰੀਬਨ ਅੱਧੀ ਫੰਡਿੰਗ ਕਦੇ ਵੀ ਨਹੀਂ ਤੁਸੀਂ ਮੋੜਨੀ ਹੈਗੀ ਤੁਹਾਨੂੰ ਫ੍ਰੀ 'ਚ ਇਹ ਪੈਸੇ ਮਿਲ ਰਹੇ ਨੇ ਪੜ੍ਹਨ ਦੇ ਲਈ ਪੜ੍ਹਨਾ ਤਾਂ ਪਊਗਾ ਪਰ ਤੁਹਾਨੂੰ ਇਹ ਅੱਧਾ ਕੁ ਗ੍ਰੈਂਟ ਮਿਲ ਰਿਹਾ ਯਾਨੀ ਕਿ 15,000 ਤੋਂ ਲੈ ਕੇ 50,000 ਸਾਲ ਦਾ ਤੁਹਾਨੂੰ ਗ੍ਰੈਂਟ ਮਿਲ ਰਿਹਾ ਹੈ ਕਦੇ ਵੀ ਨਹੀਂ ਮੋੜਨਾ ਹੈ ਇਹ ਕੋਈ ਲੋਨ ਨਹੀਂ ਹੈਗਾ ਇਹ ਤੁਹਾਨੂੰ ਪੜ੍ਹਨ ਦੇ ਲਈ ਪੈਸੇ ਦਿੱਤੇ ਜਾ ਰਹੇ ਆ ਸਭ ਤੋਂ ਖਾਸ ਗੱਲ ਕੋਈ ਵੀ ਏਜ ਲਿਮਿਟ ਨਹੀਂ ਹੈਗੀ ਵੱਧ ਤੋਂ ਵੱਧ ਜ਼ਿਆਦਾਤਰ ਤਾਂ ਇਹਨਾਂ ਦੇ ਕਲਾਇੰਟ 40-45 ਪਲੱਸ ਹੀ ਨੇ ਤੁਸੀਂ ਵੀ 40-45 ਪਲੱਸ ਹੋ ਕੋਈ ਟੈਨਸ਼ਨ ਨਹੀਂ ਸਭ ਤੋਂ ਵਧੀਆ ਇਹ ਸੂਟਬਲ ਹੈ ਸੈਲਫ ਇੰਪਲੋਇਡ ਲੋਕ ਹਾਊਸ ਵਾਈਵਸ ਊਬਰ ਡਰਾਈਵਰਸ ਟਰੱਕ ਡਰਾਈਵਰਸ ਐਕਸੈਟਰਾ ਅਤੇ ਸਭ ਤੋਂ ਖਾਸ ਗੱਲ ਤੁਸੀਂ ਇੱਕ ਸੈਂਟ ਵੀ ਨਹੀਂ ਇਹਨਾਂ ਨੂੰ ਪੇ ਕਰਨਾ ਸਿੱਧੇ ਪੈਸੇ ਤੁਹਾਨੂੰ ਸਰਕਾਰ ਤੋਂ ਤੁਹਾਡੇ ਬੈਂਕ ਅਕਾਊਂਟ 'ਚ ਆਉਣੇ ਆ $1,00,000 ਤੱਕ ਦਾ ਸਾਲ ਦਾ ਅਤੇ ਜਦੋਂ ਤੁਹਾਨੂੰ ਗਵਰਨਮੈਂਟ ਤੋਂ ਪੈਸਾ ਮਿਲ ਗਿਆ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਫਿਰ ਹੀ ਤੁਸੀਂ ਜਾ ਕੇ ਇਹਨਾਂ ਨੂੰ ਪੇ ਕਰਨਾ ਹੈ ਫੀਸ ਕਿੰਨੀ ਆ ਕੁੱਲ ਮਿਲਾ ਕੇ $199, $199 ਤੋਂ ਲੈ ਕੇ ਵੱਧ ਤੋਂ ਵੱਧ $499, $499. ਦੈਟਸ ਦ ਮੈਕਸਿਮਮ ਅਮਾਊਂਟ ਤੁਸੀਂ ਪੇ ਕਰਨਾ ਹੈ ਅਤੇ ਉਹ ਵੀ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਪੈਸੇ ਮਿਲ ਗਏ ਫਿਰ ਹੀ ਜਾ ਕੇ ਫੀਸ ਡਰੋਪ ਆਫ ਕਰਨੀ ਆ। ਕਾਲ ਯੂਨੋ ਗਲੋਬਲ ਐਡਵਾਈਜ਼ਰੀ ਕਿਉਂਕਿ ਲਾਸਟ ਵੀਕ ਹੈ ਟੂ ਬੀ ਕੁਆਲੀਫਾਈਡ ਫੋਰ ਦ ਗ੍ਰਾਂਟਸ, ਲਾਸਟ ਵੀਕ। 437-264-3175 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਕਾਲ ਮੋਰਗੇਜਸ ਰਸ਼ਮੀਤ ਕੌਰ ਦੇ ਵੱਲੋਂ, ਜੋ ਕਿ ਇਸ ਟਾਈਮ 'ਤੇ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਮੋਰਗੇਜ ਰਿਲੇਟਡ ਜਿਹੜਾ ਮਰਜ਼ੀ ਤੁਹਾਡਾ ਸਵਾਲ ਹੋਵੇ, ਕੰਮ ਹੋਵੇ, ਤੁਸੀਂ ਜ਼ਰੂਰ ਰਸ਼ਮੀਤ ਕੌਰ ਦੇ ਨਾਲ ਸੰਪਰਕ ਕਰੋ, ਕਿਉਂਕਿ ਇਸ ਇੰਡਸਟਰੀ ਦੇ ਵਿੱਚ ਬਹੁਤ ਹੀ ਜਾਣਿਆ ਪਛਾਣਿਆ ਪੁਰਾਣਾ ਅਤੇ ਵੈਰੀ ਐਕਸਪੀਰੀਅੰਸ ਅਤੇ ਪ੍ਰੋਫੈਸ਼ਨਲ ਨਾਮ ਹੈ। ਫੋਨ ਨੰਬਰ 647-539-4499, 647-539-4499। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਬਿਲਕੁਲ ਜੀ, ਤੇ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਰੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੈਗੇ ਹੋ, ਰਿਨਿਊਅਲ ਆ ਗਿਆ ਉਹਦੇ ਬਾਰੇ ਕੋਈ ਕੁਐਸਚਨ ਹੈਗਾ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਭਾਵ ਕਿ ਕਿਸੇ ਵੀ ਤਰ੍ਹਾਂ ਦਾ ਮੋਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਡੈਟ ਕੰਸੋਲੀਡੇਸ਼ਨ ਬਾਰੇ। ਡੈਟ ਮਤਲਬ ਕਰਜ਼ਾ, ਕੰਸੋਲੀਡੇਟ ਕਰਨਾ ਮਤਲਬ ਇਕੱਠਾ ਕਰਨਾ। ਸੋ ਇਹ ਪ੍ਰਪੋਜ਼ਲ ਜਾਂ ਬੈਂਕਰਪਸੀ ਦੀ ਗੱਲ ਨਹੀਂ ਕਰਦੀ ਹੈਗੀ ਆ, ਬਟ ਆਪਣਾ ਸਾਰਾ ਜਿਹੜਾ ਕਰਜ਼ਾ ਉਹਨੂੰ ਚਾਹੇ ਡਿਫਰੈਂਟ ਸੋਰਸਿਸ ਤੋਂ ਹੈਗਾ, ਬਈ ਤੁਸੀਂ ਕ੍ਰੈਡਿਟ ਕਾਰਡਸ ਚੱਕੇ ਹੋਏ ਨੇ ਆਪਣੇ ਲਾਈਨ ਆਫ ਕ੍ਰੈਡਿਟ, ਬਿਜ਼ਨਸ ਦੀ ਹੋ ਗਈ, ਪਰਸਨਲ ਹੋ ਗਈ, ਹੋਰ ਹਾਇਰ ਰੇਟ ਆਫ ਇੰਟਰਸਟ 'ਤੇ ਕੋਈ ਲੋਨ ਲਿੱਤੇ ਹੋਏ ਨੇ, ਜਾਂ ਆਪਣਾ ਟਰੱਕ ਲੋਨ ਹੈ, ਕਾਰ ਲੋਨ ਹੈ। ਸੋ ਬੇਸਿਕਲੀ ਕੀ ਹੁੰਦਾ, ਜਦੋਂ ਸਾਡਾ ਵੇਰੀਅਸ ਸੋਰਸਿਸ 'ਤੇ ਜਿਹੜਾ ਅਸੀਂ ਕਰਜ਼ਾ ਚੱਕਿਆ ਹੁੰਦਾ ਹੈਗਾ, ਨੋਰਮਲੀ ਅਸੀਂ ਮਿਨੀਮਮ ਕਿਸ਼ਤ ਭਰੀ ਜਾਂਦੇ ਹੈਗੇ ਹਾਂ। ਜਦੋਂ ਮਿਨੀਮਮ ਕਿਸ਼ਤ ਭਰਦੇ ਹਾਂ ਮਤਲਬ ਕਿ ਅਸੀਂ ਸਿਰਫ ਵਿਆਜ ਦੇ ਰਹੇ ਹੈਗੇ ਹਾਂ, ਪ੍ਰਿੰਸੀਪਲ ਉੱਥੇ ਦਾ ਉੱਥੇ ਖੜਾ। ਬਹੁਤ ਵਾਰੀ ਇਹੋ ਜਿਹੇ ਕਲਾਇੰਟ ਦੀ ਕਾਲ ਆਉਂਦੀ ਹੈ ਕਿ ਬਈ ਪੈਸੇ ਬਹੁਤ ਵਧੀਆ ਬਣ ਜਾਂਦੇ ਪਰ ਪਤਾ ਨਹੀਂ ਕਿੱਥੇ ਜਾਂਦੇ ਨੇ, ਉਹਦਾ ਇਹੀ ਰੀਜ਼ਨ ਹੁੰਦਾ ਹੈਗਾ ਕਿ ਅਸੀਂ ਜਿਹੜੀਆਂ ਮਿਨੀਮਮ ਪੇਮੈਂਟਸ ਕਰੀ ਜਾ ਰਹੇ ਹਾਂ ਲੌਂਗ ਟਰਮ ਤੋਂ। ਹੁਣ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈ, ਅਸੀਂ ਸਾਰੇ ਕਰਜ਼ੇ ਘਰ ਦੇ ਅਗੇਂਸਟ ਪਾ ਸਕਦੇ ਹਾਂ। ਉਹਦੇ ਨਾਲ ਪਹਿਲੀ ਚੀਜ਼ ਤੇ ਕੀ ਹੋਏਗੀ ਕਿ ਆਪਣਾ ਸਾਰਾ ਕਰਜ਼ਾ ਘੱਟ ਰੇਟ ਤੇ ਹੋਏਗਾ, ਕਿਉਂਕਿ ਸਿਕਿਉਰਿਟੀ ਮਿਲ ਗਈ ਬੈਂਕ ਨੂੰ ਮੋਰਗੇਜ ਦੇ ਰੇਟ ਤੇ ਹੋ ਗਿਆ। ਉਸਦੇ ਨਾਲ ਨਾਲ ਮੇਰੇ ਕ੍ਰੈਡਿਟ ਕਾਰਡ ਜਦੋਂ ਖਾਲੀ ਹੋ ਗਏ ਤੇ ਮੇਰਾ ਕ੍ਰੈਡਿਟ ਇੰਪਰੂਵ ਹੋਏਗਾ, ਮੇਰੀ ਕਿਸ਼ਤ ਘੱਟ ਜਾਏਗੀ, ਕੈਸ਼ ਫਲੋ ਵੱਧ ਜਾਏਗਾ। ਸੋ ਬਹੁਤ ਵਧੀਆ ਆਪਸ਼ਨ ਬਣ ਜਾਂਦੀ ਹੈ ਜੇ ਸਾਡੇ ਕੋਲ ਘਰ ਵਿੱਚ ਐਕੁਇਟੀ ਹੈ। ਉਹਦੇ ਵਿੱਚ ਵੀ ਡਿਫਰੈਂਟ ਆਪਸ਼ਨਸ ਨੇ ਕਿ ਰੀਫਾਈਨੈਂਸ ਕਰਕੇ ਜਾਂ ਲਾਈਨ ਆਫ ਕ੍ਰੈਡਿਟ ਬਣਾ ਕੇ। ਕਿਸੇ ਵੀ ਤਰ੍ਹਾਂ ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ, ਬੇਸਡ ਔਨ ਤੁਹਾਡੀ ਸਿਚੁਏਸ਼ਨ ਅਸੀਂ ਇਹ ਦੇਖ ਸਕਦੇ ਹਾਂ ਕਿ ਤੁਹਾਡੇ ਵਾਸਤੇ ਕੀ ਹੱਲ ਬਣ ਸਕਦਾ। ਬਹੁਤ ਹੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 647-539-4499-647-549-4499. ਧੰਨਵਾਦ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਰਸ਼ਮੀਤ ਕੌਰ ਅਕਾਲ ਮੋਰਗੇਜ ਨਾਲ ਹੁਣੇ ਗੱਲਬਾਤ ਕਰੋ। ਫੋਨ ਨੰਬਰ ਹੈ 6475394499 6475394499। ਦੋਸਤੋ, ਇੱਥੇ ਜੀ ਟੀ ਏ ਦੇ ਵਿੱਚ ਓਬਵੀਅਸਲੀ ਜੇਕਰ ਘਰ ਤੋਂ ਬਾਹਰ ਤੁਸੀਂ ਕੋਈ ਕਦਮ ਲਿਆ, ਬਾਹਰ ਸਟੈਪ ਆਊਟ ਕੀਤਾ, ਪਤਾ ਲੱਗ ਹੀ ਗਿਆ ਹੋਣਾ ਹੈ ਕਿ ਇੱਕ ਹੋਰ ਬਹੁਤ ਹੀ ਵੱਡੀ ਹੀਟ ਵੇਵ ਸ਼ੁਰੂ ਹੋ ਚੁੱਕੀ ਹੈ। ਅਤੇ ਮੀਟੀਓਰੋਲੋਜਿਸਟ ਦਾ ਕਹਿਣਾ ਹੈ ਕਿ ਕੱਲ੍ਹ ਨੂੰ ਤਾਂ ਯਾਰ ਹਿਊਮਿਡਿਟੀ ਦੇ ਨਾਲ ਤਾਂ ਟੈਂਪਰੇਚਰ ਵਿਲ ਫੀਲ ਲਾਈਕ 45 degrees, 45 degrees ਦੇ ਵਾਂਗੂ ਕੱਲ੍ਹ ਨੂੰ ਫੀਲ ਹੋਊਗਾ ਸਾਡਾ ਟੈਂਪਰੇਚਰ। ਸੋ ਇਨਵਾਇਰਮੈਂਟ ਕੈਨੇਡਾ ਦੇ ਵੱਲੋਂ ਇੱਕ ਹੀਟ ਵਾਰਨਿੰਗ ਅਤੇ ਯੈਲੋ ਅਲਰਟ ਇਸ਼ੂ ਹੁਣ ਵੀ ਪੇਸ਼ ਕੀਤਾ ਗਿਆ ਹੈ ਗ੍ਰੇਟਰ ਟੋਰਾਂਟੋ ਏਰੀਆ ਦੇ ਲਈ, ਜਿੱਥੇ ਅੱਜ ਮੰਡੇ ਜੁਲਾਈ 13, 2026 ਨੂੰ ਤਾਂ ਡੇਲੀ ਟੈਂਪਰੇਚਰ ਅੱਜ ਤਾਂ 33 degrees ਹੀ ਹੈ ਹਾਏ, ਪਰ ਹਿਊਮਿਡਿਟੀ ਦੇ ਨਾਲ ਇਟ ਵਿਲ ਫੀਲ ਲਾਈਕ 38 degrees, ਪਰ ਅਗਲੇ ਕੁਛ ਦਿਨਾਂ ਦੇ ਵਿੱਚ ਤਾਂ ਜ਼ਿਆਦਾ ਹੀ ਗਰਮੀ ਹੋਣੀ ਆ। ਸੋ ਅਸਲ ਦੇ ਵਿੱਚ ਤਾਂ ਕੱਲ੍ਹ ਨੂੰ ਟਿਊਜ਼ਡੇ ਜੁਲਾਈ 14, 2026 ਇੱਕ ਪੋਟੈਂਸ਼ੀਅਲ ਰੈਕਰਡ ਬ੍ਰੇਕਿੰਗ ਰੈਕਰਡ ਸੈਟਿੰਗ ਡੇ ਹੋ ਸਕਦਾ ਹੈ, ਕਿਉਂਕਿ ਕੱਲ੍ਹ ਨੂੰ ਡੇਲੀ ਟੈਂਪਰੇਚਰ ਹਾਈ ਆਫ 37 degrees ਫੋਰਕਾਸਟਡ ਹੈ 37, ਪਰ ਹਿਊਮਿਡਿਟੀ ਦੇ ਨਾਲ ਤਾਂ ਐਂ ਲੱਗੂਗਾ ਜਿਵੇਂ ਕਿ ਯਾਰ 45 degrees ਹੈ, 45 degrees। ਹਾਰ ਐਂਡ ਹਿਊਮਨ ਏਅਰ ਦੇ ਨਾਲ ਏਅਰ ਕੁਆਲਿਟੀ ਤਾਂ ਡਿਟੀਰੀਏਟ ਆਲਰੇਡੀ ਹੋ ਚੁੱਕੀ ਹੈ, ਆਲਰੇਡੀ ਸਾਨੂੰ ਏਅਰ ਕੁਆਲਿਟੀ ਹੈਲਥ ਇੰਡੈਕਸ 'ਤੇ ਵੀ ਦੱਸਿਆ ਗਿਆ ਹੈ ਕਿ ਅੱਜ ਵੀ ਕੱਲ੍ਹ ਵੀ ਅਤੇ ਅਗਲੇ ਕੁਛ ਦਿਨਾਂ ਹੀ ਸ਼ਾਇਦ ਪੂਰੇ ਦੁਨੀਆ ਦੇ ਵਿੱਚ ਹੀ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਟਾਪ ਦ ਲਿਸਟ ਸਭ ਤੋਂ ਮਾੜੀ ਏਅਰ ਕੁਆਲਿਟੀ ਹੋਣੀ ਹੈ ਅਤੇ ਲੋਕਾਂ ਨੂੰ ਸਲਾਹ ਪੇਸ਼ ਕੀਤੀ ਗਈ ਆ ਖਾਸ ਜਵਾਕਾਂ ਨੂੰ ਬਜ਼ੁਰਗਾਂ ਨੂੰ ਅਤੇ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਰੈਸਪੀਟੋਰੀ ਅਤੇ ਨਾਲ ਦੀ ਨਾਲ ਕਾਰਡੀਓਵੈਸਕੁਲਰ ਇਸ਼ੂਜ਼ ਹਨ ਯਾਰ ਅੰਦਰ ਹੀ ਰਹੋ ਜਿੰਨਾ ਹੋ ਸਕਦਾ ਹੈ ਬਾਹਰ ਨਾ ਹੀ ਜਾਓ ਅੰਦਰ ਹੀ ਰਹੋ ਜੇਕਰ ਲੋੜ ਹੀ ਨਹੀਂ ਹੈਗੀ ਬਾਹਰ ਜਾਣ ਦੇ ਲਈ ਜਿਸ 'ਤੇ ਹੈ ਹੁਣ ਪਰਸੋਂ ਵੈਨਸਡੇ ਜੁਲਾਈ 15 2026 ਨੂੰ ਡੇ ਟਾਈਮ ਹਾਈ ਆਫ 33 degrees ਫੋਰਕਾਸਟਡ ਹੈ ਵੀਰਵਾਰ ਨੂੰ 31 ਫਰਾਈਡੇ ਨੂੰ 28 ਪਰ ਹਿਊਮਿਡਿਟੀ ਨੂੰ ਫੈਕਟਰ ਕਰਕੇ ਦੋਸਤੋ ਅੱਜ ਤੋਂ ਲੈ ਕੇ ਫਰਾਈਡੇ ਤੱਕ ਇਟ ਵਿਲ ਸਟਿਲ ਫੀਲ ਹਾਟ ਐਵਰੀ ਸਿੰਗਲ ਡੇ 38 ਤੋਂ ਲੈ ਕੇ 45 ਤੱਕ ਤਾਂ ਹਿਊਮਿਡਿਟੀ ਨਾਲ ਇਟ ਵਿਲ ਫੀਲ ਪ੍ਰੀਟੀ ਵਾਰਮ ਨਾਲ ਕਰ ਦੋਸਤੋ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਭ ਤੋਂ ਨਵੀਂ ਜੂਨ 2026 ਦੀ ਜੋਬਸ ਰਿਪੋਰਟ ਪੇਸ਼ ਹੋ ਚੁੱਕੀ ਹੈ ਇਕਾਨਮੀ ਦੇ ਵਿੱਚ ਕੈਨੇਡਾ ਵਾਈਡ 18,000 ਤੋਂ ਵੀ ਜ਼ਿਆਦਾ ਜੋਬਸ ਐਡ ਹੋਣ ਤੋਂ ਬਾਅਦ ਕੈਨੇਡੀਅਨ ਅਨਇੰਪਲੋਇਮੈਂਟ ਰੇਟ ਹੁਣ ਘਟਿਆ ਤਾਂ ਹੈ ਪਰ ਇਕੱਲੇ ਹੈਡਲਾਈਨ ਫਿਗਰਸ ਨੂੰ ਪੜਨ ਦੇ ਨਾਲ ਕੈਨੇਡੀਅਨ ਲੇਬਰ ਮਾਰਕੀਟ ਦੀ ਅਸਲੀਅਤ ਦੇ ਬਾਰੇ ਤੁਹਾਨੂੰ ਕੁਛ ਨਹੀਂ ਪਤਾ ਲੱਗਣਾ ਅਤੇ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ ਅ ਲਿਟਲ ਬਿਟ ਆਫ ਨੌਲੇਜ ਇਜ਼ ਅ ਵੈਰੀ ਡੇਂਜਰਸ ਥਿੰਗ ਉਹੀ ਤਾਂ ਗੱਲ ਆ ਕਿ ਮਾੜੀ ਮੋਟੀ ਜਾਣਕਾਰੀ ਨਾਲ ਬੰਦੇ ਨੂੰ ਐਂ ਲੱਗਦਾ ਕਿ ਕੈਨੇਡਾ ਦੇ ਵਿੱਚ ਤਾਂ ਫੱਟੇ ਚੱਕੀ ਜਾਂਦੇ ਆ ਇਕਾਨਮੀ ਤਾਂ ਤਰੱਕੀ ਹੋਈ ਜਾਂਦੀ ਆ ਇਟਸ ਐਕਚੁਅਲੀ ਦ ਕੰਪਲੀਟ ਆਪੋਸਿਟ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤਾ ਹੈ ਕਿ ਪਿਛਲੇ ਮਹੀਨੇ ਜੂਨ 2026 ਦੇ ਵਿੱਚ ਕੈਨੇਡੀਅਨ ਇਕਾਨਮੀ ਦੇ ਵਿੱਚ ਪਲੱਸ ਮਾਈਨਸ ਸਭ ਕੁਛ ਐਡ ਕਰਕੇ ਵੀ ਹਟਾ ਕੇ ਵੀ ਜੋਬਸ ਨੂੰ ਨੈੱਟ 18,200 ਨਵੀਆਂ ਜੋਬਸ ਐਡ ਕੀਤੀਆਂ ਗਈਆਂ ਅਤੇ ਅਨਇੰਪਲੋਇਮੈਂਟ ਰੇਟ 0.1% ਨਾਲ ਘਟਿਆ ਹੈ 6.5% ਤੱਕ ਯੂਥ ਅਨਇੰਪਲੋਇਮੈਂਟ ਰੇਟ ਵੀ 0.7% ਨਾਲ ਘਟਿਆ ਹੈ ਡਾਊਨ ਟੂ 12.7% ਸੋ ਸੁਣਨ ਨੂੰ ਤਾਂ ਇਹ ਬਹੁਤ ਵਧੀਆ ਲੱਗਦਾ ਹੈ ਸੁਣਨ ਨੂੰ ਤਾਂ ਇਹ ਤਰੱਕੀ ਹੀ ਹੋ ਰਹੀ ਹੈ ਪਰ ਅੰਡਰਲਾਈਂਗ ਨੰਬਰਸ ਦੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਇਹ ਕਈ ਐਕਸਪਰਟਸ ਦਾ ਵੀ ਕਹਿਣਾ ਹੈ ਜਿਵੇਂ ਕਿ ਬੈਂਕ ਆਫ ਮੌਂਟਰੀਅਲ ਬੀਮੋ ਦੇ ਚੀਫ ਇਕਾਨਮਿਸਟ ਡਗ ਪੋਰਟਰ ਨੇ ਕਿਹਾ One shouldn't mistake this as a show of strength. ਯਾਨੀ ਕਿ ਕਿਸੇ ਭੁਲੇਖੇ 'ਚ ਨਾ ਰਹੋ ਕਿ ਇਹ ਕੋਈ ਤਰੱਕੀ ਹੋ ਰਹੀ ਹੈ ਸਟਰੈਂਥ ਹੈ ਸਾਡੇ ਮੁਲਕ ਦੇ ਵਿੱਚ ਕਿਉਂਕਿ ਵੱਧ ਤੋਂ ਵੱਧ ਐਡ ਕੀਤੀਆਂ ਗਈਆਂ ਜੋਬਸ ਤਾਂ ਦੋਸਤੋ ਫਰਸਟ ਟਾਈਮ ਸਮਰ ਸੀਜ਼ਨਲ ਜੋਬਸ ਹਨ ਖਾਸ ਤਾਂ ਵਰਲਡ ਕੱਪ ਦੇ ਨਾਲ ਬੂਸਟਿਡ ਹੋਟਲ ਰੀਟੇਲ ਰੈਸਟੋਰੈਂਟ ਐਂਡ ਬਾਰਸ ਦੇ ਵਿੱਚ ਹੀ ਐਡ ਟੈਂਪਰਰੀ ਜੋਬਸ ਹਨ ਇਨਫੈਕਟ ਸਟੈਟਿਸਟਿਕਸ ਕੈਨੇਡਾ ਦਾ ਡਾਟਾ ਦਿਖਾਉਂਦਾ ਹੈ ਕਿ ਇਹਨਾਂ ਜੋਬਸ ਦੇ ਵਿੱਚੋਂ ਜਿਹੜੀਆਂ ਨੈੱਟ ਜੋਬਸ ਐਡ ਹੋਈਆਂ ਨੇ 96% ਟੈਂਪਰੇਰੀ ਨੇ ਕਰ ਲਓ ਗੱਲ 96% ਸੋ ਜ਼ਿਆਦਾ ਇੰਟਰਸਟਿੰਗ ਗੱਲ ਇਹ ਦੇਖਣੀ ਆ ਹੁਣ ਜੁਲਾਈ ਦੇ ਵਿੱਚ ਕਿੰਨਾ ਨੈਗੇਟਿਵ ਜੋਬਸ ਜਾਂਦੀਆਂ ਨੇ ਇਹ ਇੱਕ ਬਹੁਤ ਵੱਡਾ ਇੰਡੀਕੇਟਰ ਹੋਊਗਾ ਕਿ ਵਾਕਈ ਹੀ ਸਿਰਫ ਅਤੇ ਸਿਰਫ ਇੱਕ ਵਰਲਡ ਕੱਪ ਬੂਸਟ ਹੀ ਸੀ Services producing sector, jede vich wholesale and retail, accommodation and food services, information, culture and recreation varge industries han. Seasonal kaam hai jyada. Ede vich taan, May 2026 leke June 2026 tak, 61,800 jobs add kitiyan gaiyan ne, saade economy vich, par onna de vichon, pata nahi ke agle mahine ch, July di report de vich, kinniyan ka ghat janiyan. Wholesale and retail industry de vich 16400 jobs add kitiyan gaiyan accommodation and food service industry de vich 14700 jobs add kitiyan gaiyan information culture and recreation de vich 9300 jobs add kitiyan gaiyan tinne hi industries de vich summer seasonal jobs hi vadiyan han ਤਾਂ ਹੀ ਤਾਂ 15 ਤੋਂ ਲੈ ਕੇ 24 ਸਾਲ ਦੇ ਏਜ ਗਰੁੱਪ ਦੇ ਵਿੱਚ ਜੂਨ 2026 ਦੇ ਵਿੱਚ ਇੱਕੋ ਹੀ ਦਮ 33,000 ਜੋਬਸ ਗਰੋਥ ਰਿਪੋਰਟ ਹੋਈ ਹੈ ਨਾਲੇ ਕੋਰ ਏਜਡ ਪੀਪਲ 25-54 ਦੇ ਵਿੱਚ ਵੀ 33,000 ਜੋਬਸ ਐਡ ਕੀਤੀਆਂ ਗਈਆਂ ਨੇ ਪਰ 55 ਐਂਡ ਓਲਡਰ ਏਜ ਗਰੁੱਪ ਦੇ ਵਿੱਚ ਤਾਂ ਇੱਕੋ ਹੀ ਦਮ ਇੱਕੋ ਹੀ ਮਹੀਨੇ 'ਚ 47,000 ਜੋਬਸ ਘਟੀਆਂ ਹਨ ਉਲਟਾ ਬਹੁਤ ਜ਼ਿਆਦਾ ਵੀਕਨੈਸ ਅਤੇ ਮੈਸਿਵ ਜੋਬ ਲਾਸਿਸ ਰਿਪੋਰਟ ਕੀਤੀਆਂ ਗਈਆਂ ਨੇ ਜ਼ਿਆਦਾ ਅਹਿਮ ਸੈਕਟਰਸ ਆਫ ਆਰ ਇਕਾਨਮੀ ਦੇ ਵਿੱਚ ਖਾਸ ਤਾਂ ਸਾਡੇ ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ ਮੇ 2026 ਤੋਂ ਲੈ ਕੇ ਜੂਨ 2026 ਤੱਕ ਸੁਣੋ ਧਿਆਨ ਨਾਲ 43,700 ਤੋਂ ਵੀ ਜ਼ਿਆਦਾ ਜੋਬ ਲਾਸਿਸ ਰਿਪੋਰਟ ਹੋਈਆਂ ਨੇ ਅਤੇ ਇਹ ਸਾਰੀਆਂ ਪੱਕੀਆਂ ਹਾਇਰ ਪੇਇੰਗ making things for the country valiyan jobs ne na ke services eh goods producing and manufacturing jobs ne ede vichon ਮੈਨੂਫੈਕਚਰਿੰਗ ਦੇ ਵਿੱਚ ਹੀ, ਯਾਨੀ ਕਿ ਕੁਛ ਵੀ ਬਣਾਉਂਦੇ ਹੋ ਉਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। 16,800 ਜੋਬਸ ਇੱਕੋ ਮਹੀਨੇ 'ਚ ਘਾਟਾ ਪੇਸ਼ ਹੋਇਆ। ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਵੀ 12,900 ਜੋਬਸ ਦਾ ਘਾਟਾ ਰਿਪੋਰਟ ਕੀਤਾ ਗਿਆ ਇੱਕੋ ਮਹੀਨੇ ਵਿੱਚ। ਹੈਰਾਨੀ ਵਾਲੀ ਗੱਲ, ਨੋ ਫਾਰਮਰਸ ਨੋ ਫੂਡ, ਅਤੇ ਸੁਣ ਲਓ ਧਿਆਨ ਨਾਲ, ਐਗਰੀਕਲਚਰ ਫਾਰਮਿੰਗ ਦੇ ਵਿੱਚ 7,600 ਜੋਬਸ ਗੋਨ ਇੱਕੋ ਮਹੀਨੇ ਵਿੱਚ। ਯੂਟੀਲਿਟੀਜ਼ ਦੇ ਵਿੱਚ 7,300 ਜੋਬਸ ਗੋਨ ਇੱਕੋ ਮਹੀਨੇ ਦੇ ਵਿੱਚ। ਅਤੇ ਜਿੰਨਾ ਮਰਜ਼ੀ ਫੈਡਰਲ ਸਰਕਾਰ ਸਾਨੂੰ ਗੈਸ ਲਾਈਟ ਕਰਦੀ ਰਹਿੰਦੀ ਹੈ ਕਿ ਅਸੀਂ ਕੈਨੇਡਾ ਦੇ ਨੈਚੁਰਲ ਰੀਸੋਰਸਿਸ ਨੂੰ ਐਕਸਟਰੈਕਟ ਕਰਕੇ ਤਰੱਕੀ ਕਰਨਾ ਚਾਹੁੰਦੇ ਹਾਂ, ਜੂਨ 2026 ਦੇ ਵਿੱਚ ਦੋਸਤੋ ਸਾਡੇ ਮੁਲਕ ਦੇ ਵਿੱਚ ਨੈਚੁਰਲ ਰੀਸੋਰਸ ਸੈਕਟਰ ਦੇ ਵਿੱਚ ਮਸਾਂ ਈਵਨ 1,000 ਜੋਬ ਐਡ ਕੀਤੀ ਗਈ ਹੈ। ਹੁਣ ਜੇ ਅਸੀਂ ਸਿਰਫ ਅੰਟੇਰੀਓ ਦੇ ਵੱਲ ਦੇਖੀਏ, ਇਕਨੋਮਿਕ ਸੈਂਟਰ ਆਫ ਆਲ ਆਫ ਕੈਨੇਡਾ, ਇੱਥੇ ਮੇ 2026 ਤੋਂ ਲੈ ਕੇ ਜੂਨ 2026 ਤੱਕ ਨੈੱਟ ਅੰਟੇਰੀਓ ਦੇ ਵਿੱਚ 16,700 ਤੋਂ ਵੀ ਜ਼ਿਆਦਾ ਘਾਟਾ ਪੇਸ਼ ਹੋਇਆ ਹੈ ਜੋਬਸ ਦੇ ਵਿੱਚ। ਅੰਟੇਰੀਓ ਦਾ ਤਾਂ ਬੁਰਾ ਹਾਲ ਆ, 16,700 ਨੈੱਟ ਜੋਬ ਲਾਸਿਸ ਰਿਪੋਰਟ ਹੋਈਆਂ ਨੇ। ਅਤੇ ਇਹ ਹੈ, ਜੋਬਸ ਕਾਫੀ ਜ਼ਿਆਦਾ ਐਡ ਵੀ ਹੋਈਆਂ, ਘਟੀਆਂ ਵੀ ਨੇ, ਕੁੱਲ ਮਿਲਾ ਕੇ ਨੈੱਟ 16,700 ਲਾਸਿਸ ਇਨ ਅੰਟੇਰੀਓ ਜਸਟ ਇਨ ਜੂਨ। ਅੰਟੇਰੀਓ ਦੇ ਗੁੱਡਸ ਪ੍ਰੋਡਿਊਸਿੰਗ ਸੈਕਟਰ, ਮਤਲਬ ਮੈਨੂਫੈਕਚਰਿੰਗ, ਕੰਸਟਰਕਸ਼ਨ, ਐਗਰੀਕਲਚਰ, ਯੂਟੀਲਿਟੀਜ਼ ਐਂਡ ਨੈਚੁਰਲ ਰਿਸੋਰਸ ਇੰਡਸਟਰੀ ਦੇ ਵਿੱਚ ਟੋਟਲ ਜੂਨ ਦੇ ਵਿੱਚ 25,400 ਤੋਂ ਵੀ ਜ਼ਿਆਦਾ ਜੋਬਸ ਘਟੀਆਂ ਹਨ। ਅੰਟੇਰੀਓ ਦੇ ਵਿੱਚ ਅਨਇੰਪਲੋਇਮੈਂਟ ਰੇਟ 7% ਤੱਕ ਵਧੀ ਹੈ, ਜੋ ਕਿ ਨੈਸ਼ਨਲ ਐਵਰੇਜ ਆਫ 6.5% ਨਾਲੋਂ ਅੱਧਾ ਪਰਸੈਂਟੇਜ ਪੁਆਇੰਟ ਵੱਧ ਹੀ ਹੈ। ਜੂਨ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਦੋਸਤੋ ਫਾਈਨੈਂਸ਼ੀਅਲ ਅਕਾਊਂਟੇਬਿਲਟੀ ਆਫਿਸ ਆਫ ਅੰਟੇਰੀਓ FAO ਨੇ ਰਿਪੋਰਟ ਪੇਸ਼ ਕੀਤੀ ਆ, ਜਿਸ ਦੇ ਮੁਤਾਬਕ ਅੰਟੇਰੀਓ ਦੇ ਵਿੱਚ ਸਾਲ 1976 ਤੋਂ ਬਾਅਦ, ਸਵਾਏ COVID-19 ਪੈਂਡੈਮਿਕ ਦੇ ਇੱਕ ਅੱਧੇ ਸਾਲ 'ਚ, ਸਿੰਸ 1976 ਤੋਂ ਲੈ ਕੇ 2026 ਤੱਕ, ਐਗਜੈਕਟਲੀ 50 ਸਾਲ ਦੇ ਵਿੱਚ, ਲਿਟਰਲੀ 50 ਈਅਰਸ ਦੇ ਰਿਕੋਰਡਡ ਹਿਸਟਰੀ ਦੇ ਵਿੱਚ, ਅੰਟੇਰੀਓ ਵਿੱਚ ਹੁਣ ਸ਼ਾਰਪੈਸਟ ਵਰਕਫੋਰਸ ਡਿਕਲਾਈਨ, ਸਭ ਤੋਂ ਜ਼ਿਆਦਾ ਇੱਕੋ ਹੀ ਦਮ ਜੋਬ ਲਾਸਿਸ ਰਿਪੋਰਟ ਕੀਤੀਆਂ ਗਈਆਂ ਨੇ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ। ਪਹਿਲੇ 3 ਮਹੀਨਿਆਂ ਦੇ ਵਿੱਚ ਪੂਰੀ ਅੰਟੇਰੀਓ ਇੰਪਲੋਇਮੈਂਟ 0.8% ਨਾਲ ਘਟੀ ਹੈ। TD Bank ਦੇ ਇਕਾਨਮਿਸਟ ਮੇਰੀਆ ਸਲੋਵੀਆ ਨੇ ਕਿਹਾ ਹੈ ਕਿ ਇਸ ਮੁਲਕ ਦੀ ਇੰਨੀ ਕਮਜ਼ੋਰ ਮੈਨੂਫੈਕਚਰਿੰਗ ਇੰਡਸਟਰੀ ਇੱਕੋ ਮਹੀਨੇ ਦੇ ਵਿੱਚ 16,800 ਜੋਬਸ ਘਟਣ ਦੇ ਨਾਲ ਪ੍ਰਾਈਮ ਐਗਜ਼ਾਮਪਲ ਹੈ ਕੈਨੇਡੀਅਨ ਇਕਾਨਮੀ ਦੇ ਗਰਦਨ ਦੇ ਉੱਪਰ ਐਕਨੋਮਿਕ ਅਨਸਰਟਨਟੀ ਅਤੇ ਟੈਰਿਫਸ ਦੀ ਤਲਵਾਰ ਲਮਕ ਰਹੀ ਹੈ। ਅਤੇ ਸਿੱਧੀ ਜੀ ਗੱਲ ਆ, ਜੇਕਰ ਇਸ ਮੁਲਕ ਦੇ ਵਿੱਚ ਕੁਛ ਬਣਾਇਆ ਹੀ ਨਹੀਂ ਜਾਣਾ, ਘੱਟ ਗੁੱਡਸ ਮੈਨੂਫੈਕਚਰ ਕੀਤੇ ਜਾਣੇ ਆ, ਫਿਰ ਘੱਟ ਹੀ ਸਮਾਨ ਬਣਨਾ, ਘੱਟ ਹੀ ਤਰੱਕੀ ਹੋਣੀ ਹੈ। ਸਿੰਪਲ ਐਜ਼ ਦੈਟ। ਵੀ ਕੈਂਟ ਜਸਟ ਡਿਪੈਂਡ ਔਨ ਸਰਵਿਸਿਜ਼, ਵੀ ਹੈਵ ਟੂ ਮੇਕ ਥਿੰਗਸ ਟੂ ਐਂਡ ਸੈਲ ਥਿੰਗਸ ਟੂ। ਰੋਇਲ ਬੈਂਕ ਆਫ ਕੈਨੇਡਾ RBC ਦੇ ਸੀਨੀਅਰ ਇਕਾਨਮਿਸਟ ਰਾਬਰਟ ਜੈਨਸਨ ਨੇ ਕਿਹਾ, ਕਿਉਂਕਿ ਅਨਇੰਪਲੋਇਮੈਂਟ ਰੇਟ ਹਾਇਰ ਦੈਨ ਨੋਰਮਲ ਹੈ ਅਤੇ ਇਹ ਲੇਬਰ ਮਾਰਕੀਟ ਵੀਕਰ ਦੈਨ ਨੋਰਮਲ ਹੈ, ਅਸਲ ਦੇ ਵਿੱਚ ਇਸ ਪੂਰੇ ਸਾਲ ਦੇ ਵਿੱਚ ਦੋਸਤੋ January 1, 2026 ਤੋਂ ਲੈ ਕੇ June 30, 2026 ਤੱਕ ਕੈਨੇਡਾ 'ਚ ਜੋਬ ਗਰੋਥ ਨੈਗੇਟਿਵ 6,000 ਪੇਸ਼ ਹੋਈ ਹੈ। ਮਤਲਬ ਪਹਿਲੇ 6 ਮਹੀਨਿਆਂ ਦੇ ਵਿੱਚ ਜਿੰਨੀਆਂ ਜੋਬਸ ਬਣਾਈਆਂ ਗਈਆਂ, ਘਟਾਈਆਂ ਗਈਆਂ, ਕੁੱਲ ਮਿਲਾ ਕੇ ਅਸੀਂ ਇਨ ਦ ਰੈੱਡ, ਇਨ ਦ ਨੈਗੇਟਿਵ, ਹਜੇ ਤੱਕ ਵੀ 6,000 ਜੋਬਸ ਨੈਗੇਟਿਵ ਹੀ ਪੇਸ਼ ਹੋਈਆਂ ਨੇ ਇਸ ਸਾਲ ਦੇ ਪਹਿਲੇ 6 ਮਹੀਨੇ ਦੇ ਵਿੱਚ। ਤਾਂ ਹੀ ਤਾਂ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਕਿਹਾ, RBC ਦੇ ਸੀਨੀਅਰ ਇਕਾਨਮਿਸਟ ਨੇ, ਕਿ ਬੈਂਕ ਆਫ ਕੈਨੇਡਾ ਨੇ ਕੁਛ ਵੀ ਨਹੀਂ ਕਰਨਾ ਹੈ ਔਨ ਵੈਨਸਡੇ, ਉਹਨਾਂ ਨੇ ਬੈਂਚਮਾਰਕ ਇੰਟਰਸਟ ਰੇਟ ਨੂੰ ਹੋਲਡ ਹੀ ਕਰਨਾ ਹੈ, ਹੋਰ ਕੋਈ ਚਾਰਾ ਹੈ ਨਹੀਂ। RBC ਦੇ ਇਸ ਇਕਾਨਮਿਸਟ ਰਾਬਰਟ ਜੈਨਸਨ ਨੇ ਅੰਦਾਜ਼ਾ ਲਾਇਆ ਹੈ ਕਿ ਇਸ ਸਾਲ ਤਾਂ 2026 ਦੇ ਵਿੱਚ ਹੋਲਡ ਹੀ ਪੇਸ਼ ਹੋਣੀ ਹੈ, ਨੋ ਹਾਈਕ, ਨੋ ਕੱਟ, ਨੋ ਨਥਿੰਗ, 2.25% 'ਤੇ ਹੋਲਡ ਕੀਤਾ ਜਾਊਗਾ। ਪਰ ਅਗਲੇ ਸਾਲ ਦੇ ਵਿੱਚ RBC ਦੇ ਇਸ ਇਕਾਨਮਿਸਟ ਦਾ ਕਹਿਣਾ ਹੈ, ਐਂਡ ਆਫ 27 ਦੇ ਵੱਲ ਨੂੰ 75 basis points ਦੇ ਨਾਲ ਬੈਂਚਮਾਰਕ ਇੰਟਰਸਟ ਰੇਟ ਵਧਾਇਆ ਜਾਊਗਾ 3.25% ਤੱਕ। ਸੋ ਅਗਲੇ ਸਾਲ ਦੇ ਐਂਡ ਤੱਕ ਤਾਂ ਕਹਿੰਦੇ ਨੇ ਕਿ 75 basis points ਦਾ ਹਾਈਕ ਐਕਸਪੈਕਟਡ ਹੈ। ਸੋ ਅਖੀਰ ਦੇ ਵਿੱਚ ਸਿਰਫ ਹੈੱਡਲਾਈਨ ਪੜ੍ਹ ਕੇ ਕਿ ਜੂਨ 2026 ਦੇ ਵਿੱਚ ਕੈਨੇਡਾ 'ਚ 18,200 ਜੋਬਸ ਐਡ ਕੀਤੀਆਂ ਗਈਆਂ, ਸਮਝ ਨਹੀਂ ਲੱਗਦੀ ਲੋਕਾਂ ਨੂੰ ਕਿ 96% ਤਾਂ ਸੀਜ਼ਨਲ ਜਵਾਕਾਂ ਦੇ ਲਈ ਹੀ, ਵਰਲਡ ਕੱਪ ਬੂਸਟਰੀ ਜੋਬਸ ਇੱਕੋ ਹੀ ਮਹੀਨੇ ਲਈ ਹਨ। ਅਨਇੰਪਲੋਇਮੈਂਟ ਰੇਟ ਵੀ 6.5% ਤੱਕ ਘਟਿਆ ਹੈ, ਪਰ ਪੂਰੀ ਪਿਕਚਰ ਤਾਂ ਨਜ਼ਰ ਆਉਂਦੀ ਹੀ ਨਹੀਂ ਹੈਗੀ। ਗਰਾਊਂਡ ਲੈਵਲ ਰਿਐਲਿਟੀ ਪੇਸ਼ ਹੁੰਦੀ ਨਹੀਂ ਹੈਗੀ ਜਿੰਨੀ ਚਿਰ ਤੁਸੀਂ ਪੂਰੀ ਰਿਪੋਰਟ ਪੜ੍ਹਦੇ ਹੋ ਅਤੇ ਖਾਸ ਤਾਂ ਇੰਟੇਰੀਓ ਦਾ ਬੁਰਾ ਹਾਲ ਦੇਖਦੇ ਹਾਂ। ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ ਆ ਜਿਹੜੇ ਹਾਂ ਦੋਸਤੋ, ਅਗਲੇ ਘੰਟੇ ਵਿੱਚ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਪੇਸ਼ ਕਰਾਂਗੇ, ਕੁਛ ਬੈਕ ਟੂ ਬੈਕ ਖਬਰਾਂ ਪੇਸ਼ ਕਰਾਂਗੇ, ਪਰ ਹੁਣ ਕਿਉਂਕਿ ਇੱਕ ਦੋ ਮਿੰਟ ਦੇ ਵਿੱਚ ਹੀ ਸਟੇਸ਼ਨ ਆਈਡੀ ਲੱਗਣ ਲੱਗੀ ਆ, ਗੱਲ ਵਿੱਚ ਚਾਲੇ ਨਾ ਕੱਟੀ ਜਾਵੇ, ਅਸੀਂ ਵਾਪਸ ਆਉਂਦੇ ਹਾਂ ਕੁਛ ਇੱਕ ਮਿੰਟਾਂ ਦੇ ਵਿੱਚ। ਹੁਣ ਸਾਡੇ ਨਾਲ ਇੱਕ ਤੋਂ ਵੀ ਵੱਧ ਘੰਟੇ ਲਈ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੀਓ ਨੰਬਰ ਘੁਮਾਓ, ਆਫ ਦੀ ਗੱਲਬਾਤ ਕਰ ਸਕਦੇ ਹੋ 905-564-6444 905-564-6444 905-564-6444 ਜਾਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ 416-457-3381 416-457-3381। ਜੁੜੇ ਰਹੋ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਸਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਪਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। ਸਿੰਪਲੀ ਡਿਲੀਸ਼ੀਅਸ, ਮਤਲਬ ਸਿੰਪਲੀ ਇੰਡੀਅਨ।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-455-3381।

ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015

0: ਬਾਂਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਜਿੰਨੇ ਵੀ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ 3 ਲੋਕੇਸ਼ਨਸ ਤੋਂ। 3 ਲੋਕੇਸ਼ਨਸ ਦੇ ਬਾਹਰ ਇਹਨਾਂ ਨੇ ਸਟਰੀਟ ਕਾਰਟਸ ਰੇਹੜੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਹਦੇ ਵਿੱਚੋਂ ਤੁਹਾਨੂੰ ਦੋਸਤੋ ਬਾਹਰ ਇੰਨਾ ਸਵਾਦ ਇੰਨਾ ਚਟਪਟਾ ਪਕਵਾਨ ਆਫਰ ਕੀਤਾ ਜਾ ਰਿਹਾ ਹੈ। ਔਰ ਯੂ ਕੈਨ ਈਟ ਗੋਲ ਗੱਪੇ ਵੀ, ਆਈਸ ਗੋਲਾ ਵੀ ਨਾਲ ਦੀ ਨਾਲ, ਤੁਹਾਡੇ ਲਈ ਗੰਨੇ ਦਾ ਰਸ ਵੀ ਤਾਜ਼ਾ ਤਾਜ਼ਾ ਬਾਹਰ ਹੀ ਕੱਢ ਰਹੇ ਨੇ 3 ਲੋਕੇਸ਼ਨਸ 'ਤੇ। ਤੁਹਾਡੇ ਲਈ ਆਲੂ ਟਿੱਕੀ ਚਾਟ, ਸਮੋਸਾ ਚਾਟ ਅਤੇ ਹੋਰ ਵੀ ਕਾਫੀ ਜ਼ਿਆਦਾ ਚਟਪਟਾ ਪਕਵਾਨ ਬਾਹਰ ਹੀ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਹੈ। ਅੰਦਰ ਪੂਰੇ ਏਸੀ ਦੇ ਨਜ਼ਾਰੇ ਲਓ, ਬਹਿ ਕੇ ਖਾਓ ਪੀਓ ਆਪਦੇ ਯਾਰਾਂ ਮਿੱਤਰਾਂ ਜਾਂ ਪਰਿਵਾਰ ਦੇ ਨਾਲ। ਠੀਕ ਹੈ, ਉਹ ਵੀ ਤੁਸੀਂ 2:00 ਇਨ ਦ ਮੋਰਨਿੰਗ, ਸਵੇਰੇ 2 ਵਜੇ ਤੱਕ, 7 ਹੀ ਦਿਨ 3 ਲੋਕੇਸ਼ਨ 'ਤੇ 2:00 ਇਨ ਦ ਮੋਰਨਿੰਗ ਤੱਕ ਤਾਜ਼ਾ ਤਾਜ਼ਾ ਫੂਡ ਟੇਕ ਆਊਟ ਕਰ ਸਕਦੇ ਹੋ। ਅਤੇ ਲਾਈਵ ਕੇਟਰਿੰਗ ਦੇ ਵਿੱਚ ਇਹ ਮਾਹਰ ਨੇ, ਤਾਂ 10 ਟਰੱਕ ਰੱਖੇ ਹੋਏ ਨੇ, ਜਿੱਥੇ ਮਰਜ਼ੀ ਜਦੋਂ ਮਰਜ਼ੀ ਜਿੰਨੇ ਮਰਜ਼ੀ ਮਹਿਮਾਨਾਂ ਲਈ ਕੇਟਰਿੰਗ ਲਾਈਵ ਤੁਹਾਨੂੰ ਚਾਹੀਦੀ ਹੈ, ਨਾਲ ਦੇ ਸਰਵਰਸ ਵੀ ਚਾਹੀਦੇ ਨੇ। 10 ਟਰੱਕ ਨੇ ਔਨ ਡਿਮਾਂਡ, ਜਦੋਂ ਮਰਜ਼ੀ ਸੱਦ ਲਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 905-794-8111 ਇਹਨਾਂ ਦੀਆਂ 3 ਲੋਕੇਸ਼ਨ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਕੈਸਲਮੋਰ ਅਤੇ ਗਾਰਡਨ ਬਰੁੱਕ ਟ੍ਰੇਲ ਦੀ ਨੁੱਕਰ 'ਤੇ ਹੈ। ਦੂਜੀ ਲੋਕੇਸ਼ਨ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ, ਜੋ ਕਿ 85 ਮਾਂ ਫੈਲੀਏ ਸਟਰੀਟ ਬ੍ਰੈਂਪਟਨ ਹੈ। ਅਤੇ ਤੀਜੀ ਲੋਕੇਸ਼ਨ ਹੈ 15 ਫੈਂਡੋਰ ਵੇ, ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਅੱਜ ਦੇ ਸਾਡੇ ਇਸ ਘੰਟੇ ਦੇ ਖਾਸ ਸਪਾਂਸਰ ਹਨ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸੰਦੋ ਪੇਂਟਿੰਗ ਦੇ ਵੱਲੋਂ। ਤੁਸੀਂ ਆਪਦੇ ਘਰ ਦੇ ਅੰਦਰ ਬਹੁਤ ਹੀ ਖੂਬਸੂਰਤ, ਬਹੁਤ ਹੀ ਸ਼ਾਨਦਾਰ, ਬਹੁਤ ਹੀ ਪ੍ਰੋਫੈਸ਼ਨਲ ਪੇਂਟ ਦਾ ਕੰਮ ਕਰਵਾਉਣਾ, ਘਰ ਨੂੰ ਐਨ ਨਵਾਂ ਨਕੋਰ ਵਾਂਗੂ ਬਣਾਉਣਾ, ਫਿਰ ਅਸੀਂ ਰੈਕਮੈਂਡ ਕਰਦੇ ਹਾਂ ਕਿ ਸੰਦੋ ਪੇਂਟਿੰਗ ਦੀ ਟੀਮ ਨਾਲ ਅੱਜ ਹੀ ਸੰਪਰਕ ਕਰੋ। ਅੱਜ ਹੀ ਸੰਦੋ ਫ੍ਰੀ ਐਸਟੀਮੇਟ ਲਈ। ਇਹ ਬਹੁਤ ਪ੍ਰੋਫੈਸ਼ਨਲ, ਸਾਫ਼ ਸੁਥਰਾ ਅਤੇ ਲੰਬਾ ਤਜ਼ਰਬੇ ਦੇ ਨਾਲ ਅਫੋਰਡੇਬਲ ਰੈਜ਼ੀਡੈਂਸ਼ੀਅਲ ਪੇਂਟਿੰਗ ਦਾ ਕੰਮ ਕਰਦੇ ਨੇ, ਪਰ ਸਿਰਫ ਇੱਥੇ GTA ਬ੍ਰੈਂਪਟਨ ਖਿਆਲਦਿਨ ਮਿਸਿਸਾਗਾ, ਇੱਥੇ ਨਹੀਂ। ਕਹਿੰਦੇ ਨੇ ਕਿ ਲੰਡਨ ਸੱਦ ਲਓ, ਗਵਾਲਫ ਜਾਂ ਫਿਰ ਕਿਚਨਰ ਜਾਂ ਵਾਰਲੂ ਜਾਂ ਕੇਮਬ੍ਰਿਜ ਤੱਕ ਵੀ ਸੱਦ ਲਓ, ਜਾਂ ਸਾਨੂੰ ਨਾਇਗਰਾ ਰੀਜਨ ਤੱਕ ਵੀ ਸੱਦ ਲਓ। ਇਹਨਾਂ ਦੀ ਬਹੁਤ ਹੀ ਵੱਡੀ ਟੀਮ ਹੈ, ਕਾਫੀ ਜ਼ਿਆਦਾ ਅੱਡ ਅੱਡ ਇਹਨਾਂ ਦੀਆਂ ਡੈਜ਼ਿਗਨੇਟਡ ਟੀਮਸ ਹਨ, ਮੈਨ ਪਾਵਰ ਕਾਫੀ ਜ਼ਿਆਦਾ ਹੈ। ਇਹ ਬਹੁਤ ਹੀ ਛੇਤੀ, ਬਹੁਤ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਸਾਰਾ ਸਮਾਨ ਮੂਵ ਕਰਕੇ, ਸਾਰਾ ਵਾਪਸ ਹੀ ਰੱਖ ਕੇ, ਪੇਂਟ ਕਰਕੇ, ਪੂਰਾ A to Z ਘਰ ਦੀ ਟੋਰ ਕਰ ਦੇਣਗੇ। ਨੰਬਰ ਕਮਾਓ ਸੰਦੋ ਪੇਂਟਿੰਗ ਦਾ, ਜੋ ਕਿ ਸਿਰਫ ਅਤੇ ਸਿਰਫ ਨੇਮ ਬ੍ਰੈਂਡ ਪੇਂਟਸ ਹੀ ਯੂਜ਼ ਕਰਦੇ ਨੇ। 647-832-3313 ਸੰਦੋ ਪੇਂਟਿੰਗ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਨੇ ਸਾਨੂੰ ਅੱਜ ਹੀ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਸਪਟੈਂਬਰ ਅਤੇ ਅਕਟੋਬਰ ਜਾਣਾ ਚਾਹੁੰਦਾ ਹੈ, ਜਾਓ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਈਦਰ ਸਪਟੈਂਬਰ ਔਰ ਅਕਟੋਬਰ, ਵਾਪਸ ਹੀ ਹੋਊਗੀ ਨਵੰਬਰ ਦੇ ਵਿੱਚ। ਸੋ ਮਹੀਨਾ ਲਾ ਕੇ, 2 ਮਹੀਨੇ ਲਾ ਕੇ ਵਾਪਸ ਆ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ $1500 ਦੇ ਵਿੱਚ, $1500 ਦੇ ਵਿੱਚ। ਸੋ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਆਈਦਰ ਸਪਟੈਂਬਰ ਅਕਟੋਬਰ, ਵਾਪਸੀ ਨਵੰਬਰ, $1500 ਦੇ ਵਿੱਚ, $1500। ਜੇ ਤੁਸੀਂ ਨਵੰਬਰ ਮਹੀਨੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਟਿਕਟ ਲੱਭ ਰਹੇ ਹੋ, ਲਿਮਿਟਡ ਸੀਟਾਂ ਰਹਿ ਗਈਆਂ, 1080 ਦੇ ਵਿੱਚ ਤੁਸੀਂ ਨਵੰਬਰ ਵਿੱਚ ਵਨ ਵੇ ਜਾ ਸਕਦੇ ਹੋ ਟੋਰਾਂਟੋ ਟੂ ਦਿੱਲੀ, 1080 ਦੇ ਵਿੱਚ, $1080 ਦੇ ਵਿੱਚ। ਕਿਸੇ ਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸੱਦਣਾ ਹੋਵੇ ਅਕਟੋਬਰ ਔਰ ਨਵੰਬਰ ਵਨ ਵੇ, $860, ਦੈਟਸ ਇਟ। ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਸੱਦੋ ਅਕਟੋਬਰ ਔਰ ਨਵੰਬਰ, ਓਨਲੀ ਫੋਰ $860। ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸੱਦਣਾ ਹੋਵੇ ਅਕਟੋਬਰ ਮਹੀਨੇ ਵਿੱਚ, ਅਤੇ ਵਾਪਸੀ ਅਗਲੇ ਸਾਲ ਫੈਬ ਔਰ ਮਾਰਚ, ਇਹ ਰਾਊਂਡ ਟ੍ਰਿਪ ਮਿਲ ਜੂਗੀ ਸਿਰਫ 1390 ਦੇ ਵਿੱਚ, 1390। ਕੋਈ ਸਪੈਸੀਫਿਕ ਡੇਟ ਹੈ ਜਾਣਾ ਹੈ, ਕਿਸ ਨੇ ਆਉਣਾ ਹੈ ਵਨ ਵੇ ਜਾਂ ਰਾਊਂਡ ਟ੍ਰਿਪ, 5 ਮਿੰਟ ਕੱਢੋ ਆਪਦੇ ਕੀਮਤੀ ਟਾਈਮ ਵਿੱਚੋਂ, ਅਤੇ ਕੀਮਤੀ ਤੁਹਾਡੇ ਡਾਲਰ ਹੀ ਇਹ ਬਚਾ ਦੇਣਗੇ, 500-600 ਟਿਕਟ ਦੀਆਂ ਇੱਕ ਦੇ ਵਿੱਚ। ਇਟੋਬੋਕੋ ਲੋਕੇਸ਼ਨ ਦਿਓਲ ਟਰੈਵਲ, 905-588-5100, 905-588-5100, ਜਾਂ ਫਿਰ ਬ੍ਰੈਂਪਟਨ ਲੋਕੇਸ਼ਨ 905-588-4200, 905-588-4200। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਥੀਮ ਸਿੱਧੂ ਦੇ ਵੱਲੋਂ ਜੋ ਕਿ ਲੈ ਕੇ ਆਏ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਿਸਾਗਾ ਰੋਡ ਤੇ ਸਟੀਲਸ ਦੇ ਨੇੜੇ, ਰਿਵਰਮਾਉਂਟ ਰੋਡ ਐਂਡ ਐਂਬਲਟਨ ਰੋਡ ਤੇ ਨਵੇਂ ਟਾਊਨ ਹਾਊਸਿਸ ਫਰੋਮ ਦ ਲੋ 600s. ਕਲੋਜ਼ਿੰਗ ਹੈ ਅਗਲੇ ਸਾਲ 2027 ਦੇ ਵਿੱਚ. 3-story, 3-floor urban townhouses, sirf 6,34,000 ton. Chahe first time buyer ho, chahe investor ho, 6,34,000 di price ha, 634,000. 3 bedrooms, 2.5 bathrooms, single car garage plus driveway parking. Te kul mila ke eda deposit kala 60,000 hai. 3-floor traditional townhouses vi ne, jinna di price hai 749,749,000. ਅਤੇ ਇਹ 1940 ਸਕੁਆਇਰ ਫੁੱਟ ਤੋਂ ਲੈ ਕੇ 2190 ਸਕੁਆਇਰ ਫੁੱਟ ਤੱਕ ਤਿਆਰ ਹੋਣੇ ਆ. 3 to 4 bedroom, 2 powder room, 2 full bathroom, private backyard ਵੀ ਹੋਣੀ ਆ, ਸਿੰਗਲ ਕਾਰ ਗਰਾਜ ਅਤੇ ਡਰਾਈਵੇ ਪਾਰਕਿੰਗ ਵੀ ਹੈ. ਡਿਪੋਜ਼ਿਟ $80,000. ਨਾਲ ਦੀ ਨਾਲ 3-floor lane townhouses, 777,000, ਦੀ ਪ੍ਰਾਈਸ ਹੈ 1950 ਸਕੁਆਇਰ ਫੁੱਟ ਤੋਂ ਲੈ ਕੇ 2105 ਸਕੁਆਇਰ ਫੁੱਟ ਤੱਕ. 4 to 5 bedroom, 3.5 to 4 bathroom, ਡਬਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ. ਅਤੇ ਮੇਨ ਫਲੋਰ 'ਤੇ 1 bedroom ਅਤੇ 1 ਪੂਰਾ bathroom ਵੀ ਹੈ, ਬਜ਼ੁਰਗਾਂ ਲਈ ਜਾਂ ਮਲਟੀ ਜਨਰੇਸ਼ਨ ਫੈਮਲੀਜ਼ ਲਈ. ਡਿਪੋਜ਼ਿਟ ਇਕੱਲਾ 80,000. ਬਹੁਤ ਲਿਮਿਟਡ ਲਾਟਸ ਰਹਿ ਗਏ ਨੇ ਇਹ ਬ੍ਰੈਂਪਟਨ ਸ਼ਹਿਰ ਦੇ ਵਿੱਚ, ਮਿਸਿਸਾਗਾ ਰੋਡ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ, ਰਿਵਰਮਾਉਂਟ ਰੋਡ ਐਂਡ ਐਂਬਲਟਨ ਰੋਡ 'ਤੇ ਅਗਲੇ ਸਾਲ ਇਹ ਟਾਊਨ ਹਾਊਸਿਸ, ਅਰਬਨ ਟਾਊਨ ਹਾਊਸਿਸ ਵੀ 6-34 ਤੋਂ, ਟ੍ਰੈਡੀਸ਼ਨਲ ਟਾਊਨ ਹਾਊਸ ਬੈਕਯਾਰਡ ਨਾਲ 749 ਤੋਂ, ਅਤੇ ਡਬਲ ਕਾਰ ਗਰਾਜ ਵਾਲੇ ਟਾਊਨ ਹਾਊਸ 777,000 ਤੋਂ ਤਿਆਰ ਹੋਣੇ ਆ. ਕਾਲ ਥੀਮ ਸਿੱਧੂ 416-302-0016. ਸੋ ਘਰ ਬੁੱਕ ਕਰੋ ਇਹਨਾਂ ਤੋਂ, ਅਤੇ ਘਰ ਦਾ ਸਾਰਾ ਅਪਲਾਇੰਸਿਸ ਅਤੇ ਟੀਵੀ ਲੈ ਕੇ ਆਓ. ਕਿਹਨਾਂ ਤੋਂ? ਅਪਲਾਇੰਸ ਜੰਕਸ਼ਨ ਤੋਂ, ਜੋ ਕਿ ਕੋਇੰਸੀਡੈਂਟਲੀ ਜਿੱਥੇ ਇਹ ਐਗਜੈਕਟ ਸਟਰੀਟ 'ਤੇ ਨਵਾਂ ਟਾਊਨ ਹਾਊਸ ਪ੍ਰੋਜੈਕਟ ਲੈ ਕੇ ਆਏ ਨੇ, ਉੱਥੇ ਹੀ ਤੁਹਾਡੇ ਲਈ ਇਹਨਾਂ ਦੀ ਇੱਕ ਲੋਕੇਸ਼ਨ ਹੈ. ਅਪਲਾਇੰਸ ਜੰਕਸ਼ਨ ਬ੍ਰੈਂਪਟਨ ਵਾਲੀਆਂ ਦੀਆਂ ਦੋ ਲੋਕੇਸ਼ਨ ਨੇ. ਇੱਕ ਤਾਂ ਹੈ ਰਿਵਰਮਾਉਂਟ ਰੋਡ, ਰਿਵਰਮਾਉਂਟ ਪਲਾਜ਼ਾ, ਜੋ ਕਿ ਮਿਸਿਸਾਗਾ ਰੋਡ ਅਤੇ ਸਟੀਲਸ ਦੇ ਬਿਲਕੁਲ ਨਜ਼ਦੀਕ ਹੈ. ਅਤੇ ਇੱਕ ਲੋਕੇਸ਼ਨ ਹੈ ਏਅਰਪੋਰਟ 'ਤੇ, ਕੁਈਨ ਏਅਰਪੋਰਟ 'ਤੇ ਕਲਾਰਕ 'ਤੇ. ਦੋ ਲੋਕੇਸ਼ਨ ਦਾ ਐਗਜੈਕਟ ਅਤਾ ਪਤਾ ਦੋਨੇ ਬ੍ਰੈਂਪਟਨ ਦੇ ਵਿੱਚ ਹੀ ਨੇ, ਤੁਸੀਂ ਅਤਾ ਪਤਾ ਆਨਲਾਈਨ ਲੱਭ ਸਕਦੇ ਹੋ. ਸਰਚ ਕਰੋ ਅਪਲਾਇੰਸ ਜੰਕਸ਼ਨ ਬ੍ਰੈਂਪਟਨ. ਤੁਹਾਨੂੰ ਵੱਡਾ ਫਲੈਟ ਸਕਰੀਨ ਟੀਵੀ ਚਾਹੀਦਾ, ਐਬਸੋਲੂਟਲੀ ਲੋਅ ਪ੍ਰਾਈਸ ਮਿਲ ਜੂਗਾ. ਮੈਨੂੰ ਪਤਾ ਹੈ ਕਿਉਂਕਿ ਹੁਣੇ ਮੇਰਾ ਕਜ਼ਨ ਜਿਹੜਾ UFC ਹੋਈ ਆ ਸੈਟਰਡੇ ਅਤੇ ਅਰਜਨਟੀਨ ਦਾ ਮੈਚ ਹੋਇਆ, 85-inch ਟੀਵੀ ਇੱਥੋਂ ਹੀ ਚੱਕ ਕੇ ਲੈ ਕੇ ਆਇਆ, ਰਾਈਡ ਵੇ ਹੀ ਮਿਲ ਗਿਆ ਸੀ, ਬਹੁਤ ਹੀ ਕਮਾਲ ਦੀ ਪ੍ਰਾਈਸ ਦੇ ਵਿੱਚ, ਅਨਬਲੀਵਬਲ ਪ੍ਰਾਈਸ ਦੇ ਵਿੱਚ. ਪਰ ਵੱਡੇ ਫਲੈਟ ਸਕਰੀਨ ਟੀਵੀਜ਼ ਤੋਂ ਇਲਾਵਾ ਤੁਹਾਨੂੰ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਅਤੇ ਨਾਲ ਦੀ ਨਾਲ ਸਾਊਂਡ ਬਾਰਸ, ਟੀਵੀ, ਸਭ ਕੁਝ ਦਾ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਹੈ. ਦੋ ਲੋਕੇਸ਼ਨ ਹੈ ਬ੍ਰੈਂਪਟਨ ਦੇ ਵਿੱਚ, ਇੱਕ ਹੈ ਏਅਰਪੋਰਟ 'ਤੇ ਕੁਈਨ ਦੇ ਲਾਗੇ ਏਅਰਪੋਰਟ 'ਤੇ ਕਲਾਰਕ 'ਤੇ, ਦੂਜੀ ਹੈ ਮਿਸਿਸਾਗਾ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ, ਰਿਵਰਮਾਉਂਟ ਰੋਡ 'ਤੇ. ਬਾਈ ਜੀ, ਸਤਿ ਸ਼੍ਰੀ ਅਕਾਲ ਜੀ.
1: ਥੈਂਕ ਯੂ ਸੋ ਮਚ ਸਮਰਾਜ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ. ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਜਿੱਥੇ ਕਿ ਬਾਕਸਿੰਗ ਵੀਕ ਇਨ ਜੁਲਾਈ ਦੀ ਸੇਲ ਇਸ ਟਾਈਮ ਅਪਲਾਈਂਸ ਜੰਕਸ਼ਨ ਤੇ ਚੱਲ ਰਹੀ. ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹ ਸੈਮਸੰਗ ਬ੍ਰਾਂਡ ਦਾ 3-piece ਦਾ ਕਿਚਨ ਸੈੱਟ ਦਾ ਬੰਡਲ ਹੈ, ਜਿਹਦੇ ਵਿੱਚ 36-inch ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ. $5,500 ਦੀ ਵੈਲਿਊ ਦਾ 3 premium appliances ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਇਸ ਬਾਕਸਿੰਗ ਵੀਕ ਇਨ ਜੁਲਾਈ ਸੇਲ ਤੇ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ. ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 ਇਸ ਬਾਕਸਿੰਗ ਵੀਕ ਇਨ ਜੁਲਾਈ ਸੇਲ ਦੇ ਵਿੱਚ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਉੱਪਰ, ਜਿਹਦੇ ਵਿੱਚ ਕਿਚਨਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ, ਜੀ ਈ ਤੇ ਫਰਿਜਡੇਅਰ ਵਰਗੇ ਬ੍ਰਾਂਡਸ ਦੇ ਉੱਪਰ ਤੁਸੀਂ ਇਹ ਡੀਲਸ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ 65 inch ਦਾ ਐਲ ਜੀ ਬ੍ਰਾਂਡ ਦਾ ਐਲ ਈ ਡੀ ਸਮਾਰਟ 4K ਟੀਵੀ ਹੈ, ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ 699 ਤੇ 98 inch 98 inch ਦਾ ਸੈਮਸੰਗ ਬ੍ਰਾਂਡ ਦਾ ਬਿਗ ਸਕਰੀਨ ਐਲ ਈ ਡੀ ਸਮਾਰਟ 4K ਟੀਵੀ $3500 ਦੀ ਪ੍ਰਾਈਸ ਤੋਂ ਘਟਾ ਕੇ $1899 ਚ ਬੋਕਸਿੰਗ ਵੀਕ ਇਨ ਜੁਲਾਈ ਸੇਲ ਤੇ ਤੁਸੀਂ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਸਮਰਾਜ।
0: ਥੈਂਕ ਯੂ ਵੀ ਮੱਚ ਦੋਸਤੋ। ਘਰੇ ਨਵਾਂ ਵੱਡਾ ਫਲੈਟ ਸਕਰੀਨ ਟੀਵੀ ਲਿਆਉਣਾ, ਨਵੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਜਿਹੜੇ ਮਰਜ਼ੀ ਪ੍ਰਾਈਸ ਰੇਂਜ ਦੇ ਵਿੱਚ, ਚਾਹੇ ਕੋਈ ਘੱਟ ਹਾਈਟ ਦੀਆਂ ਤੁਹਾਨੂੰ ਬੇਸਮੈਂਟ 'ਚ ਰੱਖਣ ਵਾਲੀਆਂ ਜਾਂ ਰੈਂਟ ਆਫ ਪ੍ਰਾਪਰਟੀ 'ਚ ਰੱਖਣ ਵਾਲੀਆਂ ਜਾਂ ਗਰਾਜ ਦੇ ਵਿੱਚ ਜਾਂ ਬੇਸਮੈਂਟ 'ਚ ਰੱਖਣ ਵਾਲੀਆਂ ਤੁਹਾਨੂੰ ਅਪਲਾਈਸਿਸ ਚਾਹੀਦੀਆਂ ਨੇ, ਚਾਹੇ ਤੁਹਾਨੂੰ ਹਾਈ ਐਂਡ ਬਿਲਟ ਇਨ ਅਪਲਾਈਸਿਸ ਚਾਹੀਦੀਆਂ ਨੇ, ਦੋ ਲੋਕੇਸ਼ਨ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ। ਬ੍ਰੈਂਪਟਨ ਦੇ ਵਿੱਚ ਪਹਿਲੀ ਲੋਕੇਸ਼ਨ ਹੈ ਮਿਸ ਸਾਗਰ ਰੋਡ ਅਤੇ ਸਟੀਲਸ ਦੇ ਬਿਲਕੁਲ ਨਜ਼ਦੀਕ, ਰਿਵਰਮਾਉਂਟ ਪਲਾਜ਼ਾ, ਰਿਵਰਮਾਉਂਟ ਸਟਰੀਟ, ਅਤੇ ਦੂਜੀ ਲੋਕੇਸ਼ਨ ਹੈ ਰਾਈਟ ਬਾਈ ਏਅਰਪੋਰਟ ਕੁਈਨ ਏਅਰਪੋਰਟ ਕਲਾਰਕ। ਗੂਗਲ ਸਰਚ ਕਰ ਲਓ ਅਪਲਾਈਸ ਜੰਕਸ਼ਨ ਅਤੇ ਤੁਹਾਨੂੰ ਉੱਥੇ ਜਾ ਕੇ ਕਮਾਲ ਦੀ ਸਲੈਕਸ਼ਨ ਮਿਲਣੀ ਆ ਅਪਲਾਈਸਿਸ ਅਤੇ ਟੀਵੀਸ ਤੇ, ਪਲੱਸ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ। ਪਹਿਲਾਂ ਸਾਰਾ ਕੁਝ ਪਤਾ ਕਰ ਲਓ, ਐਂਡ ਦੇ ਵਿੱਚ ਜਾ ਕੇ ਕਹੋ ਕਿ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, ਹੁਣ ਦੋ ਡਿਸਕਾਊਂਟ ਅਤੇ ਨਾਲ ਦਾ ਤੋਹਫਾ ਵੀ ਮਿਲੂਗਾ, ਸਿੰਪਲ ਐਜ਼ ਦੈਟ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਆ ਜਿਹੜੇ ਹਾਂ ਦੋਸਤੋ, ਨਾਲ ਦੀ ਨਾਲ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਅਗਲੇ ਸਪਾਂਸਰ ਦੇ ਨਾਲ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਸਾਡੇ ਨਾਲ ਹੁਣ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਜਿਨ੍ਹਾਂ ਦਾ ਫੋਨ ਨੰਬਰ ਹੈ 416-710-7524, 416-710-7524। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸਮਰਾਜ ਵੀਰੇ ਤੇ ਨਾਲ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਭਾਜੀ, ਇੱਕ ਮੋਰਗੇਜ ਦੇ ਵਿੱਚ, ਲੋਨ ਲੈਂਡਿੰਗ ਦੇ ਵਿੱਚ ਕਾਨਸੈਪਟ ਹੈ, ਟਰਮ ਹੈ ਰੀਫਾਈਨੈਂਸਿੰਗ। ਅਕਸਰ ਹੀ ਇਸ ਫਰੇਜ਼ ਨੂੰ, ਇਸ ਵਰਡ ਨੂੰ ਥਰੋ ਅਰਾਊਂਡ ਕੀਤਾ ਜਾਂਦਾ ਹੈ, ਪਰ ਸ਼ਾਇਦ ਸਾਰੇ ਲੋਕਾਂ ਨੂੰ ਇਹਦੀ ਚੰਗੀ ਤਰ੍ਹਾਂ ਸਮਝ ਨਹੀਂ ਹੈਗੀ। ਸੋ ਇਹ ਦੱਸੋ ਕਿ ਜੇਕਰ ਕਿਸੇ ਨੇ ਆਪਦੇ ਪ੍ਰਾਪਰਟੀ ਨੂੰ, ਆਪਦੇ ਘਰ ਨੂੰ, ਮੋਰਗੇਜ ਨੂੰ ਰੀਫਾਈਨੈਂਸ ਕਰਨਾ ਵੀ ਹੈ, ਇਹਦਾ ਹੁਣ ਫਾਇਦਾ ਕੀ ਹੈ, ਨੁਕਸਾਨ ਵੀ ਕੀ ਹੋ ਸਕਦਾ, ਅਤੇ ਕੋਈ ਸਹੀ ਟਾਈਮਿੰਗ ਵੀ ਹੁੰਦੀ ਆ ਜੋ ਜਦੋਂ ਮਰਜ਼ੀ ਕਰ ਸਕਦੇ ਹਾਂ, ਅਤੇ ਇਹਦੇ ਨਾਲ ਮੇਨ ਗੱਲ ਤਾਂ ਇਹ ਆ ਕਿ ਬੰਦੇ ਦਾ ਫਾਇਦਾ ਕੀ ਹੋ ਸਕਦਾ, ਇਹ ਸਮਝਾਓ।
2: ਬਿਲਕੁਲ ਸਮਰਾਜ ਵੀਰੇ, ਦੇਖੋ ਫਾਇਦੇ ਬਹੁਤ ਜ਼ਿਆਦਾ ਨੇ, ਮੈਂ ਨੁਕਸਾਨ ਇੱਕ ਪਹਿਲਾਂ ਸਿਰਫ ਦੱਸਣਾ ਚਾਹੂੰਗਾ, ਕਿਉਂਕਿ ਜ਼ਿਆਦਾਤਰ ਇਹਨੇ ਇੱਕ ਹਿਊਮਨ ਟੈਂਡੈਂਸੀ ਹੈਗੀ ਵੀ ਮਾੜੀ ਚੀਜ਼ ਨੂੰ ਪਹਿਲਾਂ ਦੇਖਣਾ ਮਾੜਾ ਕੀ ਆ। ਮਾੜਾ ਸਿਰਫ ਤੋਂ ਸਿਰਫ ਬਾਈ ਜੀ ਇਹਦੇ ਵਿੱਚ ਕੀ ਹੁੰਦਾ, ਤੁਹਾਨੂੰ ਪੈਨਲਟੀ ਦਾ ਡਰ ਹੁੰਦਾ ਵੀ ਪੈਨਲਟੀ ਕਿੰਨੀ ਕੁ ਪੈ ਜੂਗੀ। ਬਟ ਬਥੇਰੀ ਵਾਰੀ ਮੈਂ ਭੈਣ ਭਰਾਵਾਂ ਨੂੰ ਕਹਿੰਦਾ ਹੁੰਦਾ, ਜਿਹੜੀ ਪੈਨਲਟੀ ਨੂੰ ਲੈ ਕੇ ਗੱਲ ਆ, ਤੁਸੀਂ ਆਪਣੇ ਆਪ ਆਪਣੇ ਬੈਂਕ ਨੂੰ ਫੋਨ ਕਰਕੇ ਪੁੱਛ ਸਕਦੇ ਹੋ। ਜੇ ਕੋਈ ਵੀ ਭੈਣ ਭਰਾ ਅੱਜ ਕੱਲ੍ਹ ਦੇ ਵਿੱਚ ਬੈਂਕ ਨੂੰ ਫੋਨ ਲਾ ਕੇ ਪੁੱਛਦਾ ਨਾ, ਤੁਹਾਨੂੰ ਜਦੋਂ ਤੱਕ ਤੁਹਾਡੀ ਟਰਮ ਫਿਨਿਸ਼ ਹੋਣੀ ਆ ਉਦੋਂ ਤੱਕ ਤੁਹਾਡੇ ਬਾਏ ਡੇ ਕੈਲਕੂਲੇਸ਼ਨ ਕਰਕੇ ਤੁਹਾਨੂੰ ਦੱਸ ਦੇਣਗੇ ਬਾਈ ਜੀ ਤੁਹਾਨੂੰ ਇੰਨੀ ਕੁ ਪੈਨਲਟੀ ਪੈਣੀ ਆ। ਤੇ ਬਥੇਰੀ ਵਾਰੀ ਇਹ ਹੁੰਦਾ ਪੈਨਲਟੀ ਤੁਹਾਡੀ ਕਵਰ ਹੋ ਜਾਂਦੀ, ਤੁਹਾਨੂੰ ਜਿਹੜਾ ਆਪਾਂ ਕੈਸ਼ਬੈਕ ਦਵਾ ਦਈਦਾ। ਸੋ ਸਿਰਫ ਤੋਂ ਸਿਰਫ ਇੱਕ ਚੀਜ਼ ਕਰਕੇ ਤੁਸੀਂ ਬਾਕੀ ਜਿੰਨੇ ਬੈਨੀਫਿਟਸ ਨੇ ਉਹ ਭੁਲਾ ਦਿੰਦੇ ਹੋ। ਹੁਣ ਬੈਨੀਫਿਟ ਕੀ ਆ ਸਮਰਾਜ ਵੀਰੇ ਉਹ ਦੱਸਦਾ। ਦੇਖੋ ਹੁਣ ਘਰਾਂ ਦੀ ਕੀਮਤਾਂ ਡਿੱਗਦੀਆਂ ਜਾ ਰਹੀਆਂ ਨੇ, ਜੇ ਅੱਜ ਤੁਹਾਨੂੰ ਪਤਾ ਤੁਹਾਡੀ ਘਰ ਦੀ ਕੀਮਤ ਜਿਹੜੀ ਹੈਗੀ ਆ ਤੇ ਆਉਂਦੇ ਸਮੇਂ 'ਚ ਤੁਹਾਨੂੰ ਪਤਾ ਤੁਹਾਡੀ ਕੀਮਤ ਡਿੱਗ ਜਾਣੀ ਆ, ਤੇ ਕਿਉਂ ਨਾ ਤੁਸੀਂ ਜਿਹੜੇ ਘਰ ਦੇ ਵਿੱਚੋਂ ਪੈਸੇ ਨਿਕਲਦੇ ਆ ਉਹ ਅੱਜ ਕਢਵਾ ਲਓ। ਕੱਲ੍ਹ ਨੂੰ ਕੀ ਪਤਾ ਬੈਂਕਾਂ ਪਾਲਿਸੀਆਂ ਚੇਂਜ ਕਰ ਦੇਣ, ਜਿਹੜੀ ਅੱਜ ਤੁਹਾਡੇ ਘਰ ਦੀ ਵੈਲਿਊ ਪੈ ਰਹੀ ਆ ਉਹ ਕੱਲ੍ਹ ਨੂੰ ਸ਼ਾਇਦ ਨਾ ਪਵੇ। ਦੂਸਰੀ ਫਾਇਦੇ ਵਾਲੀ ਗੱਲ, ਜੇ ਤੁਹਾਡੇ ਕੋਲ ਅੱਜ ਤੱਕ ਲਾਈਨ ਆਫ ਕ੍ਰੈਡਿਟ ਨਹੀਂ ਸੀ ਬਣੀ, ਨਵੇਂ ਲੈਂਡਰ ਕੋਲ ਜਾਵਾਂਗੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਬਣਦੀ ਹੈ। ਜਿਵੇਂ ਜਿਵੇਂ ਤੁਹਾਡਾ ਜਿਹੜਾ ਬਕਾਇਆ ਆ ਆਊਟਸਟੈਂਡਿੰਗ ਬੈਲੈਂਸ ਆ, ਜਿਵੇਂ ਜਿਵੇਂ ਉਹ ਘਟੀ ਜਾਊਗਾ ਉਵੇਂ ਉਵੇਂ ਬਾਈ ਜੀ ਤੁਹਾਡੀ ਲਾਈਨ ਆਫ ਕ੍ਰੈਡਿਟ ਬਣ ਜੂਗੀ। ਤੀਸਰੀ ਫਾਇਦੇ ਵਾਲੀ ਗੱਲ, ਤੁਹਾਨੂੰ ਕੈਸ਼ ਬੈਕ ਦਵਾਵਾਂਗੇ। ਚੌਥੀ ਫਾਇਦੇ ਵਾਲੀ ਗੱਲ, ਜਿੱਥੇ ਤੁਸੀਂ ਅੱਜ ਜੇ ਕਿਸੇ ਵੀ ਲੈਂਡਰ ਨਾਲ ਸਟੱਕ ਹੋ, ਇਹ ਨਹੀਂ ਵੀ ਤੁਸੀਂ ਹਮੇਸ਼ਾ ਸਕੈਜੂਲ ਏ ਨਾਲੇ ਬੈਠੇ ਹੋ, ਕਈ ਭੈਣ ਭਰਾ ਪ੍ਰਾਈਵੇਟ ਲਈ ਬੈਠੇ ਨੇ, ਕਈ ਭੈਣ ਭਰਾ ਬੀ ਲੈਂਡਰ ਨਾਲ ਸਟੱਕ ਬੈਠੇ ਨੇ, ਉਹਨਾਂ ਦੇ ਇੰਟਰਸਟ ਰੇਟ ਜ਼ਿਆਦਾ ਹੁੰਦੇ ਹੈਗੇ। ਜੇ ਤੁਸੀਂ ਉੱਥੋਂ ਸਵਿੱਚ ਕਰਕੇ ਨਵੇਂ ਬੈਂਕ ਨਾਲ ਆਉਂਗੇ, ਤੁਹਾਡੀ 3.5-4% ਦੇ ਵਿੱਚ ਵਿੱਚ ਨਵੀਂ ਇੰਟਰਸਟ ਰੇਟ ਮੌਰਗੇਜ ਬਣ ਜੂਗੀ। ਪੰਜਵੀਂ ਫਾਇਦੇ ਵਾਲੀ ਗੱਲ, ਜਿਹੜੇ ਤੁਹਾਡੇ ਵੱਖਰੋ ਵੱਖਰੇ ਕਰਜ਼ੇ ਚੱਕੇ ਹੋਏ ਨੇ, ਬਥੇਰੀ ਵਾਰੀ ਭੈਣ ਭਰਾ ਇਸ ਚੀਜ਼ ਤੋਂ ਫਰਸਟ੍ਰੇਟ ਹੁੰਦੇ ਨੇ, ਪੰਜ ਸੱਤ ਕ੍ਰੈਡਿਟ ਕਾਰਡ ਹੁੰਦੇ, ਲਾਈਨ ਆਫ ਕ੍ਰੈਡਿਟ ਹੁੰਦੀ, ਕਦੀ ਕਿਹਦੀ ਪੇਮੈਂਟ ਨਿਕਲਣੀ, ਕਦੀ ਕਿਹਦੀ ਪੇਮੈਂਟ ਨਿਕਲਣੀ ਹੈ, ਜੇ ਤੁਹਾਡੀ ਸਾਰੀ ਉਹ ਪੇਮੈਂਟ ਇੱਕ ਛੱਤ ਹੇਠ ਆ ਜਾਵੇ, ਕਹਿਣ ਤੋਂ ਭਾਵ ਤੁਹਾਡਾ ਸਾਰਾ ਹੀ ਮੋਰਗੇ ਦੇ ਵਿੱਚ ਕਨਵਰਟ ਹੋ ਜਾਵੇ 3.5-4% ਦੇ ਇੰਟਰਸਟਰੇਟ 'ਤੇ। ਸੋ ਫਾਇਦੇ ਹੀ ਫਾਇਦੇ ਨੇ, ਸਿਰਫ ਅਤੇ ਸਿਰਫ ਇੱਕ ਚੀਜ਼ ਨੂੰ ਦੇਖ ਕੇ ਤੁਸੀਂ ਆਪਦੀ ਰੀਫਾਈਨੈਂਸਿੰਗ ਆਪਸ਼ਨਸ ਨੂੰ ਲੈ ਕੇ ਬੰਦ ਨਾ ਰੱਖਿਆ ਕਰੋ ਆਪਦੇ ਰਾਹ। ਜੇ ਤੁਹਾਡਾ ਅੱਜ ਘਰ ਦੇ ਵਿੱਚੋਂ ਕੋਈ ਪੈਸਾ ਨਿਕਲਦਾ, ਜ਼ਰੂਰ ਕਢਵਾ ਕੇ ਰੱਖੋ, ਕਿਉਂਕਿ ਆਉਂਦੇ ਟਾਈਮ ਦਾ ਫਿਊਚਰ ਦਾ ਹਰ ਇੱਕ ਇੰਡੀਵਿਜੁਅਲ ਨੂੰ ਪਤਾ ਹੁੰਦਾ ਉਹਨੂੰ ਕਦੋਂ ਪੈਸੇ ਦੀ ਲੋੜ ਪੈਣੀ ਹੈ। ਉਹ ਭਾਵੇਂ ਤੁਹਾਡੇ ਬੱਚਿਆਂ ਦੀ ਵਿਆਹ ਸ਼ਾਦੀ ਹੈ, ਬੇਸਮੈਂਟ ਨੂੰ ਲੈ ਕੇ ਤੁਹਾਨੂੰ ਪੈਸੇ ਚਾਹੀਦੇ ਨੇ, ਕਿਉਂਕਿ ਫਿਰ ਜੇ ਖੜ੍ਹੇ ਪੈਰ ਤੁਸੀਂ ਪੈਸੇ ਨੂੰ ਐਕਸੈਸ ਕਰੋਗੇ ਤੁਹਾਨੂੰ ਹਮੇਸ਼ਾ ਮਹਿੰਗੇ ਭਾਅ ਦਾ ਮਿਲਣਾ। ਪਲੈਨਿੰਗ ਆਪਣੀ ਪਹਿਲਾਂ ਕਰਕੇ ਚੱਲੋ, ਕਦੀ ਖਤਰਾ ਨਹੀਂ ਖਾਓਗੇ ਫਾਈਨੈਂਸ ਦੇ ਵਿੱਚ, ਇਹ ਗੱਲ ਦਾ ਮੇਰਾ ਪਿਛਲੇ 10 ਸਾਲ ਦਾ ਤਜਰਬਾ ਬਾਈ ਜੀ। ਸੋ ਕਿਸੇ ਵੀ ਭੈਣ ਭਰਾ ਨੇ ਮੋਰਗੇਜ ਸੰਬੰਧੀ ਕੋਈ ਵੀ ਸਵਾਲ ਹੈ ਤੁਹਾਡਾ, ਉਹ ਭਾਵੇਂ ਰੈਜੀਡੈਂਸ਼ੀਅਲ ਹੈ ਭਾਵੇਂ ਕਮਰਸ਼ੀਅਲ ਹੈ, ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਯੂਨਿਟ ਬੁੱਕ ਕਰਾਏ ਕੈਨੇਡਾ ਵਾਈਡ, ਕਿਤੇ ਵੀ ਕੋਈ ਸ਼ਾਰਟਫਾਲ ਆ ਰਹੀ ਹੈ, ਕੋਈ ਫਾਈਨੈਂਸ਼ੀਅਲ ਬਰਡਨ ਨਾਲ ਜੂਝ ਰਹੇ ਹੋ, ਕਿਸੇ ਤਰੀਕੇ ਦਾ ਸਵਾਲ ਹੈ ਤੁਹਾਡਾ, ਸਲਾਹ ਦਾ ਕੋਈ ਮੁੱਲ ਨਹੀਂ, ਤੁਹਾਨੂੰ ਗੱਲ ਜਚੂਗੀ ਹਮੇਸ਼ਾ ਕਹਿੰਦਾ ਹੁਣ, ਤਾਂ ਹੀ ਆਪਾਂ ਅਗਾਂਹ ਵਧਾਂਗੇ, ਤੁਸੀਂ ਹੀ ਅਲਟੀਮੇਟਲੀ ਪੇਪਰਾਂ 'ਤੇ ਸਾਈਨ ਕਰਨੇ ਨੇ, ਬਟ ਆਈਡੀਆ ਤੁਹਾਨੂੰ ਜਿਹੜੀ ਸਲਾਹ ਦਊਂਗਾ ਪੂਰੀ ਫਾਇਦੇ ਦੀ ਦਊਂਗਾ, ਤਾਂ ਹੀ ਆਪਾਂ ਅਗਾਂਹ ਵਧਣਾ। ਨੰਬਰ ਇੱਕ ਵਾਰੀ ਦੱਸ ਦਿੰਦਾ, 416-710-7524, 416-710-7524। ਕਿਸੇ ਤਰੀਕੇ ਦਾ ਮੋਰਗੇ ਦੇ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈ, ਬਿਨਾਂ ਝਿਜਕੇ ਫੋਨ ਕਰ ਲਓ, 7 ਦਿਨ ਫੋਨ ਅਵੇਲੇਬਲ ਹੈ, ਕੋਈ 9-5 ਵਾਲਾ ਟਾਈਮਿੰਗ ਨਹੀਂ ਗਾ, ਐਨੀ ਟਾਈਮ ਯੂ ਗੈਸ ਕੈਨ ਕਾਲ ਮੀ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ ਜੀ, 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਦਿੱਤਾ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਦੇ ਨਾਲ, ਜਿਨ੍ਹਾਂ ਦਾ ਫੋਨ ਨੰਬਰ ਹੈ 416-710-7524, 416-710-7524। ਦੋਸਤੋ, ਪਿਛਲੇ ਵੀਕਐਂਡ 'ਤੇ ਤਾਂ ਟੋਰਾਂਟੋ ਸ਼ਹਿਰ ਨੂੰ ਤਾਂ ਅਨਫੋਰਚੁਨੇਟਲੀ ਗੈਂਗਲੈਂਡ ਬਣਾਇਆ ਗਿਆ, ਮਲਟੀਪਲ ਡਿਫਰੈਂਟ ਸ਼ੂਟਿੰਗਸ, ਡੈਥਸ ਅਤੇ ਇੰਜਰੀਜ਼ ਦੇ ਨਾਲ, ਜਿਸ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਯਕੀਨ ਦਿਲਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸ਼ਹਿਰ ਸੇਫ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਦੇ ਵਿੱਚ ਘੱਟ ਹੀ ਗੋਲੀਆਂ ਫਾਇਰ ਹੋਈਆਂ ਨੇ, ਘੱਟ ਹੀ ਗੋਲੀਆਂ ਨਾਲ ਕਤਲ ਕੀਤੇ ਗਏ ਨੇ, ਪਰ ਇੱਕ ਟੋਰਾਂਟੋ ਸਿਟੀ ਕੌਂਸਲਰ ਨੇ ਧੱਕੇ ਦੇ ਨਾਲ ਹੀ ਪੋਡੀਅਮ 'ਤੇ ਪਹੁੰਚ ਕੇ ਪੁਲਿਸ ਦੇ ਸਾਹਮਣੇ ਖੜ ਕੇ ਕਿਹਾ ਕਿ ਯਾਰ ਕੁਛ ਵੀ ਨਹੀਂ ਸੇਫ ਹੈ, ਜੇਕਰ ਸਾਡੇ ਇੰਨੇ ਪੁਰਾਣੇ ਪਬਲਿਕ ਇਵੈਂਟਸ ਹੀ ਨਹੀਂ ਸੇਫ ਹਨ, ਆਮ ਬੰਦਾ ਕਿੱਥੋਂ ਸੇਫ ਹੋ ਜੂਗਾ, ਸੇਫ ਦੀ ਕਾਹਦੀ ਗੱਲ ਕਰ ਰਹੇ ਹੋ, ਲੋਕ ਤਾਂ ਹੁਣ ਬਾਹਰ ਜਾਣ ਤੋਂ ਡਰੇ ਹੋਏ ਨੇ, ਜਿਹੜੇ ਲੋਕ ਬਾਹਰ ਜਾਂਦੇ ਸੀ ਖਾਸ ਸਮਰ ਦੇ 1-2 ਮਹੀਨੇ ਹੁੰਦੇ ਆ, ਹੁਣ ਤਾਂ ਹੋਰ ਡਰ ਗਏ ਨੇ, ਅਤੇ ਇਹਨਾਂ ਕ੍ਰਿਮੀਨਲ ਤਗਜ਼ ਨੂੰ ਕਦੇ ਵੀ ਨਹੀਂ ਬੇਲ ਮਿਲਣੀ ਚਾਹੀਦੀ ਹੈ, ਜ਼ਿਆਦਾ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜਾ ਕੰਮ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਿਰਫ ਅਤੇ ਸਿਰਫ ਮਾਰਕ ਕਾਰਨੀ ਦੇ ਫੈਡਰਲ ਗਵਰਨਮੈਂਟ ਦੇ ਜੁਰਿਸਡਿਕਸ਼ਨ ਦੇ ਵਿੱਚ ਹੈ, ਫੋਰ ਕ੍ਰਿਮੀਨਲ ਕੋਡ ਰਿਫੋਰਮ ਐਂਡ ਬੇਲ ਰਿਫੋਰਮ, ਸਿਰਫ ਅਤੇ ਸਿਰਫ ਫੈਡਰਲ ਸਰਕਾਰ ਹੀ ਇਹਦੇ ਬਾਰੇ ਕੁਝ ਕਰ ਸਕਦੀ ਹੈ, ਪਰ 2015 ਤੋਂ ਲੈ ਕੇ ਹੁਣ ਤੱਕ ਦੋਸਤੋ ਇਹਨਾਂ ਨੇ ਕੱਖ ਹੀ ਨਹੀਂ ਕੀਤਾ ਹੈ। ਆਈ ਵੰਡਰ ਵਾਈ। ਸੈਟਰਡੇ 11 July 2026 ਰਾਤ 8 ਵਜੇ ਤੋਂ ਬਾਅਦ ਤਕਰੀਬਨ 13,000 ਲੋਕ ਟੋਰਾਂਟੋ ਸ਼ਹਿਰ ਦੇ ਵਿੱਚ ਸੇਂਟ ਕਲੇਅਰ ਐਵਨਿਊ ਵੈਸਟ ਐਂਡ ਆਰਲਿੰਗਟਨ ਐਵਨਿਊ ਦੇ ਏਰੀਆ ਦੇ ਵਿੱਚ ਸੀ। ਐਨੂਅਲ ਸਾਲਸਾ ਔਨ ਸੇਂਟ ਕਲੇਅਰ ਪਰਿਵਾਰਕ ਫੈਸਟੀਵਲ ਦੇ ਲਈ ਜਦੋਂ ਅਚਾਨਕ ਗਨ ਸ਼ਾਟਸ ਫਾਇਰ ਹੋਈਆਂ, ਟੋਰਾਂਟੋ ਪੁਲਿਸ ਦੇ ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ 2 ਇੰਡੀਵਿਜੁਅਲਸ ਨੇ ਗਨ ਫਾਇਰ ਐਕਸਚੇਂਜ ਕੀਤੀ, ਯਾਨੀ ਕਿ ਇੰਨੀ ਭੀੜ ਦੇ ਵਿੱਚ, ਇੰਨੇ ਇਕੱਠ ਦੇ ਵਿੱਚ ਹੀ, ਇੰਨੇ ਜ਼ਿਆਦਾ ਪਰਿਵਾਰ ਹੋਣ ਦੇ ਬਾਵਜੂਦ ਵੀ ਗੋਲੀਆਂ ਇੱਕ ਦੂਜੇ ਦੇ ਵੱਲ ਫਾਇਰ ਕੀਤੀਆਂ, ਇੰਨੇ ਜ਼ਿਆਦਾ ਕਰਾਊਡ ਦੇ ਵਿੱਚ ਭੱਜਦੇ ਹੀ ਹੋਏ, ਜਿਸ ਤੋਂ ਬਾਅਦ 2 ਜਾਣਿਆਂ ਦੀ ਮੌਤ ਹੋ ਚੁੱਕੀ ਹੈ, ਦੋਨਾਂ ਨੂੰ ਟਾਰਗੇਟਿਡ ਸ਼ੂਟਿੰਗ ਦੇ ਵਿੱਚ ਹੀ ਉਹਨਾਂ ਦਾ ਕਤਲ ਕੀਤਾ ਗਿਆ ਹੈ, ਅਤੇ 4 ਜਾਣਿਆਂ ਨੂੰ, ਬੇਕਸੂਰ ਲੋਕਾਂ ਨੂੰ ਗਨਸ਼ਾ ਊਨਸ ਨਾਲ ਹਾਸਪਿਟਲਾਈਜ਼ ਕੀਤਾ ਗਿਆ ਹੈ। ਮਲਟੀਪਲ ਹੋਰ ਲੋਕ ਨਾਨ ਗਨਸ਼ਾ ਊਨਸ ਤੋਂ ਵੀ ਮੇ ਬੀ ਬੀਂਗ ਟ੍ਰੈਂਪਲਡ ਜਾਂ ਕਿਸੇ ਨਾ ਹੋਰ ਤਰੀਕੇ ਦੇ ਨਾਲ ਵੀ ਜ਼ਖਮੀ ਹੋਏ ਨੇ, ਹਾਸਪਿਟਲਾਈਜ਼ ਹੋਏ ਨੇ। 3 ਅਲੱਗ ਕ੍ਰਾਈਮ ਸੀਨਸ ਤੋਂ 2 ਹਥਿਆਰ, ਫਾਇਰ ਆਰਮਸ ਰਿਕਵਰ ਕੀਤੇ ਗਏ ਨੇ, ਪਰ ਇੱਕ ਵੀ ਬੰਦੇ ਨੂੰ ਹਜੇ ਤੱਕ ਅਰੈਸਟ ਨਹੀਂ ਕੀਤਾ ਗਿਆ ਹੈ, ਅਤੇ ਕਿਉਂਕਿ ਇਹ ਇੱਕ ਇੰਨਾ ਕੰਪਲੈਕਸ ਇਨਵੈਸਟੀਗੇਸ਼ਨ ਹੈ, ਕੱਲ੍ਹ ਹੀ ਸਾਲਸਾ ਔਨ ਸੇਂਟ ਕਲੇਅਰ ਫੈਸਟੀਵਲ ਦੇ ਅਖੀਰਲੇ ਦਿਨ ਨੂੰ ਕੈਂਸਲ ਕਰਨਾ ਪਿਆ। ਆਬਵੀਅਸਲੀ ਕਿਸੇ ਨੇ ਪਹੁੰਚਣਾ ਤਾਂ ਹੈ ਨਹੀਂ ਸੀ, ਪਰ ਕੈਂਸਲ ਤਾਂ ਫਿਰ ਵੀ ਇਹਨੂੰ ਕੀਤਾ ਹੀ ਗਿਆ। ਸੋ ਅੱਜ 2 ਗਨਸ਼ਾ ਊਨ ਦੇ ਜਿਹੜੇ ਵਿਕਟਮ ਨੇ ਉਹਨਾਂ ਦੇ ਨਾਮ ਵੀ ਰਿਲੀਜ਼ ਕੀਤੇ ਗਏ ਨੇ, ਇਹਨਾਂ ਨੂੰ ਟਾਰਗੇਟਿਡ most likely gang related, gangster rap related. Apparently, online loki identify kar chuke ne ki ek Toronto da ilaka hai, unna da ek mashhoor te keh nahi sakde, but local Toronto rapper vi hai jida qatl kita gaya hai. ਪਤਾ ਲੱਗਿਆ ਹੈ ਕਿ ਦੋਨੇ ਬੰਦੇ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਸੋ ਪਤਾ ਨਹੀਂ ਕਿ ਦੋਨੇ ਹੀ ਇੱਕ ਤਰਫ ਦੇ ਸੀ ਜਾਂ ਇੱਕ ਦੂਜੇ ਦੇ ਐਂਟੀ ਸੀ ਆਪ ਸੀ ਇਹ ਨਹੀਂ ਹਜੇ ਤੱਕ ਦੱਸਿਆ ਗਿਆ ਇਫ ਦੇ ਵਰ ਆਪਸ ਔਰ ਜਾਂ ਫਿਰ ਇੱਕੋ ਹੀ ਸਾਈਡ ਦੇ ਬੰਦੇ ਨੇ ਪਰ 20 ਸਾਲ ਦਾ ਸੀਜ਼ਰ ਵਰਨਾਜ਼ਾ ਅਤੇ 25 ਸਾਲ ਦਾ ਸ਼ਖਵਾਨ ਖਵਾਸ਼ੀ ਦੇ ਬੋਥ ਡੈਡ ਬਾਕੀ ਚਾਰ ਗਨਸ਼ਾਟ ਵਿਕਟਮਸ ਰੋਂਗ ਪਲੇਸ ਰੋਂਗ ਟਾਈਮ ਪਰ ਫਿਕਰ ਨਾ ਕਰੋ ਟੋਰਾਂਟੋ ਬਹੁਤ ਸੇਫ ਸ਼ਹਿਰ ਹੈ ਰੋਂਗ ਪਲੇਸ ਰੋਂਗ ਟਾਈਮ ਇਨਸੈਂਟ ਬਾਈਸਟੈਂਡਰ ਦੇ ਕਸੂਰ ਲੋਕ ਹਨ ਚਾਰ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਨੇ ਪਰ ਟੋਰਾਂਟੋ ਪੁਲਿਸ ਦਾ ਕਹਿਣਾ ਚੰਗਾ ਭਲਾ ਸਭ ਕੁਝ ਚੱਲ ਰਿਹਾ ਹੈ ਉਸ ਰਾਤ ਨੂੰ ਟੋਰਾਂਟੋ ਪੁਲਿਸ ਨੇ ਤਾਂ ਐਕਟਿਵ ਸ਼ੂਟਰ ਵਾਰਨਿੰਗ ਰਿਲੀਜ਼ ਕੀਤੀ ਸੀ ਕਿਉਂਕਿ ਉਸ ਟਾਈਮ 'ਤੇ ਕਿਸੇ ਨੂੰ ਇੰਨੇ ਜ਼ਿਆਦਾ 13,000 ਬੰਦਿਆਂ ਦੇ ਵਿੱਚੋਂ ਕਿਹੜਾ ਕੋਈ ਪਤਾ ਲੱਗਿਆ ਕਿ ਕੋਈ ਆਤੰਕਵਾਦੀ ਆ ਕੋਈ ਟੈਰੋਰਿਸਟ ਹੈ ਕੋਈ ਪਾਗਲ ਹਿੱਲਿਆ ਹੋਇਆ ਬੰਦਾ ਹੈ ਗੋਲੀਆਂ ਫਾਇਰ ਕਰ ਰਿਹਾ ਹੈ ਜਾਂ ਅਟੈਕ ਹੋ ਰਿਹਾ ਹੈ ਪਤਾ ਨਹੀਂ ਸੀ ਕਿ ਕਿਹੜਾ ਕਿਸਮ ਦਾ ਸ਼ੂਟਰ ਜਾਂ ਮਲਟੀਪਲ ਸ਼ੂਟਰ ਹਨ ਪਰ ਹੁਣ ਸਾਰੇ ਸਬੂਤ ਪੁਆਇੰਟ ਕਰਦੇ ਨੇ ਕਿ ਇਹ ਇੱਕ ਆਨ ਗੋਇੰਗ ਲੋਕਲ ਗੈਂਗਸ ਦੇ ਆਪਸ ਦੇ ਵਿੱਚ ਹੀ ਦੁਸ਼ਮਣੀ ਦਾ ਕੇਸ ਹੈ ਜਿਹਦੇ ਵਿੱਚ ਬੇਕਸੂਰ ਲੋਕਾਂ ਨੂੰ ਪਬਲਿਕ ਨੂੰ ਖਤਰੇ 'ਚ ਪਾਇਆ ਗਿਆ ਤੁਸੀਂ ਵੀਡੀਓਜ਼ 'ਤੇ ਦੇਖੀਆਂ ਹੋਣੀਆਂ ਹਨ ਜਿਹਦੇ ਵਿੱਚ ਹਜ਼ਾਰਾਂ ਹੀ ਲੋਕ ਭੱਜ ਰਹੇ ਨੇ ਬੰਦੇ ਵੀ ਔਰਤਾਂ ਵੀ ਬਜ਼ੁਰਗ ਵੀ ਬੱਚੇ ਵੀ ਅੱਧੇ ਤਾਂ ਇੱਕ ਦੂਜੇ ਨੂੰ ਧੱਕੇ ਮਾਰ ਕੇ ਇੱਕ ਦੂਜੇ ਨੂੰ ਟ੍ਰੈਂਪਲ ਹੀ ਕਰ ਰਹੇ ਨੇ ਕਿਉਂਕਿ ਸਾਰਿਆਂ ਨੂੰ ਆਪਣੀ ਆਪ ਦੀ ਜਾਨ ਬਹੁਤ ਪਿਆਰੀ ਹੈ ਕਈ ਗੱਡੀਆਂ ਦੇ ਪਿੱਛੇ ਦੁਕਾਨਾਂ ਦੇ ਵਿੱਚ ਹੀ ਲੁਕੇ ਹੋਏ ਨੇ ਤੁਸੀਂ ਸਾਫ਼ ਵੀਡੀਓ 'ਚ ਦੇਖ ਸਕਦੇ ਹੋ ਇੱਕ ਵੀਡੀਓ ਹੈ ਜਿਹਦੇ ਵਿੱਚ ਪੈਰਾਮੈਡਿਕਸ ਦਾ ਇੱਕ ਔਰਤ ਨੂੰ ਬਲੱਡ ਦੇ ਨਾਲ ਹੀ ਲਿਬੜੀ ਹੋਈ ਲੱਗਦਾ ਤਾਂ ਹੈ ਕਿ ਆਪ ਗੰਗਸ਼ਾ ਹੋਣ ਤੋਂ ਸਫ਼ਰ ਕਰ ਰਹੀ ਇੱਕ ਔਰਤ ਨੂੰ ਹੌਲੀ ਹੌਲੀ ਤੁਰ ਕੇ ਹੀ ਟ੍ਰਾਂਸਫਰ ਕਰ ਰਹੇ ਨੇ ਕਿਉਂਕਿ ਹੋਰ ਕੋਈ ਤਰੀਕਾ ਹੈ ਨਹੀਂ ਸੀ ਇਹਨੂੰ ਸੀਨ ਦੇ ਵਿੱਚੋਂ ਕੱਢਣ ਲਈ ਆਬਵੀਅਸਲੀ ਐਂਬੂਲੈਂਸ ਨਿਕਲ ਸਕਦੀ ਨਹੀਂ ਹੈਗੀ ਕਾਫੀ ਅਲੱਗ ਅਲੱਗ ਡਿਫਰੈਂਟ ਵੀਡੀਓਜ਼ ਥਾਊਜ਼ੈਂਡਸ ਆਫ ਡਿਫਰੈਂਟ ਲੋਕਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ ਲੋਕ ਇੰਨੇ ਵੀ ਬੇਵਕੂਫ਼ ਨੇ ਲਿਟਰਲੀ ਬ੍ਰੇਨ ਡੈਡ ਜਨਰੇਸ਼ਨ ਹੈ ਅਸੀਂ ਕਹਿੰਦੇ ਹਾਂ ਕਿ ਯਾਰ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਤੋਂ ਵੱਡੇ ਕਹਿੰਦੇ ਹੁੰਦੇ ਸੀ ਕਿ ਨਲਾਇਕ ਨੇ ਨਿਕੰਮੇ ਨੇ ਹੁਣ ਅਸੀਂ ਕਹੀ ਜਾਂਦੇ ਹਾਂ ਜਿਹੜੇ ਸਾਡੇ ਤੋਂ ਹੁਣ 5-10 ਸਾਲ ਛੋਟੇ ਨੇ ਕਿ ਉਹ ਨਲਾਇਕ ਨਿਕੰਮੇ ਨੇ ਪਤਾ ਨਹੀਂ ਕੀ ਹੋ ਰਿਹਾ ਹੈ ਪਰ ਇੰਨੇ ਬੇਵਕੂਫ ਜਨਤਾ ਹੈ ਇੰਨੇ ਪਾਗਲ ਲੋਕ ਨੇ ਅੱਧੇ ਤਾਂ ਜਵਾਕ ਤਾਂ ਗਨਸ਼ਾਟਸ ਅਤੇ ਸ਼ੂਟਰਸ ਦੇ ਵੱਲ ਹੀ ਭੱਜਣ ਲੱਗੇ ਫੋਨ ਕੱਢ ਕੇ ਵਰਲਡ ਸਟਾਰ ਚੀਕਾਂ ਮਾਰਦੇ ਹੋਣਗੇ ਫੋਨ ਬਾਹਰ ਕੱਢ ਕੇ ਰਿਕਾਰਡ ਕਰਨ ਦੇ ਖਾਤਰ ਦੇ ਵੈਂਟ ਟੂ ਵਾਰਡਸ ਜਿੱਥੇ ਗੋਲੀਆਂ ਫਾਇਰ ਹੋਈਆਂ ਦੇ ਵੈਂਟ ਟੂ ਵਾਰਡਸ ਜਿੱਥੇ ਕਿ ਡੈਡ ਬਾਡੀ ਪਈਆਂ ਉਹਨੂੰ ਰਿਕਾਰਡ ਕਰਨ ਦੇ ਲਈ ਸੋ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਬ੍ਰੇਨ ਡੈਡ ਲੋਕ ਨੇ ਐਨ ਪੀ ਸੀ ਲੋਕ ਨੇ ਸਾਡੇ ਸਮਾਜ ਦੇ ਵਿੱਚ ਸੋ ਦਿਸ ਸ਼ੁਡਨਟ ਈਵਨ ਬੀ ਸਰਪ੍ਰਾਈਜ਼ਿੰਗ ਹੁਣ ਮੈਂ ਇੱਕ ਨਰਸ ਨੂੰ ਜਾਣਦਾ ਹਾਂ ਕਜ਼ਨ ਆਫ ਮਾਈ ਓਨ ਕਜ਼ਨ ਜੋ ਕਿ ਸੀਨ 'ਤੇ ਹੀ ਸੀ ਅਤੇ ਉਹਨੇ ਜ਼ਖਮੀ ਹੋਏ ਲੋਕਾਂ ਨੂੰ ਸੀ ਪੀ ਆਰ ਵੀ ਡਿਲੀਵਰ ਕੀਤੀ ਅਤੇ ਕਿਹਾ ਕਿ ਉਹਨੇ ਤਾਂ ਹੁਣ ਕਿਸੇ ਵੀ ਹੋਰ ਟੋਰਾਂਟੋ ਦੇ ਪਬਲਿਕ ਇਵੈਂਟ ਨੂੰ ਕਦੇ ਵੀ ਨਹੀਂ ਅਟੈਂਡ ਕਰਨਾ ਕਿਉਂਕਿ ਟੋਰਾਂਟੋ ਦਾ ਇੰਨਾ ਗੈਂਗਸਟਰ ਦਾ ਕੋਈ ਭਰੋਸਾ ਹੀ ਨਹੀਂ ਹੈਗਾ ਉਹਨੂੰ ਕਿਸੇ ਵੀ ਗੈਂਗਸਟਰ ਨੂੰ ਕਿਸੇ ਦੀ ਜਾਨ ਦੀ ਨਹੀਂ ਕੋਈ ਉਮਰ ਦੀ ਨਹੀਂ ਕੋਈ ਕਦਰ ਹੀ ਨਹੀਂ ਹੈਗੀ ਇਟਸ ਨਾਟ ਈਵਨ ਵਰਥ ਗੋਇੰਗ ਆਊਟਸਾਈਡ ਵੈਰੀ ਸੈਡ ਹੁਣ ਦੇਖੋ ਅਨਸੇਰੀਓ ਪ੍ਰੀਮੀਅਰ ਡੱਗ ਫੋਰ ਨੇ ਵੀ ਸਟੇਟਮੈਂਟ ਰਿਲੀਜ਼ ਕੀਤੀ ਹੈ ਕਿਹਾ ਕਿ ਉਹ ਇਸ ਸੈਂਸਲੈਸ ਵਾਇਲੈਂਸ ਦੇ ਨਾਲ ਡੈਵਸਟੇਟਡ ਹੈ ਅਤੇ ਸਿੰਪਥੀਜ਼ ਵੀ ਹਨ ਉਹਨਾਂ ਵਿਕਟਮਸ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਅਤੇ ਕਿਹਾ ਕੋਈ ਨਵੀਂ ਗੱਲ ਤਾਂ ਨਹੀਂ ਕਹੀ ਤੁਹਾਨੂੰ ਪਤਾ ਹੀ ਹੈ ਕਿ ਡੱਗ ਫੋਰ ਤਾਂ ਹਮੇਸ਼ਾ ਕਹਿੰਦਾ ਹੈ ਕਿ ਉਹ ਟਫ ਔਨ ਕ੍ਰਾਈਮ ਹੈ ਚਾਹੁੰਦਾ ਹੈ ਕਿ ਲੋਕਾਂ ਨੂੰ ਫੜ ਕੇ ਬਿਹਾਈਂਡ ਬਾਰਸ ਰੱਖਿਆ ਜਾਵੇ ਚਾਬੀ ਹੀ ਸਿੱਟੀ ਜਾਵੇ ਬੇਲ ਤਾਂ ਕਦੇ ਵੀ ਨਹੀਂ ਕਿਸ ਨੂੰ ਮਿਲਣੀ ਚਾਹੀਦੀ ਹੈ ਕਾਫੀ ਟਫ ਔਨ ਕ੍ਰਾਈਮ ਤਾਂ ਇਹ ਆਪਣੇ ਆਪ ਨੂੰ ਕਹਾਉਂਦਾ ਹੈ ਪਰ ਜੋ ਵੀ ਇਹ ਕ੍ਰਿਮੀਨਲ ਕੋਡ ਅਤੇ ਬੇਲ ਰਿਫੋਰਮ ਚੇਂਜਸ ਨੇ ਅਨਫੋਰਚੁਨੇਟਲੀ ਪ੍ਰੋਵਿੰਸ਼ੀਅਲ ਲੈਵਲ 'ਤੇ ਨਹੀਂ ਸਬਸਟੈਂਸ਼ੀਅਲ ਚੇਂਜ ਕੀਤੀ ਜਾ ਸਕਦੀ ਇਹ ਫੈਡਰਲ ਜੁਰਿਸਡਿਕਸ਼ਨ ਹੈ ਗਾਰਬੇਜ ਲਿਬਰਲ ਸਰਕਾਰ ਹੀ 2015 ਤੋਂ ਪਾਵਰ ਦੇ ਵਿੱਚ ਹੈ ਜੋ ਕਿ ਵੈਰੀ ਸਾਫਟ ਔਨ ਕ੍ਰਾਈਮ ਇੱਕ ਸਰਕਾਰ ਹੈ ਉਹੀ ਕੁਝ ਕਰ ਸਕਦੇ ਨੇ ਪਰ ਡੱਗ ਫੋਰਡ ਨੇ ਕਿਹਾ ਕਿ ਜ਼ਿੰਮੇਵਾਰ ਸ਼ੂਟਰਸ ਨੂੰ ਫੜ ਕੇ ਜ਼ਿੰਮੇਵਾਰ ਰੱਖਣ ਦੀ ਹੀ ਲੋੜ ਹੈ ਰੈਸਟ ਆਫ ਦੇਅਰ ਲਾਈਵਸ ਮਰਦੇ ਦਮ ਤੱਕ ਬਿਹਾਈਂਡ ਬਾਰਸ ਰੱਖਣ ਦੀ ਲੋੜ ਹੈ ਪਰ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਲਿਬਰੋ ਕੈਨੇਡਾ ਕਾਨੂੰਨਾਂ ਦੇ ਨਾਲ ਜੇਕਰ ਕੋਈ ਹੁਣ ਫੜਿਆ ਵੀ ਜਾਂਦਾ ਹੈ ਸ਼ਾਇਦ ਉਹਨਾਂ ਨੂੰ ਬੜੀ ਆਸਾਨੀ ਨਾਲ ਬੇਲ ਵੀ ਮਿਲ ਜੂਗੀ ਜੇਕਰ ਕ੍ਰਿਮੀਨਲੀ ਕਨਵਿਕਟ ਵੀ ਕੀਤਾ ਜਾਂਦਾ ਹੈ ਕੋਰਟ ਕਚਹਿਰੀਆਂ ਦੇ ਵਿੱਚ ਕਹਿ ਸਕਦੇ ਨੇ ਉਹਨਾਂ ਦੇ ਵਕੀਲ ਕਿ ਇਹ ਤਾਂ ਸੈਲਫ ਡਿਫੈਂਸ ਸੀ ਪਹਿਲਾਂ ਇਹਨਾਂ ਦੇ ਵੱਲ ਗੋਲੀ ਫਾਇਰ ਕੀਤੀ ਗਈ ਫਿਰ ਹੀ ਇਹਨਾਂ ਨੇ ਬੈਕ ਗੋਲੀਆਂ ਫਾਇਰ ਕੀਤੀਆਂ ਕੁਛ ਕੁ ਸਾਲਾਂ ਬਾਅਦ ਸ਼ਾਇਦ ਛੁੱਟ ਵੀ ਸਕਦੇ ਆ ਉਹੀ ਸੇਮ ਕੰਮ ਕਰਨ ਲਈ ਯੂ ਨੈਵਰ ਨੋ ਇਨ ਲਿਬਰੋ ਕੈਨੇਡਾ ਐਨੀਥਿੰਗ ਇਜ਼ ਪੋਸੀਬਲ ਟੋਰਾਂਟੋ ਸ਼ਹਿਰ ਦੇ ਮੇਅਰ ਓਲਿਵੀਆ ਚਾਓ, ਜੋ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਹੀ ਹੈ ਕਿ ਇੱਕ ਕਾਰਟੂਨ ਕੈਰੇਕਟਰ ਹੈ। ਸਮਝੋ ਬਾਹਰ ਹੈ ਕਿ ਇਹ ਸਿੰਪਸਨਜ਼ ਦੀ ਕਾਰਟੂਨ ਕੈਰੇਕਟਰ ਕਿਵੇਂ ਹੀ ਇਸ ਮੁਲਕ ਦੀ ਸਭ ਤੋਂ ਵੱਡੇ ਸ਼ਹਿਰ ਦੀ ਮੇਅਰ ਬਣ ਗਈ ਆ। ਮੇਰੇ ਸਮਝੋ ਤੋਂ ਬਾਹਰ ਹੈ ਕਿ ਟੋਰਾਂਟੋ ਦੇ ਲੋਕਾਂ ਨੇ ਕਿੰਨਾ ਕੁ ਖਰੈਕ ਜਾਂ ਫੈਂਟਨੋ ਸਮੋਕ ਕੀਤਾ ਹੋਣਾ ਹੈ ਇਹਨੂੰ ਹੀ ਮੇਅਰ ਬਣਾਉਣ ਦੇ ਲਈ। ਇਸ ਕਾਰਟੂਨ ਕੈਰੇਕਟਰ ਨੂੰ ਕੋਈ ਵੀ ਬੰਦਾ ਸੀਰੀਅਸਲੀ ਲੈ ਹੀ ਨਹੀਂ ਸਕਦਾ, ਕਿਉਂਕਿ ਇਹ ਕੋਈ ਵੀ ਸੀਰੀਅਸ ਕੰਮ ਕਰਦੀ ਨਹੀਂ। ਜਦੋਂ ਕੋਈ ਵੀ ਗਰਬਾ ਗੁਰਬਾ ਹੁੰਦਾ, ਇੰਡੀਅਨ ਸਾੜੀ ਪਾ ਕੇ ਉੱਥੇ ਨੱਚਦੀ ਆ, ਖੇਰ ਬਹਿਣਾ ਹੁੰਦਾ ਉਹਨਾਂ ਦੇ ਕੱਪੜੇ ਪਾ ਕੇ ਉੱਥੇ ਨੱਚਦੀ ਆ, ਨੱਚਣ ਤੋਂ ਇਲਾਵਾ ਕੁਛ ਕਰਦੀ ਹੈ ਨਹੀਂ, ਚੀਕਾਂ ਮਾਰਦੀ ਆ ਹੈਲੋ ਟੋਰਾਂਟੋ, ਇਸ ਤਰ੍ਹਾਂ ਦੀ ਸਟੇਟਮੈਂਟ ਕਹਿੰਦੀ ਆ। ਬੜੀ ਅਜੀਬ ਔਰਤ ਹੈ ਯਾਰ। ਸਿਰਫ ਅਤੇ ਸਿਰਫ ਉਹਨੇ ਅੱਜ ਇੱਕ ਸਿਆਣੀ ਗੱਲ ਕਹੀ ਆ, ਸ਼ਾਇਦ ਇੱਕ ਹੋਰ ਸਿਆਣੀ ਗੱਲ ਇਹਦੇ ਦਿਮਾਗ 'ਚ ਰਹਿੰਦੀ ਹੋਊਗੀ। ਕਿਉਂ? ਕਿਉਂਕਿ ਆਫਟਰ ਆਲ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ, ਈਵਨ ਅ ਬਰੋਕਨ ਕਲੋਕ ਇਜ਼ ਰਾਈਟ ਟਵਾਈਸ ਅ ਡੇ। ਅਤੇ ਲੱਗਦਾ ਹੈ ਕਿ ਅੱਜ ਪਹਿਲੀ ਵਾਰੀ ਓਲਿਵੀਆ ਚਾਓ ਨੇ ਕੁਛ ਨਾ ਕੁਛ ਸਹੀ ਕਿਹਾ ਹੈ। ਉਹਨੇ ਅੱਜ ਕਿਹਾ ਹੈ ਕਿ ਮਾਰਕ ਕਾਰਨੀ ਦੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ, ਜੋ ਕਿ ਮੇਰੇ ਹਿਸਾਬ ਨਾਲ ਤਾਂ ਬੜਾ ਬੇਕਾਰ ਬੰਦਾ ਹੈ, ਕੈਬਨਿਟ ਮੰਤਰੀ ਹੈ ਗੈਰੀ ਅਨੰਦਾ ਸੰਗਰੀ, ਉਹਦੇ ਨਾਲ ਓਲਿਵੀਆ ਚਾਓ ਨੇ ਗੱਲਬਾਤ ਕੀਤੀ ਹੈ ਅਤੇ ਉਹਨੂੰ ਅਰਜ ਕੀਤਾ ਹੈ ਕਿ ਉਹ ਅਮੈਰੀਕਨ ਮੰਤਰੀ, ਅਮੈਰੀਕਨ ਕਾਊਂਟਰ ਪਾਰਟ ਦੇ ਨਾਲ ਕੰਮ ਕਰਕੇ ਕੋਈ ਨਾ ਕੋਈ ਆ ਟਾਸਕ ਫੋਰਸ ਬਣਾ ਕੇ ਕੋਈ ਨਾ ਕੋਈ ਕ੍ਰੈਕ ਡਾਊਨ ਕਰੇ ਅਮੈਰੀਕਾ ਤੋਂ ਲੈ ਕੇ ਅੰਟੇਰੀਓ ਤੱਕ, ਖਾਸ ਟੋਰਾਂਟੋ ਤੱਕ ਇਲੀਗਲ ਗਨਸ, ਖਾਸ ਤਾਂ ਹੈਂਡ ਗਨਸ ਦੇ ਫਲੋ ਨੂੰ, ਪਾਈਪਲਾਈਨ ਨੂੰ, ਸਟਰੀਮ ਨੂੰ, ਟੂਟੀ ਨੂੰ ਸਟਾਪ ਕਰਨ ਦੇ ਲਈ। ਸੋ ਦੋਸਤੋ, ਜੇਕਰ ਨਹੀਂ ਪਤਾ ਹੈ, ਇੱਕ ਬਹੁਤ ਸਿੰਪਲ ਜੀ ਗੱਲ ਹੈ, ਹਰੇਕ Toronto police to leke RCMP tak every single level of government and law enforcement da data saaf dikhaunda hai ke multiple decades in a row is mulk de vich ek gun problem nahi hai, illegal gun problem hai, legal gun problem koi nahi, illegal gun problem hai। ਸੋ ਜੇ ਇਲੀਗਲ ਗਨਸ ਹੀ ਵਰਤੀਆਂ ਜਾ ਰਹੀਆਂ ਨੇ, ਫਿਰ ਲੀਗਲ ਗਨਸ 'ਤੇ ਕ੍ਰੈਕਡਾਊਨ ਕਰਨ ਦੇ ਵਿੱਚ ਕੀ ਲੌਜਿਕ ਹੈ? ਐਬਸੋਲੂਟਲੀ ਜ਼ੀਰੋ। ਇਹ ਸਿਰਫ ਅਤੇ ਸਿਰਫ ਦਿਖਾਵਾ, ਕਿਉਂਕਿ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹਨਾਂ ਨੇ ਇਲੀਗਲ ਗਨਸ ਦੇ ਫਲੋ ਨੂੰ ਕਦੇ ਰੋਕਣਾ ਹੈ ਨਹੀਂ, ਕਿਉਂਕਿ ਰੋਕਣ ਜੋਗੇ ਹੈ ਨਹੀਂ। ਜੇ ਹੁੰਦੇ ਹੁਣ ਤੱਕ ਇਹਦੇ ਬਾਰੇ ਕੁਛ ਕੀਤਾ ਵੀ ਜਾਂਦਾ। ਸੋ 90% ਤੋਂ ਵੀ ਜ਼ਿਆਦਾ ਗਨ ਕ੍ਰਾਈਮਸ ਦੇ ਵਿੱਚ, ਵੈਦਰ ਇਟਸ ਟੋਰਾਂਟੋ ਔਰ ਕੈਨੇਡਾ ਵਾਈਡ, ਇਸ ਮੁਲਕ ਦੇ ਹਥਿਆਰ ਨਹੀਂ, ਮੋਸਟਲੀ ਅਮੈਰੀਕਾ ਤੋਂ ਹੀ ਸਮ ਹਾਓ ਸਮਗਲ ਕੀਤੀਆਂ ਗਈਆਂ ਗਨਸ ਵਰਤੀਆਂ ਜਾਂਦੀਆਂ ਨੇ, ਨਾ ਕਿ ਕਿਸੇ ਲੀਗਲ ਲਾ ਅਬਾਈਡਿੰਗ ਲਾਇਸੈਂਸ ਲੈ ਕੇ ਹਥਿਆਰ ਰੱਖਣ ਵਾਲਾ ਕੋਈ ਗਨ ਚਲਾਉਂਦਾ ਹੈ। ਵੈਰੀ ਵੈਰੀ ਵੈਰੀ ਰੇਅਰ, ਸਿੰਗਲ ਡਿਜਿਟਸ ਦੇ ਵਿੱਚ ਹੀ ਮੇ ਬੀ ਅੰਡਰ 5% ਇਸੀ ਤਰ੍ਹਾਂ ਦੇ ਇੰਸੀਡੈਂਟ ਪੇਸ਼ ਹੁੰਦੇ ਨੇ। ਸੋ ਮਜੋਰਿਟੀ ਹਿੱਸਾ ਤਾਂ ਰਿਪੀਟ ਓਫੈਂਡਰਸ ਵੀ ਹੁੰਦੇ ਆ, ਜੋ ਕਿ ਪਹਿਲਾਂ ਵੀ ਉਹਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਹੁੰਦੀ ਹੈ। ਫਿਰ ਲੋਕ ਸੋਚਦੇ ਆ ਕਿ ਇਹ

ਉੱਤੇ ਗਨ ਬੈਨ ਲਾ ਕੇ ਜਾਂ ਬਾਏਬੈਕ ਕਰਕੇ ਕੀ ਫਰਕ ਪੈਣ ਲੱਗਿਆ ਹੈ? ਇਹ ਹਜੇ ਤੱਕ ਵੀ ਲੋਕਾਂ ਨੂੰ ਲੱਗੀ ਜਾਂਦਾ ਹੈ ਕਿ ਲਿਬਰਲ ਸਰਕਾਰ ਕੁਛ ਵੀ ਚੱਜ ਦਾ ਕੰਮ ਕਰ ਰਹੀ ਹੈ ਇਸ ਇਲੀਗਲ ਗਨ ਵਾਇਲੈਂਸ ਕ੍ਰੈਕਡਾਊਨ ਕਰਨ ਲਈ। ਜੇ ਤੁਹਾਨੂੰ ਹਜੇ ਤੱਕ ਇਹ ਵੀ ਲੱਗਦਾ ਹੈ ਮੈਂ ਤੁਹਾਨੂੰ ਇੱਕ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਵੇਚਣ ਲਈ ਤਿਆਰ ਹਾਂ, ਮੈਨੂੰ ਮਿਲੀਅਨ ਡਾਲਰ ਫੜਾ ਦਿਓ, ਤੁਹਾਡਾ ਮਿਲੀਅਨ ਡਾਲਰ ਦਾ ਫਾਇਦਾ ਮੈਂ ਇੱਕ ਦਿਨ 'ਚ ਕਰਾ ਦੂੰਗਾ ਇਹਨਾਂ ਗੋਲਡਨ ਆਂਡਿਆਂ ਨਾਲ, ਸਿੰਪਲ ਜੀ ਗੱਲ ਹੈ। ਟੋਰਾਂਟੋ ਪੁਲਿਸ ਚੀਫ ਮਾਇਰਨ ਡੈਮਕਿਊ, ਪੂਰੇ ਮੁਲਕ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਦਾ ਜਿਹੜਾ ਚੀਫ ਹੈ, ਉਹਨੇ ਵੀ ਅੱਜ ਕਿਹਾ ਹੈ ਕਿ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਹੈਂਡ ਗਨ ਪ੍ਰੋਬਲਮ ਹੈ, ਜੋ ਕਿ ਇਹਨੇ ਕਿਹਾ, ਟੋਰਾਂਟੋ ਪੁਲਿਸ ਚੀਫ ਮਾਇਰਨ ਡੈਮਕਿਊ ਨੇ ਕਿਹਾ, ਇਜ਼ ਡਾਇਰੈਕਟਲੀ ਲਿੰਕਡ ਟੂ ਦਾ ਯੂ ਐਸ ਇਲੀਗਲੀ ਹਾਸਲ ਕੀਤੇ ਜਾਂਦੇ ਹੈਂਡ ਗਨਸ ਹਨ, ਨਾ ਕਿ ਕਿਸੇ ਲਾਇਸੈਂਸ ਦੇ ਲੈਣ ਵਾਲਿਆਂ ਲਈ। ਸੋ ਹੁਣ ਜੇ ਮੇਅਰ ਹੀ ਇਹ ਕਹਿ ਰਹੀ ਹੈ, ਟੋਰਾਂਟੋ ਪੁਲਿਸ ਚੀਫ ਹੀ ਇਹ ਕਹਿ ਰਿਹਾ ਹੈ, ਲਿਬਰਲ ਸਰਕਾਰ ਉਸ ਇੰਨੀ ਵੱਡੀ ਜੜ ਦੀ ਇਸ਼ੂ ਦੇ ਵੱਲ ਕਿਉਂ ਨਹੀਂ ਕੁਛ ਕਰਦੀ ਆ ਰਹੀ ਹੈ 15 ਤੋਂ ਲੈ ਕੇ ਹੁਣ ਤੱਕ? ਇਹ ਸਮਝੋ ਬਾਹਰ ਹੈ, ਲੱਗਦਾ ਕਿ ਜਾਣ ਬੁੱਝ ਕੇ ਹੀ ਇਹ ਚਾਹੁੰਦੇ ਨੇ ਕਿ ਹੋਰ ਗਨ ਵਾਇਲੈਂਸ ਹੋਵੇ। ਜਾਂ ਤਾਂ ਇਨਕੰਪੀਟੈਂਟ ਨੇ ਜਾਂ ਮਲੇਸ਼ੀਅਸ ਨੇ, ਸਿੰਪਲ ਐਜ਼ ਦੈਟ। ਇਹ ਜਾਂ ਤਾਂ ਬੇਕਾਰ ਸਰਕਾਰ ਹੈ, ਇਹਨਾਂ ਦੇ ਬਸ ਬਾਹਰ ਕੰਮ ਆ, ਜਾਂ ਤਾਂ ਜਾਣ ਬੁੱਝ ਕੇ ਹੀ ਇਹ ਚਾਹੁੰਦੇ ਨੇ ਕਿ ਗਨ ਕ੍ਰਾਈਮ ਵਧੇ। ਦੇਰ ਕੈਨਟ ਬੀ ਐਨੀ ਥਰਡ ਆਪਸ਼ਨ, ਆਈ ਡੋਂਟ ਥਿੰਕ ਸੋ। ਸੋ ਮਾਇਰਨ ਡੈਮਕਿਊ, ਟੋਰਾਂਟੋ ਪੁਲਿਸ ਚੀਫ ਨੇ ਕਿਹਾ ਕਿ ਉਹਦੀ ਪੁਲਿਸ ਫੋਰਸ ਆਪਣੇ ਬਸ ਦੇ ਵਿੱਚ ਹਰੇਕ ਕੰਮ ਕਰ ਰਹੀ ਹੈ ਸ਼ੂਟਿੰਗ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਦੇ ਲਈ ਅਤੇ ਉਹਨਾਂ ਨੂੰ ਜਸਟਿਸ ਤੱਕ ਲਿਆਉਣ ਦੇ ਲਈ। ਹੁਣ ਜਦੋਂ 2015 ਤੋਂ ਲੈ ਕੇ ਹੁਣ ਤੱਕ ਟਰੂਡੋ ਅਤੇ ਖਾਰਨੀ ਲਿਬਰਲ ਸਰਕਾਰ ਨੇ ਕੋਈ ਵੀ ਗਨ ਰਿਫੋਰਮ, ਗਨ ਬਾਏਬੈਕ, ਗਨ ਬੈਨ, ਬਕਵਾਸ ਦੀ ਲੈਜਿਸਲੇਸ਼ਨ ਪੇਸ਼ ਕੀਤੀ ਆ ਜਾਂ ਅਪਰੂਵ ਕੀਤੀ ਆ, ਉਹ ਸਾਰਾ ਤਾਂ ਸਾਰਾ ਪਰਫੋਰਮੇਟਿਵ ਪੋਲਿਟਿਕਸ ਹੈ, ਦਿਖਾਵਾ ਹੈ, ਕਿਉਂਕਿ 90% ਤੋਂ ਵੀ ਜ਼ਿਆਦਾ ਗਨ ਕ੍ਰਾਈਮ ਇਨ ਕੈਨੇਡਾ ਨੂੰ ਐਡਰੈਸ ਹੀ ਨਹੀਂ ਕੀਤਾ ਜਾ ਰਿਹਾ, ਕਿਉਂਕਿ ਉਹ ਹਥਿਆਰ US ਤੋਂ ਆਉਂਦੇ ਨੇ, ਨਾ ਕਿ ਵਿਦ ਇਨ ਕੈਨੇਡਾ, ਨਾ ਡੋਮੈਸਟਿਕ ਐਟ ਆਲ। ਪਰ ਗੱਲ ਇਹ ਹੈ ਦੋਸਤੋ ਕਿ ਸੇਂਟ ਕਲੇਅਰ ਫੈਸਟੀਵਲ ਦੇ ਸ਼ੂਟਿੰਗ ਆਫਟਰ ਮੈਥ ਦੇ ਵਿੱਚ, ਸ਼ੂਟਿੰਗ ਤੋਂ ਤਕਰੀਬਨ 3 ਘੰਟਿਆਂ ਬਾਅਦ, ਟੋਰਾਂਟੋ ਪੁਲਿਸ ਡੈਪੀਟੀ ਚੀਫ ਫਰੈਂਕ ਬਰਾਡੋ, ਉਹਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਇੱਕ ਜਰਨਲਿਸਟ ਨੇ ਉਹਨੂੰ ਪੁੱਛਿਆ ਕਿ ਲੋਕ ਤਾਂ ਕਹਿ ਰਹੇ ਨੇ ਕਿ ਇਹ ਸ਼ੂਟਿੰਗ ਤਾਂ ਆਬਵੀਅਸਲੀ ਵੱਡੀ ਡੀਲ ਹੈ, ਬਹੁਤ ਡਰਾਉਣੀ ਗੱਲ ਆ, ਪਰ ਇਸ ਤਰ੍ਹਾਂ ਦੇ ਇੰਸੀਡੈਂਟਸ ਤਾਂ ਹੁਣ ਆਮ ਹੀ ਹੋ ਗਏ ਨੇ, ਵੀ ਯੂਜ਼ ਟੂ ਮੈਸ ਸ਼ੂਟਿੰਗ ਇੰਸੀਡੈਂਟਸ ਐਵਰੀ ਸਿੰਗਲ ਈਅਰ, ਸਪੈਸ਼ਲੀ ਇਨ ਦ ਸਮਰ ਇਨ ਦ ਸਿਟੀ ਆਫ ਟੋਰਾਂਟੋ, ਮੈਸ ਸ਼ੂਟਿੰਗਸ ਆਮ ਹੀ ਹੋ ਗਈਆਂ ਨੇ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ, ਕੀ ਵਿਚਾਰ ਹੈ? ਸੋ ਟੋਰਾਂਟੋ ਪੁਲਿਸ ਡੈਪਿਊਟੀ ਚੀਫ ਫਰੈਂਕ ਬਰਾਡੋ ਨੇ ਕਿਹਾ, ਟੋਰਾਂਟੋ ਇਜ਼ ਵਨ ਆਫ ਦ ਸੇਫੈਸਟ ਸਿਟੀਜ਼ ਇਨ ਦ ਵਰਲਡ, ਆਈ ਐਮ ਸ਼ੋਰ ਦ ਮੇਅਰ ਵੁੱਡ ਅਗਰੀ ਵਿਦ ਮੀ ਐਂਡ ਦ ਕਾਉਂਸਲਰਸ ਆਫ ਦਿਸ ਸਿਟੀ ਵੁੱਡ ਅਗਰੀ, ਟੋਰਾਂਟੋ ਇਜ਼ ਐਨ ਐਕਸਟ੍ਰੀਮਲੀ ਸੇਫ ਸਿਟੀ, ਹੋਊਗੀ ਭਾਈ। ਪਰ ਇਹ ਗਲਤ ਨਿਕਲਿਆ, ਇਹਦੇ ਨਾਲ ਹੀ ਖੜਾ ਇੱਕ ਟੋਰਾਂਟੋ ਸਿਟੀ ਕਾਉਂਸਲਰ ਐਂਡ ਡੈਪਿਊਟੀ ਮੇਅਰ ਮਾਈਕ ਕੋਲ ਨੇ ਉਹਦੇ ਮੂਹਰੇ ਹੀ ਆ ਕੇ ਉਹਨੂੰ ਹੀ ਕੱਟ ਆਫ ਕੀਤਾ ਸਾਰੇ ਜਰਨਲਿਸਟ ਦੇ ਸਾਹਮਣੇ। ਟੋਰਾਂਟੋ ਪੁਲਿਸ ਸਰਵਿਸ ਦੇ ਮਾਈਕ ਸਟੈਂਡ ਅਤੇ ਪੋਡੀਅਮ ਦੇ ਸਾਹਮਣੇ ਖੜ ਕੇ ਕਿਹਾ ਕਿ ਮੈਂ ਤਾਂ ਇੱਥੇ ਇਸ ਹੀ ਰਾਈਡਿੰਗ ਦਾ ਕਾਉਂਸਲਰ ਹਾਂ, ਮੈਂ ਆਪ ਇੱਥੇ ਰਹਿੰਦਾ, ਮੈਂ ਕਹਿਣਾ ਚਾਹੁੰਦਾ ਕਿ ਇਹ ਗੈਂਗਸਟਰ ਵਾਇਲੈਂਸ ਡਿਸਕਸਟਿੰਗ ਹੈ। 15 ਸਾਲਾਂ ਤੋਂ ਇਹ ਸਾਲਸਾ ਫੈਸਟੀਵਲ ਇੱਕ ਪੀਸਫੁਲ ਫੈਮਲੀ ਫੈਸਟੀਵਲ ਰਿਹਾ ਹੈ ਬਿਨਾਂ ਕਿਸੇ ਵੀ ਪ੍ਰੋਬਲਮ ਤੋਂ, ਪਰ ਹੁਣ ਇਹਨਾਂ ਤਗਜ਼ ਨੂੰ ਫੜਨ ਦੀ ਲੋੜ ਹੈ, ਇਹਨਾਂ ਨੂੰ ਬੇਲ ਬਿਲਕੁਲ ਵੀ ਨਹੀਂ ਮਿਲਣੀ ਚਾਹੀਦੀ ਹੈ, ਇਹਨਾਂ ਨੂੰ ਬਿਹਾਈਂਡ ਬਾਰਸ ਰੱਖਣਾ ਚਾਹੀਦਾ ਹੈ, ਚਾਬੀ ਸਿੱਟਣ ਦੀ ਲੋੜ ਹੈ, ਮਤਲਬ ਕਿ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ। ਅਤੇ ਇਹਨੇ ਟੋਰਾਂਟੋ ਪੁਲਿਸ ਦੇ ਸਾਹਮਣੇ ਹੀ ਖੜ ਕੇ ਉਹਨਾਂ ਦਾ ਹੀ ਇਹ ਪੋਡੀਅਮ ਹਾਈਜੈਕ ਕਰਕੇ ਹੀ ਕਿਹਾ ਹੈ। ਜਦੋਂ ਤੱਕ ਉਹਦੇ ਨਾਲ ਖੜੀ ਟੋਰਾਂਟੋ ਸਿਟੀ ਮੇਅਰ ਓਲੀਵੀਆ ਚਾਓ, ਸ਼ਰਨੀ ਘਾਟ ਇਹ ਖਿਸਕ ਗਈ। ਵੀਡੀਓ 'ਤੇ ਤੁਸੀਂ ਲਾਈਵ ਦੇਖ ਸਕਦੇ ਹੋ, ਜਦੋਂ ਇਹ ਟੋਰਾਂਟੋ ਸਿਟੀ ਕਾਉਂਸਲ ਸਾਹਮਣੇ ਪਹੁੰਚਿਆ, ਇਹਨੇ ਇੰਟਰਜੈਕਟ ਕੀਤਾ, ਟੋਰਾਂਟੋ ਪੁਲਿਸ ਨੂੰ ਹੀ ਖਰਾਬ ਕੀਤਾ ਕਿ ਮੈਂ ਅੱਕ ਗਿਆ, ਮੈਂ ਥੱਕ ਗਿਆ ਇਹ ਸਭ ਕੁਝ ਖੂਨ ਖਰਾਬੇ ਨਾਲ। ਉਦੋਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 10-15 ਮਿੰਟ ਤੋਂ ਮੇਨ ਟੋਰਾਂਟੋ ਪੁਲਿਸ ਨਾਲ ਖੜੀ ਸੀ ਓਲੀਵੀਆ ਚਾਓ, ਬੀਬੀ ਖਿਸਕ ਗਈ ਜਦੋਂ ਇਸ ਬੰਦੇ ਨੇ ਇੰਨਾ ਸੱਚ ਬੋਲਿਆ ਕਿ ਸਾਨੂੰ ਇੱਥੇ ਰਿਫੋਰਮ ਦੀ ਲੋੜ ਹੈ, ਬੇਲ ਡਿਨਾਇਲ ਦੀ ਲੋੜ ਹੈ। ਬੀਬੀ ਤਾਂ ਭੱਜ ਹੀ ਗਈ, ਗਾਇਬ ਹੀ ਹੋ ਗਈ ਸੀਨ ਤੋਂ ਵਿੱਚੋਂ, ਸਕਰੀਨ ਤੋਂ ਵਿੱਚੋਂ ਇਹ ਨਿਕਲ ਹੀ ਗਈ, ਕਿਉਂਕਿ ਸ਼ਾਇਦ ਫਿਰ ਜਰਨਲਿਸਟ ਨੇ ਤਾਂ ਉਹਦੇ ਵਾਲੀ ਉਂਗਲਾਂ ਪੁਆਇੰਟ ਕਰਨੀਆਂ ਸੀ ਕਿ ਤੇਰੇ ਆਵਾਜ਼ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ, ਤੂੰ ਇਹਦੇ ਬਾਰੇ ਕੀ ਕਰੇਂਗੀ, ਹਿਸਾਬ ਤਾਂ ਇਹਦੇ ਕੋਲ ਹੋਣਾ ਨਹੀਂ ਹੈਗਾ। ਸੋ ਕਾਫੀ ਇੰਟਰਸਟਿੰਗ ਗੱਲ ਆ, ਨਾ ਤਾਂ ਟੋਰਾਂਟੋ ਪੁਲਿਸ ਨੇ ਇਸ ਕੈਂਸਲਰ ਨੂੰ ਕੋਈ ਰੋਕਿਆ ਜਾਂ ਟੋਕਿਆ, ਉਹਨੂੰ ਆਪ ਨਹੀਂ ਸਮਝ ਲੱਗੀ ਕਿ ਯਾਰ ਇਹ ਬੰਦਾ ਕਹੀ ਕੀ ਜਾਂਦਾ, ਅਸੀਂ ਤਾਂ ਤੁਹਾਡੇ ਸਾਹਮਣੇ ਕਹੀ ਜਾਂਦੇ ਹਾਂ ਟੋਰਾਂਟੋ ਇਜ਼ ਸੋ ਸੇਫ, ਸੇਫ ਸਿਟੀ ਇਨ ਦ ਵਰਲਡ।

ਤੇ ਇਹ ਕੈਂਸਰ ਕਹੀ ਜਾਂਦਾ ਕਿ ਮੈਂ ਤਾਂ ਇਸ ਰਾਈਡਿੰਗ 'ਚ ਰਹਿੰਦਾ, ਇਸ ਰਾਈਡਿੰਗ ਦਾ ਕੈਂਸਲਰ ਹਾਂ, ਅਤੇ ਇਹ ਖੂਨ ਖਰਾਬਾ ਰੋਕਣ ਦੇ ਲਈ ਬੇਲ ਦਿਨਾਇਲ ਚਾਹੀਦੀ ਹੈ, ਲੋਂਗਰ ਸੈਂਟੈਂਸਿੰਗ ਚਾਹੀਦੀ ਹੈ। ਐਂਡ ਗੈਸ ਵਾਟ, ਇਹ ਕਿਹਦਾ ਜੁਰਿਸਡਿਕਸ਼ਨ ਹੈ, ਨਾ ਕਿ ਸਿਟੀ ਆਫ ਟੋਰਾਂਟੋ ਦਾ, ਨਾ ਕਿ ਅੰਟੇਰੀਓ ਸਰਕਾਰ ਦਾ, ਇੰਟਾਇਰਲੀ, ਆਲਮੋਸਟ ਇੰਟਾਇਰਲੀ ਫੈਡਰਲ ਜੁਰਿਸਡਿਕਸ਼ਨ ਹੈ ਫੋਰ ਕ੍ਰਿਮੀਨਲ ਕੋਡ ਚੇਂਜਸ ਐਂਡ ਬੇਲ ਚੇਂਜਸ। ਸੋ ਜਿਹੜੀ ਗੱਲ ਹੁਣ 2015 ਤੋਂ ਲੈ ਕੇ 2026 ਤੱਕ ਲੋਕ ਕਹੀ ਜਾਂਦੇ ਆ, ਵੀ ਨੀਡ ਸਟ੍ਰਿਕਟਰ ਸੈਂਟੈਂਸਿੰਗ, ਵੀ ਨੀਡ ਹਾਰਡਰ ਬੇਲ, ਹੁਣ ਚੇਂਜ ਤਾਂ ਪੇਸ਼ ਕੀਤੀ ਗਈ ਆ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਲਿਬਰਲ ਸਰਕਾਰ ਦੇ ਵੱਲੋਂ, ਰਿਵਰਸ ਓਨਸ ਦੇ ਨਾਲ, ਜਿਹੜਾ ਬਰਡਨ ਆਫ ਪਰੂਫ ਹੈ ਕੁਛ ਸਿਰਫ ਅਤੇ ਸਿਰਫ ਕੁਛ ਚਾਰਜਿਸ ਲਈ ਚਾਰਜ ਕੀਤੇ ਜਾਂਦੇ ਜਿਹੜੇ ਲੋਕ ਨੇ, ਸਿਰਫ ਕੁਛ ਕ੍ਰਿਮੀਨਲਸ ਲਈ ਬਰਡਨ ਆਫ ਪਰੂਫ ਉਹਨਾਂ 'ਤੇ ਸ਼ਿਫਟ ਕੀਤਾ ਗਿਆ ਕਿ ਤੁਸੀਂ ਹੀ ਜੱਜ ਨੂੰ ਸਾਬਤ ਕਰੋ ਕਿ ਤੁਹਾਨੂੰ ਬਾਹਰ ਬੇਲ 'ਤੇ ਛੱਡਣਾ ਕਿਉਂ ਜ਼ਰੂਰੀ ਹੈ, ਨਹੀਂ ਤਾਂ ਅਸੀਂ ਤੁਹਾਨੂੰ ਬਿਹਾਈਂਡ ਬਾਰਸ ਰੱਖਣਾ ਹੈ। ਪਰ ਇਹ ਜਿਹੜੀ ਮਾਈਨਰ ਚੇਂਜ ਪੇਸ਼ ਕੀਤੀ ਗਈ ਆ, ਜਦੋਂ ਸਾਨੂੰ ਅਸਲ ਦੇ ਵਿੱਚ ਆਟੋਮੈਟਿਕ ਬੇਲ ਡਿਨਾਇਲ ਚਾਹੀਦੀ ਹੈ ਰਿਪੀਟ ਅਫੈਂਡਰ ਲਈ, ਕਿ ਇੱਕ ਵਾਰੀ ਬੰਦਾ ਫੜਿਆ ਜਾਂਦਾ ਚਲੋ ਮਾਫ਼ ਕਰ ਦਿਉ, ਦੂਜੀ ਵਾਰੀ ਤੀਜੀ ਵਾਰੀ ਤਾਂ ਆਟੋਮੈਟਿਕ ਚੁੱਪ ਕਰਕੇ ਥੱਪੜ ਮਾਰੋ, ਸਿੱਟੋ ਜੇਲ੍ਹ ਦੇ ਵਿੱਚ, ਜਿੰਨ ਚਿਰ ਕੋਰਟ ਕਚਹਿਰੀ ਦਾ ਕੋਈ ਟਾਈਮ ਨਹੀਂ ਆਉਂਦਾ, ਭਾਵੇਂ ਸਾਲ ਦੋ ਸਾਲ ਤਿੰਨ ਸਾਲ ਬਾਅਦ ਹੀ ਕੋਰਟ ਕਚਹਿਰੀ ਤਰੀਕ ਆਉਂਦੀ ਆ, ਬਾਹਰ ਛੱਡਣਾ ਹੀ ਨਹੀਂ ਹੈਗਾ। ਆਟੋਮੈਟਿਕ ਬੇਲ ਡਿਨਾਇਲ ਇਹ ਹੀ ਇੱਕ ਕਰੂਸ਼ਲ ਚੀਜ਼ ਹੈ, ਇਸ ਮੁਲਕ ਵਿੱਚ ਕਮੀ ਹੈ ਰਿਵਰਸ ਓਨਸ ਦੇ ਨਾਲ। ਫਿਰ ਵੀ ਇਹ ਜਿਹੜੇ ਜ਼ਿਆਦਾ ਹੀ ਲਿਬਰਲ ਜੱਜ ਨੇ ਕਹਿੰਦੇ ਨੇ ਕਿ ਯਾਰ ਤੂੰ ਤਾਂ ਛੋਟੇ ਹੁੰਦਾ ਹੋਇਆ ਬਹੁਤ ਗਰੀਬ ਸੀ, ਤੂੰ ਤਾਂ ਛੋਟੇ ਹੁੰਦੇ ਹੋਇਆ ਸਿਰਫ ਇੱਕ ਹੀ ਮਾਂ ਸੀ, ਪਿਓ ਹੈ ਨਹੀਂ ਸੀ, ਤੂੰ ਤਾਂ ਗਲਤ ਮਲਤ ਇਲਾਕੇ 'ਚ ਰਹਿੰਦਾ ਸੀ, ਚਲੋ ਤੈਨੂੰ ਛੱਡ ਹੀ ਦਿੰਦੇ ਹਾਂ, ਇਸ ਤਰ੍ਹਾਂ ਦੇ ਫੈਕਟਰਸ ਕਰਕੇ ਤਾਂ ਛੱਡੇ ਹੀ ਜਾਣੇ ਆ, ਚਾਹੇ ਰਿਵਰਸ ਓਨਸ ਵੀ ਹੈ ਔਨ ਬੇਲ। ਸੋ ਓਬਵੀਅਸਲੀ ਇਸ ਤੋਂ ਵੀ ਜ਼ਿਆਦਾ ਸਖਤ ਸਾਨੂੰ ਬੇਲ ਰਿਫੋਰਮ ਚਾਹੀਦੇ ਨੇ, ਪਰ ਇਹੀ ਹੀ ਜਿਹੜੀ ਹੁਣ ਮਾਈਨਰ ਚੇਂਜ ਪੇਸ਼ ਕੀਤੀ ਗਈ ਆ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ, ਇਹਦਾ ਹੀ ਹੁਣ ਅਸਰ ਦੇਖਣ ਲਈ ਕਈ ਸਾਲਾਂ ਦਾ ਸਾਨੂੰ ਡਾਟਾ ਅਤੇ ਸਟੈਟਿਸਟਿਕਸ ਚਾਹੀਦੇ ਨੇ। ਉਸ ਤੋਂ ਬਾਅਦ ਹੀ ਲੋਕਾਂ ਨੇ ਫਿਰ ਜਦੋਂ ਕ੍ਰਾਈਮ ਹੋਰ ਵੱਧ ਗਿਆ ਅਤੇ ਰਿਪੀਟ ਅਫੈਂਡਰਸ ਦੀ ਗਿਣਤੀ ਹੋਰ ਵੱਧ ਗਈ ਆ, ਫਿਰ ਕਹਿਣਗੇ ਕਿ ਯਾਰ ਇਹ ਇਨਫ ਨਹੀਂ ਸੀ। ਲਿਬਰਲ ਸਰਕਾਰ ਵੀ ਉਦੋਂ ਵੀ ਪਾਵਰ 'ਚ ਰਹੂਗੀ, ਉਦੋਂ ਵੀ ਕਹਿਣਗੇ ਕਿ ਚਲੋ ਅਸੀਂ ਹੁਣ ਕੁਝ ਕਰਾਂਗੇ ਇਹਦੇ ਬਾਰੇ। ਵੀਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: Canada day study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution lain lai, community de jaane pehchane ate tajrubekar immigration consultant Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration. Hune hi call karo 416-456-6161.
2: Canada vich rehnde hoye har parivar ko life insurance honi bahut zaruri hai. Apne parivar di financial security te future planning layi.
3: Ese layi main apni te wife di insurance policy Prime Insurance te Simraj Sidhu to hi karwai hai.
4: Jekar tusi vi kise tarah di life insurance, mortgage insurance, disability insurance, critical illness insurance bare soch rahe ho ta sab to vad coverage te sahi policy tuhanu Simraj Singh Sidhu hi dwa sakde ne. Parents layi super visa insurance ya visitor visa insurance di best quote layi hune call karo 416-455-3381 te 416-457-3381 te.
2: Nale jekar tusi koi insurance policy pehle hi layi hui hai ta tusi bahut hi zyada paise pay kar rahe ho. Bilkul free vich policy review karwa ke tuhade paise bachaunge. Hune hi Simraj Singh Sidhu nu call karo 416-457-3381 416-457-3381.
5: Duniya de kisi bhi hisse vich udaan bharan ton pehla ik naam yaad rakho, Komal Travel and Tours. Destination bedding karni hai, ship cruise le jana hai, jaan phir kise island te holidays vaste book karna hai package, ta Komal Travel. India Punjab le direct flight book karan vaste hune call karo Komal Travel walyan nu 905-239-7711.
6: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਦੋਸਤ ਦੱਸ ਦਈਏ ਕਿ ਜਿਹੜਾ ਸਾਲਸਾ ਔਨ ਸੇਂਟ ਕਲੇਅਰ ਮੈਸ ਸ਼ੂਟਿੰਗ ਇੰਸੀਡੈਂਟ ਹੈ, ਇਹ ਇਕੱਲਾ ਸ਼ੂਟਿੰਗ ਇੰਸੀਡੈਂਟ ਨਹੀਂ ਹੈ। ਇਸ ਪਿਛਲੇ ਵੀਕਐਂਡ ਤੋਂ ਇਨ ਦ ਸਿਟੀ ਆਫ ਟੋਰਾਂਟੋ ਜਿੱਥੇ ਕਿ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ, ਇੱਕ ਹੋਰ ਵਾਇਲੈਂਟ ਇੰਸੀਡੈਂਟ ਰਿਪੋਰਟ ਕੀਤੀ ਗਈ ਹੈ ਆਊਟਸਾਈਡ ਆਫ ਟੋਰਾਂਟੋਜ਼ ਵਾਟਰ ਫਰੰਟ, ਕਾਫੀ ਮਸ਼ਹੂਰ ਰੈਬਲ ਨਾਈਟ ਕਲੱਬ ਦੇ ਬਾਹਰ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਉਹਨਾਂ ਨੇ ਕੱਲ੍ਹ ਸੰਡੇ ਜੁਲਾਈ 12, 2026 ਤੜਕੇ ਸਵੇਰ ਨੂੰ 3:00 AM ਤੋਂ ਬਾਅਦ ਟੋਰਾਂਟੋ ਸ਼ਹਿਰ ਦੇ ਵਿੱਚ ਪੋਲਸਨ ਸਟਰੀਟ ਐਂਡ ਚੇਰੀ ਸਟਰੀਟ 'ਤੇ ਰਿਸਪੌਂਡ ਕੀਤਾ ਫਾਰ ਗਨ ਸ਼ਾਟਸ ਫਾਇਰਡ। ਅਤੇ ਜਦੋਂ ਆਫਿਸਰ ਸੀਨ 'ਤੇ ਪਹੁੰਚੇ, ਉਹਨਾਂ ਨੇ ਪਤਾ ਕੀਤਾ ਕਿ ਘੱਟ ਤੋਂ ਘੱਟ ਦੋ ਬੰਦਿਆਂ ਦੇ ਆਪਸ ਦੇ ਵਿੱਚ ਗਨ ਫਾਇਰ ਐਕਸਚੇਂਜ ਕੀਤੀ ਗਈ। ਇੰਨੇ ਜ਼ਿਆਦਾ ਲੋਕਾਂ ਦੇ ਅੰਗ ਸੰਗ ਇਹਨਾਂ ਨੇ ਗੋਲੀਆਂ ਫਾਇਰ ਕੀਤੀਆਂ। ਗੋਲੀਆਂ ਫਾਇਰ ਕਰਨ ਤੋਂ ਬਾਅਦ ਇੱਕ ਬੰਦੇ ਨੇ ਸ਼ਾਇਦ ਕਿਸੇ ਊਬਰ ਡਰਾਈਵਰ ਕਿਸੇ ਰਾਈਡ ਸ਼ੇਅਰ ਵਹੀਕਲ ਨੂੰ ਖੋਇਆ, ਜਿਹਦੇ ਵਿੱਚ ਆਲਰੇਡੀ ਬੈਕ ਸੀਟ ਦੇ ਵਿੱਚ ਪਹਿਲਾਂ ਤੋਂ ਹੀ ਮਲਟੀਪਲ ਕਸਟਮਰ ਬੈਠੇ ਹੋਏ ਸੀ। ਦੇ ਗਾਟ ਅ ਰਾਈਡ ਆਫ ਦੇਅਰ ਲਾਈਫ ਟਾਈਮ ਅਤੇ ਸੀਨ ਤੋਂ ਹੋ ਗਿਆ ਫਰਾਰ। ਪਰ ਇਸ ਸੀਨ ਤੋਂ ਨਿਕਲਦੇ ਹੋਏ ਹੀ ਕੋਸ਼ਿਸ਼ ਦੇ ਵਿੱਚ ਇਸ ਡਰਾਈਵਰ ਨੇ ਮਲਟੀਪਲ ਪੈਡੈਸਟ੍ਰੀਅਨਸ ਨੂੰ ਹਿੱਟ ਕੀਤਾ, ਮਲਟੀਪਲ ਗੱਡੀਆਂ ਨੂੰ ਵੀ ਹਿੱਟ ਕੀਤਾ। ਸੋ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇਸ ਇੰਸੀਡੈਂਟ ਦੇ ਵਿੱਚ ਦੋ ਜਾਣਿਆਂ ਨੂੰ ਹਾਸਪਿਟਲਾਈਜ਼ ਕੀਤਾ ਗਿਆ ਹੈ ਗਨ ਸ਼ਾਟ ਵੂਨ ਦੇ ਲਈ। ਇੱਕ ਹੋਰ ਇੰਡੀਵਿਜੁਅਲ ਨੂੰ ਹਾਸਪਿਟਲਾਈਜ਼ ਕੀਤਾ ਗਿਆ ਹੈ ਉਹਨੂੰ ਗੱਡੀ ਨਾਲ ਹਿੱਟ ਕਰਨ ਤੋਂ ਬਾਅਦ, ਅਤੇ ਇੱਕ ਸ਼ੂਰਰ ਜਿਹਨੇ ਰਾਈਡ ਸ਼ੇਅਰ ਗੱਡੀ ਹੀ ਖੋਈ ਉਹ ਵੀ ਹੁਣ ਹਥਿਆਰ ਦੇ ਨਾਲ ਹੀ ਫੜਿਆ ਗਿਆ ਹੈ। ਉਹਨੂੰ ਵੀ ਘੱਟ ਤੋਂ ਘੱਟ ਇੱਕ ਗਨ ਸ਼ਾਟ ਵੂਨ ਸਸਟੇਨ ਹੋਈ ਹੈ, ਅਤੇ ਇਹ ਇੱਕ ਸ਼ੂਰਰ ਜੋ ਕਿ ਫੜਿਆ ਗਿਆ ਹਥਿਆਰ ਨਾਲ। ਇਮੈਜਿਨ ਕਿ ਲਾਈਸੈਂਸ ਨਾਲ ਉਹਨੇ ਹਥਿਆਰ ਨਹੀਂ ਲਿਆ ਹੋਇਆ, ਆਬਵੀਅਸਲੀ ਨਾਟ, ਇਟਸ ਫਰੋਮ ਅਮੈਰੀਕਾ, ਅਤੇ ਉਹ ਵੀ ਹੁਣ ਹਾਸਪਿਟਲ ਦੇ ਵਿੱਚ ਹੀ ਹੈ। ਸੋ ਬਰੈਂਪਟਨ ਤੋਂ 25 ਸਾਲ ਦਾ ਉਮਰ ਅਬਦੁਲ ਸਿੰਘਾਤੇ ਦੇ ਖਿਲਾਫ ਹੁਣ ਤਾਂ ਦੋਸਤੋ ਨਵੇਂ ਸਿਰਫ ਚਾਰਜਸ, ਪਹਿਲੀ ਵਾਰੀ ਨਹੀਂ, ਇਹ ਤਾਂ ਹੁਣ ਪਤਾ ਨਹੀਂ ਕਿੰਨੀ ਵਾਰੀ ਚਾਰਜ ਹੋਇਆ ਹੋਇਆ, ਪਰ ਨਵੇਂ ਸਿਰਫ ਚਾਰਜਸ ਲਈ ਕੀਤੇ ਗਏ ਨੇ। ਰੈਕਲੈਸ ਡਿਸਚਾਰਜ ਆਫ ਅ ਫਾਇਰਆਰਮ, ਅਨਆਥੋਰਾਈਜ਼ ਪੋਜੈਸ਼ਨ ਆਫ ਅ ਫਾਇਰਆਰਮ, ਪੋਜੈਸ਼ਨ ਆਫ ਅ ਫਾਇਰਆਰਮ ਵਾਜ਼ ਪ੍ਰੋਹਿਬਿਟਿਡ। ਬੜਾ ਕਮਾਲ ਦਾ ਇਹ ਲੌਜਿਕ ਹੈ ਜੱਜ ਦੇ ਵੱਲੋਂ, ਹਥਿਆਰ ਰੱਖਣ ਦਾ, ਚਲਾਉਣ ਦਾ ਇੱਕ ਫਾਇਰਆਰਮ ਦਾ ਪ੍ਰੋਹਿਬਿਸ਼ਨ ਲਾਇਆ ਜਾਂਦਾ, ਪਰ ਜਿਹੜੇ ਇੱਦਾਂ ਦੇ ਗੁੰਡੇ ਬਦਮਾਸ਼ ਨੇ ਜੇ ਪਹਿਲਾਂ ਇਹ ਹਥਿਆਰ ਚਲਾਉਂਦੇ ਹੋਏ ਫੜੇ ਗਏ ਹੋ, ਉਹਨਾਂ 'ਤੇ ਇੱਕ ਲਾਈਫ ਟਾਈਮ ਪ੍ਰੋਹਿਬਿਸ਼ਨ ਲਾ ਕੇ ਯਾਰ ਕਿਹੜਾ ਕੋਈ ਇਹ ਫਾਲੋ ਕਰਨ ਲੱਗੇ ਨੇ ਰੂਲ ਨੂੰ, ਕਮਾਲ ਦੀ ਗੱਲ ਆ। ਰਾਬਰੀ, 4 count forcible confinement, dangerous driving causing bodily harm, ਅਤੇ ਡੇਂਜਰਸ ਡਰਾਈਵਿੰਗ ਦੇ ਚਾਰਜ ਲਏ ਕੀਤੇ ਗਏ ਹਨ। ਅਤੇ ਦੋਸਤੋ ਕੋਈ ਵੀ ਹੈਰਾਨੀ ਵਾਲੀ ਗੱਲ ਤਾਂ ਰਹੀ ਨਹੀਂ ਹੈਗੀ। ਹੁਣ ਇਹੀ ਬੰਦਾ 2024 ਦੇ ਵਿੱਚ, ਆਹ ਜਿਹੜਾ ਹੁਣ ਬਰੈਂਪਟਨ ਦਾ ਬੰਦਾ ਫੜਿਆ ਗਿਆ, ਆਪ ਇਹਨੇ ਗੋਲੀ ਖਾਧੀ ਆ ਅਤੇ ਗੋਲੀਆਂ ਫਾਇਰ ਕੀਤੀਆਂ ਨੇ, 2024 ਦੇ ਵਿੱਚ ਜ਼ਿੰਮੇਵਾਰ ਸੀ ਇੱਕ ਕੁਬੈਕ ਹੋਮ ਇਨਵੇਜ਼ਨ ਦੇ ਲਈ, ਜਿਸ ਦੇ ਵਿੱਚ ਇਹ ਨੇ ਅਤੇ ਕਈ ਹੋਰ ਬੰਦਿਆਂ ਨੇ ਰਲ ਮਿਲ ਕੇ ਕੁਬੈਕ ਦੇ ਇੱਕ ਘਰ ਦੇ ਵਿੱਚ ਹੋਮ ਇਨਵੇਜ਼ਨ ਕੀਤੀ, ਇੱਕ ਬੰਦੇ ਨੂੰ ਬੰਨਿਆ, ਕੁੱਟਿਆ ਅਤੇ ਟੋਰਚਰ ਕੀਤਾ ਫੋਰ ਆਵਰਸ, ਕਈ ਘੰਟਿਆਂ ਲਈ। ਉਹਦੇ ਤੋਂ ਮਸਾਂ $15,000 ਦੀ ਕ੍ਰਿਪਟੋ ਕਰੰਸੀ ਨੂੰ ਆਪਦੇ ਆਪ ਦੇ ਨਾਮ 'ਤੇ ਟ੍ਰਾਂਸਫਰ ਕਰਨ ਲਈ। ਇਮੈਜਿਨ ਫੋਰ 15,000, ਦੈਟਸ ਇਟ। ਕਿੰਨੇ ਨਮੂਨੇ ਗਧੇ ਇਨਸਾਨ ਲੋਕ ਨੇ ਯਾਰ। ਇਹਨੂੰ ਇਸ ਵਾਇਲੈਂਟ ਹੋਮ ਇਨਵੇਜ਼ਨ ਦੇ ਲਈ ਪਿਛਲੇ ਸਾਲ March 2025 ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ। ਹੁਣ ਡੂ ਦ ਮੈਥ, ਲਾਸਟ ਈਅਰ March 2025 ਹੀ ਗਾ ਖਾਟ, ਹੀ ਗਾ ਟੇਕਨ ਇਨ ਪੁਲਿਸ ਕਸਟਡੀ, ਪਰ ਕਲੀਅਰਲੀ ਉਹ ਬਾਹਰ ਹੀ ਛੱਡਿਆ ਹੋਇਆ ਸੀ March 2025 ਤੋਂ ਲੈ ਕੇ ਹੁਣ ਤੱਕ ਬੜਾ ਕੋਈ ਖਾਸ ਟਾਈਮ ਤਾਂ ਹੈ ਨਹੀਂ। ਵਾਈ ਵਾਜ਼ ਹੀ ਰਿਲੀਜ਼ਡ? ਆਹੀ ਤਾਂ ਲਿਬਰਲ ਸਰਕਾਰ ਨੂੰ ਪੁੱਛਣ ਵਾਲਾ ਸਵਾਲ ਆ ਯਾਰ, ਕਿਸ ਨੇ ਤੁਸੀਂ ਘੰਟੇ ਲਈ ਟੋਰਚਰ ਕੀਤਾ ਘਰ ਦੇ ਬੰਨ ਕੇ 15,000 ਦੀ ਕ੍ਰਿਪਟੋ ਕਰੰਸੀ ਖਾਤਰ, ਅਤੇ ਉਹਨੂੰ ਹੀ ਤੁਸੀਂ ਛੱਡੀ ਜਾਂਦੇ ਹੋ? ਕਮਾਲ ਦਾ ਲੌਜਿਕ ਹੈ ਯਾਰ। ਕਲੀਅਰਲੀ ਉਹ ਬਾਹਰ ਹੀ ਛੱਡਿਆ ਹੋਇਆ ਸੀ, ਲੋਕਾਂ ਨੂੰ ਗੋਲੀਆਂ ਮਾਰ ਕੇ, ਗੱਡੀ ਚੋਰੀ ਕਰਕੇ, ਲੋਕਾਂ 'ਤੇ ਗੱਡੀ ਚਾੜਨ ਲਈ, ਆਹੀ ਇੱਕੋ ਹੀ ਕੰਮ ਇਹ ਤੋਂ ਐਕਸਪੈਕਟੇਸ਼ਨ ਸੀ। ਹੋਰ ਸੁਣ ਲਓ, ਇਹਨੂੰ 2023 ਅਤੇ 2024 ਦੇ ਵਿੱਚ ਵੀ ਫਲੋਰਿਡਾ ਤੋਂ ਲੈ ਕੇ ਅੰਟੇਰੀਓ ਤੱਕ 100 ਤੋਂ ਵੀ ਜ਼ਿਆਦਾ ਇਲੀਗਲ ਹਥਿਆਰਾਂ ਨੂੰ ਸਮਗਲ ਕਰਨ ਦੇ ਚੱਕਰ ਦੇ ਵਿੱਚ ਵੀ, ਅਤੇ ਫੈਂਟਨਿਲ ਨੂੰ ਵੀ ਫਲੋਰਿਡਾ ਤੋਂ ਲੈ ਕੇ ਅੰਟੇਰੀਓ ਤੱਕ ਸਮਗਲ ਕਰਨ ਨੈਟਵਰਕ ਦੇ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ, ਫਿਰ ਵੀ ਇਹ ਬਾਹਰ ਛੱਡਿਆ ਗਿਆ ਸੀ। ਸੋ ਹੋਰ ਕੀ ਚਾਹੀਦਾ, ਬੰਦਾ ਕਤਲ ਹੀ ਕਰੇ, ਫਿਰ ਹੀ ਉਹਨੂੰ ਬੇਲ ਡਿਨਾਈ ਕੀਤੀ ਜਾਊਗੀ? ਇਸ ਦੈਟ ਦਾ ਓਨਲੀ ਥਿੰਗ ਲੈਫਟ ਇਨ ਲਿਬਰਲ ਕੈਨੇਡਾ? ਹੁਣ 100 ਤੋਂ ਵੀ ਜ਼ਿਆਦਾ ਹਥਿਆਰ ਅਤੇ ਫੈਂਟਨਿਲ ਲਿਆਉਣ ਦੇ ਚੱਕਰ ਦੇ ਵਿੱਚ ਵੀ ਫੜਿਆ ਗਿਆ, ਛੱਡਿਆ ਗਿਆ। ਹੋਮ ਇਨਵੇਜ਼ਨ ਰਾਬਰੀ ਦੇ ਵਿੱਚ ਵੀ 15,000 ਖੋਇਆ, ਫੜਿਆ ਗਿਆ, ਛੱਡਿਆ ਗਿਆ। ਜ਼ੀਰੋ ਐਕਸਪੈਕਟੇਸ਼ਨ ਰਹਿ ਗਈ ਹੈ ਇਸ ਲਿਬਰਲ ਕ੍ਰਿਮੀਨਲ ਜਸਟਿਸ ਸਿਸਟਮ ਤੋਂ, ਇਟਸ ਜਸਟ ਰਿਡੀਕਿਊਲਸ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਤੋਂ ਜਿਹੜੇ ਹਾਂ ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਚਾਹੁੰਦੇ ਹੋ, ਇੱਕੋ ਨੰਬਰ ਕਮਾਉਣਾ, ਕਿਉਂਕਿ ਆਹੀ ਇੱਕੋ ਹੀ ਨੰਬਰ ਕਮਾ ਕੇ ਸਾਰੀਆਂ ਕੰਪਨੀਜ਼ ਦੇ ਪ੍ਰਾਈਸਿਸ ਤੁਹਾਨੂੰ ਮਿਲ ਜਾਣਗੀਆਂ, ਅਤੇ ਜਿਹੜੀ ਵੀ ਕੰਪਨੀ ਦਾ ਸਭ ਤੋਂ ਘੱਟ ਰੇਟ ਹੈ ਤੁਹਾਡੀ ਆਰਓ ਇੰਸ਼ੋਰੈਂਸ ਫਿਰ ਚੇਂਜ ਕੀਤੀ ਜਾਊਗੀ, ਅਤੇ ਤੁਹਾਡੇ ਪੱਕੇ ਤੌਰ 'ਤੇ ਪੈਸੇ ਬਚਾਏ ਜਾਣਗੇ। ਕਾਲ ਮਨੂ ਸ਼ਰਮਾ 289-952-9532 289-952-9532। ਜੇ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਦੀ ਚਿੱਠੀ ਮਿਲ ਗਈ ਹੈ ਤੁਹਾਨੂੰ ਤੁਹਾਡੇ ਕੰਪਨੀ ਤੋਂ, ਜਾਂ ਤੁਹਾਨੂੰ ਪਤਾ ਹੀ ਹੈ ਕਿ ਨੈਕਸਟ ਮੰਥ, ਉਸ ਤੋਂ ਅਗਲੇ ਮੰਥ, ਉਸ ਤੋਂ ਅਗਲੇ ਮੰਥ ਰਿਨਿਊਅਲ ਤਾਂ ਆਉਣੀ ਆਉਣੀ ਆ, ਤੁਸੀਂ ਟਾਈਮ ਕੱਢ ਕੇ 5 ਮਿੰਟ ਆਪਦਾ ਕੀਮਤੀ ਟਾਈਮ ਕੱਢ ਕੇ ਇੰਨਾ ਗੱਲਬਾਤ ਕਰੋ, ਕੁਛ ਇੱਕ ਇਨਫੋਰਮੇਸ਼ਨ ਦੇ ਕੇ ਤੁਹਾਡੇ ਢੇਰ ਸਾਰੇ ਡਾਲਰ ਬਚਾ ਸਕਦੇ ਆ, ਸਾਲ ਦੇ ਹੰਡਰਡਸ ਤੋਂ ਲੈ ਕੇ ਈਵਨ ਥਾਊਸੈਂਡਸ ਡਾਲਰ ਸੇਵ ਕਰ ਸਕਦੇ ਹੋ, ਸਪੈਸ਼ਲੀ ਜੇ ਘਰ ਦੇ ਵਿੱਚ ਮਲਟੀਪਲ ਡਰਾਈਵਰ ਨੇ। ਕਾਲ ਫੋਰ ਆਰਓ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਐਬਸੋਲੂਟਲੀ ਗਰੰਟੀਡ ਬੈਸਟ ਰੇਟਸ। ਮਨੂ ਸ਼ਰਮਾ 289-952-9532 289-952-9532। ਦੋਸਤੋ, ਤੁਹਾਨੂੰ ਪਿਓਰ ਵੈਜੀਟੇਰੀਅਨ ਕੇਟਰਿੰਗ ਚਾਹੀਦੀ ਹੈ, ਚਾਹੇ ਇਕੱਲੇ ਐਪਟਾਈਜ਼ਰ, ਸਮੋਸੇ, ਪਕੌੜੇ, ਆਲੂ ਟਿੱਕੀਆਂ, ਮਿਠਾਈਆਂ, ਜਲੇਬੀਆਂ ਐਕਸੈਟਰਾ, ਜਾਂ ਤੁਹਾਨੂੰ ਪੂਰੀ ਤੋਂ ਪੂਰੀ ਬਹੁਤ ਹੀ ਸਵਾਦ ਪਿਓਰ ਵੈਜੀਟੇਰੀਅਨ ਕੇਟਰਿੰਗ ਚਾਹੀਦੀ ਹੈ, ਦਾਲ, ਸਬਜ਼ੀ, ਐਵਰੀਥਿੰਗ ਇੰਕਲੂਡਿਡ। ਗਿਲ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ, ਸ਼ੁੱਧ ਵੈਜੀਟੇਰੀਅਨ ਪਕਵਾਨ ਹੀ ਤਿਆਰ ਕਰਦੇ ਆ ਆਪਣੇ ਬ੍ਰੈਂਪਟਨ ਫੈਕਟਰੀ ਦੇ ਵਿੱਚ, 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ ਲੋਕੇਟਡ ਹਨ। ਬਹੁਤ ਹੀ ਕਮਾਲ ਦੀ ਫੈਕਟਰੀ ਹੈ, ਜਿੱਥੇ ਕਿ ਪੂਰੇ ਹਾਈਜੀਨ ਦੇ ਨਾਲ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿਤ ਰੋਜ਼ ਹੀ ਮਿੰਨੀ ਮਸ਼ੀਨ ਮੇਡ ਸਮੋਸੇ ਵੀ, ਵੱਡੇ ਹੈਂਡਮੇਡ ਸਮੋਸੇ ਵੀ, ਆਲੂ ਟਿੱਕੀਆਂ ਵੀ, ਗਰਮਾ ਗਰਮ ਪਕੌੜੇ ਵੀ, ਪਨੀਰ ਵਾਲੇ ਵੀ, ਮਿਕਸ ਵੀ, ਆਲੂ ਵਾਲੇ ਵੀ, ਸਾਰੇ ਹੀ ਤਿਆਰ ਕਰਦੇ ਆ, ਅਤੇ ਹੰਡਰਡਸ ਦੀ ਗਿਣਤੀ ਦੇ ਵਿੱਚ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਤਿਆਰ ਕਰਦੇ ਆ, ਅਤੇ ਤੁਹਾਡੇ ਲਈ ਲਾਈਵ ਫੂਡ ਟਰੱਕ, ਪੂਰੀ ਸਵਾਦ ਕੇਟਰਿੰਗ ਵੀ ਪਿਓਰ ਵੈਜੀਟੇਰੀਅਨ ਕਰਦੇ ਆ। 905-799-2616 905-799-2616 ਗਿਲ ਸਵੀਟ ਫੈਕਟਰੀ 905-799-2616 905-799-2616 ਅਤੇ ਇੱਥੇ ਜੀ ਟੀ ਏ ਦੇ ਵਿੱਚ ਅਲੱਗ ਅਲੱਗ, ਚਲੋ ਫਰੈਸ਼ ਕੋ ਲੋਕੇਸ਼ਨ ਹੈ, ਇੱਕ ਬ੍ਰੈਂਪਟਨ ਦੇ ਵਿੱਚ ਹੈ ਐਟ ਕੁਈਨ ਐਂਡ ਜੰਕੂਜ਼ੀ, ਇੱਕ ਮਿਲਟਨ, ਇੱਕ ਮਿਸਿਸਾਗਾ, ਉਹਨਾਂ ਦੇ ਅੰਦਰ ਵੀ ਗਿਲ ਸਵੀਟ ਫੈਕਟਰੀ ਦੀਆਂ ਕਮਾਲ ਦੀਆਂ ਲੋਕੇਸ਼ਨਸ ਹਨ। ਕਾਲ ਗਿਲ ਸਵੀਟ ਫੈਕਟਰੀ ਲਾਈਵ ਕੇਟਰਿੰਗ ਲਈ, ਪਿਓਰ ਵੈਜੀਟੇਰੀਅਨ ਲਈ ਹੀ 905-799-2616। ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਚਾਹੇ ਚੈੱਕ ਇੰਜਨ ਲਾਈਟ ਆ ਗਈ ਆ, ਚਾਹੇ ਕੋਈ ਹੋਰ ਲਾਈਟ ਆ ਗਈ ਆ, ਸਮਝ ਨਹੀਂ ਲੱਗਦੀ ਕਿ ਹੈ ਕੀ ਚੀਜ਼, ਜਾਂ ਫਿਰ ਸਰਵਿਸ ਦਾ ਸਾਈਨ ਆ ਗਿਆ ਹੈ, ਜਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਨਵੇਂ ਟਾਇਰ ਚਾਹੀਦੇ ਆ, ਸਸਪੈਂਸ਼ਨ ਦਾ ਕੰਮ ਕਰਵਾਉਣਾ ਜ਼ਰੂਰੀ ਆ, ਇੰਜਨ ਦਾ ਕੰਮ ਆ, ਬ੍ਰੇਕਾਂ ਦਾ ਕੰਮ ਆ, ਐਗਜ਼ਾਸਟ ਦਾ ਕੰਮ ਆ, ਓਇਲ ਚੇਂਜ ਕਰਵਾਉਣੀ ਆ, ਰਸਟ ਪਰੂਫ ਕਰਵਾਉਣੀ ਆ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਹੋਵੇ, ਚਾਹੇ ਜਿੰਨੀ ਮਰਜ਼ੀ ਪੁਰਾਣੀ, ਸਸਤੀ, ਮਹਿੰਗੀ, ਨਵੀਂ, ਕੋਈ ਫਰਕ ਨਹੀਂ ਪੈਂਦਾ, ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਹੈ। ਅਤੇ ਤੁਹਾਡੀ ਬੋਲੀ ਬੋਲਦੇ ਇਹਨਾਂ ਦੇ ਸਰਟੀਫਾਈਡ ਮਕੈਨਿਕ ਨੇ। 91 ਹੀਲੀ ਰੋਡ ਬੋਲਟਨ, ਹਾਈਵੇ 50 ਅਤੇ ਮੇਫੀਲ 'ਤੇ ਜਿਹੜਾ ਵੱਡਾ ਹੋਮ ਡਿਪੂ ਵਾਲਾ ਪਲਾਜ਼ਾ ਉਹਦੇ ਬਿਲਕੁਲ ਨਜ਼ਦੀਕ। 91 ਹੀਲੀ ਰੋਡ ਬੋਲਟਨ, ANJ ਆਟੋ ਰਿਪੇਅਰ, ਫੋਨ ਨੰਬਰ ਹੈ 905-857-7596, 905-857-7596। ਤੁਸੀਂ ਆਪਦੇ ਗੱਡੀਆਂ ਦੀ ਤਸੱਲੀ ਬਖਸ਼ ਰਿਪੇਅਰ ਕਰਵਾ ਸਕਦੇ ਹੋ। ਦੋਸਤੋ, ਤੁਹਾਡੇ ਸ਼ਹਿਰ ਡਾਊਨਟਾਊਨ ਟੋਰਾਂਟੋ ਦੇ ਵਿੱਚ ਬਹੁਤ ਹੀ ਜਲਦ ਬਹੁਤ ਹੀ ਕਮਾਲ ਦਾ ਸ਼ੋਅ ਆਉਣ ਲੱਗਿਆ ਹੈ, ਯੂਨਿਟੀ ਟੂਰ। ਯੂਨਿਟੀ ਟੂਰ ਜਿਹਦੇ ਵਿੱਚ ਐਮੀ ਵਰਕ ਅਤੇ ਸਰਗਨ ਮਹਿਤਾ ਲਾਈਵ ਆਨ ਸਟੇਜ ਤੁਹਾਨੂੰ ਐਂਟਰਟੇਨ ਕਰਨਗੇ। ਇਹ ਫਰਾਈਡੇ ਆਗਸਟ 14, ਮਹੀਨਾ ਕੁ ਰਹਿ ਗਿਆ ਐਗਜੈਕਟਲੀ ਅੱਜ ਦੀ ਤਰੀਕ ਤੋਂ ਬਾਅਦ, ਫਰਾਈਡੇ ਆਗਸਟ 14 ਸਕੋਸ਼ਾ ਬੈਂਕ ਅਰੀਨਾ ਇਹਨਾਂ ਨੇ ਭਰਨਾ ਹੈ ਯੂਨਿਟੀ ਟੂਰ, ਐਮੀ ਵਿਰਕ ਅਤੇ ਸਰਗਨ ਮਹਿਤਾ। ਫਰਾਈਡੇ ਆਗਸਟ 14 ਤਰੀਕ ਨੂੰ ਬੜਾ ਕਮਾਲ ਦਾ ਸ਼ੋਅ ਹੋਊਗਾ। ਤੁਸੀਂ ਆਪਦੀਆਂ ਟਿਕਟਾਂ ਜਲਦ ਤੋਂ ਜਲਦ ਬੁੱਕ ਕਰ ਲਓ। ਇੱਕੋ ਹੀ ਸੋਰਸ, ਇੱਕੋ ਹੀ ਜਗ੍ਹਾ, www.ticketmaster.ca, www.ticketmaster.ca ਤੇ ਹੀ ਤੁਹਾਨੂੰ ਟਿਕਟਾਂ ਮਿਲਣੀਆਂ, ਅਤੇ ਮਿਲਣੀਆਂ ਤੁਹਾਨੂੰ ਰਾਈਟ ਵੇ, www.ticketmaster.ca। ਅਤੇ ਜੇ ਤੁਸੀਂ ਆਪਦੇ ਘਰ ਦੇ ਵਿੱਚ ਨਵਾਂ ਇੰਟਰਨੈਟ ਪ੍ਰੋਵਾਈਡਰ ਚਾਹੁੰਦੇ ਹੋ, ਫਾਸਟ, ਅਨਲਿਮਿਟਡ, ਰਿਲਾਇਬਲ ਇੰਟਰਨੈਟ, ਉਹ ਵੀ ਅਫੋਰਡੇਬਲ ਇੰਟਰਨੈਟ, ਫਿਰ ਇੱਕੋ ਇੱਕ ਤੁਹਾਨੂੰ ਨਾਮ ਰੈਕਮੈਂਡ ਕਰਦੇ ਹਾਂ, ਰੋਇਲ ਡਿਜੀਟਲ, ਅਤੇ ਨੰਬਰ ਇੱਕੋ ਇੱਕ ਹੈ 647-201-1313, 647-201-1313, 6472011313, 6472011313। ਇਹ ਤੁਹਾਨੂੰ ਗਾਰੰਟੀ ਕਰਦੇ ਨੇ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਹੋਊਗੀ। ਦੋ ਹੀ ਤੁਹਾਨੂੰ ਪਤਾ ਹੀ ਹੈ ਕਿ ਸਭ ਤੋਂ ਮਸ਼ਹੂਰ ਕੰਪਨੀਆਂ ਨੇ, ਇੱਕ ਰੈਡ, ਇੱਕ ਬਲੂ, ਦੋਨਾਂ ਦੇ ਹੀ ਆਥੋਰਾਈਜ਼ ਡੀਲਰ ਨੇ। ਤੁਹਾਡੇ ਪੋਸਟਲ ਕੋਡ ਦੇ ਹਿਸਾਬ ਨਾਲ ਦੱਸ ਦੇਣਗੇ ਕਿ ਕਿਹੜੀ ਜ਼ਿਆਦਾ ਫਾਸਟਰ ਸਪੀਡ ਹੈ ਤੁਹਾਡੇ ਏਰੀਆ ਦੇ ਵਿੱਚ। ਅਤੇ $55 ਪਰ ਮੰਥ, ਦੈਟਸ ਇਟ, ਸਿਰਫ $55 ਪਰ ਮੰਥ ਤੁਹਾਨੂੰ 1.5 GB ਹਾਈ ਸਪੀਡ ਅਨਲਿਮਿਟਡ ਇੰਟਰਨੈਟ ਪੈਕੇਜ ਦੇਣਗੇ। ਨੋ ਹਿਡਨ ਫੀਸ, ਨੋ ਸੈਟਅਪ ਫੀਸ, ਨੋ ਐਕਸਟਰਾ ਫੀਸ, ਕੋਈ ਹੋਰ ਫੀਸ ਹੈ ਨਹੀਂ। $55 ਦੇ ਵਿੱਚ ਤੁਹਾਨੂੰ ਜ਼ਿਆਦਾ ਤੇਜ਼, ਜ਼ਿਆਦਾ ਵਧੀਆ ਇੰਟਰਨੈਟ ਪ੍ਰੋਵਾਈਡ ਕਰਨਗੇ। ਕਾਲ 647-201-1313, 6472011313, ਜਾਂ ਤੁਸੀਂ ਇਹਦੇ ਬ੍ਰੈਂਟ ਲੋਕੇਸ਼ਨ 'ਤੇ ਵੀ ਪਹੁੰਚ ਸਕਦੇ ਹੋ। ਰੋਇਲ ਡਿਜੀਟਲ ਏਅਰਪੋਰਟ 'ਤੇ, ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪ ਵਾਲਾ ਪਲਾਜ਼ਾ ਹੈ, AD ਮੈਰੀਟਾਈਮ ਅੰਟੇਰੀਓ ਬੁਲਵਰਡ, ਯੂਨਿਟ ਨੰਬਰ 58 ਦੇ ਵਿੱਚ ਇਹ ਲੋਕੇਟਡ ਹਨ। ਅਤੇ ਅੱਜ ਦੋਸਤੋ ਵਧੀਆ ਖਾਣ ਪੀਣ ਲਈ ਪਹੁੰਚੋ ਪੰਜਾਬੀ ਬਾਈ ਨੇਚਰ ਦੀਆਂ ਚਾਰ ਬ੍ਰੈਂਟ ਲੋਕੇਸ਼ਨਸ 'ਤੇ, ਚਾਰੇ ਲੋਕੇਸ਼ਨਸ 'ਤੇ ਬਹੁਤ ਹੀ ਜ਼ਬਰਦਸਤ, ਬਹੁਤ ਹੀ ਕਮਾਲ ਦਾ, ਬਹੁਤ ਹੀ ਸਵਾਦ ਪੰਜਾਬੀ ਫੂਡ ਹੀ ਤਿਆਰ ਕੀਤਾ ਜਾਂਦਾ, ਵੈੱਜ ਵੀ, ਨਾਨ ਵੈੱਜ ਵੀ। 888-7 ਗੋਰ ਰੋਡ, ਗੋਰ ਐਂਡ ਐਬਨੀਜ਼ਰ, 9980 ਏਅਰਪੋਰਟ ਰੋਡ, ਏਅਰਪੋਰਟ ਬਵੇਰ, ਠੇਕ ਕੇ ਵਾਲੇ ਪਲਾਜ਼ੇ 'ਚ, 58 ਕੋਰਡੀਅਜ ਡਰਾਈਵ, ਜੋ ਕਿ ਬਵੇਰ ਅਤੇ ਹਰਨਟੇਰੀਓ, ਵਾਲਮਾਰਟ ਅਤੇ ਫਟੀਨੋ ਵਾਲਾ ਪਲਾਜ਼ਾ, ਜਾਂ 180 ਸੈਂਡਲਰ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਰ। ਪੰਜਾਬੀ ਬਾਈ ਨੇਚਰ ਆਪਣੀ ਕੁਆਲਿਟੀ ਅਤੇ ਆਪਣੀ ਹਾਈ ਐਂਡ ਲਾਈਵ ਕੇਟਰਿੰਗ ਦੇ ਲਈ ਜਾਣੇ ਜਾਂਦੇ ਨੇ। ਤੁਸੀਂ ਵੀ ਕੋਈ ਵੀ ਸਪੈਸ਼ਲ ਇਵੈਂਟ ਲਈ ਹਾਈ ਐਂਡ ਕੁਆਲਿਟੀ ਲਾਈਵ ਕੇਟਰਿੰਗ ਚਾਹੁੰਦੇ ਹੋ, ਕਾਲ 905-794-4667, 905-794-4667। ਸੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਸਪਾਂਸਰ, ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਜਾਂ ਤੁਸੀਂ ਵੀ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ, ਵਟਸਐਪ 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਤੁਸੀਂ ਆਪਣੇ ਆਪਦੇ ਪਰਿਵਾਰ ਦੇ ਫਾਈਨੈਂਸ਼ੀਅਲ ਫਿਊਚਰ ਦੇ ਲਈ, ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ ਦੇ ਅਫੋਰਡੇਬਲ ਪਲਾਨਸ ਲੱਭ ਰਹੇ ਹੋ, ਤੁਸੀਂ ਸਮਝਣਾ ਚਾਹੁੰਦੇ ਹੋ ਕਿ ਕਿਹੜੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਕਿਹੜੀ ਨਹੀਂ ਚਾਹੀਦੀ ਹੈ, ਅਤੇ ਨਾਲ ਦੀ ਨਾਲ ਤੁਸੀਂ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਰ ਵੀਜ਼ਾ ਇੰਸ਼ੋਰੈਂਸ ਦੇ ਭਾਲ ਦੇ ਵਿੱਚੋਂ ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਆ, ਪਤਾ ਹੈ ਨਹੀਂ ਕੀ ਕੀਤਾ ਹੋਇਆ, ਫਰੀ ਰਿਵਿਊ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381, 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚੋਂ ਤਾਂ ਟਮਰੈਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ। ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਤੇ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: call Goodall 647-504-1557.
1: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
2: S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही S&S Lawyers नु कॉल करो 416-655-2000।
3: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-828-5800 ਤੇ ਕਾਲ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: ਕੀ ਹਾਲ ਚਾਲ ਨੇ ਸਭ ਦੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਵੀ ਸੁਣਾਓ ਕਿਵੇਂ ਹੋ ਤੁਸੀਂ? ਤਾਂ ਕਹਿੰਦੇ ਹੋ ਕਿ ਨਵੀਂ ਯਾਰ ਅੱਜ ਪੁੱਛੋ ਨਾ, ਅੱਜ ਤਾਂ ਬਸ ਉਹੀ ਪਈ ਆ, ਗਰਮੀ ਨੇ ਫੱਟੇ ਚੱਕੇ ਪਏ ਨੇ ਤੇ ਬਾਹਰ ਬੰਦਾ ਨਿਕਲਦਾ ਤਾਂ ਐਂ ਲੱਗਦਾ ਕਿ ਬਸ ਹੁੰਦਾ ਨੀ ਵੀ ਜਿਵੇਂ ਬੰਦਾ ਸੋਨੇ ਚ ਵੜ ਗਿਆ ਹੁੰਦਾ, ਉਹੀ ਹਿਸਾਬ ਕਿਤਾਬ ਹੈ। ਸੋ ਸਟੇ ਹਾਈਡਰੇਟਿਡ, ਖਿਆਲ ਰੱਖੋ ਆਪਣਾ, ਤੇ ਕੋਈ ਨਾ ਅਸੀਂ ਤੁਹਾਡੇ ਨਾਲ ਆ ਤੇ ਥੋੜੀ ਜਿਹੀ ਠੰਡ ਪਾਉਣੇ ਅਸੀਂ ਨੇ। ਸੋ ਕਰੀਏ ਪ੍ਰੋਗਰਾਮ ਪੇਜ, ਤੁਹਾਨੂੰ ਅੱਜ ਵਧੀਆ ਕੁਝ ਇੱਕ ਮਿੱਠੇ ਮਿੱਠੇ ਗੀਤ ਸੰਗੀਤ ਵੀ ਸੁਣਾਵਾਂਗੇ, ਗੱਲਾਂ ਬਾਤਾਂ ਵੀ ਕਰਾਂਗੇ ਤੇ ਖੁੱਲ੍ਹ ਕੇ ਇੰਜੋਏ ਕਰਦੇ ਹਾਂ ਪ੍ਰੋਗਰਾਮ ਨੂੰ। ਗਰਮੀ ਹੈ ਚਾਹੇ ਸਰਦੀ ਹੈ, ਚਾਹੇ ਧੁੱਪ ਹੈ ਚਾਹੇ ਕਣੀਆਂ ਨੇ, ਚਾਹੇ ਸਨੋਅ ਹੈ ਚਾਹੇ ਹੋਰ ਕੀ ਮੌਸਮ ਹੁੰਦਾ, ਧੁੰਦ ਹੈ, ਜੋ ਮਰਜ਼ੀ ਹੋਵੇ ਯਾਰ, ਆਪਾਂ ਤਾਂ ਪ੍ਰੋਗਰਾਮ ਪੂਰਾ ਚੱਕ ਕੇ ਰੱਖੀਦਾ ਤੁਹਾਡਾ, ਪੂਰਾ ਇੱਕ ਮਨੋਰੰਜਨ ਇੰਟਰਟੇਨਮੈਂਟ 3 ਘੰਟੇ ਪੰਜਾਬੀ ਲਾਈਨਾਂ ਦੇ ਨਾਲ ਹੁੰਦਾ। ਤੇ ਆਲਵੇਜ਼ ਤੁਹਾਨੂੰ 2-3 ਚੀਜ਼ਾਂ ਚਾਹੀਦੀਆਂ ਨੇ, ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਨੇ ਕਿਸੇ ਵੀ ਬਿਜ਼ਨਸ ਲਈ, ਤੁਸੀਂ ਸੋਫਾ ਤਿਆਰ ਕਰਾਉਣਾ, ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਮੋਰਗੇਜ ਕਰਾਉਣੀ ਹੈ, ਤੁਸੀਂ ਵਧੀਆ ਮਕੈਨਿਕ ਦੀ ਭਾਲ 'ਚੋਂ, ਵਧੀਆ ਬੋਡੀ ਸ਼ੋਪ ਦੀ ਭਾਲ 'ਚੋਂ, ਤੁਸੀਂ ਕੁਛ ਵੀ, ਗੂਗਲ ਨੂੰ ਛੱਡੋ, ਗੂਗਲ ਦਾ ਕੋਈ ਕੰਮ ਨਹੀਂ ਸਾਡੇ ਸਾਹਮਣੇ, ਕੋਈ ਇੰਸਟਾਗ੍ਰਾਮ, ਕੋਈ ਕਹਿੰਦੇ ਹੁੰਦੇ ਆ ਸੋਸ਼ਲ ਮੀਡੀਆ ਚੈੱਕ ਕਰਨ ਦੀ ਲੋੜ ਨਹੀਂ, ਬਸ ਸਾਡਾ ਇੰਸਟਾਗ੍ਰਾਮ ਹੈ ਇੱਕ ਜਿਹੜਾ ਚੈੱਕ ਕਰੋ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਸਾਡੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਬਿਜ਼ਨਸ ਦੇ, ਤਾਂ ਪੇਜ ਹੈ ਸਾਡਾ ਪੰਜਾਬੀ ਲਹਿਰਾਂ, PUNJABILEHRAN, ਠੀਕ ਹੈ, ਜਾਂ ਸਾਨੂੰ ਐਨੀ ਟਾਈਮ ਟੈਕਸਟ ਮੈਸੇਜ ਕਰ ਦਿਓ ਅਤੇ ਨਾਲ ਹੀ ਅਸੀਂ ਤੁਹਾਨੂੰ ਜਿਹੜਾ ਵੀ ਨੰਬਰ ਤੁਸੀਂ ਚਾਹੁੰਦੇ ਹੋ ਭੇਜ ਦਿਆਂਗੇ। ਸਾਡਾ ਨੰਬਰ ਹੈ 6475044557, ਟੈਕਸਟ ਮੈਸੇਜ ਲਈ 6475044551557, 647-504-1557। ਹਾਂਜੀ 5858, ਹਾਂਜੀ ਵੈਲਕਮ, ਕਿਵੇਂ ਹੋ?
1: ਹਾਂਜੀ ਨਵੀਂ ਬਾਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਬੱਲੇ ਬੱਲੇ, ਬਹਿਰਾ ਬਹਿਰਾ ਕੀ ਬਣਦਾ?
1: ਬਹੁਤ ਵਧੀਆ, ਮੇਰੇ ਨਾ ਵਾਈਫ ਦੇ ਫੁੱਫਾ ਜੀ ਆਏ ਆ ਕੈਨੇਡਾ ਫਸਟ ਟਾਈਮ,
0: ਉਹ ਵਾਹ ਵੇ ਵਾਹ,
1: ਗੱਡੀ 'ਚ ਹੀ ਹੈ ਤੇ ਮੈਂ ਕਿਹਾ ਇੱਕ ਵਾਰ ਤੁਹਾਡੀ ਗੱਲ ਕਰਾਉਣਾ ਨਵੀਂ ਭਾਜੀ ਨਾਲ, ਤੇ ਮੈਂ ਕਿਹਾ ਤੁਹਾਨੂੰ ਕੋਈ ਗਾਣਾ ਪਸੰਦ ਦਾ ਤੇ ਭਾਜੀ ਲਾ ਦੇਣਗੇ।
0: ਕੀ ਬਾਤ ਹੈ, ਵਾਈਫ ਦੇ ਫੁੱਫੜ ਜੀ ਹੈ?
1: ਹਾਂਜੀ,
0: ਇੱਕ ਤਾਂ ਫੁੱਫੜਾਂ ਦਾ ਇੱਕ ਰੋਹ ਬੜਾ ਹੁੰਦਾ, ਮੇਰੇ ਡੈਡ ਇੱਕ ਗੱਲ ਕਹਿੰਦੇ ਹੁੰਦੇ ਕਿ ਫੁੱਫੜਾਂ ਦਾ ਤਾਂ ਇੰਨਾ ਰੋਹਬ ਹੈ ਕਿ ਲੇਡੀ ਫੁੱਫੜ ਜੀ ਕਹਿਣ ਲੱਗੇ ਨਾ, ਲੇਡੀ ਦੇ ਬੋਲਾਂ ਤੋਂ ਲਿਪਸਟਿਕ ਲੈ ਜਾਂਦੀ ਆ। ਤੁਹਾਡੇ ਫੁੱਫੜ ਜੀ, ਫੁੱਫੜ ਜੀ ਦਾ ਸਵਾਗਤ ਕਰਦੇ ਆ। ਹੋਰ ਸੁਣਾਓ ਜੀ, ਕਿਵੇਂ ਲੱਗ ਰਿਹਾ ਕੈਨੇਡਾ ਤੁਹਾਨੂੰ?
2: ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਜੀ।
0: ਅੱਛਾ, ਕੀ ਕੀ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਕੈਨੇਡਾ ਦਾ
2: ਦੱਸੋ
0: ਭਾਈ? ਸਾਫ ਸਾਫ ਸੁਥਰਾ ਦੇਸ਼ ਹੈ ਤੇ ਨਾਲੇ ਲਾਈਟਾਂ ਲਾਲ ਬੱਤੀਆਂ ਜਦੋਂ ਹੁੰਦੀਆਂ ਹਰੇਕ ਰੁਕਦਾ, ਹਾਂ ਨਹੀਂ ਵੀ ਬੰਦਾ ਭਜਾਈ ਜਾਂਦਾ ਗੱਡੀ ਨੂੰ, ਹੈ ਬਹੁਤ ਪਿਆਰ ਤੁਹਾਨੂੰ, ਬਹੁਤ ਤੁਹਾਡਾ ਸਵਾਗਤ ਹੈ। ਸੋ ਤੁਹਾਨੂੰ ਕਿਹੜਾ ਗੀਤ ਸੁਣਾਈਏ ਫਿਰ?
1: ਅੱਛਾ,
0: ਉਹ ਲਾ ਦਿੰਦੇ, ਕੋਈ ਗੱਲ ਨੀ, ਨੋ ਪ੍ਰੋਬਲਮ। ਤੇ ਕਿੱਥੇ ਤੁਸੀਂ, ਤੁਸੀਂ ਕਿੱਥੇ ਘੁਮਾ ਰਹੇ ਹੋ ਫਿਰ ਇਹਨਾਂ ਨੂੰ?
1: ਮੈਂ ਤਾਂ ਹੁਣ ਇਹਨਾਂ ਨੂੰ ਡੋਸਾ ਖਵਾਉਣ ਚੱਲਾ ਜੀ।
0: ਉਹ ਵਾਹ ਵੀ ਵਾਹ, ਚਲੋ ਵੈਰੀ ਗੁੱਡ। ਡੋਸਾ ਦੇਖੋ, ਉੱਥੇ ਵੀ ਡੋਸੇ ਖਾਂਦੇ, ਇੱਥੇ ਵੀ ਡੋਸੇ ਖਵਾਈ ਜਾਂਦੇ ਹੋ? ਨਹੀਂ ਵਧੀਆ, ਕੋਈ ਪਾਸਤਾ ਪੂਸਤਾ ਖਵਾਓ ਕੋਈ, ਤੁਸੀਂ ਪਤਾ ਤਾਂ ਲੱਗੇ ਵੀ ਕੈਨੇਡਾ ਆਏ ਨੇ।
1: ਉਹ ਵੀਕਐਂਡ ਤੇ ਲੈ ਕੇ ਜਾਵਾਂਗੇ ਜੀ ਫਿਰ ਇੰਗਲਿਸ਼ ਫੂਡ।
0: ਚਲੋ ਠੀਕ ਹੈ, ਕਰੋ ਇੰਜੋਏ ਜੀ, ਲਾ ਦਿੰਦੇ ਆ ਗਾਣਾ, ਨੋ ਪ੍ਰੋਬਲਮ। ਥੈਂਕ ਯੂ ਸਰ। ਦੇਖੋ ਫੁੱਫੜ ਜੀ ਜਾਣਗੇ ਇੰਡੀਆ, ਉਹਨਾਂ ਨੇ ਕਹਿਣਾ ਉਹ ਫੁੱਫੜ ਜੀ ਕੀ ਕੀਤਾ ਫਿਰ ਕੀ ਖਾਧਾ, ਜਦੋਂ ਉਹਨੇ ਕਹਿਣਾ ਡੋਸਾ, ਉਹਨਾਂ ਨੇ ਇੰਡੀਆ ਵਾਲੇ ਨੇ ਵੀ ਕਹਿਣਾ ਚਲੋ ਜੀ ਕਰਤਾ ਉਹੀ ਕੰਮ ਹੈ। ਇੱਥੇ ਬੰਦਾ ਆਉਂਦਾ ਵਧੀਆ ਯਾਰ, ਕੋਈ ਚਲੋ ਵੈਜੀਟੇਰੀਅਨ ਨੇ, ਵੈਜੀਟੇਰੀਅਨ ਵੀ ਬੜੀਆਂ ਆਪਸ਼ਨਸ ਨੇ, ਕਿਸੇ ਵੀ ਰੈਸਟੋਰੈਂਟ 'ਤੇ ਚਲ ਜਾਓ ਵਧੀਆ, ਕਿਸੇ ਯਾਰ ਤੁਸੀਂ ਲੇਕ ਦੇ ਕੋਲ ਕੋਈ ਪੈਟੀਓ ਹੋਵੇ, ਡਾਊਨ ਟਾਊਨ ਟੋਰਾਂਟੋ ਸੀਨ ਟਾਵਰ ਦਾ ਵਿਊ ਹੋਵੇ। ਫੁੱਫੜ ਜੀ ਵੀ ਕਹਿਣ ਕਿ ਬੱਲੇ ਬੱਲੇ ਬੱਲੇ ਬੱਲੇ ਮੈਂ ਕਿੱਥੇ ਪਹੁੰਚ ਗਿਆ, ਇਹ ਤਾਂ ਹੈ ਹੀ ਸਵਰਗ ਹੈ। ਹੁਣ ਚਲੋ ਪਤਾ ਕੀ, ਆਪਣੇ ਬੰਦੇ ਵੈਸੇ ਨਾ ਜੋ ਮਰਜ਼ੀ ਹੋ ਜਾਵੇ, ਆਪਾਂ ਜਿੱਥੇ ਵੀ ਜਾਂਦੇ ਹਾਂ ਜਿਹੜਾ ਆਪਣਾ ਖਾਣਾ ਪੀਣਾ ਨਾ ਆਪਾਂ ਤਾਂ ਉਹਨੂੰ ਇੰਜੋਏ ਕਰਦੇ ਹਾਂ। ਸਿੱਧੀ ਜੀ ਗੱਲ ਹੈ, ਹੁਣ ਇਹਨਾਂ ਨੂੰ ਵੀ ਜੇ ਪਾਸਤਾ ਖਵਾ ਦਿੰਦੇ ਨੇ ਕਹਿਣਾ ਆਹ ਕੀ ਚੀਜ਼ ਹੈ, ਜਿਹੜੇ ਆਪਣੇ ਬੰਦੇ ਆ ਪੀਜ਼ਾ ਪਾਸਤਾ ਖਾਣ ਤੋਂ ਬਾਅਦ ਵੀ ਕਹਿਣਗੇ ਵੀ ਮੈਨੂੰ ਤਾਂ ਦੋ ਫੁਲਕੇ ਚਾਹੀਦੇ ਆ, ਸਿੰਪਲ ਦਾਲ ਰੋਟੀ ਹੋਵੇ। ਦੇਖੋ ਵਧੀਆ ਗੱਲ ਹੈ, ਆਪਾਂ ਸਿੰਪਲ ਇੱਕ ਸਾਦੀ ਜੀ ਜ਼ਿੰਦਗੀ ਜੀ ਰਿਹਾ ਸ਼ੁਰੂ ਤੋਂ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਲਹਿਰਾ, 905-673-3337 ਆਪਣਾ ਫੋਨ ਨੰਬਰ ਹੈ, ਤੇ ਇੱਕ ਨੰਬਰ ਤੁਹਾਨੂੰ ਦਿੰਦੇ ਆ ਯਾਰ ਜੋਬ ਦੀ ਭਾਲ ਚੋਂ। ਹੁਣ ਕੈਨੇਡਾ ਆਏ ਹੋ ਤੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਆਏ ਕਿਵੇਂ ਹੋ ਸਕਦਾ? ਫੀਨਿਕਸ ਮਿਲਵਰਕ ਦੇ ਜੈਗ ਭਾਜੀ ਨੇ, ਇਹਨਾਂ ਨੂੰ ਇੱਕ ਬੰਦੇ ਦੀ ਲੋੜ ਹੈ ਜਿਹਨਾਂ ਨੂੰ ਕਾਰਪੈਂਟਰੀ ਦਾ ਕੰਮ ਆਉਂਦਾ, ਜਿਹਨਾਂ ਨੂੰ ਕੈਬਨਿਟਰੀ ਦਾ ਕੰਮ ਆਉਂਦਾ, ਜਿਹਨਾਂ ਨੂੰ ਟੇਬਲ ਸੋ, ਜਿਹਨਾਂ ਨੂੰ ਟੂਲ ਚਲਾਉਣੇ ਹੁੰਦੇ, ਕੋਈ ਹੈਂਡੀ ਬੰਦਾ ਹੋਵੇ ਨਾ, ਹੈਂਡੀ ਬੰਦੇ ਦੀ ਭਾਲ 'ਚ ਨੇ, ਅਤੇ ਵਧੀਆ ਟੋਪ ਦੀ ਪੇ ਹੈ, ਸਟੀਲ ਅਤੇ ਟੋਮਕਨ ਅਤੇ ਵੇਅਰਹਾਊਸ ਹੈ, ਅਤੇ ਨੰਬਰ ਹੈ 416-822-2239, 416-822-2239, 416-822-2239, ਅਤੇ ਜੈਗ ਭਾਜੀ ਨੂੰ ਕਾਲ ਕਰ ਲਓ। ਵਧੀਆ ਕਮਾਲ ਦੀ ਪੇ ਹੈ, ਵਧੀਆ ਕੰਪਨੀ ਹੈ, 416-822-2239 ਅਤੇ ਜੈਗ ਜੀ ਨੂੰ ਕਾਲ ਕਰੋ। 2865, ਹਾਂਜੀ ਵਧੀਆ ਜੀ, ਕੀ ਬਣਦਾ?
2: ਚੜ੍ਹਦੀ ਗੱਲ ਇੱਕ ਭਗਵੰਤ ਮਾਨ ਦੀ ਗੱਲ ਸੁਣਾਈ ਸੀ, ਸੇਵਾ ਫੁੱਫੜ ਦੀ ਰੇਲ ਗੱਡੀ ਵਾਲੀ, ਮੇਰੀ ਯਾਦ ਆ ਗਈ ਗੱਲ।
0: ਅੱਛਾ, ਕਿਹੜੀ ਗੱਲ ਸੀਗੀ, ਕੀ ਕਿਹਾ ਸੀ ਭਗਵੰਤ ਮਾਨ?
2: ਭਗਵੰਤ ਮਾਨ ਦਾ ਸੇਵਾ ਫੁੱਫੜ ਜੀ ਨੇ ਦਾਰੂ ਪੀ ਲਈ ਵਿਆਹ ਦੇ ਵਿੱਚ, ਤੇ ਰੇਲ ਗੱਡੀ ਬਣ ਗਈ ਆਈ ਸੁਣਾਈ ਸੀ ਉਹਦੇ ਹਾਸੇ ਵਾਲੀ, ਤਾਂ ਗੱਲ ਗੱਲ ਯਾਦ ਆ ਗਈ ਸੀ,
0: ਜਿਹੜੇ ਲੋਕ ਤੁਹਾਨੂੰ ਹਸਾ ਦਿੰਦੇ ਆ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਚ ਇੱਕ ਥੋੜੀ ਬਹੁਤੀ ਰੌਣਕ ਲੈ ਆਉਂਦੇ ਆ, ਉਹਨਾਂ ਬੰਦਿਆਂ ਨਾਲ ਤੁਹਾਡਾ ਜੀ ਵੀ ਕਰਦਾ ਕਿ ਬੈਠੀ ਉੱਠੀ ਗੱਲ ਕਰੀਏ,
2: ਨਾਲੇ ਮੂਡ ਵੀ ਜ਼ਿੰਦਗੀ ਚ ਪੈਂਦਾ, ਜਦੋਂ ਬੰਦਾ ਨਾ ਕਿਸੇ ਮੂੰਹ ਖਰਾਬ ਹੁੰਦਾ ਬੰਦਾ ਉਹ ਵੈਸੇ ਖੁਸ਼ ਹੋ ਜਾਂਦਾ ਵਾ, ਤੁਹਾਡਾ ਪ੍ਰੋਗਰਾਮ ਸੁਣ ਕੇ ਮਨ ਖੁਸ਼ ਹੋ ਜਾਂਦਾ ਵਾ।
0: ਚਲੋ, ਮੈਂ ਵੈਸੇ ਗੱਲ ਠੀਕ ਕੀਤੀ ਆ ਨਾ ਕਿ ਤੁਸੀਂ ਫੁੱਫੜ ਨੂੰ ਰੋਟੀਆਂ ਡੋਸੇ ਖਵਾ ਰਹੇ ਹੋ, ਕੋਈ ਵਧੀਆ ਜਿਹਾ ਪਾਸਤਾ ਪੂਸਤਾ ਕੋਈ ਖਵਾਓ, ਹੈ ਬਰਗਰ ਸੈਂਡਵਿਚ ਖਵਾਈਏ, ਕੋਈ ਪੰਜਾਬੀ ਲਹਿਰਾ ਨੰਬਰ ਹੈ ਆਪਣਾ 905-600-73-3337 905-600-73-3337 ਆਪਣਾ ਨੰਬਰ ਹੈ 905-600-73-3337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337। ਅਤੇ ਵਧੀਆ ਦੇਖਿਆ, ਜਦੋਂ 6 ਵਜਦੇ ਆ ਰੌਣਕ ਲੱਗ ਜਾਂਦੀ ਹੈ ਨਾ ਸ਼ਹਿਰ ਦੇ ਵਿੱਚ, ਇਹੀ ਸਾਡੀ ਕੋਸ਼ਿਸ਼ ਰਹਿੰਦੀ ਆ। ਜਿਹੜੇ ਬੰਦੇ 'ਚੋਂ ਸਿੱਧੀ ਜੀ ਗੱਲ ਹੈ ਚੰਗੀ ਸਮੈਲ ਨਹੀਂ ਨਾ ਆਉਂਦੀ, ਉਹ ਬੰਦੇ ਦੇ ਕੋਲੇ ਖੜ੍ਹਨ ਨੂੰ ਜੀ ਨਹੀਂ ਕਰਦਾ। ਵਧੀਆ ਜਿਹਦੇ ਕੋਈ ਪਰਫਿਊਮ ਲਾਇਆ ਹੋਵੇ ਨਾ, ਤਾਂ ਹਰ ਇੱਕ ਕਹਿੰਦਾ ਕਿ ਵਾਹ ਵੀ ਵਾਹ, ਇਹ ਤੋਂ ਖੁਸ਼ਬੂ ਹੀ ਬੜੀ ਸੋਹਣੀ ਆ ਰਹੀ ਹੈ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਸਿਲ ਬਿਲਕੁਲ ਨਾਲ, ਬਵੇਡ ਮੈਗਲੋਕਲਿਨ। ਜਿਹੜੇ ਮਾਰਕੀਟ ਦੇ ਵਿੱਚ $400-500 ਦੇ ਸ਼ਨੈਲ ਡੀਓਰ ਵਰਗੇ ਪਰਫਿਊਮ ਨੇ, ਉਹੀ ਫਰੈਗਰੈਂਸ ਅਤੇ ਉਹੀ ਲੌਂਗ ਲਾਸਟਿੰਗ ਲੰਬੇ ਅਸਰ ਵਾਲੀ ਕੁਆਲਿਟੀ ਤੁਹਾਨੂੰ ਸਿਰਫ $50 ਦੀ ਮਿਲ ਰਹੀ ਆ, ਉਹੀ ਪਰਫਿਊਮ ਦਾ ਇੱਕ ਜਿਹੜਾ ਕਹਿੰਦੇ ਹੁੰਦੇ ਨਾ ਕਿ ਖਾਸੀਅਤ ਹੈ, ਉਹੀ ਤੁਹਾਨੂੰ 50 ਚ ਮਿਲਜੂ। ਸੋ ਰੋਇਲ ਪਰਫਿਊਮਸ ਆਪਣੇ ਫਰੈਗਰੈਂਸ ਅਤੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, 6-8 ਘੰਟੇ ਮਿਨੀਮਮ ਅਸਰ ਚੱਲਦਾ। ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਖਾਸ ਆਫਰ, 2 ਪਰਫਿਊਮ ਲਓ ਅਤੇ 1 ਬਿਲਕੁਲ ਫਰੀ, ਦੁਬਈ ਦੇ ਊਦ ਅਤੇ ਇਤਰ ਵੀ ਇੱਥੇ ਨੇ, ਅਤੇ ਸਿਰਫ $25 ਤੋਂ ਸ਼ੁਰੂ। ਰੋਇਲ ਪਰਫਿਊਮਸ .co ਜਾਂ ਨੰਬਰ ਹੈ 437-315-0701, 437-315-0701, ਰੋਇਲ ਪਰਫਿਊਮਸ, 1 ਰੀਗਨ ਰੋਡ, ਜਾਓ ਤੇ ਇੰਜੋਏ ਕਰੋ। 1981, ਹਾਂਜੀ
2: ਹਾਂਜੀ ਵੀਰੇ, ਕੀ ਹਾਲ ਚਾਲ ਆ?
0: ਵਧੀਆ ਵੀਰੇ, ਕੀ ਬਣਦਾ?
2: ਭਾਜੀ ਫੁੱਫੜ ਵਾਲੀ ਗੱਲ ਸੁਣਾਵਾਂ ਵੀਰੇ ਤੁਹਾਨੂੰ ਮੈਂ,
0: ਫੁੱਫੜਾਂ ਦੀ ਗੱਲਾਂ ਇੰਨੀਆਂ ਨੇ ਹੈ।
2: ਫੁੱਫੜ ਦੇ ਨਾ ਉਹ ਭਗਵੰਤ ਮਾਨ ਨੇ ਸੁਨੇਹਾ ਸੁਣਾਇਆ ਸੀ, ਕਹਿੰਦਾ ਨਾ ਇੱਕ ਵਾਰੀ ਵਿਆਹ ਵਿੱਚ ਫੁੱਫੜ ਆਇਆ ਤੇ ਮੇਰੀ ਡਿਊਟੀ ਲਾਤੀ ਹੋਣਾ ਫੁੱਫੜ ਤੇ, ਵੀ ਤੂੰ ਸੇਵਾ ਕਰਨੀ ਆ, ਤਾਂ ਖੋਹ ਨੂੰ ਬਹੁਤ ਪਾਉਂਦਾ ਇਹ, ਤੇ ਉਹ ਕਹਿੰਦਾ ਯਾਰ ਕੋਈ ਗੱਲ ਨੀ ਮੈਂ ਸਾਂਭ ਲੈਂਦਾ, ਕਹਿੰਦਾ ਜੋ ਲੱਗਿਆ ਦਾਰੂ ਪੀਣ ਫੁੱਫੜ, ਕਹਿੰਦਾ 2 ਪੈਗ ਲਾਏ 3 ਪੈਗ ਲਾਏ, ਕਹਿੰਦਾ ਯਾਰ ਗੰਦ ਪਾਉਣ ਲੱਗ ਗਿਆ, ਕਹਿੰਦਾ ਹੁਣ ਸਾਰੇ ਕਹਿਣ ਲੱਗੇ ਗੰਦ ਪਾਊਗਾ ਇਹਨੂੰ ਨਾ 2-3 ਪੈਗ ਲਵਾ ਕੇ ਇਹਨੂੰ ਸਵਾ ਦੇ, ਤੇ
3: ਕਹਿੰਦਾ ਮੈਂ ਦੋ ਤਿੰਨ ਪੈਗ ਲਵਾ ਕੇ ਹਨਾ ਮੈਂ ਇਹਨੂੰ ਸਵਾਤਾ ਬਈ ਤੂੰ ਸੋ ਜਾ ਫੁੱਫੜਾ ਤੂੰ ਇੰਜੋਏ ਤਾਂ ਕਰਨਾ ਨੀ ਤੰਗ ਨਾ ਕਰ ਤੂੰ ਬਾਕੀ ਇੰਜੋਏ ਕਰਨ ਦੇ ਕਹਿੰਦਾ ਮੁੜ ਕੇ ਗਾਣਾ ਲੱਗ ਗਿਆ ਜਾਗੋ ਤੇ ਬਈ ਪਰ ਹੋ ਜਾ ਸੋਣੀ ਇਹ ਸਾਡੀ ਰੇਲ ਗੱਡੀ ਆਈ ਤੇ ਸਾਰੇ ਕਹਿੰਦੇ ਫੁੱਫੜ ਤਾਂ ਹੈ ਨੀ ਆ ਫੁੱਫੜ ਤਾਂ ਹੈ ਨੀ ਉਹ ਕਹਿੰਦੇ ਫੁੱਫੜ ਨੂੰ ਛੱਡੋ ਇੰਜੋਏ ਕਰਦੇ ਆ ਤੇ ਜਦੋਂ ਸਾਰੇ ਸੋ ਸੂ ਗਏ 12:30 ਉਹ ਫੁੱਫੜ ਉੱਠਿਆ ਕਹਿੰਦਾ ਸਾਡੀ ਰੇਲ ਗੱਡੀ ਆਈ ਤੇ ਉਹ ਕਹਿੰਦਾ ਯਾਰ ਭਗਵੰਤ ਮਾਨ ਕਹਿੰਦਾ ਯਾਰ ਫੁੱਫੜਾ ਰੇਲ ਗੱਡੀ ਦਾ ਆਈ ਸੀ 10:00 ਕਹਿੰਦਾ ਭਤੀਜਾ ਇੱਕ ਦੋ ਗੱਡੀਆਂ ਲੇਟ ਵੀ ਹੁੰਦੀਆਂ ਕਈ ਵਾਰੀ
0: ਠੀਕ ਹੈ ਉਹੀ ਉਹੀ ਗੱਲ ਜਿਹੜੀ ਬਾਈ ਜੀ ਹੁਣ ਦੱਸ ਕੇ ਤੁਸੀਂ ਪੂਰੀ ਕਰਤੀ ਹੈ ਫੁੱਫੜਾਂ ਦਾ ਇੰਨਾ ਕਿਉਂ ਇੰਨੀ ਰਿਸਪੈਕਟ ਕਿਉਂ ਕਰਨੀ ਪੈਂਦੀ ਹੈ ਇੰਨਾ ਉਹਨਾਂ ਨੂੰ ਇੱਕ ਡਿਫਰੈਂਟ ਲੈਵਲ ਤੇ ਕਿਉਂ ਰੱਖਣਾ ਪੈਂਦਾ
3: ਛੋਟਾ ਪਰਾਉਣਾ ਵੱਡਾ ਪਰਾਉਣਾ ਹੋਵੇ ਉਹ ਪਿੰਡ ਵਾਲੇ ਸਾਰੇ ਮੰਨਦੇ ਸੀ ਸਾਰੇ ਪਿੰਡ ਦਾ ਪਰਾਉਣਾ ਜੇ ਆਪਾਂ ਇੱਕ ਪਿੰਡ ਚ ਕੁੜੀ ਗਈ ਸੀ ਨਾ ਸਾਰੇ ਭੈਣ ਕਹਿੰਦੇ ਸੀ ਉਹਨੂੰ
0: ਕਿਵੇਂ ਰਿਸਪੈਕਟ ਕਰਨੀ ਕਿਵੇਂ ਬੰਦੇ ਨੂੰ ਫੀਲ ਕਰੇ ਕਿ ਬਸ ਵੀ ਯਾਰ ਮੈਂ ਹੀ ਮੈਂ ਆ
3: ਹਾਂਜੀ ਹਾਂਜੀ ਪੁਰਾਣੇ ਪੁਰਾਣੇ ਕਲਚਰ ਵਿੱਚ ਆਪਣੇ ਸਾਰੇ ਚਾਚੇ ਹੁੰਦੇ ਤਾਏ ਹੁੰਦੇ ਸੀ ਤੇ ਪਿੰਡ ਦੀਆਂ ਭੈਣਾਂ ਹੁੰਦੀਆਂ ਸੀਗੀਆਂ ਉਹ ਫਿਰ ਸਾਰੇ ਰਿਸ਼ਤੇ ਜੁੜ ਜਾਂਦੇ ਸੀ ਨਾਲ ਉਹ ਫਿਰ ਕਹਿੰਦੇ ਯਾਰ ਪ੍ਰਾਹੁਣਾ ਆਇਆ ਬਈ ਫਲਾਨਿਆਂ ਦਾ ਨਾ ਪ੍ਰਾਹੁਣਾ ਕਹਿੰਦੇ ਉਹਨਾਂ ਦਾ ਪ੍ਰਾਹੁਣਾ ਤੇ ਆਪਣਾ ਵੀ ਪ੍ਰਾਹੁਣਾ ਹੀ ਹੋਇਆ ਫਿਰ ਪਤਾ ਲੱਗ ਸਾਡੇ ਘਰੇ ਆ ਉਹ ਸਾਡੇ ਰਿਕਾਰਡ ਕਰਦੇ ਸੀ
0: ਉਹਨਾਂ ਨੇ ਬਿਲਕੁਲ ਕਰਦੇ ਸੀਗੇ ਯਾਰ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਨਹੀਂ ਆਪਾਂ ਨੂੰ ਨਾ ਇਹ ਚੀਜ਼ਾਂ ਵਿਰਸੇ 'ਚ ਮਿਲੀਆਂ ਨੇ ਕਿ ਕਿਵੇਂ ਰਿਕਾਰਡ ਸਤਿਕਾਰ ਕਰਨਾ ਕੋਈ ਵੀ ਬੰਦਾ ਆਪਣੇ ਫੈਮਿਲੀ ਦੇ ਨਾਲ ਜੁੜ ਰਿਹਾ ਇਹ ਬੜੀ ਪਿਆਰੀ ਗੱਲ ਹੈ ਸੋ ਲੈ ਕੇ ਚੱਲਦੇ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਸੋ ਫੁੱਫੜ ਆ ਰਿਹਾ ਤਾਂ ਫੁੱਫੜ ਨੂੰ ਵਧੀਆ ਸੋਫੇ ਤੇ ਬਿਠਾਓ ਯਾਰ ਅਗਲਾ ਕਹੇ ਕਿ ਹਾਂ ਯਾਰ ਇਹਨੂੰ ਕਹਿੰਦੇ ਆ ਮਹਾਰਾਜਾ ਸੋਫਾ ਸੋ ਗ੍ਰੈਂਡ ਹੋਮ ਫਰਨੀਚਰ ਤੇ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਮਨਾਈ ਜਾ ਰਹੀ ਹੈ ਸੁਖ ਭਾਈ ਸਾਡੇ ਨਾਲ ਜੀ ਸੁਖ ਭਾਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ ਕੜਾਕੇ ਕੱਢਣੀਆਂ ਜਿਹੜੀਆਂ ਪ੍ਰਾਈਜ਼ ਮਿਲਣੀਆਂ ਤੇ ਨਾਲ ਤੋਹਫੇ ਲੈਣੇ ਤੁਸੀਂ ਭੁੱਲਣੇ ਨਹੀਂ ਕਿਉਂਕਿ ਲਾਜ਼ਮੀ ਜਿਹੜਾ ਫਰੰਟ ਤੇ ਇੱਕ ਬਾਕਸ ਬਣਵਾ ਦਿੱਤਾ ਤੁਹਾਡੇ ਲਈ ਸਪੈਸ਼ਲ ਪਰਚੀ ਕੱਢਣੀ ਹੈ ਤੇ ਨਾਮ ਤੁਸੀਂ ਆਪਣੇ ਘਰ ਲੈ ਕੇ ਜਾਣਾ ਜਿਹ ਚ ਕੈਸ਼ ਪ੍ਰਾਈਜ਼ $1100 $500 $100 85-inch ਦਾ ਟੈਲੀਵਿਜ਼ਨ ਮਾਈਕ੍ਰੋਵੇਵ ਤੁਸੀਂ ਐਪਲ ਦੀ ਸਮਾਰਟ ਵਾਚ ਤੇ ਬਹੁਤ ਸਾਰੇ ਤੋਹਫੇ ਸੋ ਤੁਸੀਂ ਬਾਇੰਗ ਕਰ ਲੈਣੀ ਹੈ ਤੇ ਅਖੀਰ ਤੇ ਤੁਸੀਂ ਬਾਕਸ ਦੇ ਵਿੱਚੋਂ ਆਪਣੀ ਪਰਚੀ ਕੱਢਣੀ ਆ ਫੋਰ ਐਗਜ਼ਾਮਪਲ ਤੁਸੀਂ ਕੁਈਨ ਸਾਈਜ਼ ਦਾ ਮੈਟਰਸ ਬਾਇ ਕਰਦੇ ਹੋ $100 ਦਾ $1100 ਦੀ ਪਰਚੀ ਨਿਕਲੇ ਤੇ $1000 ਤੁਸੀਂ ਜਿਹੜਾ $1100 ਵੀ ਲੈ ਜਾਣਾ ਤੇ $100 ਦੇ ਵਿੱਚ ਮੈਟਰਸ ਵੀ ਆਪਣੇ ਘਰ ਲੈ ਕੇ ਜਾਣਾ ਸੋ ਵੱਡੇ ਵੱਡੇ ਤੋਹਫੇ ਉਸ ਬਾਕਸ ਦੇ ਵਿੱਚੋਂ ਪੋਟਲੀ ਦੇ ਵਿੱਚ ਤੁਸੀਂ ਜਿਹੜਾ ਆਪਣੇ ਤੋਹਫੇ ਕੱਢ ਕੇ ਲੈ ਕੇ ਜਾਣੇ ਆ ਤੇ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਗ੍ਰੇ ਕਲਰ ਦਾ ਸੋਫਾ ਕਮ ਬੈੱਡ ਗ੍ਰੇ ਕਲਰ ਦੇ ਵਿੱਚ ਜਿਹਦੀ ਰੈਗੂਲਰ ਕੀਮਤ $700-800 ਸੀ ਪਰ ਐਨੀਵਰਸਰੀ ਸੇਲ ਦੇ ਉੱਪਰ ਸਿਰਫ $299 ਦਾ ਜੀ ਹਾਂ ਸੋਫਾ ਕਮ ਬੈੱਡ ਗ੍ਰੇ ਕਲਰ ਦਾ $299 ਤੇ ਜਾਂਦੇ ਹੋਏ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਆਪਣਾ ਤੋਹਫਾ ਵੀ ਨਾਲ ਲੈ ਕੇ ਜਾਣਾ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਦਿੱਲੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨੀਵਰਸਰੀ ਸੇਲ ਐਨੀਵਰਸਰੀ ਸੇਲ ਐਨੀਵਰਸਰੀ ਸੇਲ ਨਵੀ ਭਾਜੀ
0: ਕੀ ਬਾਤ ਹੈ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਗੇਟ ਰੈਡੀ ਐਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚਣਾ ਰਾਈਨੋ ਫੈਂਸ ਐਂਡ ਡੈਕ ਦੇਖੋ ਜੇ ਨਾ ਘਰ ਦੀ ਲੁੱਕ ਵਧੀਆ ਸਾਰਾ ਕੁਛ ਐਨ ਟੌਪ ਹੈ ਬਟ ਫੈਂਸ ਨਹੀਂ ਪ੍ਰੋਪਰ ਫੈਂਸ ਟੁੱਟੀ ਹੋਈ ਹੈ ਜਾਂ ਕਈ ਵਾਰ ਆਪਣੀ ਬੈਕਹੇਡ ਬੜੀ ਸਪੇਸ਼ੀਅਸ ਹੁੰਦੀ ਹੈ ਬਟ ਉੱਥੇ ਬਹਿਣ ਨੂੰ ਜਗ੍ਹਾ ਨਹੀਂ ਡੈਕ ਬਣਵਾਓ ਅਤੇ ਫੈਂਸ ਨਵੀਂ ਲਗਵਾਓ ਡੈਕ ਬਣਨ ਦੇ ਨਾਲ ਦੇਖਿਓ ਸਹੀ ਤੁਹਾਡਾ ਆਊਟਡੋਰ ਜਿਹੜਾ ਇੱਕ ਇੰਟਰਟੇਨਮੈਂਟ ਸਪੇਸ ਹੈ ਉਹਦੀ ਕਿੰਨੀ ਟੌਰ ਬਣੇਗੀ ਸੋ ਨਵੀਂ ਫੈਂਸ ਨਵੀਂ ਡੈਕ ਜਾਂ ਫੈਂਸ ਦੀ ਰਿਪੇਅਰ ਜਾਂ ਡੈਕ ਦੀ ਰਿਪੇਅਰ ਤਾਂ ਕਾਲ ਕਰੋ ਇਕਬਾਲ ਬਾਈ ਜੀ ਨੂੰ 647-804-3220 ਬਹੁਤ ਸੋਹਣਾ ਕੰਮ ਕਰਦੇ ਆ ਰਿਪੇਅਰ ਵੀ ਕਰਾਉਣੀ ਹੈ ਕਰਵਾਓ ਮੈਂ ਖੁਦ ਇਹਨਾਂ ਤੋਂ ਕੰਮ ਕਰਵਾਇਆ 647-804-3220 6478043220 ਅੱਜ ਕੱਲ ਦੇਖੋ ਗਰਮੀ ਕਿੰਨੀ ਹੈ, ਫੀਲਸ ਲਾਈਕ 41, ਹਜੇ ਗਰਮੀ ਵਧਣੀ ਹੈ ਤੇ ਕੰਸਿਸਟੈਂਟ ਰਹੂਗੀ ਗਰਮੀ। ਤੁਸੀਂ ਏਸੀ ਦੀ ਰਿਪੇਅਰ ਕਰਾਉਣੀ ਹੈ, ਏਅਰ ਕੰਡੀਸ਼ਨਿੰਗ ਦੀ ਰਿਪੇਅਰ, ਜਾਂ ਮੈਂ ਤਾਂ ਕਹਿੰਦਾ ਨਵਾਂ ਏਸੀ ਨਵੀਂ ਫਰਨੇਸ ਦੋਨੋਂ ਚੀਜ਼ਾਂ ਨਵੀਆਂ ਲਵਾ ਲਓ। ਜੇ ਹੁਣ ਹੋ ਗਏ ਨਾ 15-20 ਸਾਲ ਰਿਪੇਅਰ ਦਾ ਵੀ ਕੋਈ ਫਾਇਦਾ ਨਹੀਂ, ਨਵੀਂ ਲਵਾਓ ਤੇ $1800 ਰੀਬੇਟ, ਯਾਨੀ ਕਿ $1800 ਵਾਪਸ ਤੁਹਾਡੀ ਜੇਬ 'ਚ ਆ ਰਿਹਾ। ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੂੰ ਕਾਲ ਕਰੋ। ਮੈਂ ਇਹਨਾਂ ਨੂੰ ਬਹੁਤ ਯੂਜ਼ ਕੀਤਾ ਯਾਰ, ਮੇਰੀ ਫੈਮਿਲੀ ਨੇ ਵੀ, ਮੇਰੇ ਫਰੈਂਡਸ ਨੇ ਵੀ, ਸਾਰਿਆਂ ਨੇ ਇੱਕੋ ਗੱਲ ਕਹੀ ਕਿ ਨਵੀਂ ਯਾਰ ਧੰਨਵਾਦ ਤੇਰਾ ਕਿ ਤੁਸੀਂ ਇੰਨਾ ਵਧੀਆ ਨੰਬਰ ਦਿੱਤਾ। ਸੋ ਗਲੋਬਲ ਕੰਫਰਟ ਏਅਰ ਏਸੀ ਰਿਪੇਅਰ ਫਰਨੇਸ ਰਿਪੇਅਰ ਜਾਂ ਬ੍ਰੈਂਡ ਨਿਊ ਏਸੀ ਫਰਨੇਸ 905-790-9080 ਨੰਬਰ ਹੈ, 905-790-9080, 905-790-9080, 905-790-9080 ਤੇ ਫੋਨ ਕਮਾ ਲਓ। 0080 ਹਾਂਜੀ ਵੀਰੇ,
5: ਨਵੀਂ ਵੀਰ ਕੀ ਹਾਲ ਚਾਲ?
0: ਵਧੀਆ ਜੀ, ਕੀ ਬਣਦਾ?
5: ਬਸ ਵਧੀਆ ਬ੍ਰੋ। ਨਵੀਂ ਵੀਰ, ਜਿਹੜੀ ਫੁੱਫੜ ਦੀ ਟਾਈਟਲ ਹੈ ਨਾ, ਇਹ ਐਕਚੁਅਲੀ ਨਾ ਅਪਗ੍ਰੇਡ ਹੋ ਕੇ ਆਇਆ ਹੁੰਦਾ ਜਵਾਈ ਤੋਂ।
0: ਅੱਛਾ,
5: ਠੀਕ ਹੈ। ਜਿਹੜਾ ਘਰ ਦਾ ਜਵਾਈ ਹੁੰਦਾ ਨਾ, ਮੁੜ ਕੇ ਉਹੀ ਫੁੱਫੜ ਬਣਦਾ ਰਹਿੰਦਾ ਰਿਸ਼ਤੇ ਚ ਨਾ, ਹੌਲੀ ਹੌਲੀ ਜਾ ਕੇ। ਆਪਣੇ ਇੱਥੇ ਦਾ ਡਿਫਰੈਂਟ ਕਲਚਰ ਹੈ, ਸੋ ਇੰਡੀਆ ਚ ਨਾ ਏਦਾਂ ਦੀ ਕੰਮ ਬਹੁਤ ਹੁੰਦਾ। ਜਵਾਈ ਤੋਂ ਨਾ ਬੜੀ ਚੀਜ਼ਾਂ ਦਾ ਜਾਂ ਫੁੱਫੜ ਦਾ ਜਿਹੜਾ ਅਪਗ੍ਰੇਡ ਮਾਡਲ ਟਾਈਟਲ ਹੁੰਦਾ, ਬੜਾ ਓਹਲਾ ਰੱਖਿਆ ਜਾਂਦਾ ਜਦ ਤੱਕ ਪ੍ਰੋਗਰਾਮ ਹੋ ਨਾ ਜਾਵੇ। ਸੋ ਫੁੱਫੜ ਨੂੰ ਜਾਂ ਜਵਾਈ ਨੂੰ ਜਾਂ ਉਹਦਾ ਅਪਗ੍ਰੇਡ ਮਾਡਲ ਹੈ, ਉਹਦੇ ਤੇ ਨਾ ਘਰ ਦੇ ਜਿਹੜੇ ਸਗੇ ਭੈਣ ਭਰਾ ਜਾਂ ਉਹਨਾਂ ਦੇ ਨਿਆਣੇ ਨਾ, ਉਹਨਾਂ ਨੂੰ ਕਿਹਾ ਜਾਂਦਾ ਵੀ ਕੀ ਆਈ ਓਨ ਦਿਸ ਪਰਸਨ, ਕਿ ਇਹ ਦੂਜੇ ਪਾਸੇ ਗੱਲ ਨਾ ਕੋਈ ਕਰਕੇ ਨਾ ਫਾਨੀ ਨਾ ਮਾਰ ਦੇਵੇ।
0: ਅੱਛਾ,
5: ਸੋ ਇਸ ਕਰਕੇ ਨਾ ਫੁੱਫੜ ਦਾ ਇੱਕ ਬੜਾ ਫੋਬੀਆ ਜਿਹਾ ਹੁੰਦਾ। ਬੇਸਿਕਲੀ ਉਹ ਹੁੰਦਾ ਘਰ ਦਾ ਜਵਾਈ ਹੁੰਦਾ, ਉਹਨੂੰ ਕੋਈ ਮੁੜ ਕੇ ਕੁਛ ਕਹਿ ਵੀ ਨੀ ਸਕਦਾ, ਸੋ ਉਹ ਮੈਸਅਪ ਚੀਜ਼ਾਂ ਕਰਨ ਚ ਨਾ, ਤਾਂ ਉਹਨੂੰ ਕਹਿੰਦੇ ਆ ਵੀ ਇਹਨੂੰ ਜਿੱਦਾਂ ਕਿ ਸੈੱਟ ਰਹਿੰਦਾ ਨਾ, ਇੱਥੇ ਇੱਕ ਦੋ ਬੰਦੇ ਲਾ ਕੇ ਇਹਨੂੰ ਥੋੜਾ ਜਿਹਾ।
0: ਨਹੀਂ ਕਿਉਂ, ਕੀ ਚੱਕਰ ਹੈ? ਸ਼ੁਰੂ ਤੋਂ ਹੀ ਜਿਹੜੇ ਫੁੱਫੜ ਨੇ ਉਹ ਦਾਰੂ ਪੀ ਪੂ ਕੇ ਪੰਗੇ ਪਾਉਂਦੇ ਰਹੇ ਆ।
5: ਆਈ ਡੋਨਟ ਨੋ ਭਾਜੀ, ਮੇਰੇ ਨਾ ਫਾਦਰ ਹੋਣੀ ਤਿੰਨ ਇਹਨਾਂ ਦੇ ਸੀਗੇ, ਬ੍ਰਦਰ ਭੈਣਾਂ ਸੀਗੀਆਂ, ਜਿਹੜੇ ਤਿੰਨ ਮੇਰੇ ਫੁੱਫੜ ਨੇ ਹਨਾ।
0: ਹਾਂ,
5: ਤੇ ਉਹ ਫਿਰ ਮੇਰੇ ਫਾਦਰ ਨਾਲ ਮੈਂ ਕਿਹਾ ਡਿਸਕਸ਼ਨ ਹੋਈ ਸੀ, ਉਹ ਜਦੋਂ ਘਰੇ ਉਹਨਾਂ ਨੇ ਵੀ ਪਹਿਲਾਂ ਉਹਨੂੰ ਮੇਰੇ ਫੁੱਫੜ ਦਾ ਨਾ, ਇੱਕ ਦਾ ਨਾਂ ਸੀ ਗਿਆਨ, ਠੀਕ ਹੈ, ਕਹਿੰਦੇ ਗਿਆਨ ਨੂੰ ਬੋਤਲ ਦੇ ਕੇ ਨਾ ਪਹਿਲਾਂ ਹੀ ਉਹਨੂੰ ਦੂਜੇ ਕਮਰੇ ਚ ਸੈੱਟ ਕਰ ਦਿਓ। ਸੋ ਮੈਂ ਕਿਹਾ ਵੀ ਇਹ ਕੀ ਚੱਕਰ ਹੈ? ਕਹਿੰਦੇ ਇਹ ਫਿਰ ਮੁੜ ਕੇ ਇਹਨੇ ਗੱਲਾਂ ਸਾਰੀਆਂ ਕਰ ਦੇਣੀਆਂ। ਸੋ ਇਹ ਮੀਨਸ ਕਿ ਉਹ ਪਹਿਲਾਂ ਹੀ ਪਤਾ ਹੁੰਦਾ ਕਿ ਫੁੱਫੜ ਹੀ ਨੋਜ਼ ਐਵਰੀਥਿੰਗ, ਸੋ ਇਹਨੂੰ ਪਹਿਲਾਂ ਹੀ ਬੋਤਲ ਬੋਤਲ ਦੇ ਕੇ ਸਾਈਡ ਤੇ ਕਰ ਦਿਓ ਤੇ ਆਪਣਾ ਪ੍ਰੋਗਰਾਮ।
0: ਅੱਛਾ, ਚਲੋ ਵੀ ਫੁੱਫੜ ਜਾਂ ਤਾਂ ਸਾਰੀਆਂ ਗੱਲਾਂ ਸੁਣ ਸੁਣ ਕੇ ਫਿਰ ਗਾਹਾਂ ਦੱਸੂਗਾ, ਤੇ ਜਾਂ ਤਾਂ ਫਿਰ ਦਾਰੂ ਪੀ ਕੇ ਕੋਈ ਨਾ ਕੋਈ ਪੰਗਾ ਪਾਊਗਾ। ਹੈ
5: ਕਿੰਨੀ
0: ਗੱਲ ਸੱਚ ਹੈ ਹੁਣ ਤੁਸੀਂ ਦੱਸ ਦਿਓ। ਨੰਬਰ ਹੈ ਆਪਣਾ 905-673-3337, 905-673-3337, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਤੇ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ, ਪੈਸ਼ਨ ਰੂਫਿੰਗ ਦਾ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਰੂਫ ਦੇਖੋ, ਆਪਾਂ ਨਾ ਕਈ ਵਾਰ ਕਹਿੰਦੇ ਹਾਂ ਚਲੋ ਕਾਹਦੇ ਲਈ ਰੂਫ ਬਦਲਣੀ ਹੈ, ਮਹਿੰਗੀ ਪੋ ਕੇ ਆਪਣੇ ਮਨ 'ਚ ਵਹਿਮ ਹੁੰਦਾ, ਪਰ ਤੁਹਾਨੂੰ ਇਹ ਨਹੀਂ ਪਤਾ ਜੇ ਕਿਤੇ ਤੁਹਾਡੀ ਛੱਤ ਲੀਕ ਹੋਣ ਲੱਗ ਗਈ, ਹੋਰ ਵੀ ਸਟਰਕਚਰਲ ਡੈਮੇਜ ਹੋ ਗਈ, ਪੰਗਾ ਤਾਂ ਆਪਾਂ ਨੂੰ ਹੀ ਪਊਗਾ। ਸੋ ਨੰਬਰ ਤੁਸੀਂ ਲਿਖ ਲਓ ਰਾਈਟ ਅਵੇ, ਪੈਸ਼ਨ ਰੂਫਿੰਗ 647-9994-1913, 647-919-9413, 647-919-9413, ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ 7220। ਹੈਲੋ,
6: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕਿਵੇਂ ਆ?
6: ਬਸ ਠੀਕ ਹੈ ਜੀ। ਫੁੱਫੜ ਵਾਲੇ ਗੱਲ ਆਉਂਦੀ ਹੈ ਜੀ?
0: ਹਾਂਜੀ, ਫੁੱਫੜ ਬਾਰੇ।
6: ਹਾਂ, ਤੇ ਫੁੱਫੜ ਕਿਸੇ ਵੇਲੇ ਜੀਜਾ ਹੁੰਦਾ ਸੀ ਜੀ ਘਰ ਦਾ, ਤੇ ਬਾਅਦ ਦੇ ਵਿੱਚ ਜਦੋਂ ਫੁੱਫੜ ਬਣ ਜਾਂਦਾ ਆ ਤੇ ਫਿਰ ਉਹ ਆਪਣਾ ਉਹੀ ਸਟੇਟਸ ਚਾਹੁੰਦਾ ਕਿ ਜਦੋਂ ਮੈਂ ਜੀਜਾ ਹੁੰਦਾ ਸੀ ਤੇ ਮੇਰੇ ਸਾਰੇ ਅੱਗੇ ਪਿੱਛੇ ਭੱਜੇ ਕਰਦੇ।
0: ਅੱਛਾ,
6: ਹਾਂਜੀ, ਤੇ ਇਸ ਕਰਕੇ ਉਹਦੀ ਉਹਨੂੰ ਮਤਲਬ ਉਹਨੂੰ ਕੰਪਲੈਕਸ ਹੋ ਜਾਂਦਾ ਕਿ ਹੁਣ ਦੂਜੇ ਜੀਜੇ ਆ ਗਏ, ਮੇਰੀ ਉਹਨੀ ਇੱਜ਼ਤ ਨਹੀਂ ਹੁੰਦੀ।
0: ਜਿਹੜੇ
6: ਪਹਿਲੇ ਕਾਲਰ ਕਹਿ ਕੇ ਗਏ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈਗਾ ਕਿ ਫੁੱਫੜ ਕਿਤੇ ਭਾਨੀ ਮਾਰ ਦਿੰਦਾ। ਉਹ ਵੀ ਕਿਸੇ ਟਾਈਮ ਜੀਜਾ ਹੁੰਦਾ ਘਰ ਦਾ, ਉਹ ਵੀ ਬੜੀ ਇੱਜ਼ਤਦਾਰ ਮੈਂਬਰ ਹੁੰਦਾ ਆ, ਤੇ ਉਹਨੂੰ ਬਾਅਦ ਦੇ ਵਿੱਚ ਜਾਂ ਉਹਨੂੰ ਲੱਗਦਾ ਜਾਂ ਦੂਜਾ ਜੀਜਾ ਆ ਜਾਂਦਾ ਫੁੱਫੜ ਬਣ ਜਾਂਦਾ ਆ, ਤੇ ਉਹਦੀ ਮਤਲਬ ਆਓ ਭਗਤ ਘੱਟ ਹੋ ਜਾਂਦੀ ਆਪਣੇ ਕਲਚਰ ਦੇ ਵਿੱਚ, ਤੇ ਉਹਨੂੰ ਲੱਗਦਾ ਆ ਜਾਂ ਨਹੀਂ ਹੁੰਦੀ, ਦੈਟ ਇਜ਼ ਦਾ ਡਿਫਰੈਂਸ।
0: ਠੀਕ ਹੈ, ਸੋ ਉਹਨਾਂ ਨੂੰ ਹਮੇਸ਼ਾ ਹੁੰਦਾ ਯਾਰ ਕਿ ਜੇ ਕੋਈ ਹੋਰ ਵੀ ਆ ਤਾਂ ਬਸ ਉਹਨਾਂ ਦੀ ਸਭ ਤੋਂ ਜ਼ਿਆਦਾ ਕਦਰ ਹੋਵੇ। ਹੈ
6: ਜੀਜੇ ਦੀ ਵੀ ਕਦਰ ਕਰਦੇ, ਓਦਾਂ ਦੀ ਉਹ ਫੁੱਫੜ ਕਿਸੇ ਟਾਈਮ ਜੀਜਾ ਹੁੰਦਾ ਸੀ ਉਸ ਘਰ ਦਾ, ਤੇ ਜੀਜਾ ਬਣਾ ਕੇ ਵੇਖੋ ਨਾ
0: ਜੀ ਜੀ,
6: ਉਹਨੂੰ ਉਹਨੂੰ ਫੁੱਫੜ ਦਾ ਨਾ ਬਣਾ ਕੇ ਵੇਖੋ, ਤੇ ਜੇਕਰ ਉਹ ਤੇ ਫੁੱਫੜ ਕਿਸੇ ਦਾ ਮਾੜਾ ਕਰਦਾ ਸੀਗਾ ਜਾਂ ਮਾੜਾ ਕਰ ਦੂਗਾ, ਮੈਂ ਇਸ ਗੱਲ ਦਾ ਐਗਰੀ ਨੀ ਕਰਦਾ ਕਿ ਫੁੱਫੜ ਆਪਣੇ ਸਹੁਰੇ ਜਾ ਕੇ ਜਾਂ ਆਪਣੇ ਕਿਤੇ ਕੋਲ ਭਾਨੀ ਮਾਰੂਗਾ, ਬਿਲਕੁਲ ਨੀ ਕਰੂਗਾ ਜੀ। ਤੇ ਜੇ ਏਦਾਂ ਕਰੂਗਾ ਤੇ ਜਿਹੜੇ ਅੱਜ ਦੇ ਜੀਜੇ ਆ ਉਹਨਾਂ ਨੂੰ ਵੀ ਹੁਣੇ ਧਿਆਨ ਨਾ ਰੱਖੋ ਵੀ ਕਿਸੇ ਦੇ ਟਾਈਮ ਤੇ ਫੁੱਫੜ ਬਣਨਗੇ।
0: ਠੀਕ ਹੈ, ਚਲੋ ਸਰ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਸੋ 905-600-7373-33 ਆਪਣਾ ਨੰਬਰ ਹੈ, 9056-7333-37 ਲੈ ਕੇ ਚੱਲਦੇ ਹਾਂ ਤੁਹਾਨੂੰ ਦੁਆਬਾ ਟਰੈਵਲ। ਹੁਣ ਦੇਖੋ ਸਾਰਿਆਂ ਦੀ ਪਲੈਨਿੰਗ ਆ ਕਿ ਇੰਡੀਆ ਦੀਆਂ ਟਿਕਟਾਂ ਲਈਏ, ਤੇ ਸਪਤੰਬਰ ਅਕਤੂਬਰ ਤੋਂ ਬਸ ਇੰਡੀਆ ਇੰਡੀਆ ਇੰਡੀਆ ਹੀ ਗੇੜਾ ਮਾਰੀਏ। ਸੋ ਸਾਡੇ ਨਾਲ ਜੁੜ ਚੁੱਕੇ ਨੇ ਦੁਆਬਾ ਦੁਆਬਾ ਦੁਆਬਾ ਟਰੈਵਲ ਤੋਂ ਦੀਪਾਂਸ਼। ਐਂਡ ਦੀਪਾਂਸ਼ ਕਿਵੇਂ ਹੋ, ਕੀ ਹਾਲ?
7: ਸਤਿ ਸ਼੍ਰੀ ਅਕਾਲ ਨਵੀਓ ਜੀ, ਸਾਰੇ ਸਰੋਤਿਆਂ ਨੂੰ ਦੁਆਬਾ ਟਰੈਵਲ ਐਂਡ ਟੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਵੈਲਕਮ ਸਰ, ਵੈਲਕਮ।
7: ਬਿਲਕੁਲ ਬਿਲਕੁਲ ਸਰ, ਸਾਰਿਆਂ ਦੀ ਪਲੈਨਿੰਗ ਹੁੰਦੀ ਆ ਸਪਤੰਬਰ ਅਕਤੂਬਰ ਨੂੰ ਜਾਣਾ, ਆਪਾਂ ਫੈਸਟੀਵਲ ਟਾਈਮ ਆ, ਸਾਰਾ ਇੰਡੀਆ ਆਪਾਂ ਸਪੈਂਡ ਕਰਕੇ ਜਾਈਏ, ਸੋ ਉਹਦੇ ਲਈ ਸੀਟ ਸੇਲ ਦੀ ਜਿਹਦੀ ਵੇਟ ਹੁੰਦੀ ਆ ਉਹ ਆ ਚੁੱਕੀ ਆ। ਸੋ ਜੇ ਤੁਸੀਂ ਪਲੈਨ ਕਰ ਰਹੇ ਸੀਗੇ ਆਪਣੀ ਟਿਕਟ ਬੁੱਕ ਕਰਵਾਉਣ ਦੇ ਲਈ, ਜਿੱਦਾਂ ਤੁਸੀਂ ਸਪਤੰਬਰ ਦੇ ਵਿੱਚ ਜਾਣਾ, ਸਪਤੰਬਰ ਐਨੀ ਡੇਟ ਤੁਸੀਂ ਲੈ ਸਕਦੇ ਆ, ਅਕਤੂਬਰ ਮਿਡਲ ਤੱਕ ਮਤਲਬ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਜਾਣਾ ਚਾਹੁੰਦੇ ਆ, ਚਾਹੇ ਤੁਸੀਂ 1 ਮਹੀਨੇ ਲਈ ਜਾਣਾ, ਚਾਹੇ ਤੁਸੀਂ 2 ਮਹੀਨੇ ਲਈ ਜਾਣਾ, ਚਾਹੇ ਤੁਸੀਂ 3 ਮਹੀਨੇ ਲਈ ਜਾਣਾ, ਮਤਲਬ ਚਾਹੇ ਤੁਸੀਂ ਸਪਤੰਬਰ ਜਾ ਕੇ ਅਕਤੂਬਰ ਵਾਪਸੀ ਕਰੋ, ਚਾਹੇ ਤੁਸੀਂ ਨਵੰਬਰ ਦੀ ਵਾਪਸੀ ਕਰੋ, ਚਾਹੇ ਤੁਸੀਂ ਦਸੰਬਰ ਦੀ ਵਾਪਸੀ ਕਰੋ। ਜਾਣ ਲੱਗੇ 1 ਸਟਾਪ ਓਵਰ ਹੋਣਾ, ਆਉਣ ਲੱਗੇ 1 ਸਟਾਪ ਓਵਰ ਹੋਣਾ, ਤੇ ਆਉਣ ਜਾਣ ਦੀ ਟਿਕਟ ਤੁਹਾਨੂੰ ਕੋਸਟ ਕਰੂਗੀ $1460 ਦੀ, $1460 ਦੀ। ਇਹਦੇ ਵਿੱਚ 2 ਬੈਗ ਇਨਕਲੂਡ ਹੋਣੇ ਜਾਣ ਲੱਗੇ ਆਉਣ ਲੱਗੇ, ਸੋ $1460 ਦੀ ਤੁਸੀਂ ਸਪਤੰਬਰ ਚਲ ਜਾਓ, ਅਕਤੂਬਰ ਚਲ ਜਾਓ, ਵਾਪਸੀ ਕਰ ਲਓ ਨਵੰਬਰ ਦਸੰਬਰ ਦੀ, ਜਦੋਂ ਦੀ ਮਰਜ਼ੀ, ਜਦੋਂ ਤੁਹਾਨੂੰ, ਚਾਹੇ 1 ਮਹੀਨੇ ਰਹਿਣਾ ਚਾਹੁੰਦੇ ਆ, 2 ਮਹੀਨੇ ਸਪੈਂਡ ਕਰਨਾ ਚਾਹੁੰਦੇ ਆ। $1460 ਦਾ ਜੇ ਤੁਹਾਡੀ ਕੋਈ ਪਲੈਨਿੰਗ ਸੀਗੀ ਵਿੰਟਰ ਦੇ ਵਿੱਚ ਜਾਣ ਦੀ ਜਾਂ ਫੈਸਟੀਵਲ ਟਾਈਮ ਦੇ ਵਿੱਚ ਜਾਣ ਦੀ, ਦਿਸ ਇਜ਼ ਦਾ ਟਾਈਮ ਟੂ ਬੁੱਕ ਯੋਰ ਟਿਕਟ। ਬਹੁਤ ਵਧੀਆ ਪ੍ਰਾਈਸ ਆਏ ਹੋਏ ਆ ਐਦੀ, ਸਾਡੇ ਕੋਲ ਸਾਰੀਆਂ ਡੇਟਾਂ ਤੇ ਆਲਮੋਸਟ ਪ੍ਰਾਈਸ ਆ ਗਏ ਆ, ਸੋ ਤੁਸੀਂ ਡੀਲਸ ਨੂੰ ਮਿਸ ਨਾ ਕਰੋ। ਮੈਂ ਨੰਬਰ ਬੋਲੂੰਗਾ, 905-796-7800, 905-796-7800। ਦੁਆਬਾ ਟਰੈਵਲ ਨੂੰ ਤੁਸੀਂ ਫੋਨ ਕਰੋ ਤੇ ਆਪਣੀ ਡੇਟਸ ਦੱਸੋ ਤੇ ਬੈਸਟ ਤੋਂ ਬੈਸਟ ਪ੍ਰਾਈਸ ਦੇ ਨਾਲ ਬੈਸਟ ਤੋਂ ਬੈਸਟ ਸਰਵਿਸ ਲਓ।
0: ਵੈਰੀ ਗੁੱਡ, ਸੋ ਨੰਬਰ ਜ਼ਰੂਰ ਦੇ ਦਿਓ,
7: 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796-7800, 905-796
0: ਥੈਂਕ ਯੂ ਸਰ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337। ਗਿੱਲ ਫਾਰਮ, ਕਿਆ ਬਾਤ ਹੈ, ਫਾਰਮ ਦੀਆਂ ਸਬਜ਼ੀਆਂ, ਫਾਰਮ ਦੇ ਫਰੈਸ਼ ਆਂਡੇ, ਸ਼ਹਿਦ, ਉਹਦੀ ਰੀਸ ਹੀ ਕੋਈ ਨਹੀਂ ਯਾਰ। ਜਿਹੜੀ ਚੀਜ਼ ਤੁਹਾਨੂੰ ਪਤਾ ਔਰਗੈਨਿਕਲੀ ਤਿਆਰ ਹੋਈ ਹੈ, ਕੋਈ ਯੂ ਨੋ ਸਪਰੇਆਂ ਸਪਰੂਆਂ ਨਹੀਂ ਮਾਰੀਆਂ ਹੋਈਆਂ, ਅਤੇ ਰੇਟ ਵੀ ਬੜਾ ਰੀਜ਼ਨੇਬਲ ਹੈ, ਫਿਰ ਬੰਦੇ ਥੋੜ੍ਹਾ ਜਿਹਾ ਸਵਾਦ ਵੀ ਆਉਂਦਾ ਖਾਣ ਵੇਲੇ। ਉਹਦੇ ਨਾਲ ਨਾਲ ਇਹਨਾਂ ਦਾ ਨਾ ਜਿਹੜਾ ਚੱਕੀ ਦਾ ਆਟਾ, ਉਹ ਵੀ ਤੁਸੀਂ ਟਰਾਈ ਕਰੋਗੇ, ਤੁਸੀਂ ਕਹੋਗੇ ਬੱਲੇ ਯਾਰ ਇਹਨੂੰ ਕਹਿੰਦੇ ਆ ਉਹ ਇੱਕ ਅਸਲ ਟੇਸਟ, ਕੋਈ ਪ੍ਰਜ਼ਰਵੇਟਿਵ ਨਹੀਂ, ਕੋਈ ਐਡਿਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ, ਸਾਰੇ ਨੈਚੁਰਲ ਨਿਊਟ੍ਰੀਐਂਟ ਫਾਈਬਰ ਆਦਿ ਪ੍ਰਜ਼ਰਵ ਕੀਤਾ ਜਾਂਦਾ। ਸੋ ਗਿੱਲ ਫਾਰਮ, ਗਿੱਲ ਫਾਰਮ।

0: ਧੀ ਉਹਨਾਂ ਨੂੰ ਦਿੱਤੀ ਆ ਨਾ, ਜਿਹਨੂੰ ਧੀ ਦਿੱਤੀ ਉਹਨੂੰ ਕਹਿੰਦੇ ਸਾਰਾ ਕੁਛ ਹੀ ਦਿੱਤਾ।
1: ਪਰ ਫਿਰ ਵੀ ਫਿਰ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਜੀਜੇ ਆ ਜਿਹੜੇ ਫੁੱਫੜ ਬਣ ਜਾਂਦੇ ਆ ਵੀ ਯਾਰ ਮੈਂ ਅਗਲਿਆਂ ਨੂੰ ਕਹਾਂ ਕਿ ਨਹੀਂ ਯਾਰ ਮੇਰਾ ਇੰਨਾ ਨਾ ਕਰਿਆ ਕਰੋ, ਮੈਂ ਵੀ ਤੁਹਾਡੇ ਵਾਂਗ ਹੀ ਆ। ਤੇ ਪਰ ਉਹ ਤਾਂ ਚਾਹੁੰਦੇ ਆ ਕਿ ਜੇ ਬਾਕੀ ਦੇ ਪੀ ਰਹੇ ਆ ਬਲੈਕ ਲੇਬਲ ਤੇ ਸਾਨੂੰ ਪਲਾਈ ਜਾਵੇ ਬਲੂ ਲੇਬਲ।
0: ਨਹੀਂ ਨਹੀਂ, ਉਹ ਤਾਂ ਹਰ ਇੱਕ ਦੀ ਸੋਚ ਹੁੰਦੀ ਹੈ, ਡਿਪੈਂਡ ਕਰਦਾ ਸੋਚ ਦੇ। ਪਰ ਮੋਸਟਲੀ ਜਿਹੜੇ ਪੇਰੈਂਟਸ ਆ ਨਾ ਧੀਆਂ ਦਾ ਕਰਦੇ ਆ, ਤਾਂ ਕਰਕੇ ਜਿਹਨੂੰ ਧੀ ਦਿੱਤੀ ਹੋਵੇ ਉਹਦੀ ਰਿਸਪੈਕਟ ਤਾਂ ਕਰਦੀ ਕਰਦੀ।
1: ਚਲੋ ਨਹੀਂ, ਇਹ ਤੁਹਾਡਾ ਦੇਖੋ ਜਿਹੜਾ ਇਹ ਦੇਖਣ ਦਾ ਨਜ਼ਰੀਆ ਹੈ ਬੜਾ ਵਧੀਆ, ਬਟ ਪਤਾ ਨਹੀਂ ਹੁਣ ਸਾਰੇ ਕਹਿ ਤਾਂ ਰਹੇ ਆ ਕਿ ਇੱਕ ਅੱਧਾ ਬੰਦਾ ਨਾਲ ਹੁੰਦਾ ਸੀ ਕਿ ਜੇ ਫੁੱਫੜ ਕਿਤੇ ਕੋਈ ਖਾ ਪੀ ਕੇ ਪੰਗਾ ਪਾਵੇ ਨਾ ਤੇ ਉਹਨੂੰ ਸੰਭਾਲ ਲਓ, ਜਿੱਥੇ ਕਿ ਉਹ ਤਾਂ ਕਹਿਣਗੇ ਨਹੀਂ ਯਾਰ ਵੀ ਮੈਂ ਤੁਹਾਨੂੰ ਸੰਭਾਲੂਗਾ, ਤੁਸੀਂ ਪੀਓ ਜਿੰਨੀ ਮਰਜ਼ੀ, ਮੈਂ ਥੋੜ੍ਹੇ ਜਿਹਾ ਮੈਚੋਰ ਬਣਦਾ ਹੈ। ਚਲੋ ਠੀਕ ਹੈ ਜੀ, ਬਹੁਤ ਸ਼ੁਕਰੀਆ। ਨਹੀਂ ਅੱਜ ਕੱਲ ਤਾਂ ਜਿਹੜੇ ਚਾਹੇ ਕੋਈ ਜੀਜੇ ਨੇ ਚਾਹੇ ਕੋਈ ਫੁੱਫੜ ਵੀ ਬਣ ਜਾਂਦੇ ਆ, ਹੁਣ ਨੀ ਯਾਰ ਕੋਈ ਕਰਦਾ ਹੁਣ ਤਾਂ ਦੇਖੋ। ਬਟ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਰਿਸ਼ਤੇ ਡਿਵੈਲਪ ਹੋ ਗਏ ਇੰਡੀਆ 'ਚ। ਹੋ ਸਕਦਾ ਮੇ ਬੀ ਕਿ ਹਜੇ ਵੀ ਥੋੜ੍ਹੀ ਬਹੁਤੀ ਇੱਕ ਰਿਸਪੈਕਟ ਫੈਕਟਰ ਦੇ ਉੱਤੇ ਫੋਕਸ ਕੀਤਾ ਜਾਂਦਾ, ਬਟ ਇੱਥੇ ਯੂ ਨੋ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਬੜਾ ਸੇਮ ਹੀ ਹੋ ਗਿਆ ਇੱਕੋ ਇੱਕ ਜਿਹੜਾ ਸਿਸਟਮ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਅਤੇ ਨਾਲ ਦੀ ਨਾਲ ਯਾਦ ਰੱਖੋ ਰਾਜਵੰਤ ਕੌਰ, ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਆਟੋ ਹੋਮ ਕਮਰਸ਼ਲ ਬਿਜ਼ਨਸ ਕੋਈ ਇੰਸ਼ੋਰੈਂਸ, ਦੋ ਤਿੰਨ ਚੀਜ਼ਾਂ ਨੇ। ਪਹਿਲੀ ਗੱਲ ਤਾਂ ਰਾਜਵੰਤ 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਆ, ਠੀਕ ਹੈ। ਸੋ ਸਾਰਾ ਉਹ ਤੁਹਾਡਾ ਕੰਮ ਰੀਸਰਚ ਵਾਲਾ ਉਹ ਕਰ ਰਿਹਾ। ਦੂਜੀ ਗੱਲ, 30% ਤੱਕ ਦਾ ਡਿਸਕਾਊਂਟ ਤੁਹਾਨੂੰ ਰਾਜਵੰਤ ਲੈ ਕੇ ਦਿੰਦੇ ਆ। ਨੰਬਰ ਹੈ 6476744735 ਰਾਜਵੰਤ ਕੌਰ, 647-674-4735 ਤੇ ਰਾਜਵੰਤ ਰਾਜਵੰਤ ਰਾਜਵੰਤ ਕੌਰ ਨੂੰ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058825800 ਤੇ ਕਾਲ ਕਰੋ। ਪ੍ਰੋਗਰਾਮ ਪੰਜਾਬੀ ਰਸੁਣੀ ਫਿਰ ਦੋਕ ਬੋਲ।

0: ਪਤਾ ਲੱਗੂ ਦੁਨੀਆ ਨੂੰ ਭਾਈ ਜੀਜੇ ਕੀ ਸ਼ੈ ਹੁੰਦੇ ਆ।
1: ਠੀਕ ਹੈ, ਅੱਜ ਕੱਲ੍ਹ ਨਾ ਵਿਆਹਾਂ 'ਤੇ ਵੀ ਇਹ ਗਾਣਾ ਬੜਾ ਐਂਟਰੀ ਵੇਲੇ ਚੱਲਦਾ, ਜਦੋਂ ਕੋਈ ਪ੍ਰਾਹੁਣੇ ਦੀ ਐਂਟਰੈਂਸ ਹੁੰਦੀ ਹੈ ਨਾ ਤਾਂ ਉਹ ਫਿਰ ਐਂਟਰ ਕਰਦੇ ਆ ਅਤੇ ਉਹ ਸਪੈਸ਼ਲ ਤੌਰ 'ਤੇ ਦੇਖੋ ਗਾਣਾ ਵੀ ਇਹੀ ਲਵਾਉਂਦੇ ਆ, ਉਹਨਾਂ ਨੂੰ ਵੀ ਪਤਾ ਕਿ ਸਾਡੀ ਟੌਰ ਵੱਖਰੀ ਹੈ। ਕਿਆ ਬਾਤ ਹੈ, ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-600-7533-3337 ਆਪਣਾ ਨੰਬਰ ਹੈ 905-600-7333-37 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਵਾਹ ਵੀ ਵਾਹ, ਨਹੀਂ ਰੀਸ ਹਾਂ। ਸੋ 905-600-7333-37 ਆਪਣਾ ਨੰਬਰ ਹੈ ਐਂਡ ਗੱਲਬਾਤ ਤੁਹਾਡੇ ਨਾਲ ਬੜੀ ਵਧੀਆ, ਬੜੀ ਮਿੱਠੀ, ਬੜੀ ਪਿਆਰੀ ਹੋ ਰਹੀ ਹੈ ਹਰ ਰੋਜ਼ ਦੇ ਵਾਂਗ। ਕਿਆ ਬਾਤ ਹੈ, ਕਿਆ ਬਾਤ ਹੈ। ਇੱਕ ਤੁਹਾਨੂੰ ਇਨਫੋਰਮੇਸ਼ਨ ਥੋੜ੍ਹੀ ਜਿਹੀ ਦੇ ਦਈ ਹੈ ਅਤੇ ਸਰਾਂਸ਼ ਜੇ ਸਾਡੇ ਨਾਲ ਜੁੜ ਰਹੇ ਆ ਤਾਂ ਸਰਾਂਸ਼ ਉਹਨਾਂ ਦਾ ਇੱਕ ਕੁਇਕ ਜਿਹਾ ਮੈਸੇਜ ਔਨ ਦੀ ਏਅਰ ਕਰਦੇ ਹਾਂ ਅਤੇ ਮੈਂ ਦਿੰਦਾ 1, 2, 3, 4 ਓਕੇ, ਨੋ ਪ੍ਰੋਬਲਮ, ਹਜੇ ਬਿਜ਼ੀ ਨਹੀਂ ਸਰ। ਸੋ ਰੋਇਲ ਆਟੋ ਸੈਂਟਰ ਨੰਬਰ 1 ਮਕੈਨਿਕ, ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498 ਰੋਇਲ ਆਟੋ ਸੈਂਟਰ।

0: multiple locations in GTA. For more information, visit rajdhanisweets.ca.
1: क्या बात है जी 8177 हेलो
2: सत्या जी
1: किवें हो
2: चलो
1: ठीक है हो सुना
2: मैं कहना जेडे अपने पुराने डैडी दादे उन्हां दी जनरेशन सी ना ओह ज्यादा करदी सी चीजां चीजां फुफड़ अपनी नवी जनरेशन नी इन्ना लगदा महत्वपूर्ण दे आकड़ी विखाई जाऊगा मैं तेरा जीजा मैं तेरा जीजा अपनी जनरेशन ने नहीं पुछना डैडी होनी घर फुट जाते होंगे साडा जवाई है या साडा फुफड़ है जो भी है अजकल तो मैं यही देखा भी
1: थोड़ी जी ईगो दिखाईए उन्होंने पता सी फिर भी साड़ी जो मर्जी हो जाए कदर होनी हुण पता अगलिया नूं कि कोई नी आए यार बर्दाश्त करदा
2: बट मैं अपने साले ना कदी भी इदां ट्रीट नहीं कीता भी मैं तू मेरी इज्जत कर धक्के ना कर भी मैं तुहाडे घर दा जीजा वां या जो भी है गां जाके फुफड़ भी बनना
1: जी जी जी
2: भी जे तां मैं उहदा भरावां वांगू चलूंगा ते उह एज ए बिट्टे मैनू इज्जत मेरी क्यों ना करूगा जे मैं उहदा सही तरह ट्रीट करूं
1: बिलकुल पर फिर तुहानूं क्यों ला हुण देखो हुण जे कोई भी बंदा कोई बन के फुफड़ या बन के जीजा रूप दिखाउण अगले ने चंगी तरह समझा देना कि भरावा मेरे नाल ना तू इदां एक्ट कर बट पहला क्यों नहीं सी पर पहला क्यों नहीं सी आपां आए बोलदे वी यार देखी सी जदों मेरे नूं अगे तों आए बोलिया तां
2: अजकल कुड़िया इंडिपेंडेंट खुद कमा
1: सारा कुछ कर दी अजक कुड़िया सियाणी ने कुड़िया इंडिपेंडेंट ने कुड़िया तो अपने घर आले नूं आप कह दिंदी आ कि मेरे भी तू आए ना बोल मेरे घर दिया नूं
2: ਇੱਥੇ ਕਈ ਮੁੰਡਿਆਂ ਨੂੰ ਜ਼ਿਆਦਾ ਪੈਸੇ ਬਣਾਉਂਦੀਆਂ ਕੁੜੀਆਂ ਉਹ ਅਗਲੇ ਆਪਣੇ ਵਰਕ ਨਾਲ ਲੱਗੀਆਂ ਉਹਨਾਂ ਕੁੜੀਆਂ ਨੂੰ ਮੈਨੂੰ ਲੱਗਦਾ ਜ਼ਿਆਦਾ ਖੁੱਲ ਮਿਲੀ ਨੀ ਸੀਗੀ ਜ਼ਿਆਦਾ ਬਾਹਰ ਵਿਚਰ ਨਹੀਂ ਸਕੇ ਹੁਣ ਨਵੀਂ ਜਨਰੇਸ਼ਨ ਦਾ ਹੌਲੀ ਹੌਲੀ ਬਹੁਤ ਫਰਕ ਪਈ ਜਾਂਦਾ ਹੁਣ ਨਹੀਂ ਕੋਈ ਰਹਿ ਰੁਕ ਗਿਆ
1: ਸਹੀ ਗੱਲ
2: ਤਾਂ ਜਮਾ ਹੀ ਨਹੀਂ ਹੈਗਾ
1: ਸਹੀ ਗੱਲ ਚਲੋ ਥੈਂਕ ਯੂ ਜੀ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਤੁਹਾਡਾ ਤੇ ਨਹੀਂ ਦੇਖੋ ਆਪਾਂ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਥੋੜੇ ਹੁਣ ਸਿਆਣੇ ਆ ਕਿ ਨਹੀਂ ਯਾਰ ਹਰੇਕ ਨੂੰ ਰਿਸਪੈਕਟ ਦੋ ਤਾਂ ਹੀ ਮਿਲੋ ਸਾਡੇ ਨਾਲ ਸਰਾਂਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਇੰਡੇ ਸਰਾਂਸ਼ ਨੇ ਗਵਰਨਮੈਂਟ ਦੀਆਂ ਗ੍ਰਾਂਟਸ ਦੇ ਵਿੱਚ ਤੁਹਾਡੀ ਪੂਰੀ ਮਦਦ ਕਰ ਰਿਹਾ ਸੋ ਸਰਾਂਸ਼ ਵੈਲਕਮ ਤੇ ਪਲੀਜ਼ ਦਿਓ ਆਪਣਾ ਮੈਸੇਜ
3: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਦੈਨ ਸਿਰਫ 1 ਵੀਕ ਰਹਿ ਗਿਆ ਹੈ ਆਪਨੇ ਅਗਰ ਅਭੀ ਤੱਕ ਸਕਿੱਲ ਡਿਵੈਲਪਮੈਂਟ ਕੀ ਫੰਡਿੰਗ ਕੇ ਲੀਏ ਐਨਰੋਲ ਨਹੀਂ ਕਰਾ ਤੋ ਪੀਛੇ ਨਾ ਰਹੀਏ ਆਲਰੇਡੀ ਬਹੁਤ ਲੋਕੀ ਐਨਰੋਲ ਕਰ ਚੁੱਕੇ ਨੇ ਸਿਰਫ 1 ਵੀਕ ਰਹਿ ਗਿਆ ਦੈਨ ਗ੍ਰਾਂਟਸ ਗਵਰਨਮੈਂਟ ਬੰਦ ਕਰ ਰਹੀ ਹੈ ਇਹ ਲਾਸਟ ਬੈਚ ਹੈ ਇਹ ਜੋ ਇਸ ਹਫਤੇ ਮੈਂ ਹੈ 30,000 to 100,000 ਕੀ ਫੰਡਿੰਗ ਆਪਣੇ ਅਕਾਊਂਟ ਮੈਂ ਹਾਸਿਲ ਕਰੇ ਜਿਸਕਾ ਮੇਜਰ ਪੋਰਸ਼ਨ ਤੋ ਨਾਨ ਰਿਫੰਡੇਬਲ ਗ੍ਰਾਂਟਸ ਹੈ ਨੋ ਏਜ ਲਿਮਿਟ ਆਪ ਚਾਹੇ ਪੈਨਸ਼ਨ ਪੇ ਆਪ ਐਲੀਜੀਬਲ ਹੈ ਨੋ ਕ੍ਰੈਡਿਟ ਚੈੱਕ ਆਪਕੇ ਪਾਸ ਪੀ ਆਰ ਸਿਟੀਜ਼ਨ ਜਾਂ ਪ੍ਰੋਟੈਕਟਡ ਪਰਸਨ ਕਾ ਸਟੇਟਸ ਹੋਣਾ ਚਾਹੀਏ ਆਪਕੀ ਐਨਓਏ ਪੇ ਇਨਕਮ 2024 ਮੈਂ ਲੈਸ ਦੈਨ $70,000 ਹੋਣੀ ਚਾਹੀਏ ਆਪਕੋ ਸਿਰਫ ਤਭੀ ਐਡਵਾਂਟੇਜ ਹੈ ਇਸਕਾ ਤੋ ਆਪ ਕਾਲ ਕਰੇ ਆਫਿਸ ਆਏ 8 ਸਾਲ ਸੇ ਬਹੁਤੋ ਕੋ ਅਸਿਸਟ ਕਰ ਚੁੱਕੇ ਹੈ ਇਹ ਲਾਈਕ ਫਾਈਨਲ ਕਾਲ ਹੀ ਹੈ ਆਲਮੋਸਟ ਫਿਰ ਗ੍ਰਾਂਟਸ ਆਪਣੀ ਪਾਲਿਸੀ ਚੇਂਜ ਕਰ ਰਹੀ ਹੈ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ ਤੋ ਅਭੀ ਕਾਲ ਕਰੇ ਅਸੈਸਮੈਂਟ ਕਰਾਏ ਆਫਿਸ ਵੀ ਆਪ ਆ ਸਕਤੇ ਕੱਲ ਹਮਾਰੇ 218 ਐਕਸਪੋਰਟ ਬੁਲੇਵਰਡ ਪੇ 8 ਸਾਲ ਸੇ ਬਹੁਤੋ ਕੋ ਅਸਿਸਟ ਕਰ ਚੁੱਕੇ ਨੋ ਕੈਚ और लाइक शुरू से आखिर तक कोई ग्रीडीनेस कोई चलाकी कोई स्कीम नहीं है सिर्फ सिंपल सा काम है असली काम असली तरीके से कर रहे हैं इतने सालों से नंबर 437-264-31-75 हूँ कॉल करो तो एस्टीमेट लो अपना 437-264-31-75 437-264-31-75
1: 437-264-31-75 Thank you so much.
3: Thank you.
1: बहुत शुक्रिया 5786 हेलो
4: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਜਵਾਈ ਰੋਹ ਵੀ ਉਧਰ ਜਿਆਦਾ ਪਾਉਂਦੇ ਆ ਉਹ ਕਹਿੰਦੇ ਅਸੀਂ ਜਿੱਥੇ ਜਵਾਈ ਆ ਸਾਡੀ ਵੀ ਝੰਡੀ ਹੋਣੀ ਚਾਹੀਦੀ ਜਿਹੜਾ ਸਾਡਾ ਜਵਾਈ ਘਰ ਆਉਂਦਾ ਉਹਨੂੰ ਪੱਥਾ ਚੱਕ ਰੱਖਦੇ ਆ ਫਰਕ ਹੈਗਾ ਆਪਣੇ ਦੁਆਬੇ
1: ਅੱਛਾ ਤੁਸੀਂ ਕਹਿੰਦੇ ਦੁਆਬੇ ਵਾਲੇ ਜ਼ਿਆਦਾ ਕਰਦੇ ਆ
2: ਜਵਾਈਆਂ ਲਾਜੀ ਮਚਾਉਂਦੇ ਉਧਰ ਜ਼ਿਆਦਾ ਕਰਦੇ ਜਿੱਦਾਂ ਹਨਾ ਬਹੁਤ ਜ਼ਿਆਦਾ ਸਪੈਸ਼ਲ ਜਿਹਾ ਰੱਖਦੇ ਆ ਹਰੇਕ ਨੂੰ ਜਦੋਂ ਮਿਲਾਉਣਗੇ ਵੀ ਤਾਂ ਬਹੁਤ ਜ਼ਿਆਦਾ ਸਪੈਸ਼ਲ ਟ੍ਰੀਟਮੈਂਟ ਜਿਹਾ ਕਰਕੇ ਵੀ ਹਾਂ ਸਾਡਾ ਜਵਾਈ ਆ ਜੇ ਆ ਉਹ ਆ ਆਪਣੇ ਥੋੜਾ ਜਿਹੜਾ ਆਪਣੇ ਹੁਣ ਹੋ ਗਿਆ ਭਾਜੀ ਜਿੱਦਾਂ ਸਾਲੇ ਤੇ ਜੀਜੇ ਦਾ ਭਰਾਵਾਂ ਜੇ ਵਾਲਾ ਪਿਆਰ ਹੋਣ ਲੱਗ ਪਿਆ ਆਪਣੇ ਥੋੜਾ ਬਰਾਬਰ ਜਿਹਾ ਰੱਖਦੇ ਆ
1: ਪਰ ਤੁਸੀਂ ਕਹਿੰਦੇ ਜਿਹੜੇ ਆਪਣੇ ਹੈਗੇ ਨੇ ਦੂਜੇ ਮਾਝੇ ਵਾਲੇ
2: ਏਰੀਏ ਦੇ
1: ਨਹੀਂ ਮਾਝੇ ਵਾਲੇ ਜ਼ਿਆਦਾ ਕਰਦੇ
2: ਹਾਂਜੀ ਮਾਝੇ ਵਾਲੇ ਜ਼ਿਆਦਾ ਕਰਦੇ ਹਾਂ ਉੱਧਰ ਹੈਗਾ ਵੀ ਉਹਨਾਂ ਦਾ ਕੱਚ ਹੈ ਉਹ ਪਰ ਇੱਦਾਂ ਵੀ ਆ ਜਿੱਥੇ ਵੀ ਜਿਸ ਘਰ ਦੇ ਉਹ ਆਪ ਜਵਾਈ ਆ ਉੱਥੇ ਵੀ ਠੋਕਰ ਰੱਖਦੇ ਆ ਪਰ ਜਿਹੜਾ ਉਹਨਾਂ ਦੇ ਉਹਨਾਂ ਦਾ ਜਵਾਈ ਆ ਉਹਦੀ ਪੂਰੀ ਰਿਸਪੈਕਟ ਕਰਦੇ ਉਹਨਾਂ ਦਾ ਥੋੜਾ ਕਲਚਰ ਥੋੜਾ ਹਾਲੇ ਦਾ ਚੱਲ ਰਿਹਾ ਜਿੱਦਾਂ ਜ਼ਿਆਦਾ ਆਪਣੇ ਥੋੜਾ ਘੱਟ ਆ ਇੱਧਰ ਏਰੀਏ
1: ਉਹ ਵੈਸੇ ਵੀ
2: ਮੈਂ ਦੇਖਿਆ ਬਾਕੀ
1: ਵੈਸੇ ਵੀ ਕਹਿੰਦੇ ਆ ਕਿ ਜਿਹੜੇ ਮਾਝੇ ਵਾਲੇ ਉਹਨਾਂ ਦੀ ਬੋਲੀ ਵੀ ਥੋੜੀ ਜਿਹੀ ਹੋਰ ਮਿੱਠੀ ਹੁੰਦੀ ਆ ਜਿਹੜੇ ਆਪਾਂ ਤੁਸੀਂ ਚਲੋ ਦੁਆਬੇ ਵਾਲੇ ਹੋ ਅਸੀਂ ਮਾਲਵੇ ਵਾਲੇ ਆਪਾਂ ਥੋੜੇ ਜਿਹੇ ਫਿਰ ਵੀ ਕਹਿ ਲਓ ਕਿ ਸਾਨੂੰ ਹੁੰਦਾ ਕਿ ਯਾਰ ਸਾਡੀ ਟੌਰ ਜੀ ਥੋੜੀ ਜਿਹੀ ਜ਼ਿਆਦਾ ਹੋਣੀ ਚਾਹੀਦੀ ਆ
2: ਆਹੋ ਜੋ ਵੀ ਹੈ ਜਿੱਦਾਂ ਵੀ ਲਾ ਲਓ ਮੈਂ ਦੇਖਿਆ ਜੋ ਹਨਾ ਬਾਕੀ ਹੋਰ ਬੰਦੇ ਤੱਕ ਆਪਣਾ ਹੋਊਗਾ ਦੇਖੇ ਜੋ ਕੋਈ ਮੇਰਾ ਗਲਤ ਵੀ ਐਕਸਪੀਰੀਅੰਸ ਹੋ ਸਕਦਾ ਪਰ ਜਿੰਨਾ ਕੁ ਮੈਂ ਦੇਖਿਆ ਮੈਨੂੰ ਲੱਗਾ ਫਰਕ ਹੈ ਕਾਫੀ ਲੱਗਾ
1: ਸੋ ਤੁਸੀਂ ਦੁਆਬੇ ਵਾਲੇ ਹੋ ਤੁਸੀਂ ਦੁਆਬੇ ਵਾਲੇ ਹੋ ਤੇ ਤੁਹਾਨੂੰ ਹੁੰਦਾ ਕਿ ਤੁਹਾਡੇ ਸਹੁਰੇ ਪਰਿਵਾਰ ਚ ਤੁਹਾਡਾ ਥੋੜਿਆ ਰੋਬ ਤੇ ਤੁਹਾਡੀ ਠੁੱਕ ਜੀ ਹੋਵੇ ਥੋੜੀ ਬਹੁਤ
2: ਰੋਬ ਨਹੀਂ ਨਹੀਂ ਰਿਸਪੈਕਟ ਹੋਣੀ ਚਾਹੀਦੀ ਆ ਰੋਬ ਦੋ ਚੀਜ਼ਾਂ ਡਿਫਰੈਂਟ ਹੋ ਜਾਂਦੀਆਂ ਇੱਕ ਤਾਂ ਹੁੰਦਾ ਵੀ ਜਾਣ ਕੇ ਬਿਨਾਂ ਗੱਲੋਂ ਹੀ ਜਾਣ ਕੇ ਹਰੇਕ ਚੀਜ਼ ਨੁਕਸ ਕੱਢੀ ਜਾਣਾ ਹਨਾ ਜੇ ਕੋਈ ਸਹੀ ਵੀ ਹੈ ਵੀ ਮੈਂ ਜਵਾਈ ਆ ਮੈਂ ਕੱਢ ਸਕਦਾ ਮੈਨੂੰ ਕਿਹੜਾ ਕਿਸੇ ਨੇ ਮੂਹਰੇ ਟੋਕਣਾ ਹਨਾ ਉਹ ਡਿਫਰੈਂਟ ਸਟੋਰੀ ਹੋ ਜਾਂਦੀ ਜੇ ਹਾਂ ਕੋਈ ਪਿਆਰ ਯਾਰ ਭਰਾ ਛੋਟਾ ਮੰਨ ਲਾ ਕੋਈ ਸਾਲ ਆਇਆ ਛੋਟੇ ਭਰਾ ਵਾਂਗੂ ਪਿਆਰ ਕਰਦਾ ਇਸ ਓਕੇ ਫੇਰ ਉੱਥੇ ਕੋਈ ਰੋਬ ਪਵਾਉਣ ਦਾ ਫਰਕ ਰਹਿ ਨੀ ਜਾਂਦਾ ਜੇ ਹੁਣ ਬੰਦਾ ਹਾਂ ਅਗਰ ਹੋਰ ਮਾਰਦਾ ਹੋਵੇ ਉੱਥੇ ਤਾਂ ਫਿਰ ਜਵਾਈ ਨੂੰ ਜਵਾਈ ਵਾਂਗੂ ਕਰਨੀ ਚਾਹੀਦੀ ਆ ਤੇ ਪਰ ਜੇ ਹੁਣ ਉਹ ਵੀ ਭਰਾ ਵਾਂਗੂ ਰਹਿ ਰਿਹਾ ਆ ਤੇ ਫਿਰ ਉਹ ਕਹੇ ਨਹੀਂ ਤੂੰ ਮੈਂ ਤੈਨੂੰ ਭਰਾ ਨੀ ਤੂੰ ਮੇਰਾ ਸਾਲਾ ਬਣ ਕੇ ਰਹਿ ਉਹ ਵੀ ਗੱਲ ਚੰਗੀ ਨੀ ਲੱਗਦੀ
1: ਆਪਣੀ ਘਰ ਵਾਲੀ ਨੂੰ ਵੀ ਨੀ ਦੱਸਦਾ ਕਿ ਮੈਂ ਸਾਲੇ ਨਾਲ ਕਿਤੇ ਗੋਲਫ ਖੇਡਣ ਚੱਲਿਆ ਕਿਤੇ ਖੇਡਣ ਚੱਲਿਆ ਕਦੇ ਕੋਈ ਅਸੀਂ ਫਿਲਮ ਦੇਖਣ ਚੱਲੇ ਹਾਂ ਜਾਂ ਕੋਈ ਗੇਮ ਤੇ ਚੱਲੇ ਹਾਂ ਜੋ ਵੀ ਆ ਹੁਣ ਥੋੜਾ ਰਿਸ਼ਤਾ ਓਪਨ ਜਿਹਾ ਹੋ ਗਿਆ ਉਦੋਂ ਥੋੜਾ ਕਲੋਜ਼ਡ ਆਫ ਸੀਗਾ ਪੁਰਾਣੇ ਸਮੇਂ ਚ ਕਿੱਥੇ ਯਾਰ ਕੋਈ ਪ੍ਰਾਹੁਣਾ ਆਏ ਆਪਣੇ ਜਿਹੜੇ ਇਨ ਲਾਅ ਪਰਿਵਾਰ ਨੇ ਉਹਨਾਂ ਨਾਲ ਕਿਤੇ ਕੋਈ ਪਰਸਨਲ ਜੀ ਰਿਲੇਸ਼ਨਸ਼ਿਪ ਨਹੀਂ ਸੀ ਹੁੰਦੀ ਜਿਹੜੀ ਅੱਜ ਕੱਲ੍ਹ ਹੋ ਰਹੀ ਹੈ ਸੋ ਪ੍ਰੋਗਰਾਮ ਪੰਜਾਬੀ ਦਾ ਸਬਜ਼ੀ ਮਾਰਕੀਟ ਉਹ ਵਾਹ ਵੀ ਵਾਹ ਸਬਜ਼ੀ ਮਾਰਕੀਟ ਵਾਲੇ ਤਾਂ ਛਾਏ ਪਏ ਆ ਪੂਰੇ ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਸਾਗ ਬਾਥੂ ਤੇ ਤੁਸੀਂ ਇੱਕ ਵਾਰੀ ਗੇੜਾ ਮਾਰੋ ਆਪ ਕਹੋਗੇ ਬੱਲੇ ਬੱਲੇ ਬਹਿਜਾ ਹੋ ਗਈ ਇੰਨੀ ਸਾਫ਼ ਸਫਾਈ ਇੰਨੀਆਂ ਫਰੈਸ਼ ਸਬਜ਼ੀਆਂ ਰੋ ਮੀਟ ਵੀ ਇਹਨਾਂ ਕੋਲ ਅਵੇਲੇਬਲ ਹੈ ਮਸਾਲੇ ਵਾਲਾ ਜਾਂ ਪਲੇਨ ਚਿਕਨ ਲਓ ਕੁੱਕਡ ਫੂਡ ਵੀ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫਰੀ ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ ਵੈਜ ਨੌਨ ਵੈਜ ਕੇਟਰਿੰਗ ਤੁਸੀਂ ਇੱਕ ਵਾਰ ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ ਤੇ ਜਾਓ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਤੇ ਜਾਓ ਯਾਦ ਰੱਖੋ ਵਨ ਐਂਡ ਓਨਲੀ ਇੱਕੋ ਇੱਕ ਟੀਮ ਸਬਜ਼ੀ ਮਾਰਕੀਟ ਵਾਲੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਵਿਜ਼ਿਟ ਕਰੋ 10 ਨੋਰਮਲ ਗੇਟ ਜਾਂ 10970 ਬ੍ਰੈਮਲੀ ਰੋਡ ਸੋ ਅਸੀਂ ਤੁਹਾਨੂੰ ਕੁਝ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਇੱਕ ਬਹੁਤ ਹੀ ਕਮਾਲ ਦਾ ਸ਼ੋਅ ਹੋਣ ਜਾ ਰਿਹਾ ਪੰਜਾਬੀ ਵਿਰਸਾ ਦੁਨੀਆ ਭਰ ਦੇ ਵਿੱਚ ਚਾਹੇ ਤੁਸੀਂ ਕੈਨੇਡਾ ਲੈ ਲਓ ਅਮੈਰੀਕਾ ਲੈ ਲਓ ਇੰਡੀਆ ਲੈ ਲਓ ਇੰਗਲੈਂਡ ਲੈ ਲਓ ਤੁਸੀਂ ਆਸਟ੍ਰੇਲੀਆ ਤੱਕ ਦੇਖੋ ਕਿ ਪੰਜਾਬੀ ਵਿਰਸੇ ਦੀ ਉਡੀਕ ਰਹਿੰਦੀ ਹੈ ਕਿ ਸਾਡੀ ਕੰਟਰੀ ਸਾਡੇ ਸ਼ਹਿਰ ਦੇ ਵਿੱਚ ਕਦੋਂ ਮਨਮੋਹਣ ਵਾਰਸ ਕਮਲ ਹੀਰ ਜੀ ਸੰਗਤਾਰ ਜੀ ਆਉਣ ਅਤੇ ਪੰਜਾਬੀ ਵਿਰਸਾ ਸ਼ੋਅ ਅਸੀਂ ਲਾਈਵ ਦੇਖੀਏ ਸੋ 25 ਜੁਲਾਈ ਨੂੰ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਮੈਂ ਕਹਿੰਦਾ ਕਿ ਆਪਣੇ ਸ਼ਹਿਰ ਦਾ ਸਭ ਤੋਂ ਕਮਾਲ ਦਾ ਵੈਨਿਊ ਹੈ, ਇੱਥੇ ਸ਼ੋਅ ਅਟੈਂਡ ਕਰਨਾ ਤੇ ਸ਼ੋਅ ਦਾ ਹਿੱਸਾ ਬਣਨਾ ਉਹ ਆਪਣੇ ਆਪ 'ਚ ਇੱਕ ਬਹੁਤ ਯਾਰ ਇੰਜੋਇਮੈਂਟ ਹੈ। ਸੋ ਹਜੇ ਵੀ ਤੁਸੀਂ ਦੇਖੋ ਕਿ 2000s ਦੇ ਅਰਲੀ 2000s ਜਾਂ 2014 ਤੱਕ ਦੇ ਜਿਹੜੇ ਮੈਲਬੋਰਨ ਦੇ 2011 ਦੇ ਪੰਜਾਬੀ ਵਿਰਸੇ ਨੇ ਹਜੇ ਵੀ ਆਪਾਂ ਦੇਖੋ ਹਰ ਵੀਕ ਮੈਂ ਤਾਂ ਲਾਉਣਾ ਹੀ ਲਾਉਣਾ ਅਤੇ ਆਪਾਂ ਸੁਣਦੇ ਸੁਣਦੇ। ਸੋ ਇਸ ਸ਼ੋਅ ਦੀ ਇਸ ਕੌਂਸਰਟ ਦੀ ਜਾਣਕਾਰੀ ਟੀਮ ਫੋਰ ਇੰਟਰਟੇਨਮੈਂਟ ਜੀ ਮੀਡੀਆ ਗਰੁੱਪ ਤੋਂ ਹਰਜਿੰਦਰ ਗਿੱਲ ਜੀ ਸਾਡੇ ਨਾਲ ਨੇ। ਹਰਜਿੰਦਰ ਜੀ ਵੈਲਕਮ ਸਰ, ਸਵਾਗਤ ਹੈ।
4: ਨਵੇਂ ਵੀਰੇ ਬਹੁਤ ਮਿਹਰਬਾਨੀ ਛੋਟੇ ਬਾਈ, ਥੈਂਕ ਯੂ ਸੋ ਮਚ, ਤੁਹਾਡਾ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੇ ਹਮੇਸ਼ਾ ਮੈਨੂੰ ਬੜਾ ਮਾਣ ਹੁੰਦਾ ਨਾ ਵੀ ਜਦੋਂ ਤੁਹਾਨੂੰ ਬੋਲਦੇ ਆ ਸੁਣਦੇ ਆ ਨਾ, ਜਿਵੇਂ ਕਹਿੰਦੇ ਹੁੰਦੇ ਬੋਚ ਬੋਚ ਕੇ ਤੁਸੀਂ ਸ਼ਬਦ ਬੋਲਦੇ ਹੋ, ਬੜਾ ਪਿਆਰਾ ਲੱਗਦਾ ਮੇਰਾ ਵੀ।
1: ਥੈਂਕ ਯੂ ਸੋ ਮਚ ਭਾਜੀ, ਐਂਡ ਬਹੁਤ ਹੀ ਪਿਆਰੇ ਸ਼ੋਅ ਆਲਵੇਜ਼ ਤੁਸੀਂ ਲੈ ਕੇ ਆਉਂਦੇ ਹੋ, ਬੜੇ ਵੈਲ ਆਰਗਨਾਈਜ਼ਡ, ਐਂਡ ਪ੍ਰੋਡਕਸ਼ਨ, ਸਾਊਂਡ, ਵੈਨਿਊ, ਹਰ ਇੱਕ ਚੀਜ਼ ਬੜੀ ਵੈਲ ਮੈਨੇਜ ਹੁੰਦੀ ਹੈ। ਸੋ ਪੰਜਾਬੀ ਵਿਰਸਾ ਦੀ ਜ਼ਰੂਰ ਦਿਓ ਜਾਣਕਾਰੀ।
4: ਨਵੀਂ ਜਿਵੇਂ ਤੁਸੀਂ ਵੀ ਕਿਹਾ ਨਾ, ਜਿਹੜਾ ਕੌਨਸਰਟਸ ਨੇ, ਮਿਊਜ਼ੀਕਲ ਇਵੈਂਟਸ ਨੇ ਜਿਹੜੇ, ਉਹਨਾਂ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਜਦੋਂ ਉਹਨਾਂ ਨੂੰ ਜਿਹੜਾ ਕੰਪੈਟੀਬਲ ਵੈਨਿਊ ਮਿਲ ਜਾਵੇ, ਤੇ ਨਾਲ ਜਦੋਂ ਗਾਇਕੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਤਾਰ ਹੋਰਾਂ ਦੀ ਹੋਵੇ ਤਾਂ ਉਹਨੇ ਹੋਰ ਵੀ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਨਾ। ਸੋ ਵੈਨਿਊ ਬੈਸਟ ਆਫ ਦਾ ਬੈਸਟ ਵੈਨਿਊਜ਼ ਟੋਰਾਂਟੋ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਹੈ। ਸਿੰਗਰਸ ਦੀ, ਪਰਫਾਰਮਰਸ ਦੀ ਗੱਲ ਕਰੀਏ, ਉਹ ਬੈਸਟ ਆਫ ਦਾ ਬੈਸਟ ਨੇ। ਸਾਡੀ ਆਪਣੀ ਟੀਮ ਦੀ ਗੱਲ ਕਰੀਏ ਤਾਂ ਆਪਾਂ ਸਾਰੇ ਹਮੇਸ਼ਾ ਬੈਸਟ ਆਫ ਦਾ ਬੈਸਟ ਐਫਰਟ ਕਰਦੇ ਹਾਂ। ਆਡੀਅੰਸ ਟੋਰਾਂਟੋ ਦੀ ਉਹਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚ ਬੈਸਟ ਆਡੀਅੰਸ ਮੰਨੀ ਜਾਂਦੀ ਹੈ, ਪਰਫਾਰਮਰਸ ਲਈ, ਫਿਲਮਾਂ ਲਈ, ਸ਼ੋਅਜ਼ ਦੇ ਲਈ। ਤੇ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਇਸ ਸ਼ੋਅ ਨੂੰ ਵੀ ਕਾਮਯਾਬ ਕਰਨ ਦੇ ਲਈ ਬੈਸਟ ਅਪਰੋਚ ਦੇ ਨਾਲ ਤੁਰੇ ਹੋਏ ਹਾਂ। ਤੇ ਬਹੁਤ ਲਿਮਿਟਡ ਸੀਟਸ ਹੁਣ ਇਸ ਵੇਲੇ, ਜਿਵੇਂ ਪਰਸੈਂਟੇਜ ਦੇ ਵਿੱਚ ਦੱਸਣਾ ਹੋਵੇ ਤਾਂ ਵੀ ਲਗਭਗ 70% ਟਿਕਟਸ ਆਲਰੇਡੀ ਸੋਲਡ ਹੋ ਗਈਆਂ ਤੇ 2 ਹਫ਼ਤੇ ਬਾਕੀ ਹੈ। ਤੇ ਬਸ ਹੁਣ ਆਪਾਂ 25 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਮਿਲਣਾ ਤੇ ticketmaster.ca ਤੇ ਜਾ ਕੇ ਤੁਸੀਂ ਟਿਕਟਸ ਲੈ ਸਕਦੇ ਹੋ, ਜਾਂ ਤੁਸੀਂ ਗਰੁੱਪ ਦੇ ਵਿੱਚ 10 ਜਾਂ 10 ਤੋਂ ਵੱਧ ਟਿਕਟਸ ਚਾਹੀਦੀਆਂ ਹੋਈਆਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਹੋਇਆ ਤਾਂ ਸਪੋਂਸਰਸ਼ਿਪ ਦੀਆਂ ਆਪਸ਼ਨਸ ਦੇ ਨਾਲ VIP ਟਿਕਟਸ ਜਾਂ ਫਿਰ ਗਰੁੱਪ ਦੇ ਵਿੱਚ ਟਿਕਟਸ ਅਸੀਂ ਐਲੋਕੇਟ ਕਰ ਸਕਦੇ ਹਾਂ। ਸੋ ਸਾਨੂੰ ਕਾਲ ਕੀਤੀ ਜਾ ਸਕਦੀ ਹੈ ticketmaster.ca ਆਨਲਾਈਨ ਜਾ ਕੇ, ਗਰੁੱਪ ਦੇ ਵਿੱਚ ਟਿਕਟ ਲੈਣ ਲਈ 6474006862 ਜਾਂ 416-303-4444 ਤੇ ਕੁਛ ਇੱਕ ਸਾਡੇ ਕੋਲ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਫਰੈਂਡਸ ਵੀਡੀਓ, ਆਪਣਾ ਟੀਮ ਫੋਰ ਐਂਟਰਟੇਨਮੈਂਟ ਦਾ ਹੈਡ ਆਫਿਸ ਹੈ ਸਟੀਵਜ਼ ਐਂਡ ਮੈਲੀ ਦੇ ਨੇੜੇ। ਸੋ ਉੱਥੋਂ ਵੀ ਤੁਸੀਂ ਟਿਕਟਸ ਪਿਕ ਕਰ ਸਕਦੇ ਹੋ, ਪਰ ਕੋਸ਼ਿਸ਼ ਕਰੋ ਕਿ ਜਿਹੜੇ ਅੱਜ ਦੀ ਡੇਟ ਦੇ ਵਿੱਚ ਬਹੁਤਾ ਜਿਹੜੇ ਸਾਡੇ ਕੋਲ ਫੋਨ ਦੇ ਉੱਤੇ ਐਪ ਦੇ ਉੱਪਰ ਜ਼ਰੀਆ ਸਭ ਤੋਂ ਬੈਸਟ ਹੈ। ਸੋ ਜਿਹੜੇ ਐਪ ਨਹੀਂ ਯੂਜ਼ ਕਰਦੇ ਸਿਰਫ ਉਹੀ ਪ੍ਰਿੰਟਡ ਟਿਕਟਸ ਦੇ ਲਈ ਖੇਚਲ ਕਰਨ, ਅਦਰਵਾਈਜ਼ ਆਨਲਾਈਨ ਬੈਸਟ ਆਪਸ਼ਨ ਹੈ। ਤੇ ਗਰੁੱਪ ਟਿਕਟ ਜੇ ਤੁਸੀਂ ਲੈਣੇ ਹੋ ਉਹਦੇ ਲਈ ਸਾਨੂੰ ਕਾਲ ਕਰ ਲਿਓ, ਕਿਉਂਕਿ ਉਹਦੇ ਚ ਅਸੀਂ ਥੋੜੀ ਬਹੁਤੀ ਤੁਹਾਡੀ ਸੇਵਿੰਗ ਕਰਵਾ ਦੇਣੀ। ਉਹ ਕਿਵੇਂ ਹੋਣੀ ਉਹਦੇ ਲਈ ਤੁਸੀਂ ਸੰਪਰਕ ਕਰ ਲਿਓ 6474006862 ਪੰਜਾਬੀ ਵਿਰਸਾ 2026 25 ਜੁਲਾਈ ਦਿਨ ਸ਼ਨੀਵਾਰ ਨੂੰ ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ, ਜਿੱਥੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਤਾਰ ਹੋਰਾਂ ਨੇ ਆਪਣੀ ਗਾਇਕੀ ਦਾ ਰੰਗ ਬਖੇਰਨਾ।
1: ਸੋ ਬਹੁਤ ਹੀ ਪਿਆਰਾ ਸ਼ੋਅ, ਐਂਡ ਜਿਵੇਂ ਕਿ ਹਰਿੰਦਰ ਜੀ ਨੇ ਕਿਹਾ ਕਿ ਵੈਨਿਊ ਗ੍ਰੇਟ ਕੈਨੇਡੀਅਨ, ਇੱਕ ਤਾਂ ਤੁਸੀਂ ਪਹਿਲਾਂ ਪਹੁੰਚੋ, ਥੋੜ੍ਹਾ ਬਹੁਤਾ ਤੁਸੀਂ ਕਸੀਨੋ ਤੇ ਇੰਜੋਏ ਕਰੋ ਤੇ ਬਾਅਦ ਦੇ ਵਿੱਚ ਸ਼ੋਅ ਦੇਖੋ। ਸੋ ਇਟਸ ਡੇ ਫੁੱਲ ਆਫ ਤੁਹਾਡੇ ਲਈ ਇੰਟਰਟੇਨਮੈਂਟ ਹੈ। ਸੋ ਜ਼ਰੂਰ ticketmaster.ca ਤੇ ਜਾਓ ਤੇ ਬਹੁਤ ਲਿਮਿਟਡ ਹੀ ਹੁਣ ਟਿਕਟਸ ਅਵੇਲੇਬਲ ਨੇ। ਬਹੁਤ ਹੀ ਕਮਾਲ ਦਾ ਮਾਹੌਲ ਹੋਊਗਾ ਜਦੋਂ ਉੱਥੇ 5-7 ਹਜ਼ਾਰ ਬੰਦਾ ਇਕੱਠਾ ਹੋ ਕੇ ਫਿਰ ਗਾਊਗਾ ਨਾ ਕਿ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ, ਜਾਂ ਤੇਰਾ ਕੋਕਾ ਕਰਕੇ ਧੋਖਾ ਨਹੀਂ ਦੇ ਲੈ ਗਿਆ, ਜਾਂ ਰਾਤੀ ਉਹਦੀ ਫੋਟੋ ਵੇਖੀ ਫੇਸਬੁੱਕ ਤੇ ਮੈਂ, ਜਾਂ ਚਰਖਾ ਕੱਤਦੀ ਕੱਤਦੀ ਐਵੇਂ ਗਾਇਆ ਨਾ ਕਰਨੀ। ਸੋ ਇਟ ਵਿਲ ਬੀ ਅਮੇਜ਼ਿੰਗ, ਤੁਸੀਂ ਜ਼ਰੂਰ ਯਾਦ ਰੱਖੋਗੇ ticketmaster.ca ticketmaster.ca ਜਾਂ ਕੋਈ ਵੀ ਹੋਰ ਜਾਣਕਾਰੀ ਲਈ 6474006862 6474062 ਹਰਜਿੰਦਰ ਜੀ ਬਹੁਤ ਸ਼ੁਕਰੀਆ ਤੇ ਬੈਸਟ ਵਿਸ਼ਸ।
4: ਨਵੀਂ ਜਾਂਦੇ ਜਾਂਦੇ ਇੱਕ ਚੀਜ਼ ਜੇ ਦੱਸਾਂ ਤਾਂ ਇਸ ਵਾਰੀ ਵੀ ਇਹ ਪੰਜਾਬੀ ਵਿਰਸਾ ਰਿਕਾਰਡ ਹੋਣਾ ਹੈ। ਸੋ ਇਹਦੀ ਰਿਕਾਰਡਿੰਗ ਦੀ ਵੀ ਤਿਆਰੀ ਹੋ ਰਹੀ ਹੈ ਤੇ ਤੁਸੀਂ ਵੀ ਤਿਆਰ ਹੋ ਜਾਓ। ਤੇ ਜਿਵੇਂ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ 2004 ਤੋਂ ਲੈ ਕੇ ਵੱਖਰੇ ਵੱਖਰੇ ਸ਼ੋਅਜ਼ ਆਪਾਂ ਟੀਵੀ ਤੇ ਜਾਂ ਯੂਟਿਊਬ ਤੇ ਦੇਖਦੇ ਸੁਣਦੇ ਰਹੇ ਹਾਂ, ਤਾਂ ਆਪਾਂ ਹੁਣ ਵਿਟਨੈਸ ਕਰਾਂਗੇ, ਇਸ ਵੀਡੀਓ ਦਾ ਵੀ ਹਿੱਸਾ ਬਣ ਸਕਦੇ ਹਾਂ। ਸੋ ਰਿਕਾਰਡ ਕੀਤਾ ਜਾਣਾ ਸ਼ੋਅ, ਸੋ ਉਹਦੇ ਲਈ ਵੀ ਆਪਾਂ ਤਿਆਰੀ ਰੱਖੀ ਹੈ।
1: ਵੈਰੀ ਗੁੱਡ, ਬਹੁਤ ਪਿਆਰ ਜੀ, ਤੇ ਮੇਰੇ ਡੈਡ ਵੱਲੋਂ ਵੀ ਤੁਹਾਨੂੰ ਬੈਸਟ ਵਿਸ਼ਸ। ਕਨਫਿਊਜ਼ਨ ਹੋ ਜਾਂਦੀ ਹੈ ਜਦੋਂ ਨਾ ਤੁਹਾਡੇ ਮੂਹਰੇ ਹੁਣ ਕੋਕਾ ਵੀ ਹੈ ਕਿਤੇ ਇਕੱਲੀ ਬਹਿ ਕੇ ਤੇ ਦਿਲ ਉੜਜੂ ਉੜਜੂ ਕਰਦਾ, ਮੁਟਿਆਰੇ ਨੀ, ਐਂਡ ਹੈਲੋ ਹੈਲੋ ਟੌਪ ਦਾ ਸ਼ੌਕੀਨ ਕਮਲ ਹੀਰ, ਓ ਵਾਹ ਵੀ ਵਾਹ। ਸੋ ਲਾਉਂਦੇ ਹਾਂ ਮੈਂ ਲੱਭਾਂ, ਅਤੇ ਉਸ ਤੋਂ ਪਹਿਲਾਂ ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਤੁਹਾਡੀ ਮੋਰਗੇਜ ਕਰਾ ਦਈਏ, ਤੁਹਾਡਾ ਟਰੱਕ ਦਾ ਲੋਨ ਕਰਾ ਦਈਏ, ਤੁਹਾਡੀ ਲਾਈਨ ਆਫ ਕ੍ਰੈਡਿਟ ਕਰਵਾ ਦਈਏ, ਪੈਸਿਆਂ ਦੀ ਬਹੁਤ ਲੋੜ ਹੈ ਅੱਜ ਕੱਲ੍ਹ। ਸੋ ਪ੍ਰੋਫੈਸ਼ਨਲ ਸਰਵਿਸ, ਵਧੀਆ ਰੇਟਸ, ਦਵਿੰਦਰ ਪਵਾਰ ਅਕਾਲ ਮੋਰਗੇਜ ਤੋਂ। ਪਵਾਰ ਸਾਹਿਬ ਵੈਲਕਮ,
5: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਤੇ ਜੀ, ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਗੱਲਬਾਤ ਕਰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਹੈ 6479888731। ਅੱਜ ਬਹੁਤ ਸਾਰੇ ਭੈਣ ਭਰਾ ਨੇ ਜਿਹੜੀਆਂ ਕਾਲ ਕਈ ਦਫ਼ਾ ਆਉਂਦੀਆਂ ਜੀ, ਸਾਡਾ ਕ੍ਰੈਡਿਟ ਬੈਡ ਆ, ਕਾਰਨ ਕੀ ਆ ਕ੍ਰੈਡਿਟ ਬੈਡ ਹੋਣ ਦੇ, ਕਿਉਂਕਿ ਕ੍ਰੈਡਿਟ ਬੈਡ ਹੋਣ ਦੇ ਕਾਰਨ ਕਈ ਹੋ ਸਕਦੇ ਆ। ਇੱਕ ਤਾਂ ਸਾਡਾ ਜਿਹੜਾ ਓਵਰ ਯੂਟੀਲਾਈਜੇਸ਼ਨ ਹੁੰਦਾ, ਕਿਉਂਕਿ ਜਿਹੜਾ ਕ੍ਰੈਡਿਟ ਸਾਡਾ ਜਿੰਨੀ ਲਿਮਿਟ ਆ ਉਹਦੇ ਤੋਂ ਆਪਾਂ ਉੱਪਰ ਯੂਜ ਕਰੀਏ ਤਾਂ ਸਾਡਾ ਕ੍ਰੈਡਿਟ ਜਿਹੜਾ ਸਕੋਰ ਥੱਲੇ ਜਾਣਾ ਸ਼ੁਰੂ ਹੋ ਜਾਂਦਾ, ਜਾਂ ਫਿਰ ਆਪਣਾ ਕੋਈ ਬੈਂਕਰਪਸੀ ਪ੍ਰਪੋਜ਼ਲ ਕੀਤੀ ਆ ਉਹਦੇ ਨਾਲ ਸਾਡਾ ਹੁੰਦਾ, ਜਾਂ ਸਾਡੀ ਕੋਈ ਚਿੱਠੀ ਮਿਸ ਹੋ ਗਈ, ਲੈਟਰ ਮਿਸ ਹੋ ਗਈ ਆ, ਬਿੱਲ ਮਿਸ ਹੋ ਗਿਆ, ਆਪਾਂ ਪੇਮੈਂਟ ਦੇਣਾ ਭੁੱਲ ਗਏ ਆ, ਉਹ ਕ੍ਰੈਡਿਟ ਤੇ ਪੈ ਗਈ ਆ, ਜਾਂ ਫਿਰ ਆਪਣੀਆਂ ਪੇਮੈਂਟ ਲੇਟ ਕਰ ਰਹੇ ਆ ਆਪਾਂ, ਉਹਨੂੰ ਔਨ ਟਾਈਮ ਨਹੀਂ ਕਰ ਰਹੇ, ਉਹ ਸਾਡੇ ਕਾਰਨ ਹੋ ਸਕਦੇ ਆ, ਜਾਂ ਕੋਈ ਆਪਣਾ ਘਰੇਲੂ ਕਲੇਸ਼ ਵੀ ਹੋ ਸਕਦਾ ਜਿਹਦੇ ਕਰਕੇ ਸਾਨੂੰ ਕੋਈ ਸੈਪਰੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਨਾਲ ਸਾਨੂੰ ਜਿਹੜਾ ਕ੍ਰੈਡਿਟ ਖਰਾਬ ਹੋ ਗਿਆ ਆ, ਤੇ ਇਹਦੇ ਤੋਂ ਬਚਿਆ ਵੀ ਜਾ ਸਕਦਾ ਆ। ਇੱਕ ਤਾਂ ਇਹ ਹੈ ਕਿ ਇੱਕ ਤਾਂ ਆਪਣੀ ਜਿਹੜੀ ਪੇਮੈਂਟ ਆ ਔਨ ਟਾਈਮ ਕਰੋ, ਜਿੰਨੇ ਕ੍ਰੈਡਿਟ ਦੀ ਲਿਮਿਟ ਆ ਉਹਨੂੰ ਦਿੱਤੇ ਹੋਏ ਕ੍ਰੈਡਿਟ ਦੀ ਲਿਮਿਟ ਦਾ 75% ਯੂਜ ਕਰੋ, ਤੇ ਜਿਹੜਾ ਟਾਈਮ ਲਿਮਿਟ ਹੁੰਦੀ ਹੈ 3 ਤੋਂ 4 ਦਿਨ ਦਾ ਉਹਦੇ ਵਿੱਚ ਵਿੱਚ ਆਪਣੀ ਪੇਮੈਂਟ ਕਰੋ। ਲਾਸਟ ਡੇਟ ਤੇ ਅਗਰ ਪੇਮੈਂਟ ਕਰਦੇ ਹਾਂ ਤਾਂ ਸੇਮ ਬੈਂਕ 'ਚ ਕਰੋ, ਨਾ ਕਿ ਦੂਸਰੀ ਬੈਂਕ ਦੇ ਵਿੱਚ, ਦੂਸਰੀ ਬੈਂਕ ਤੋਂ ਪੇਮੈਂਟ ਟ੍ਰਾਂਸਫਰ ਹੋਣ ਨੂੰ ਟਾਈਮ ਲੱਗ ਜਾਂਦਾ, ਉਹਦੇ ਨਾਲ ਵੀ ਸਾਡੇ ਕ੍ਰੈਡਿਟ ਨੂੰ ਪ੍ਰੋਬਲਮ ਆਉਂਦੀ ਆ, ਤੇ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹਨਾਂ ਦੇ ਕਰਕੇ ਆਪਾਂ ਕ੍ਰੈਡਿਟ ਆਪਣਾ ਠੀਕ ਰੱਖ ਸਕਦੇ ਹਾਂ। ਅਗਰ ਕਿਸੇ ਕਾਰਨ ਕਰਕੇ ਤੁਹਾਡਾ ਕ੍ਰੈਡਿਟ ਖਰਾਬ ਹੋ ਵੀ ਗਿਆ ਆ, ਤੁਸੀਂ ਚਾਹੁੰਦੇ ਆ ਕਿ ਆਪਾਂ ਉਹਨੂੰ ਹੁਣ ਘਰ ਬਾਰ ਲੈਣਾ ਚਾਹੁੰਦੇ ਆ ਪਰ ਘਰ ਬਾਰ ਨਹੀਂ ਲੈ ਸਕਦੇ ਕਿ ਬੈਂਕ ਨੇ ਤੁਹਾਨੂੰ ਕ੍ਰੈਡਿਟ ਕਰਕੇ ਨਾ ਕਰ ਦਿੱਤੀ ਹੈ, ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਲੈਂਡਰ ਹੈਗੇ ਆ ਜਿਹੜੇ ਆਪਾਂ ਤੁਹਾਡੀ 20% ਡਾਊਨ ਪੇਮੈਂਟ ਨਾਲ ਤੁਹਾਨੂੰ ਘਰ ਲੈ ਕੇ ਦੇ ਸਕਦੇ ਆ ਅਗਰ ਤੁਹਾਡਾ ਕ੍ਰੈਡਿਟ ਖਰਾਬ ਵੀ ਹੈਗਾ, ਤੇ ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6479888731। ਇਸ ਤੋਂ ਇਲਾਵਾ ਜਿਹੜੇ ਪ੍ਰੋਪਰਟੀ ਆਲਰੇਡੀ ਓਨ ਕਰਦੇ ਆ ਭੈਣ ਭਰਾ, ਅਗਰ ਉਹਨਾਂ ਦਾ ਵੀ ਕ੍ਰੈਡਿਟ ਖਰਾਬ ਹੋ ਗਿਆ ਆ, ਉਹ ਡੈਟ ਕਾਫੀ ਹਾਵੀ ਹੋ ਗਿਆ ਆ, ਉਹਨੂੰ ਵੀ ਆਪਾਂ ਠੀਕ ਕਰ ਸਕਦੇ ਹਾਂ। ਉਹਦੇ ਵਾਸਤੇ ਆਪਾਂ ਜਿਹੜਾ ਘਰ ਦੀ ਇਕੁਇਟੀ ਹੈਗੀ ਆ ਉਹਦੇ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਤੁਹਾਡੇ ਡੈਟ ਨੂੰ ਕੰਸੋਲੀਡੇਟ ਕਰਕੇ ਤੁਹਾਡੀ ਨਿੱਕੀ ਜਿਹੀ ਪੇਮੈਂਟ ਬਣਾ ਸਕਦੇ ਹਾਂ, ਜਿਹਦੇ ਨਾਲ ਸਾਡਾ ਸਾਰਾ ਡੈਟ ਕੰਸੋਲੀਡੇਟ ਹੋਣ ਤੋਂ ਬਾਅਦ ਤੁਹਾਡਾ ਡੈਟ ਦੁਬਾਰਾ ਰੀਬਿਲਟ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਬਹੁਤ ਵਧੀਆ ਜਿਹੜੀ ਹੈ ਪ੍ਰੋਡਕਟ ਹੈਗਾ ਇਹ ਸਾਡੇ ਕੋਲ ਲਾਈਨ ਆਫ ਕ੍ਰੈਡਿਟ ਦਾ, ਇਹਦੇ ਵਾਸਤੇ ਮੋਰਗੇਜ ਨੂੰ ਵੀ ਐਜ ਇਜ਼ ਰੱਖ ਕੇ ਤੋੜਨੀ ਵੀ ਨਹੀਂ ਪੈਂਦੀ ਮੋਰਗੇਜ ਸਾਨੂੰ, ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹਾਂ ਜੀ 6479888731। ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਬਿਜ਼ਨਸ ਦੇ ਉੱਤੇ ਆਪਣਾ ਲੋਨ ਲੈਣਾ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731। 647-988-8731। ਹਮੇਸ਼ਾ ਇਹ ਗੱਲ ਕਹੀ ਦੀ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀ ਹੈ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦਾ ਜੀ। ਬਹੁਤ ਧੰਨਵਾਦ,
1: ਬਹੁਤ ਧੰਨਵਾਦ ਸਰ, ਥੈਂਕ ਯੂ ਸੋ ਮਚ। 9190 ਹਾਂਜੀ ਵੀਰੇ,
6: ਹਾਂਜੀ ਕਿੱਦਾਂ ਭਾਜੀ?
1: ਵਧੀਆ ਜੀ, ਬੱਲੇ ਬੱਲੇ ਕੀ ਬਣਦਾ?
6: ਬਸ ਕੋਈ ਨੀ ਵੀਰਾ, ਬਸ ਕੰਮ ਤੋਂ ਫ੍ਰੀ ਹੋ ਗਏ ਘਰ ਨੂੰ ਬਸ।
1: ਕਿਆ ਬਾਤ ਹੈ, ਵੈਰੀ ਗੁੱਡ, ਚਲੋ ਵਧੀਆ ਯਾਰ, ਤੁਹਾਡੇ ਲਈ ਤਾਂ ਬਿਜ਼ੀ ਸੀਜ਼ਨ ਹੈ।
6: ਪਰ ਆਈਏ ਦੇਖ ਆਈਏ, ਕਦੇ ਘਰ ਦਾ ਨੀ ਮੂਵ ਹੋ ਗਿਆ,
1: ਹੈ
6: ਦੇਖੀਏ ਕਿਤੇ ਹੋਰ ਨਾ ਜਾਂਦਾ ਹੋਵੇ, ਕਦੇ ਸੋਏ ਆਈਏ ਜਾ ਕੇ।
1: ਹਾਂ ਸਹੀ ਗੱਲ ਹੈ, ਅੱਜ ਕੱਲ ਬੰਦਾ ਬਾਹਰ ਹੀ ਰਹਿੰਦਾ ਕੰਮ ਤੇ ਹੈ, ਦੇਖੋ ਘਰ ਵੀ ਅੱਜ ਕੱਲ ਹੋਟਲ ਬਣ ਗਏ ਹੈ, ਬਸ ਬੰਦਾ ਸਵੇਰੇ ਨਿਕਲ ਜਾਂਦਾ, ਸ਼ਾਮ ਨੂੰ ਆਉਂਦਾ, ਸੌਂ ਜਾਂਦਾ, ਸਵੇਰੇ ਫੇਰ ਨਿਕਲ ਗਏ। ਚਲੋ ਕੋਈ ਨਾ, ਵਧੀਆ ਯਾਰ, ਦੇਖੋ ਜੇ ਕੰਮ ਕਰਨ ਜੋਗੇ ਹੈਗੇ ਆ, ਸਿਹਤ ਠੀਕ ਹੈ ਤੇ ਵਧੀਆ ਡਾਲਰ ਆ ਰਿਹਾ, ਹੋਰ ਕੀ ਚਾਹੀਦਾ?
6: ਕੰਮ ਦੇ ਨਾਲ ਹੀ ਸਾਰਾ ਕੁਛ ਹੈ ਜੀ।
1: ਸਹੀ ਗੱਲ ਹੈ, ਸਹੀ ਗੱਲ। ਹੋਰ ਸੁਣਾ ਹੁਕਮ, ਕੋਈ
6: ਸਾਰਾ ਕੁਛ ਜਾਂਦਾ ਨਾਲ?
1: ਹਾਂਜੀ ਹੁਕਮ, ਹੁਕਮ ਕੋਈ
6: ਹੁਕਮ ਭਾਜੀ? ਕੁਛ ਨੀ, ਬਸ ਮਨਮੋਹਨ ਵਾਰਸ ਦਾ ਗਾਣਾ ਲਾਉਣ ਲੱਗੇ ਸੀ, ਇਹਦਾ ਚੀਨਾ ਜੱਟ ਦਾ ਲਾ ਦਿਓ ਕਿਤੇ।
1: ਉਹ ਲਾ ਦੀਏ ਜਾਂ ਮੈਂ ਲਾਉਣ ਲੱਗੀ ਸੀ ਦਿਲ ਉੜਜੂ ਉੜਜੂ ਕਰਦਾ?
6: ਉਹ ਲਾ ਦਿਓ ਭਾਵੇਂ, ਭਾਵੇਂ ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ, ਉਹ ਲਾ ਦਿਓ।
1: ਕੀ ਬਾਤ ਹੈ, ਤੁਸੀਂ ਫਿਰ ਟਿਕਟਾਂ ਲੈ ਲਓ ਸ਼ੋਅ ਦੀਆਂ।
6: ਨਹੀਂ ਵੇ, ਫਾਈਨ ਮੁੰਡਾ ਕਰਦਾ ਵਿਆਹ ਹੁਣੇ ਜਾਂ ਨਾਲ ਹੀ? ਬਸ
1: ਫਾਈਨ ਕਰਦਾ ਮੁੰਡਾ ਟਿਕਟਾਂ?
6: ਭਾਜੀ ਦਾ ਭੇਜਿਆ ਹੋਇਆ ਐਡਮਿੰਟਨ, ਰਾਤੀ ਉਹਨੇ ਪਾਤਾ ਸੀ ਸ਼ੋਅ ਸਾਰਾ ਹੀ ਮੈਨੂੰ ਸਨੈਪਚੈਟ ਦੇ।
1: ਚਲੋ ਸਨੈਪਚੈਟ ਹੋਰ ਗੱਲ ਹੈ, ਬਟ ਵਧੀਆ ਇਨ ਪਰਸਨ ਬੰਦਾ ਦੇਖਦਾ ਤੇ ਉਹਦੀ ਕੋਈ ਰੀਸ ਨਹੀਂ। ਜਿਹੜੇ ਬੰਦਾ ਕਹਿੰਦਾ ਹਾਂ ਯਾਰ ਪੈਸੇ ਕਰਕੇ ਜਰੂਰ ਜਾਵਾਂਗੇ ਸੋਨੋ ਵਿੱਚ ਸੁਣਦੇ ਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ।

0: ਉੜਜੂ ਉੜਜੂ ਕਰਦਾ ਫਿਰ ਦਿਲ ਗੱਭਰੂ ਦਾ, ਗੱਭਰੂਆਂ ਦੇ ਦਿਲ ਸਾਰਿਆਂ ਦੇ ਦਿਲ ਉੜਜੂ ਉੜਜੂ ਉੜਜੂ ਕਰਦੇ ਆ। ਇਹ ਹੁਣ ਉੜਜੂ ਉੜਜੂ ਚਾਹੇ ਬੰਦਾ ਵੱਡਾ ਹੋ ਜਾਂਦਾ ਉਦੋਂ ਵੀ ਉੜਜੂ ਉੜਜੂ ਦਿਲ ਕਰੇ ਉਹਦੀ ਵੀ, ਫਿਰ ਉਹਦੇ ਨਾਲ ਬੰਦਾ ਥੋੜ੍ਹਾ ਜਵਾਨ ਰਹਿੰਦਾ। ਸੋ ਸਟੂਡੀਓ ਦਾ ਨੰਬਰ ਹੈ 905-673-3337 'ਤੇ ਗੱਲਾਂ ਬਾਤਾਂ ਤੁਹਾਡਾ ਹੋ ਰਹੀਆਂ ਨੇ। ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੀ, ਇੱਕ ਤਾਂ ਗੱਡੀ ਲੈਣੀ ਹੈ ਏਰੀਅਨ ਮਿਲਸ ਐਕੂਰਾ ਦੇ ਸਾਡੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ। ਜ਼ਰੂਰ ਜ਼ਰੂਰ ਜ਼ਰੂਰ ਤੁਹਾਡੀ ਤੁਸੀਂ ਯਾਦ ਰੱਖੋ ਏਰੀਅਨ ਮਿਲਸ ਐਕੂਰਾ 905-828-5800 ਏਰੀਅਨ ਮਿਲਸ ਐਕੂਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ 905-828-5800। ਉਸ ਦੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਹਾਜ਼ਰ ਹੈ ਬਿਯੋਂਡ ਆਈਵਰ। ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਨਿਗਾਹ ਦੀਆਂ ਜਾਂ ਪ੍ਰਸਕ੍ਰਿਪਸ਼ਨ ਦੀਆਂ ਤਾਂ ਬਿਯੋਂਡ ਆਈਵਰ 905-793-3937 'ਤੇ ਤੁਸੀਂ ਬਿਯੋਂਡ ਬਿਯੋਂਡ ਬਿਯੋਂਡ ਆਈਵਰ ਦੀ ਟੀਮ ਨਾਲ ਸੰਪਰਕ ਕਰੋ ਅਤੇ ਵਧੀਆ ਯਾਰ ਟੋਪ ਟੋਪ ਟੋਪ ਦੀ ਟੀਮ ਹੈ ਤੁਹਾਡੇ ਲਈ ਹਾਜ਼ਰ ਹੈ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ ਵੱਡੇ ਵੱਡੇ ਸਾਰੇ ਬ੍ਰਾਂਡ, ਟੋਮ ਫੋਰਡ, ਸ਼ਨੈਲ, ਗੁੱਚੀ, ਅਰਮਾਨੀ, ਹੋਰ ਕਿਹੜੇ ਕਿਹੜੇ ਨੇ ਸਾਰੇ ਇਹਨਾਂ ਕੋਲ ਨੇ, ਉਹ ਵੀ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਉੱਤੇ। ਸੋ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ। ਬਹੁਤ ਹੀ ਇੱਕ ਪਾਪੂਲਰ ਪ੍ਰੋਗਰਾਮ ਅੱਜ ਕੱਲ੍ਹ ਦਾ ਫਿਊਨਰਲ ਦੀ ਪ੍ਰੀ ਪਲੈਨਿੰਗ, ਆਪਣੇ ਫਿਊਨਰਲ ਨੂੰ ਕਿਵੇਂ ਪ੍ਰੀ ਪਲੈਨ ਕਰ ਸਕਦੇ ਹੋ, ਕੀ ਤੁਹਾਨੂੰ ਬੈਨੀਫਿਟਸ ਨੇ। ਹਰਜਿੰਦਰ ਜੀ ਸਾਡੇ ਨਾਲ ਨੇ। ਹਰਜਿੰਦਰ ਜੀ ਵੈਲਕਮ ਸਰ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਸ਼ਰੋਤਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੀ ਪਲੈਨਿੰਗ ਬਾਰੇ ਤੁਸੀਂ ਬੜੀ ਅੱਛੀ ਗੱਲ ਕਹੀ ਹੈ ਤੇ ਮੈਂ ਚਾਹਾਂਗਾ ਕਿ ਤੁਹਾਡੇ ਸ਼ਰੋਤਿਆਂ ਨਾਲ ਗੱਲ ਕਰਾਂ ਕਿ ਪ੍ਰੀ ਪਲੈਨਿੰਗ ਦੇ ਵਿੱਚ ਬਸ ਬੜਾ ਸਿੰਪਲ ਜਿਹਾ ਕੰਟਰੈਕਟ ਹੈ। ਕ੍ਰੈਮੇਟੋਰੀਅਮ ਵੱਲੋਂ ਪ੍ਰਾਈਸ ਲੌਕ ਕਰ ਦਿੱਤਾ ਜਾਂਦਾ ਹੈ ਜਿਹੜਾ ਵੀ ਕੰਟਰੈਕਟ ਕਰਦਾ ਹੈ। ਮੇਜਰ ਕੋਸਟ ਹੁੰਦੀ ਹੈ ਵਿਜ਼ਿਟੇਸ਼ਨ ਦੀ ਤੇ ਨਾਲ ਹੀ ਕੈਸਕੇਟ ਦੀ, ਇਹ ਦੋ ਮੇਜਰ ਕੋਸਟ ਲੌਕ ਹੋ ਜਾਂਦੀਆਂ ਤੇ ਇਹਨਾਂ ਦਾ ਪ੍ਰਾਈਸ 20-30-50 ਸਾਲ ਵਿੱਚ ਚੇਂਜ ਨਹੀਂ ਹੋਏਗਾ। ਅਸੀਂ ਵਿਸ਼ ਕਰਦੇ ਹਾਂ ਕਿ ਸਾਡੇ ਸਾਰੇ ਸ਼ਰੋਤਾ ਇਸ ਸੁਹਾਵਣੇ ਸੰਸਾਰ ਦਾ ਆਨੰਦ ਮਾਣਨ ਤੇ ਇੰਜੋਏ ਕਰਨ ਲਾਈਫ ਨੂੰ। ਪਰ ਜਿਹੜਾ ਅਸਲ ਸੱਚਾਈ ਹੈ, ਇੱਕ ਜਿਹੜਾ ਇੱਥੋਂ ਰੁਖਸਤ ਹੋਣਾ ਹੈ ਅਸੀਂ ਇਸ ਸੋਹਣੇ ਸੰਸਾਰ ਤੋਂ, ਉਹਦੇ ਲਈ ਬੜਾ ਸੋਚ ਸਮਝ ਕੇ ਬੰਦਾ ਤਿਆਰੀ ਕਰ ਸਕਦਾ ਹੈ। ਤੇ ਉਹ ਪ੍ਰਾਈਸ ਅੱਜ ਦਾ ਲੌਕ ਹੋ ਗਿਆ ਤੇ ਫਿਰ ਪ੍ਰਾਈਸ ਵਧੇਗਾ ਨਹੀਂ, ਤੇ ਉਹ ਜਿਹੜੀ ਕੋਸਟ ਵੀ ਹੈ ਉਹ ਇੱਕ ਮੁਸ਼ਤ ਨਹੀਂ, ਸਿੰਗਲ ਪੇਮੈਂਟ ਨਹੀਂ ਹੈ, ਬਲਕਿ ਉਹ ਕਿਸ਼ਤਾਂ ਦੇ ਵਿੱਚ 12 ਮਹੀਨੇ 'ਚ ਦਿੱਤਾ ਜਾ ਸਕਦਾ ਹੈ ਤੇ ਵਿਦਆਊਟ ਇੰਟਰਸਟ, ਔਰ ਲੌਂਗਰ ਪੀਰੀਅਡ 'ਚ ਵੀ ਦਿੱਤਾ ਜਾ ਸਕਦਾ ਹੈ, 2 ਸਾਲ, 3 ਸਾਲ, 5 ਸਾਲ ਦੇ ਵਿੱਚ ਵੀ। ਸੋ ਇਹਦੇ ਨਾਲ ਇੱਕ ਤਾਂ ਵਿਸ਼ਿਸ ਰਿਕਾਰਡ ਹੋ ਜਾਂਦੀਆਂ, ਫੈਮਿਲੀ ਤੇ ਉਸ ਟਾਈਮ ਫਾਈਨੈਂਸ਼ੀਅਲ ਬਰਡਨ ਨਹੀਂ ਪੈਂਦਾ ਤੇ ਕੋਈ ਵੀ ਆਪਣੀ ਮਰਜ਼ੀ ਨਾਲ ਜੋ ਅਰੇਂਜਮੈਂਟ ਚਾਹੁੰਦਾ ਉਹਨੂੰ ਇੱਕ ਤਰ੍ਹਾਂ ਦਾ ਪੈਨ ਡਾਊਨ ਕਰ ਦਿੰਦਾ ਹੈ, ਡਾਕੂਮੈਂਟ ਕਰ ਦਿੰਦਾ ਹੈ, ਤੇ ਉਸ ਵੇਲੇ ਪਰਿਵਾਰ ਦੇ ਵਿੱਚ ਕੋਈ ਆਪਸੀ ਮਨ ਮੁਟਾਵ ਨਹੀਂ ਹੁੰਦਾ ਕਿਉਂਕਿ ਰਿਕਾਰਡਡ ਹੁੰਦਾ ਸਾਡੇ ਲਵਡ ਵੰਸ ਦਾ, ਸਾਡੇ ਪਿਆਰ ਵਾਲਿਆਂ ਦਾ, ਜਿਹੜੇ ਸਾਡੇ ਤੋਂ ਵਿਛੜ ਜਾਂਦੇ ਨੇ ਉਹਨਾਂ ਦਾ ਰਿਕਾਰਡਡ ਚੀਜ਼ ਹੁੰਦੀ ਹੈ ਆਪਣੇ ਹੱਥ ਦੇ ਨਾਲ। ਤੋ ਇਹ ਜਿਹੜਾ ਪੈਸਾ ਵੇ, ਇੱਕ ਗੱਲ ਇਹ ਬੜੀ ਵੱਡੀ ਹੈ ਕਿ ਇਹ ਪੈਸਾ ਜਿਹੜਾ ਕ੍ਰੈਮੇਟੋਰੀਅਮ ਕੋਲ ਨਹੀਂ ਜਮਾਉਂਦਾ। ਸਾਨੂੰ ਕਈ ਜਿਹੜੇ ਮਿਲਦੇ ਨੇ ਉਹ ਕਹਿੰਦੇ ਜੀ ਜੇ ਤੁਹਾਡਾ ਇੱਥੋਂ ਸ਼ਿਫਟ ਹੋ ਗਿਆ ਜਾਂ ਤੁਹਾਡਾ ਇਹ ਕ੍ਰੈਮੇਟੋਰੀਅਮ ਕੰਟੀਨਿਊ ਨਾ ਕੀਤਾ ਤਾਂ ਦੈਨ ਵਟ ਵਿਲ ਹੈਪਨ ਟੂ ਆਵਰ ਮਨੀ, ਸਾਡਾ ਪੈਸਾ ਕਿੱਥੇ ਜਾਏਗਾ। ਤੋ ਇਹਦੇ ਲਈ ਗੌਰਮੈਂਟ ਰੈਗੂਲੇਟਡ ਟਰੱਸਟ ਜਾਂ ਇੰਸ਼ੋਰੈਂਸ ਕੰਪਨੀ ਚ ਇਹ ਅਮਾਊਂਟ ਜਮਾ ਹੁੰਦਾ ਹੈ, ਇਹ ਕ੍ਰੈਮੇਟੋਰੀਅਮ ਕੋਲ ਨਹੀਂ ਹੁੰਦਾ। ਪੈਸਾ ਲੋੜ ਪੈਣ ਤੇ ਕ੍ਰੈਮੇਟੋਰੀਅਮ ਨੂੰ ਮਿਲਦਾ, ਉਸ ਟਾਈਮ ਫਾਈਨੈਂਸ਼ੀਅਲ ਬਰਡਨ ਜਿਹੜਾ ਫੈਮਿਲੀ ਤੇ ਬਿਲਕੁਲ ਵੀ ਨਹੀਂ ਹੁੰਦਾ। ਕਈ ਕਹਿੰਦੇ ਜੀ ਅਸੀਂ ਅਗਰ ਸ਼ਿਫਟ ਕਰ ਜਾਈਏ ਵੈਨਕੂਵਰ ਚਲੇ ਜਾਈਏ ਜਾਂ ਵੀ ਗੋ ਬੈਕ ਟੂ ਇੰਡੀਆ ਜਾਂ ਕਿਧਰੇ ਹੋਰ ਸ਼ਿਫਟ ਕਰ ਜਾਂਦੇ ਹਾਂ ਦੂਸਰੇ ਬੱਚੇ ਕੋਲ, ਤਾਂ ਇਹ ਪੈਸਾ ਵਾਪਿਸ ਹੋ ਜਾਂਦਾ। ਵੈਨਕੂਵਰ ਹੈ ਤਾਂ ਵੈਨਕੂਵਰ ਵੀ ਇਹ ਕੰਪਨੀ ਥਰੂ ਨਾਰਥ ਅਮੈਰੀਕਾ ਕੰਮ ਕਰਦੀ ਹੈ ਜਿਸ ਨਾਲ ਸਾਡਾ ਕਾਰਪੋਰੇਟ ਟਾਈ ਅਪ ਹੈ, ਉਹ ਉੱਥੇ ਕਿਸੇ ਕ੍ਰੈਮੇਟੋਰੀਅਮ ਨਾਲ ਕੰਟਰੈਕਟ ਕਰਕੇ ਪੈਸਾ ਉੱਥੇ ਯੂਜ਼ ਕੀਤਾ ਜਾ ਸਕਦਾ।
0: ਵੈਰੀ ਗੁੱਡ। ਤੇ ਹਮੇਸ਼ਾ ਤੁਸੀਂ ਦੱਸਦੇ ਹੁੰਦੇ ਹੋ ਕਿ ਇੰਸ਼ੋਰੈਂਸ ਵੀ ਇੱਕ ਮਿਲਦੀ ਹੈ।
1: ਹਾਂਜੀ ਹਾਂਜੀ, ਇਹਦੇ ਵਿੱਚ ਅਗਰ ਕੋਈ ਦੇਖੋ 70 ਏਜ ਤੱਕ ਹੈ ਤਾਂ ਉਹਨੂੰ 10 ਇਅਰਸ ਦੀ ਇੰਸ਼ੋਰੈਂਸ ਕਵਰ ਮਿਲ ਜਾਂਦਾ। ਇੰਸ਼ੋਰੈਂਸ ਕਵਰ ਜਿਹੜਾ ਉਹ ਲਾਈਫ ਦੇ ਐਂਡ ਤੱਕ ਰਹਿੰਦਾ, ਲਾਸਟ ਬ੍ਰੈਥ ਤੱਕ ਰਹਿੰਦਾ, ਪਰ ਪੇਮੈਂਟ ਟਰਮ ਜਿਹੜੀ ਹੈ 5, 10, 15, 20 ਡਿਪੈਂਡਿੰਗ ਅਪੋਨ ਦਾ ਏਜ ਐਂਡ ਕੁਛ ਹੈਲਥ ਕੁਐਸਚਨ ਹਨ, ਉਹਦੇ 2-3 ਦੇ ਜਵਾਬ ਨੈਗੇਟਿਵ ਹੋਣ ਦੇ ਨਾਲ। ਸਿਰਫ ਇਹ ਵੇ ਕਿ 24 ਮੰਥਸ ਅਗਰ ਕਿਸੇ ਨੂੰ ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਔਰ ਡਾਇਬਟੀਜ਼ ਇਕੱਠਾ ਤਾਂ ਉਹਨਾਂ ਨੂੰ ਪਹਿਲੇ 24 ਮੰਥ ਜਿਹੜੀ ਹੈ ਉਹ ਪਿਓਰ ਇੰਸ਼ੋਰੈਂਸ ਵਰਕ ਨਹੀਂ ਕਰੇਗੀ, ਆਫਟਰ ਦੈਟ ਉਹ ਵੀ ਵਰਕ ਕਰਦੀ ਹੈ। ਔਰ ਇਹਦੇ ਨਾਲ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਜਰਨੀ ਬੈਕ ਹੋਮ ਦੀ ਪਲਾਨ ਵੀ ਛੋਟੀ ਜਿਹੀ $595 ਦੀ ਪਾਲਿਸੀ ਹੈ, ਉਹ ਵਨ ਟਾਈਮ ਵੀ ਪੇ ਕੀਤੀ ਜਾ ਸਕਦੀ ਹੈ। ਅਗਰ ਪ੍ਰੀ ਪਲਾਨ ਕੋਈ ਕਰ ਰਿਹਾ ਤਾਂ ਉਹ ਨਾਲ ਨਾਲ ਥੋੜਾ ਥੋੜਾ ਅਮਾਊਂਟ ਵੀ ਦਿੱਤਾ ਜਾ ਸਕਦਾ। ਉਹਦੇ ਚ ਕੀ ਹੈ ਜੀ ਕਿ ਕੋਈ ਅਸੀਂ ਆਮ ਤੌਰ ਤੇ ਟਰੈਵਲ ਕਰਦੇ ਹਾਂ ਆਊਟ ਆਫ ਟੋਰੋਂਟੋ, ਕੈਨੇਡਾ ਤੋਂ ਬਾਹਰ ਵੀ ਜਾਂਦੇ ਹਾਂ, ਵੈਕੇਸ਼ਨ ਤੇ ਜਾਂਦੇ ਹਾਂ, ਈਵਨ ਕੈਨੇਡਾ ਦੇ ਵਿੱਚ ਵੀ ਵੈਸਟਰਨ ਕੋਸਟ ਤੇ ਗਏ ਹੋਏ ਹਾਂ, ਤੇ ਕਿਸੇ ਨਾਲ ਕੋਈ ਐਸਾ ਹਾਦਸਾ ਹੋ ਜਾਂਦਾ ਤੇ ਉੱਥੋਂ ਬਾਡੀ ਨੂੰ ਵਾਪਿਸ ਲਿਆਉਣਾ ਪੈਂਦਾ, ਤਾਂ ਦੈਟ ਕੋਸਟ ਅਰਾਊਂਡ $10,000 ਐਜ਼ ਔਨ ਡੇਟ। ਉਹ 595 ਦੀ ਪਾਲਿਸੀ ਜਿਹੜੀ ਹੈ ਉਹ ਕਵਰ ਕਰਦੀ ਹੈ ਕਿਧਰੇ ਵੀ ਦੁਨੀਆਂ ਦੇ ਵਿੱਚ ਕਿਸੇ ਨਾਲ ਮਾਲਕ ਨਾ ਕਰੇ, ਗੋਡ ਫੋਰਬਿਡ ਕਿ ਕੋਈ ਚਲਾਣਾ ਕਰ ਜਾਂਦਾ, ਉੱਥੋਂ ਬਾਡੀ ਨੂੰ ਵਾਪਿਸ ਲਿਆਉਣਾ, ਉਹਦੀ ਫੈਮਿਲੀ ਉਹਨਾਂ ਦੇ ਫੈਮਿਲੀ ਇੱਕ ਮੈਂਬਰ ਨੂੰ ਵੀ ਲਿਆਉਣਾ, ਤੇ ਨਾਲ ਕੋਈ ਪਰਸਨਲ ਪੈਟ ਹੈ ਫੈਮਿਲੀ ਪੈਟ ਹੈ ਉਹਨੂੰ ਵੀ ਨਾਲ ਲਿਆਉਣਾ, ਜਿਹੜਾ ਉਹ ਇਸ $595 ਦੀ ਪਾਲਿਸੀ ਦੇ ਵਿੱਚ ਕਵਰ ਹੋ ਜਾਂਦਾ।
0: ਵੈਰੀ ਗੁੱਡ। ਤੇ ਤੁਹਾਡੀ ਸੰਪਰਕ ਜਾਣਕਾਰੀ ਜੀ?
1: ਹਾਂਜੀ, 905-458-2222। ਅਸੀਂ ਤਿੰਨ ਜਗ੍ਹਾ ਓਪਰੇਟ ਕਰਾਂਗੇ ਜੀ, ਹੁਣ ਪਹਿਲੇ ਕਰ ਰਹੇ ਹਾਂ ਬ੍ਰੈਂਪਟਨ, ਏਜੈਕਸ, ਐਂਡ ਨਾਓ ਵੀ ਆਰ ਕਮਿੰਗ ਅਪ ਐਟ ਬਰਲਿੰਗਟਨ ਆਲਸੋ ਇਨ 2027। ਮੇਰਾ ਪਰਸਨਲ ਨੰਬਰ ਹੈ 4376737355। ਕਿਧਰੇ ਵੀ ਮੀਟਿੰਗ ਇੱਕ ਰੱਖ ਕੇ, ਚਾਹੇ ਕ੍ਰੈਮੇਟੋਰੀਅਮ ਕੋਈ ਆਉਣਾ ਚਾਹੇ ਜੀ ਆਇਆਂ ਨੂੰ, ਕਿਧਰੇ ਬਾਹਰ ਕਾਫੀ ਸ਼ਾਪ ਤੇ ਆਪਣੇ ਘਰ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੇ, ਵਿਦਆਊਟ ਐਨੀ ਆਬਲੀਗੇਸ਼ਨ, ਨੋ ਕੋਸਟ ਮੀਟਿੰਗ ਕੈਨ ਬੀ ਅਰੇਂਜ, ਸਾਰੀ ਡਿਟੇਲ ਦਿੱਤੀ ਜਾ ਸਕਦੀ ਹੈ। ਫੋਨ ਤੇ ਸਾਨੂੰ ਕਰਕੇ ਤੁਸੀਂ ਆਪਣਾ ਈਮੇਲ ਦੇ ਕੇ ਸਾਰੀ ਡਿਟੇਲ ਵਿਦ ਫੋਟੋਗ੍ਰਾਫਸ ਆਫ ਆਲ ਦਾ ਸਟੱਫ ਵਨ ਕੈਨ ਕਾਲ, ਫਿਰ ਮੀਟਿੰਗ ਕਰ ਸਕਦੇ ਹਨ। ਔਰ ਬੜਾ ਸਿੰਪਲ ਜਿਹਾ ਕੰਟਰੈਕਟ ਹੈ, ਵਿਦ ਇਨ 1 ਆਵਰ ਸਾਰਾ ਕੁਝ ਕੰਪਲੀਟ ਹੋ ਜਾਵੇ।
0: ਨੰਬਰ ਇੱਕ ਵਾਰ ਤੁਸੀਂ ਨੋਟ ਕਰ ਲਓ, ਕਾਲ ਕਰ ਸਕਦੇ 905-458-2222, 905-458-2222। ਤੇ ਹਰਜਿੰਦਰ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।
0: 5420, ਹੈਲੋ।
2: ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ।
2: ਭਾਜੀ ਮੈਨੂੰ, ਮੈਂ ਹੁਣੇ ਕੀਤਾ ਸੀਗਾ, ਮੈਨੂੰ ਰੇਡੀਓ ਆਉਣ ਤੇ ਮੈਨੂੰ ਟੌਪਿਕ ਦਾ ਤਾਂ ਬਹੁਤਾ ਪਤਾ ਹੈ ਚੱਲ ਰਿਹਾ ਜਿੰਦਾ, ਪਰ ਮੇਰੇ ਕੋਲ ਦੋਸਤ ਸੀਗੇ, ਤੁਹਾਡੀ ਹੈਲਪ ਦੀ ਲੋੜ ਹੈ ਜੇ ਤੁਸੀਂ ਉਹਨਾਂ ਬਾਰੇ ਮੈਨੂੰ ਰਾਏ ਦੇ ਸਕੋ ਤਾਂ।
0: ਅੱਛਾ, ਰਾਏ ਚਾਹੀਦੀ ਕਿਸ ਚੀਜ਼ ਦੀ?
2: ਇੱਕ ਤਾਂ ਨਾ ਸਾਡੀ ਗੱਡੀ ਚੋਰੀ ਹੋ ਗਈ ਸੀਗੀ January 2026 ਚ,
0: ਓਕੇ,
2: ਸ਼ੈਡਨ ਕਾਲਜ ਦੇ ਵਿੱਚ ਬੇਟੇ ਦੀ, ਤੇ ਅਸੀਂ ਇੰਸ਼ੋਰੈਂਸ ਵਾਲਿਆਂ ਨੂੰ ਪੁੱਛਦੇ ਹਾਂ ਵੀ ਕੀ ਬਣਿਆ ਕੀ ਬਣਿਆ, ਇਹੀ ਕਹਿ ਦਿੰਦੇ ਆ ਵੀ ਸਟਿਲ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ, ਟਾਈਮ ਲੱਗੂਗਾ। ਆਲਮੋਸਟ 6 ਮਹੀਨੇ ਤੋਂ ਉੱਪਰ ਹੋ ਗਏ ਜੀ।
0: ਠੀਕ ਹੈ।
2: ਗੱਡੀ ਬ੍ਰਾਂਡ 99 ਸੀਗੀ, 2024 ਮਾਡਲ ਸੀਗਾ, RDX ਅਕਿਓਰਾ। ਤੇ ਅਜੇ ਜਾਣ ਕੇ ਸਾਨੂੰ ਕੁਛ ਕੋਈ ਦੱਸਦੇ ਨੀ ਵੀ ਕਦੋਂ ਡਿਸੀਜਨ ਲਾਵਾਂਗੇ ਕੀ ਆ, ਜਾਣੇ ਕਿ ਅਸੀਂ ਬਿਲਕੁਲ ਹਨੇਰੇ ਚ ਆ ਵੀ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਜਾਂ ਕੀ ਕਰ ਸਕਦੇ ਹਾਂ।
0: ਭਾਜੀ ਵੇਟਿੰਗ ਹੀ ਹੈ ਬਸ, ਤੁਹਾਨੂੰ ਉਡੀਕ ਹੀ ਕਰਨੀ ਪਵੇਗੀ ਜਿੱਦ ਤੱਕ ਮੇਰੀ ਜਾਣਕਾਰੀ ਹੈ।
2: ਓਕੇ।
0: ਬੜਾ ਟਾਈਮ ਲਾਉਂਦੇ ਆ, ਕਈ ਵਾਰ ਲੱਗ ਜਾਂਦਾ ਇੰਨਾ ਸਮਾਂ ਉਹਨਾਂ ਨੂੰ।
2: ਓਕੇ।
0: ਬਾਕੀ ਥੋੜੇ ਉਹਨਾਂ ਨੂੰ ਪੁਸ਼ ਕਰੋ, ਥੋੜੇ ਤੰਗ ਕਰੀ ਚੱਲੋ,
2: ਕਰਦੇ ਅਸੀਂ ਈਮੇਲ ਵੀ, ਵੱਧ ਤੋਂ ਵੱਧ ਆਪਾਂ ਈਮੇਲ ਕਰ ਸਕਦੇ ਹਾਂ ਨਾ
0: ਜੀ,
2: ਗਰਮ ਤਾਂ ਉਹਨਾਂ ਨੂੰ ਬੋਲ ਨਹੀਂ ਸਕਦੇ।
0: ਨਹੀਂ ਉਹਦਾ ਤਾਂ ਕੋਈ ਫਾਇਦਾ ਨਹੀਂ। ਹਾਂਜੀ ਹਾਂਜੀ,
2: ਫਿਰ ਜਦੋਂ ਅਸੀਂ ਉਹਨਾਂ ਨੂੰ ਰਿਪੋਰਟ ਦੱਸਿਆ ਵੀ ਸਾਡੀ ਗੱਡੀ ਚੋਰੀ ਹੋ ਗਈ ਹੈ, ਤੁਸੀਂ ਉਹਦੀ ਜਿਹੜੀ ਇੰਸ਼ੋਰੈਂਸ ਭਰੀ ਚੱਲੋ।
0: ਅੱਛਾ, ਉਹ ਵੀ ਕਰਦੇ ਆ। ਹਾਂਜੀ
2: ਚਲੋ ਠੀਕ ਹੈ, ਤੁਹਾਡਾ ਟਾਈਮ ਜ਼ਿਆਦਾ ਲੈ ਲਿਆ।
0: ਹਾਂਜੀ,
2: ਦੂਜਾ ਇਸ਼ੂ ਮੈਂ ਕੱਲ ਨੂੰ ਤੁਹਾਡੇ ਕੋਲ ਰੱਖੂਗਾ ਜੀ।
0: ਕੋਈ ਨਾ, ਜੇ ਕਿਸੇ ਕੋਲ ਹੈਗੀ ਆ ਹੋਰ ਕੋਈ ਜਾਣਕਾਰੀ, ਕੋਈ ਇਸ ਵਿੱਚੋਂ ਲੰਘਿਆ ਤਾਂ ਕੋਈ ਨਾ, ਕੋਈ ਸ਼ੇਅਰ ਕਰੇਗਾ ਤਾਂ ਤੁਸੀਂ ਸੁਣ ਲਓ। ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਕਿਸ ਕੋਲ ਹੈਗੀ ਹੈ ਕੋਈ ਇਨਫੋਰਮੇਸ਼ਨ, 6 ਮਹੀਨੇ ਹੋ ਗਏ, ਜੇ ਇੰਨਾ ਟਾਈਮ ਲੱਗ ਰਿਹਾ ਤਾਂ ਫਿਰ ਬੰਦਾ ਕੀ ਕਰੇ? ਯੂ ਕੈਨ ਡੈਫੀਨੇਟਲੀ ਤੁਸੀਂ ਸ਼ੇਅਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਹੋਰ ਕੋਈ ਜਾਣਕਾਰੀ ਹੈ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ ਸਟੂਡੀਓ ਦਾ, 905-673-3337। ਗਰੋਸਰੀ ਕਰਨੀ ਹੈ ਤਾਂ ਬਈ ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਨੇ, ਬ੍ਰੈਂਪਟਨ ਦੇ ਕਿਸੇ ਵੀ ਕੋਨੇ ਚਲ ਜਾਓ, ਇੰਡੀਅਨ ਫਰੂਟਲੈਂਡ ਤੁਹਾਡੇ ਲਈ ਹਾਜ਼ਰ ਹੈ। ਇੰਡੀਅਨ ਫਰੂਟਲੈਂਡ McQueen and Castlemore, Bovard and Chicuzzi, Queen and Chicuzzi, Mayfield and Credit View, Sandalwood, Hurontario, Bucky, Cambridge ate Guelph de vich vi Indian Fruitland thode layi bilkul hazir hai. 9893, hello. ਠੀਕ ਹੈ ਬਾਈ ਜੀ,
3: ਜੇ ਜੇ ਉਹਨਾਂ ਨੇ ਰੈਂਟਲ ਗੱਡੀ ਦਿੱਤੀ ਹੋਵੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ, ਆਪਣੀ ਰੈਂਟਲ ਚਲਾਈ ਜਾਣ, ਇੰਸ਼ੋਰੈਂਸ ਭਰੀ ਆ
0: ਜੀ,
3: ਰੈਂਟਲ ਜੇ ਉਹਨੂੰ ਦਿੱਤੀ ਆ ਇਹ ਆਪਣੀ ਇੰਸ਼ੋਰੈਂਸ ਜਿੱਦਾਂ ਪੇ ਕਰਦੇ ਉਦੋਂ ਪੇ ਕਰੀ ਜਾਣ ਤੇ ਉਹਨੂੰ ਰੈਂਟਲ ਦਿੱਤੀ ਹੋਵੇ ਆਪਣੀ ਰੈਂਟਲ ਚਲਾਈ ਜਾਂ ਜਿੰਨਾ ਚਿਰ ਉਹਨਾਂ ਦਾ ਡੇਸ ਨਹੀਂ ਸਟੋਪ ਹੁੰਦਾ।
0: ਹਾਂ ਬਟ ਵੈਸੇ ਭਾਈ ਟਾਈਮ ਕਾਫੀ ਯਾਰ ਲੰਬਾ ਟਾਈਮ ਆ ਨਹੀਂ, 6 ਮਹੀਨੇ ਆ ਆਮ ਤੌਰ ਤੇ, ਮਤਲਬ 3-4 ਮਹੀਨੇ ਨੂੰ ਕਰ ਦਿੰਦੇ ਹੁੰਦੇ ਆ।
3: ਚਲਾਈ
0: ਚਲੋ ਤੇ ਵੇਟ ਕਰੀ ਚਲੋ, ਸਹੀ ਗੱਲ ਹੈ, ਨਹੀਂ ਬੜਾ ਬੁਰਾ ਹਾਲ ਆ। ਉਹ ਤਾਂ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਕਿ ਆਪਣਾ ਬੜਾ ਸਵੀਟ ਟਾਈਮ ਲੈਂਦੇ ਆ, ਉਹ ਨਹੀਂ ਕਿਸੇ ਦੀ ਪਰਵਾਹ ਕਰਦੇ। ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-470-2040। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ, ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਕਿਆ ਬਾਤ ਹੈ, ਜ਼ਰੂਰ ਲੂਮੀਆ ਦੀ ਟੀਮ ਨਾਲ ਸੰਪਰਕ ਤੁਸੀਂ ਕਰੋ।

0: ਕਿਆ ਬਾਤ ਹੈ। ਸੋ 24 ਜੁਲਾਈ ਤੁਸੀਂ ਆਪਣੇ ਕੈਲੰਡਰ ਤੇ ਨੋਟ ਕਰ ਲਓ ਕਿ ਇੱਕੋ ਇੱਕ ਵਨ ਐਂਡ ਓਨਲੀ ਲੈਜੈਂਡ ਮਾਸਟਰ ਸਲੀਮ ਜੀ ਤੁਹਾਡੇ ਲਈ ਲਾਈਵ ਪਰਫੋਰਮ ਕਰਨ ਲਈ ਪਹੁੰਚ ਰਹੇ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ 24 ਜੁਲਾਈ। ਕੁਝ ਕੁ ਹੀ ਦਿਨ ਬਾਕੀ ਨੇ, ਕੁਝ ਕੁ ਕਹਿ ਲਓ ਕਿ ਮੈਂ ਦੋ ਹਫ਼ਤੇ ਨਹੀਂ ਕਹੂੰਗਾ, ਤਕਰੀਬਨ 10-12 ਦਿਨ ਬਾਕੀ ਨੇ ਅਤੇ ਮਾਸਟਰ ਸਲੀਮ ਜੀ ਤੁਹਾਡੇ ਆਪਣੇ ਸ਼ਹਿਰ ਮਿਸੀਸਾਗਾ ਬਰੈਂਪਟਨ ਟੋਰਾਂਟੋ ਵਿੱਚ ਪਰਫੋਰਮ ਕਰਨ ਲਈ ਪਹੁੰਚ ਚੁੱਕੇ ਨੇ ਅਤੇ ਬੜੀ ਇੱਕ ਪਿਆਰੀ ਬੜੀ ਇੱਕ ਰੂਹਦਾਰੀ ਸ਼ਾਮ ਹੋਵੇਗੀ। ਐਂਡ ਮਿਲਣਾ ਇਵੈਂਟਸ ਵੱਲੋਂ ਇਹ ਬਹੁਤ ਹੀ ਖੂਬਸੂਰਤ ਸ਼ਾਮ ਤੁਹਾਡੇ ਲਈ ਪ੍ਰੈਜੈਂਟ ਕੀਤੀ ਜਾ ਰਹੀ ਹੈ ਅਤੇ ਸਾਡੇ ਨਾਲ ਰੋਹਨ ਹੁਣੇ ਜੁੜੇ ਨੇ ਕਿੰਨੇ ਜੋ ਕਿ ਹੋਰ ਜਾਣਕਾਰੀ ਇਸ ਸ਼ੋਅ ਦੀ ਦੇਣਗੇ। ਜੀ ਰੋਹਨ, ਵੈਲਕਮ।
1: ਕੀ ਹਾਲ ਚਾਲ ਹੈ ਨਵੀਂ ਭਾਜੀ? ਸਭ ਤੋਂ ਪਹਿਲਾਂ ਪੰਜਾਬੀ ਲਹਿਰਾਂ ਦੇ ਸਾਰੇ ਲਿਸਨਰਸ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਐਂਡ ਹਾਂਜੀ ਬਰੋ, ਜਿੱਦਾਂ ਤੁਸੀਂ ਕਿਹਾ ਬਸ 10-12 ਦਿਨ ਹੈਗੇ ਨੇ ਤੇ ਮਾਸਟਰ ਸਲੀਮ ਜੀ ਹੁਣੇ ਇੱਕ ਬਹੁਤ ਹੀ ਵੱਡੇ ਲੈਵਲ ਤੇ ਇੱਕ ਜਾਗਰਣ ਕਰਕੇ ਹਟੇ ਨੇ ਹਿੰਦੁਸਤਾਨ ਮੰਦਿਰ ਦੇ ਵਿੱਚ। ਉੱਥੇ ਆਪਣੀ ਐਟਲੀਸਟ ਆਈ ਥਿੰਕ 10,000 ਤੋਂ ਉੱਪਰ ਭਗਤ ਸਾਰੇ ਇਕੱਠੇ ਹੋਏ ਸੀ ਤੇ ਬਹੁਤ ਲੋਕਾਂ ਨੂੰ ਲੱਗਾ ਯਾਰ ਅਸੀਂ ਹੋਰ ਸੁਣਨਾ ਤੇ 24 ਜੁਲਾਈ ਨੂੰ ਉਹ ਟਾਈਮ ਹੈ ਹੋਰ ਸੁਣਨ ਦਾ।
0: ਬਿਲਕੁਲ ਨਹੀਂ, ਐਂਡ ਮੈਂ ਵੀ ਦੇਖ ਰਿਹਾ ਸੀ, ਆਈ ਥਿੰਕ ਦੁਨੀਆ ਭਰ ਦੇ ਵਿੱਚ ਹੀ ਉਹ ਜਾਗਰਣ ਦੀਆਂ ਬੜੀਆਂ ਵੀਡੀਓਜ਼ ਵਾਇਰਲ ਹੋਈਆਂ ਤੇ ਮਾਸਟਰ ਸਲੀਮ ਦੇ ਸਭ ਦੇ ਬਹੁਤ ਪਿਆਰ ਕਰਨ ਵਾਲੇ ਨੇ, ਫੈਨ ਨਹੀਂ ਕਹਾਂਗੇ, ਉਹਨਾਂ ਦੇ ਪਰਿਵਾਰ ਨਾਲ ਜੁੜੇ ਹੋਏ ਬਹੁਤ ਸਾਰੇ ਸੱਜਣ ਮਿੱਤਰ ਨੇ। ਸੋ ਇਹ ਜੋ ਮਿਲਣਾ ਇਵੈਂਟਸ ਵੱਲੋਂ ਸ਼ਾਮ ਕਰਵਾਈ ਜਾ ਰਹੀ ਹੈ, ਇੱਕ ਹੋਰ ਵੀ ਇੱਕ ਪ੍ਰੋਡਕਸ਼ਨ ਕਹਿ ਲਓ ਨਾਲ ਗੀਤ ਸੰਗੀਤ ਜਿਹੜਾ ਹੈ ਉਹ ਇੱਕ ਵਰਾਇਟੀ ਦਾ ਹੋਰ ਸੁਣਾਇਆ ਜਾਵੇਗਾ। ਸੋ ਇਹਦੀਆਂ ਟਿਕਟਾਂ ਲਈ ਵੀ ਜ਼ਰੂਰ ਇਨਫੋਰਮੇਸ਼ਨ ਦਿਓ।
1: ਇੱਕ ਮੈਂ ਹੋਰ ਅਨਾਊਂਸਮੈਂਟ ਸ਼ੇਅਰ ਕਰ ਸਕਦਾ?
0: ਜੀ ਜ਼ਰੂਰ।
1: ਅਸੀਂ 2 ਦਿਨ ਪਹਿਲਾਂ ਹੀ ਲਾਂਚ ਕੀਤਾ ਸੀ ਇਹ ਪ੍ਰੈਸ ਕਾਨਫਰੰਸ ਤੇ ਕਿ ਅਸੀਂ ਇੱਕ ਚੈਲੰਜ ਕਰ ਰਹੇ ਹਾਂ, ਸਿੰਗ ਵਿਦ ਮਾਸਟਰ ਸਲੀਮ। ਆਲ ਯੂ ਹੈਵ ਟੂ ਡੂ ਕਿ ਜੇ ਤੁਹਾਨੂੰ ਚਾਹੀਦਾ ਇੱਕ ਮੌਕਾ ਮਾਸਟਰ ਸਲੀਮ ਜੀ ਦੇ ਨਾਲ ਸਟੇਜ ਤੇ ਗਾਉਣ ਦਾ, ਇਹ ਬ੍ਰਦਰ ਅਸੀਂ ਅਨਾਊਂਸਮੈਂਟ ਪਹਿਲੀ ਵਾਰੀ ਹੋ ਰਹੀ ਹੈ ਰੇਡੀਓ ਤੇ, ਵੀ ਵਾਂਟ ਟੂ ਬੀ ਦਿਸ ਟੂ ਬੀ ਡਨ ਐਟ ਪੰਜਾਬੀ ਲਹਿਰਾਂ। ਤੇ ਜੇ ਤੁਸੀਂ ਮਾਸਟਰ ਸਲੀਮ ਸਾਹਿਬ ਨਾਲ ਸਟੇਜ ਸ਼ੇਅਰ ਕਰਨਾ ਚਾਹੁੰਦੇ ਹੋ, ਉਹਨਾਂ ਨਾਲ ਇੱਕ ਗਾਣਾ ਗਾਣਾ ਚਾਹੁੰਦੇ ਹੋ ਸਟੇਜ ਤੇ 24 ਜੁਲਾਈ ਵਾਲੇ ਸ਼ੋਅ ਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ, ਤੁਸੀਂ ਸਿਰਫ ਤੇ ਸਿਰਫ ਆਪਣੀ ਇੱਕ ਵੀਡੀਓ ਬਣਾਉਣੀ ਹੈ, ਉਹ ਵੀਡੀਓ ਤੇ ਤੁਸੀਂ ਇੱਕ ਗਾਣਾ ਗਾਣਾ ਹੈ ਮਾਸਟਰ ਸਲੀਮ ਦਾ, ਕੋਈ ਵੀ ਤੁਹਾਡਾ ਫੇਵਰੇਟ ਗਾਣਾ, ਜਿੰਨਾ ਮਰਜ਼ੀ ਅੰਤਰਾ ਗਾਓ, ਤੁਸੀਂ ਫਰੰਟ ਗਾਓ, ਤੁਸੀਂ ਵਿਚਕਾਰਲਾ ਪੋਰਸ਼ਨ ਗਾਓ, ਜੋ ਤੁਹਾਡਾ ਫੇਵਰੇਟ ਪਾਰਟ ਹੈ ਉਹ ਗਾ ਕੇ ਤੁਸੀਂ ਬਸ ਟੈਗ ਕਰ ਦੇਣਾ ਮਾਸਟਰ ਸਲੀਮ ਨੂੰ ਤੇ ਸਾਡੇ @themilna.co ਪੇਜ ਨੂੰ, ਉਹ ਫਿਰ ਸਲੀਮ ਭਾਜੀ ਆਪ ਹੀ ਵਿਨਰ ਪਿਕ ਕਰਨਗੇ ਤੇ ਉਹ ਬੰਦੇ ਨੂੰ ਜਾਂ ਉਹ ਲੇਡੀ।
0: ਅੱਛਾ, ਤੇ ਮਾਸਟਰ ਸਲੀਮ ਜੀ ਦਾ ਜੋ ਸ਼ੋਅ 24 ਤਰੀਕ ਨੂੰ ਮਿਸਾਗਾ ਕਨਵੈਨਸ਼ਨ ਸੈਂਟਰ ਚ ਹੋ ਰਿਹਾ, ਉੱਥੇ ਔਨ ਸਟੇਜ ਸਲੀਮ ਸਾਹਿਬ ਦੇ ਨਾਲ ਗਾਉਣ ਦਾ ਮੌਕਾ ਹੈ? ਓਪਰਚੁਨਿਟੀ ਹੈ, ਸੋ ਤੁਸੀਂ ਮਿਸ ਨਾ ਕਰੋ ਯਾਰ ਤੁਸੀਂ। ਸੋ ਉਹ ਆਪਣੇ ਹੀ ਪਰਸਨਲ ਕਿਸੇ ਵੀ ਇੰਸਟਾਗ੍ਰਾਮ ਪੇਜ ਤੇ ਪੋਸਟ ਕਰ ਸਕਦੇ ਆ, ਹੈ
1: ਆਪਣੇ ਤੁਸੀਂ ਜੋ ਵੀ ਹੈ ਅਫਕੋਰਸ, ਜੇ ਤੁਹਾਡਾ ਪੇਜ ਪ੍ਰਾਈਵੇਟ ਹੈ ਉਹ ਅਸੀਂ ਫਿਰ ਦੇਖ ਨਹੀਂ ਸਕਾਂਗੇ, ਤੁਹਾਡਾ ਪੇਜ ਅਫਕੋਰਸ ਪਬਲਿਕ ਹੋਣਾ ਚਾਹੀਦਾ, ਜਾਂ ਤੁਸੀਂ ਸਾਨੂੰ ਵੀਡੀਓਜ਼ ਵੀ ਸੈਂਡ ਕਰ ਸਕਦੇ ਹੋ, ਬਟ ਮੇਨਲੀ ਸਾਨੂੰ ਸਾਰਿਆਂ ਦੇ ਇੰਸਟਾਗ੍ਰਾਮ ਪੇਜ ਤੇ ਕੋਲੈਬੋਰੇਸ਼ਨ ਪਾਈ ਜਾਵੇ, ਟੈਗ ਕੀਤਾ ਜਾਵੇ ਮਾਸਟਰ ਸਲੀਮ ਦੇ ਅਫੀਸ਼ਲ ਪੇਜ ਨੂੰ ਤੇ ਸਾਡੇ milna.co ਦੇ ਅਫੀਸ਼ਲ ਪੇਜ ਨੂੰ।
0: ਵਾਹ ਯਾਰ, ਤੁਹਾਡੇ ਲਈ ਇੱਕ ਬਹੁਤ ਹੀ ਇਦਾਂ ਦੇ ਮੌਕਿਆਂ ਦੀ ਤਾਂ ਲੋਕ ਉਡੀਕ ਕਰਦੇ ਆ, ਲੋਕ ਸੁਪਨੇ ਲੈਂਦੇ ਆ ਕਿ ਸਾਨੂੰ ਯਾਰ ਇਹ ਮੂਮੈਂਟ ਮਿਲੇ। ਸੋ ਤੁਸੀਂ ਆਪਣੇ ਇੰਸਟਾਗ੍ਰਾਮ ਪੇਜ ਤੇ ਮਾਸਟਰ ਸਲੀਮ ਸਾਹਿਬ ਦੇ ਕਿਸੇ ਵੀ ਗੀਤ ਦਾ ਕਵਰ ਪਾਉਣਾ ਗਾਉਂਦੇ ਨੇ, ਚਾਹੇ ਸਥਾਈ ਅੰਤਰਾ ਤੁਸੀਂ ਗਾ ਦਿਓ, ਐਂਡ ਤੁਸੀਂ ਟੈਗ ਕਰਨਾ ਮਾਸਟਰ ਸਲੀਮ ਅਤੇ ਨਾਲ ਤੁਸੀਂ ਟੈਗ ਕਰਨਾ themilna.co themilna.co ਤੁਸੀਂ ਟੈਗ ਕਰ ਦਿਓ ਮਾਸਟਰ ਸਲੀਮ ਅਤੇ themilna.co ਐਂਡ ਤੁਸੀਂ ਸਲੀਮ ਸਾਹਿਬ ਦਾ ਚਾਹੇ ਤੂੰ ਬਦਲੀ ਗਾ ਦਿਓ, ਚਾਹੇ ਤੁਸੀਂ ਸਾਰਾ ਸਾਰਾ ਦਿਨ ਤੇਰੇ ਬਿਨ ਗਾ ਦਿਓ, ਚਾਹੇ ਤੁਸੀਂ ਢੋਲ ਜਗੀਰੋ ਦਾ ਗਾ ਦਿਓ, ਚਾਹੇ ਤੁਸੀਂ ਮਾਸਟਰ ਸਲੀਮ ਜੀ ਦੇ ਮੈਂ ਕਹਿੰਦਾ ਅਣਗਿਣਤ ਬੜੇ ਖੂਬਸੂਰਤ ਗੀਤ ਨੇ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆ, ਗਾ ਦਿਓ ਕੁਛ ਵੀ ਸਲੀਮ ਸਾਹਿਬ ਦਾ ਤੁਸੀਂ ਗਾ ਕੇ ਵੀਡੀਓ ਪਾਉਣੀ ਆ ਪੀੜ। ਵਾਹ ਵੀ ਵਾਹ, ਇਹ ਗਾਣਾ ਲਾਵਾਂਗੇ ਤੁਹਾਡੇ ਲਈ, ਜਾਂ ਤੁਸੀਂ ਇਹ ਗਾ ਕੇ ਕਵਰ ਪਾ ਦਿਓ ਅਤੇ ਟੈਗ ਕਰ ਦਿਓ ਮਾਸਟਰ ਸਲੀਮ ਅਤੇ themilna.co ਅਤੇ 24 ਤਰੀਕ ਮਿਸੀਸਾਗਾ ਕਨਵੈਨਸ਼ਨ ਸੈਂਟਰ ਤੇ ਮਾਸਟਰ ਸਲੀਮ ਜੀ ਦੇ ਸ਼ੋਅ ਤੇ ਤੁਹਾਨੂੰ ਸਲੀਮ ਸਾਹਿਬ ਦੇ ਨਾਲ ਸਟੇਜ ਸ਼ੇਅਰ ਕਰਨ ਦਾ ਮੌਕਾ ਮਿਲੇਗਾ ਤੇ ਮਾਸਟਰ ਸਲੀਮ ਜੀ ਖੁਦ ਆਪ ਪਿੱਕ ਕਰਨਗੇ ਵੀ ਕਿਹੜੇ ਵਿਨਰ ਹੋਣਗੇ। ਸੋ ਟਿਕਟਾਂ ਦੀ ਵੀ ਮੈਂ ਜਾਣਕਾਰੀ ਦੇ ਦੇਵਾਂ, ਅਗਰ ਕਿਸੇ ਨੇ ਵੀ ਹਜੇ ਤੱਕ ਟਿਕਟਾਂ ਨਹੀਂ ਲਈਆਂ ਬਹੁਤ ਹੀ ਸੌਖਾ, ਬੜਾ ਈਜ਼ੀ, ਬੜਾ ਕਨਵੀਨੀਅੰਟ ਜਿਹਾ ਤਰੀਕਾ। ਤੁਸੀਂ ਟਿਕਟਾਂ ਲੈਣ ਦੇ ਲਈ ਆਪਣਾ ਫੋਨ ਖੋਲੋ ਅਤੇ ਮਿਲਣਾ ਟਿਕਟਸ ਡੋਟ ਕੋਮ, MILNA ਟਿਕਟਸ ਡੋਟ ਕੋਮ, ਮਿਲਣਾ ਟਿਕਟਸ ਡੋਟ ਕੋਮ, ਜਾਂ ਰੋਹਨ ਸ਼ਰਮਾ ਜੀ ਨੂੰ ਕਾਲ ਕਰੋ 6477839873, 6477839873, 647, 783, 98, 73 'ਤੇ ਤੁਸੀਂ ਰੋਹਨ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਰੋਹਨ, ਥੈਂਕ ਯੂ ਬ੍ਰਦਰ, ਐਂਡ ਬੈਸਟ ਵਿਸ਼ਸ।
1: ਥੈਂਕ
0: ਯੂ ਸੋ ਮਚ ਐਨੀ ਟਾਈਮ। ਵਾਹ ਯਾਰ, ਦੇਖੋ ਤੁਸੀਂ ਸੋਚੋ, ਤੁਸੀਂ ਆਪਣੇ ਪਰਿਵਾਰ ਨੂੰ ਵੀਡੀਓ ਭੇਜੋਗੇ ਜਾਂ ਪਰਿਵਾਰ ਤੁਹਾਡਾ ਉੱਥੇ ਆਊਗਾ ਸ਼ੋਅ 'ਤੇ, ਦੇਖਣਗੇ ਕਿ ਤੁਸੀਂ ਸਟੇਜ 'ਤੇ ਏਡੇ ਵੱਡੇ ਸਟੇਜ 'ਤੇ ਮਾਸਟਰ ਸਲੀਮ ਜੀ ਦੇ ਨਾਲ ਗਾ ਰਹੇ ਹੋ, ਬੱਲੇ ਬੱਲੇ ਬੱਲੇ, ਕਿਹੜੀ ਵੀਡੀਓ ਫਿਰ ਗਾ ਕੇ ਪਾਓਗੇ? ਮੈਨੂੰ ਵੀ ਭੇਜ ਦਿਓ ਯਾਰ ਜੇ ਪਾਓਗੇ, ਮੈਂ ਵੀ ਸ਼ੇਅਰ ਕਰ ਦੂੰਗਾ। ਸੋ ਤੁਸੀਂ ਜ਼ਰੂਰ ਪਾਓ, ਐਂਡ ਵੀਡੀਓਜ਼ 'ਤੇ ਤੁਹਾਡੇ ਕਵਰਸ ਦੇਖਾਂਗੇ। ਸੁਣਦੇ ਆ ਸਲੀਮ ਸਾਹਿਬ ਦਾ ਬੜਾ ਹੀ ਪਿਆਰਾ ਗੀਤ।

0: ਵਾਹ ਯਾਰ, ਨਹੀਂ ਰੀਸਾਂ ਨਹੀਂ ਰੀਸਾਂ ਯਾਰ, ਪਾਓ ਵੀਡੀਓ ਤੇ ਦੇਖਾਂਗੇ ਤੁਹਾਨੂੰ ਲਾਈਵ ਔਨ ਸਟੇਜ ਸਲੀਮ ਸਾਹਿਬ ਨਾਲ। ਸੋ ਇੱਕ ਵਾਰ ਫਿਰ ਵੀਡੀਓ ਤੁਸੀਂ ਸਲੀਮ ਜੀ ਦੇ ਕਿਸੇ ਵੀ ਗਾਣੇ ਦੀ ਗਾਉਂਦਿਆਂ ਦੀ ਪਾਓ ਤੇ ਟੈਗ ਕਰ ਦਿਓ ਮਾਸਟਰ ਸਲੀਮ ਤੇ ਟੈਗ ਕਰ ਦਿਓ ਦਾ ਮਿਲਣਾ .co ਐਂਡ ਸਟੇਜ ਤੇ 24 ਤਰੀਕ ਨੂੰ ਹੋਪਫੁਲੀ ਤੁਹਾਡੇ ਵਿੱਚੋਂ ਕੋਈ ਹੋਵੇ। ਯਾਰ ਮੈਨੂੰ ਤਾਂ ਮਾਣ ਹੋਊਗਾ ਕਿ ਸਾਡੇ ਕਿਸੇ ਲਿਸਨਰ ਨੂੰ ਮੌਕਾ ਮਿਲਿਆ ਸਟੇਜ ਤੇ ਲਾਈਵ ਉਹਨਾਂ ਦੇ ਸ਼ੋਅ ਤੇ ਗਾਉਣ ਦਾ। ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁਖਪਾ ਜੀ ਐਂਡ ਤੁਹਾਡੇ ਸਭ ਲਈ ਐਨੀਵਰਸਰੀ ਸੇਲ, ਐਨੀਵਰਸਰੀ ਸੇਲ ਗ੍ਰੈਂਡ ਹੋਮ ਫਰਨੀਚਰ ਦੀ। ਜੀ ਸੁਖਪਾ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਐਨੀਵਰਸਰੀ ਸੇਲ ਲੱਗਣ ਜਾ ਰਹੀ ਆ ਤੇ ਫਰਨੀਚਰ ਦੇ ਉੱਪਰ ਕੜਾਕੇ ਕੱਢਣੀਆਂ ਪਰਿਵਾਰਾਂ ਨੂੰ ਪ੍ਰਾਈਜ਼ ਮਿਲਣੀਆਂ ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਉਹਦੀ ਡੀਲ ਦਿੰਦੇ ਆ। ਚੌਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਫਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ ਪਰ ਇਸ ਵੀਕਐਂਡ ਦੇ ਉੱਪਰ ਐਨੀਵਰਸਰੀ ਸੇਲ ਦੇ ਉੱਪਰ $799 ਦਾ, ਜੀ ਹਾਂ, ਰਿਕਲਾਈਨਰ ਸੋਫਾ ਸੈੱਟ ਚੌਕਲੇਟ ਕਲਰ ਦਾ ਲੈਦਰ ਦੇ ਵਿੱਚ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾਣਾ। ਰਿਕਲਾਈਨਰ ਸੋਫਾ ਸੈੱਟ ਤੁਸੀਂ ਜਦੋਂ ਬਾਏ ਕਰ ਲਿਆ, ਬਾਏ ਕਰਕੇ ਫਰੰਟ ਦੇ ਉੱਪਰ ਇੱਕ ਤੁਹਾਡੇ ਲਈ ਬਾਕਸ ਰੱਖਿਆ ਸਪੈਸ਼ਲ ਜਿਹਦੇ ਵਿੱਚ ਤੁਸੀਂ ਆਪਣੀ ਪਰਚੀ ਕੱਢਣੀ ਆ। ਤੁਹਾਨੂੰ $1100 ਕੈਸ਼ ਮਿਲ ਸਕਦਾ, $500 ਕੈਸ਼ ਨਿਕਲ ਸਕਦਾ, ਵੱਡੇ ਸਾਈਜ਼ ਦਾ ਟੀਵੀ ਮਿਲ ਸਕਦਾ, ਐਪਲ ਦੀ ਸਮਾਰਟ ਵਾਚ ਮਿਲ ਸਕਦੀ ਆ, ਪੂਰਾ ਬੈਡਰੂਮ ਸੈੱਟ ਮਿਲ ਸਕਦਾ। ਸੋ ਬਹੁਤ ਸਾਰੇ ਤੋਹਫੇ ਮਿਲਣੇ ਆ। ਰਿਕਲਾਈਨਰ ਤੁਸੀਂ ਬਾਏ ਕਰ ਲੈਣਾ $799 ਦਾ, ਪਰਚੀ ਕੱਢਣੀ ਆ, ਜਿਹੜਾ ਵੀ ਤੁਹਾਡਾ ਨਾਮ ਨਿਕਲਿਆ ਰਾਈਟ ਵੇ ਤੁਸੀਂ ਆਪਣਾ ਤੋਹਫਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਮਿਲਣੇ ਆ। ਸੋ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਗਿਫਟ ਲੈਣਾ ਨਹੀਂ ਭੁੱਲਣਾ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ।
0: ਕੀ ਬਾਤ ਹੈ, ਐਨੀਵਰਸਰੀ ਸੇਲ ਲਈ ਹੋ ਜਾਓ ਰੈਡੀ ਯਾਰ, ਤੁਹਾਨੂੰ ਹੀ ਫਾਇਦਾ ਹੋਣਾ। ਕਿਆ ਡੀਲਾਂ, ਕਿਆ ਟੌਪ ਟੌਪ ਟੌਪ ਦਾ ਫਰਨੀਚਰ, ਤੇ ਘਰਾਂ 'ਚ ਫਰਨੀਚਰ ਤਾਂ ਆਪਾਂ ਲੈ ਕੇ ਆਉਣਾ ਹੀ ਆਉਣਾ, ਕਿਉਂ ਨਾ ਵਧੀਆ ਡੀਲਾਂ ਨਾਲ ਲੈ ਕੇ ਆਈਏ। ਮਿਸਟਰ ਸਿੰਘ ਪੀਜ਼ਾ, ਹਾਉ ਵਾਹ, 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ, ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 2499, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 2799 ਤੇ ਐਕਸਟਰਾ ਲਾਰਜ 3199 ਦਾ। ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ, 30 ਲੋਕੇਸ਼ਨਾਂ ਨੇ, ਨੰਬਰ ਹੈ 905-500-4000-905-500-4000। ਮਿਸਟਰ ਸਿੰਘ ਪੀਜ਼ੇ ਨੂੰ ਤੁਸੀਂ ਜ਼ਰੂਰ ਸਾਰੇ ਯਾਦ ਰੱਖੋ, ਬੜਾ ਟੌਪ ਦਾ ਪੀਜ਼ਾ ਤੁਹਾਡੇ ਲਈ ਅਵੇਲੇਬਲ ਹੈ।
2: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
0: ਵੈਰੀ ਗੁੱਡ, ਜ਼ਰੂਰ। ਐਂਡ ਇੱਕ ਤੁਸੀਂ ਜੇ ਕਿਚਨ ਤਿਆਰ ਕਰਾਉਣੀ ਹੈ ਨਾ ਆਪਣੇ ਮਨ ਪਸੰਦ ਦੀ, ਡਰੀਮ ਕਿਚਨ, ਵਧੀਆ ਰੇਟ, ਵਧੀਆ ਡਿਸਕਾਊਂਟ ਤੇ ਨਾਲ ਇੱਕ ਡਬਲ ਅੰਡਰਮਾਊਂਟ ਸਿੰਕ ਤੁਹਾਨੂੰ ਫ੍ਰੀ ਮਿਲੇਗਾ, ਮੇਰਾ ਨਾਂ ਲੈ ਦਿਓ। ਤੁਸੀਂ ਕਿੱਥੇ ਪਹੁੰਚਣਾ ਜਾਂ ਕਿਹਨੂੰ ਕਾਲ ਕਰਨੀ ਹੈ ਫ੍ਰੀ ਐਸਟੀਮੇਟ ਲਈ? ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਠੀਕ ਹੈ, ਜਸਪਾਲ ਭਾਜੀ ਨੂੰ ਫੋਨ ਕਰ ਲਓ, 416

0: ਟਰੱਕ ਦੇ ਟਾਇਰ, ਓਇਲ ਚੇਂਜ, ਜਾਂ ਟਰੱਕ ਦੀ ਰਿਪੇਅਰ, ਜਾਂ ਟਰੱਕ ਦੀ ਅਲਾਈਨਮੈਂਟ? ਕਿਆ ਬਾਤ ਹੈ! 6 4 7 2 3 4 6 2 9 3 6 4 7 2 3 4 6 2 9 3 ਦੇ ਉੱਤੇ ਸੰਪਰਕ ਤੁਸੀਂ ਕਰ ਸਕਦੇ ਹੋ। ਸੋ ਓਕੇ, ਸੁਣੀਏ ਤੁਹਾਡੇ ਲਈ ਅਗਲਾ ਗੀਤ ਲਾਈਏ। ਇੱਕ ਯਾਰ ਮੈਂ ਤੁਹਾਨੂੰ ਜਾਸਮਿਨ ਸੈਂਡਲੈਸ ਦਾ ਵੀ ਮੈਸੇਜ ਦਵਾਂ।
1: Get ready! GTA

0: 2019. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: क्या बात है जैस्मिन सैंडलेस धुरंधर फेम है ਜਦੋਂ ਫਿਰ ਜੈਸਮਿਨ ਆਊਗੀ ਇਧਰ ਅੰਦਰ ਦੇ ਗੀਤ ਗਾਊਗੀ ਤੁਸੀਂ ਵੀ ਕਹੋਗੇ ਵਾਹ ਯਾਰ ਲੱਗਦਾ ਜਿਵੇਂ ਸਾਡੇ ਸਾਹਮਣੇ ਅਕਸ਼ੇ ਖੰਨਾ ਸਾਡੇ ਸਾਹਮਣੇ ਰਣਵੀਰ ਸਿੰਘ ਹੈ ਸੋ ਜ਼ਰੂਰ ਆਪਣੀ ਆਪਣੀ ਤੁਸੀਂ ਟਿਕਟਾਂ ਲੈ ਲਓ ਇਸ ਬੜੇ ਖੂਬਸੂਰਤ ਸ਼ੋਅ ਲਈ ਹੈਰੀਟੇਜ ਸਾਊਂਡਸ ਵਾਲੇ ਹਮੇਸ਼ਾ ਹੀ ਯਾਰ ਬੜਾ ਇੱਕ ਪ੍ਰੋਫੈਸ਼ਨਲ ਬੜਾ ਵੈਲ ਔਰਗਨਾਈਜ਼ ਸ਼ੋਅ ਤੁਹਾਡੇ ਲਈ ਪ੍ਰਜੈਂਟ ਕਰਦੇ ਆ ਸੋ ਟਿਕਟਾਂ ਲਈ ਹੈਰੀਟੇਜ ਸਾਊਂਡਸ ਡੋਟ ਸੀ ਏ ਹੈਰੀਟੇਜ ਸਾਊਂਡਸ ਡੋਟ ਸੀ ਏ ਦੇ ਉੱਤੇ ਤੁਸੀਂ ਵਿਜ਼ਿਟ ਜ਼ਰੂਰ ਕਰ ਸਕਦੇ ਹੋ heritagesounds.ca ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਹਮੇਸ਼ਾ ਤੁਹਾਨੂੰ ਇੱਕ ਮੈਸੇਜ ਦੇਈਦਾ ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਆ ਸਾਡੇ ਕਿਸੇ ਵੀ ਬਿਜ਼ਨਸਿਸ ਦੇ ਕਿਸੇ ਵੀ ਸਪੋਂਸਰਸ ਦੇ ਕੋਈ ਨੰਬਰ ਮੈਂ ਥੋੜ੍ਹਾ ਜਿਹਾ ਜਲਦੀ ਬੋਲਤਾ ਤੁਹਾਡੇ ਤੋਂ ਲਿਖਿਆ ਨਹੀਂ ਗਿਆ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਇੰਸਟਾਗ੍ਰਾਮ 'ਤੇ ਐਨੀ ਟਾਈਮ ਸਾਨੂੰ ਤੁਸੀਂ ਮੈਸੇਜ ਕਰ ਦਿਓ ਕੋਈ ਵੀ ਨੰਬਰ ਤੁਹਾਨੂੰ ਚਾਹੀਦਾ ਅਸੀਂ ਇੰਸਟਾਗ੍ਰਾਮ 'ਤੇ ਭੇਜ ਦਿਆਂਗੇ ਜਿਹੜਾ ਵੀ ਕੋਈ ਮੈਂ ਬੋਲਿਆ ਹੁਣ ਮੈਂ ਤਾਂ ਯਾਰ ਇੰਨੇ ਨੰਬਰ ਬੋਲਦਾ ਕਈ ਵਾਰ ਮੈਨੂੰ ਵੀ ਚੇਤੇ ਨਹੀਂ ਰਹਿੰਦਾ ਕਿਹੜਾ ਛੇਤੀ ਬੋਲਤਾ ਕਿਹੜਾ ਥੋੜ੍ਹੇ ਜਿਹਾ ਹੌਲੀ ਬੋਲਿਆ ਸੋ ਕੋਈ ਵੀ ਨੰਬਰਸ ਨੇ ਤੁਹਾਨੂੰ ਚਾਹੀਦੇ ਨੇ ਸਾਡਾ ਇੰਸਟਾਗ੍ਰਾਮ ਪੇਜ ਪੰਜਾਬੀ ਦਾ ਇੱਕ ਮੈਂ ਯਾਰ ਗਾਣਾ ਲਾਉਣਾ ਤੁਹਾਡੇ ਲਈ ਮੈਨੂੰ ਅੱਜ ਕੱਲ੍ਹ ਯਾਰ ਗਾਣਾ ਇਹ ਬੜਾ ਜਚਿਆ ਬੜਾ ਵਧੀਆ ਲੱਗਿਆ ਤੁਹਾਨੂੰ ਸੁਣਾਉਣੇ ਆ ਦੋ ਕੁ ਬੋਲ ਸੋ ਮੁੰਡਾ ਕਾਲੋ ਹੈ ਮੁੰਡਾ ਵੈਸੇ ਪਹਿਲਾਂ ਲਿਖਦਾ ਰਿਹਾ ਲਿਖਦਾ ਬਹੁਤ ਸੋਹਣਾ ਹਜੇ ਵੀ ਲਿਖਦਾ ਬੜੇ ਵੱਡੇ ਵੱਡੇ ਗੀਤ ਲਿਖੇ ਆ ਅਤੇ ਇੱਕ ਵਾਈਬ ਮੈਨੂੰ ਬੜੀ ਅੱਛੀ ਲੱਗੀ ਅਤੇ ਫਿਰ ਨਾਲ ਰਾਣੀ ਰਣਦੀਪ ਹੁਣ ਦੀ ਆਵਾਜ਼ ਆ ਅਤੇ ਮੈਨੀ ਸੰਧੂ ਬੜਾ ਚੋਟੀ ਦਾ ਪ੍ਰੋਡਿਊਸਰ ਹੈ ਮੈਨੀ ਨੇ ਪ੍ਰੋਡਿਊਸ ਕੀਤਾ

0: ਵਾਹ ਯਾਰ ਕਿਆ ਬਾਤ ਹੈ, ਸੋਹਣਾ ਹੈ ਨਾ ਗਾਣਾ, ਵਾਈਬ ਬੜੀ ਇੱਕ ਵੱਖਰੀ ਜੀ ਹੈ ਅਤੇ ਵੈਰੀ ਨਾਈਸ ਪ੍ਰੋਗਰਾਮ ਹੈ ਪੰਜਾਬੀ ਨਾਲ। ਸਟੂਡੀਓ ਦਾ ਆਪਣਾ ਨੰਬਰ ਹੈ 905-673-3337 9056733 7905673337 ਆਪਣਾ ਇੱਕੋ ਇੱਕ ਸਟੂਡੀਓ ਦਾ ਫੋਨ ਨੰਬਰ ਹੈ ਅਤੇ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ। ਇੱਕ ਤਾਂ ਤੁਸੀਂ ਯਾਦ ਰੱਖੋ ਗੁਰਕਰਮ ਢੀਂਡ ਸਾਨੂੰ, ਸਾਡੇ ਯਾਰ ਹਜ਼ਾਰਾਂ ਲਿਸਨਰਸ ਦੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਗੁਰਕਰਮ ਨੇ, ਸੋ ਗੱਡੀਆਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ, ਨਹੀਂ ਵਧੀਆ ਰੇਟ ਮਿਲ ਰਿਹਾ। ਤਾਂ ਨੰਬਰ ਹੈ 416-800-4604-1 6876-4605। ਪ੍ਰਦੀਪ ਭਾਅ ਜੀ ਦੇਖੋ, ਕੋਈ ਵੀ ਤੁਹਾਡੇ ਅਪਲਾਇੰਸਿਸ ਨੇ ਨਾ ਪੁਰਾਣੇ, ਤੁਸੀਂ ਕਹਿੰਦੇ ਹੋ ਨਵੀਂ ਯਾਰ ਅਪਲਾਇੰਸਿਸ ਦੀ ਕਿੱਥੋਂ ਰਿਪੇਅਰ ਕਰਾਈਏ, ਨਵੇਂ ਤਾਂ ਮਹਿੰਗੇ ਬਹੁਤ ਨੇ, ਕੋਈ ਗੱਲ ਨਹੀਂ, ਪੁਰਾਣੇ ਅਪਲਾਇੰਸਿਸ ਨੂੰ ਵੀ ਮੈਂ ਕਹਿੰਦਾ ਕਿ ਉੱਡਣ ਲਾ ਦੇਣਗੇ ਪ੍ਰਦੀਪ ਭਾਅ ਜੀ। ਸੋ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ 647-622-3203 6476223203 ਪ੍ਰਦੀਪ ਜੀ ਨੂੰ ਫੋਨ ਕਰ ਲਓ। ਲਵਾਨਾ ਵੈਲਨੈਸ ਸਪਾ, ਸੋ ਲੇਡੀਜ਼ ਤੁਹਾਡੇ ਲਈ ਖਾਸ ਤੌਰ 'ਤੇ ਬਹੁਤ ਹੀ ਅੱਛੀਆਂ ਸੇਵਾਵਾਂ ਨੇ, ਏਅਰਪੋਰਟ ਰੋਡ ਅਤੇ ਸਟੀਲਸ 'ਤੇ 341 ਪਾਰਕਹਰਸਟ ਸਕੁਏਅਰ, ਲਵਾਨਾ ਵੈਲਨੈਸ ਸਪਾ। ਹਾਈਡਰਾ ਫੇਸ਼ੀਅਲ 150 ਵਾਲਾ 130 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ 200 'ਚ, ਵੈਕਸਿੰਗ 120 ਦੀ ਥਾਂ 'ਤੇ 100 'ਚ। ਤੁਸੀਂ ਮਸਾਜ ਕਰਵਾਉਣਾ ਇਹਨਾਂ ਕੋਲ, ਪੋਸਟ ਨੇਟਲ ਮਸਾਜ, ਸਰਵਾਈਕਲ ਇਸ਼ੂ ਹੈ ਕੋਈ, ਬਹੁਤ ਹੀ ਕਮਾਲ ਦੇ ਮਸਾਜ ਥੈਰੇਪਿਸਟ ਨੇ, ਲਵਾਨਾ ਵੈਲਨੈਸ ਸਪਾ, ਏਅਰਪੋਰਟ ਰੋਡ ਐਂਡ ਸਟੀਲ 341 ਪਾਰਕਹਰਸਟ ਸਕੁਏਅਰ, 416-881-5385 ਏਅਰਪੋਰਟ ਸਟੀਲਸ, 416-881-5385 ਲਵਾਨਾ ਵੈਲਨੈਸ ਸਪਾ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਅਤੇ ਅਪੋਇੰਟਮੈਂਟ ਬਣਾਓ, ਜਾਓ ਯਾਰ ਵਧੀਆ ਮਸਾਜ ਕਰਾਓ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਵੀ ਕਰਦੇ ਆ, ਸੋ ਫਾਇਦਾ ਹੀ ਫਾਇਦਾ। ਫਰੈਸ਼ ਫੂਡ ਸੈਂਟਰ, ਤੁਸੀਂ ਅਗਰ ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਹੈ। ਫਰੈਸ਼ ਫੂਡ 'ਤੇ ਪਹੁੰਚੋ, ਵਧੀਆ ਟੌਪ ਦੀਆਂ ਡੀਲਾਂ ਲਾਓ ਅਤੇ ਸਾਫ਼ ਸੁਥਰੀ ਅਤੇ ਬੜੀ ਅੱਛੀ ਗਰੋਸਰੀ ਹੈ ਐਟ ਦ ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ। ਸੋ ਹੁਣ ਅੱਗੇ ਵੱਧਦੇ ਹਾਂ, ਤੁਹਾਡੇ ਲਈ ਵਧੀਆ ਲਾਈਏ ਫਿਰ ਕੁਛ ਨਾ ਕੁਛ ਥੋੜ੍ਹਾ ਜਿਹਾ ਖੜਕ ਮਾਰਿਆ। ਕੱਲ੍ਹ ਨੂੰ ਵੀ ਕਹਿੰਦੇ ਆ ਕਿ ਹੌਟੈਸਟ ਡੇ ਇਨ ਹਿਸਟਰੀ ਕਹਿੰਦੇ ਆ, ਜਾਂ ਹਾਂ ਵਨ ਆਫ ਦ ਹੌਟੈਸਟ ਡੇਜ਼ ਆਫ ਦ ਸਮਰ। ਕੱਲ੍ਹ ਨੂੰ ਟੋਰਾਂਟੋ ਵਿਲ ਫੀਲ ਲਾਈਕ 45 ਡਿਗਰੀਜ਼, ਜੇ ਸਾਨੂੰ ਅੱਜ ਲੱਗੀ ਨਾ ਗਰਮੀ, ਕੱਲ੍ਹ ਨੂੰ ਦੇਖਿਓ ਸਹੀ ਗਰਮੀ ਹੁੰਦੀ, ਬੱਲੇ ਬੱਲੇ ਕੱਲ੍ਹ ਨੂੰ ਪਤਾ ਲੱਗੂਗਾ। ਬਈ ਨਹੀਂ ਸੀਰੀਅਸਲੀ ਯਾਰ, ਸਟੇ ਹਾਈਡਰੇਟਡ, ਕੱਲ੍ਹ ਨੂੰ ਬਾਹਰ ਨਾ ਜਾਓ ਵਾਲਾ, ਅਤੇ ਬਾਹਰ ਜੇ ਜਾ ਰਹੇ ਹੋ ਤਾਂ ਬਾਹਲੇ ਲੰਬੇ ਸਮੇਂ ਲਈ ਨਹੀਂ। ਜਿਹੜੇ ਯਾਰ ਸਾਡੇ ਮਿੱਤਰ ਸੱਜਣ ਮਿਹਨਤੀ ਨੇ, ਬਾਹਰ ਕੰਮ ਕਰਦੇ ਆ ਲੰਬੇ ਲੰਬੇ ਸਮੇਂ ਦੇ ਲਈ, ਪਲੀਜ਼ ਬੀ ਕੇਅਰਫੁਲ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ, ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸੋ ਇਹ ਲਾਸਟ ਵੀਕ ਹੈ ਜੀ ਜਦੋਂ ਤੁਸੀਂ ਬਾਕਸਿੰਗ ਵੀਕ ਇਨ ਜੁਲਾਈ ਸੇਲ ਦਾ ਫਾਇਦਾ ਚੱਕ ਸਕਦੇ ਹਾਂ, ਜਿੱਥੇ ਕਿ ਸਭ ਤੋਂ ਪਹਿਲੀ ਡੀਲ ਹੈ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ। ਸੋ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਵਿਦ ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਬੋਕਸਿੰਗ ਵੀਕ ਇਨ ਜੁਲਾਈ ਸੇਲ ਦੇ ਵਿੱਚ ਤੁਸੀਂ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ। ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 $1,499 ਚ ਬੋਕਸਿੰਗ ਵੀਕ ਇਨ ਜੁਲਾਈ ਸੇਲ ਚ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬੰਡਲ ਹੈ ਜਿਹੜਾ ਕਿ $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $69.99 ਦੇ ਵਿੱਚ ਤੁਸੀਂ ਬੋਕਸਿੰਗ ਵੀਕ ਇਨ ਜੁਲਾਈ ਸੇਲ ਚ ਲਗਾ ਸਕਦੇ ਹਾਂ। ਸੋ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਇਨ ਕਲਾਰਕ। ਨੰਬਰ ਟੂ ਕਾਲ ਇਜ 905-450-0054,
0: ਤੁਸੀਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ। ਵਧੀਆ ਯਾਰ, ਆਪਣੇ ਮਨਪਸੰਦ ਦਾ ਫਰਨੀਚਰ ਤੁਸੀਂ ਲਓ ਅਪਲਾਇੰਸ ਜੰਕਸ਼ਨ। ਅੱਜ ਕੱਲ੍ਹ ਦੇਖੋ ਯਾਰ, ਆਪਾਂ ਫੈਸਟੀਵਲਸ ਤੇ ਜਾਣ ਜੋਗੇ ਵੀ ਨਹੀਂ ਰਹੇ ਹੈ। ਜੋ ਸੇਂਟ ਕਲੇਅਰ ਤੇ ਸਾਲਸਾ ਔਨ ਸੇਂਟ ਕਲੇਅਰ ਫੈਸਟੀਵਲ ਤੇ ਹੋਏ ਆ, ਕਿੱਡੀ ਦੁੱਖ ਦੀ ਗੱਲ ਯਾਰ, ਇੱਕ ਪਬਲਿਕ ਫੈਸਟੀਵਲ ਤੇ ਏਡੀ ਵੱਡੀ ਸ਼ੂਟਿੰਗ ਹੋਣੀ ਜਿਹਦੇ ਵਿੱਚ ਦੋਵਾਂ ਦੀ ਮੌਤ ਹੋਈ, ਇੱਕ ਨੂੰ ਸੀਨ ਤੇ ਇੱਕ ਹੋਸਪਿਟਲ ਦੇ ਵਿੱਚ, ਤੇ ਹੁਣ ਪਤਾ ਵੀ ਲੱਗਿਆ ਵੀ ਕਿਹਨਾਂ ਕਿਹਨਾਂ ਦੀ ਡੈਥ ਹੋਈ ਹੈ। 5 ਹੋਰ ਇੰਜਰ ਹੋਏ ਗਨ ਫਾਇਰ ਕਾਰਨ, ਤੇ ਨੋਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ ਉਹਨਾਂ ਨੂੰ ਵੀ ਹੋਸਪਿਟਲ ਲੈ ਕੇ ਜਾਣਾ ਪਿਆ। ਵੈਰੀ ਅਨਫੋਰਚੁਨੇਟ। ਇਹ ਯਾਰ ਮੈਂ ਸਵੇਰੇ ਵੀ ਸ਼ੇਅਰ ਕਰ ਰਹੀ ਸੀ, 205 ਤੋਂ ਮੈਨੂੰ ਲੱਗਦਾ ਸਾਲਸਾ ਔਨ ਸੇਂਟ ਕਲੇਅਰ ਜੋ ਫੈਸਟੀਵਲ ਹੈ ਹੁੰਦਾ ਆ ਰਿਹਾ, ਇਸ ਵਿੱਚ ਬੜੀ ਯਾਰ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚ ਰਹੇ ਨੇ ਪਿਛਲੇ 20-22 ਸਾਲਾਂ ਤੋਂ। ਐਂਡ ਇੱਥੇ ਲੈਟਿਨ ਮਿਊਜ਼ਿਕ ਸੈਲੀਬ੍ਰੇਟ ਕੀਤਾ ਜਾਂਦਾ, ਫੂਡ, ਬੜੇ ਵੱਖਰੇ ਵੱਖਰੇ ਵੈਂਡਰਸ ਵੀ ਹੁੰਦੇ ਨੇ, ਅਤੇ ਐਸੇ ਇਵੈਂਟ 'ਤੇ ਐਡੀ ਸ਼ੂਟਿੰਗ ਹੋਣੀ, ਅਤੇ ਕੁਝ ਕਹਿ ਰਹੇ ਵਿਚਾਰੇ ਜਿਹੜੇ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ 'ਤੇ ਵੀ ਗੋਲੀਆਂ ਚੱਲੀਆਂ। ਹੁਣ ਡਰ ਹੀ ਲੱਗਦਾ ਯਾਰ ਕਿਤੇ ਜਾਣ ਤੋਂ। ਹੈ ਬੜੇ ਆਪਣੇ ਤਾਂ ਸ਼ਹਿਰਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਫੈਸਟੀਵਲਸ ਹੁੰਦੇ ਨੇ। ਸੋ ਇਟਸ ਵੈਰੀ ਸੈਡ ਟੂ ਹੀਅਰ, ਐਂਡ ਪਲੀਜ਼ ਬੀ ਸੇਫ, ਬੀ ਕੇਅਰਫੁਲ। ਕਿਸੇ ਨਾਲ ਕੋਈ ਆ ਲੜਾਈ ਝਗੜਾ ਨਾ ਹੀ ਕਰੋ, ਚੰਗੇ ਰਹੋਗੇ। ਐਂਡ ਇੰਨਾ ਕੀ ਕਹਿ ਸਕਦਾ ਕਿ ਬਚ ਕੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 905-673-3337। ਜੋਰਡਨ ਸੰਧੂ ਦੀ ਵੀ ਐਲਬਮ ਆਈ ਆ। ਜੋਰਡਨ ਸੰਧੂ ਯਾਰ ਬੜਾ ਵਧੀਆ ਆਰਟਿਸਟ ਮੈਨੂੰ ਲੱਗਦਾ, ਬਟ ਐਲਬਮ ਮੈਨੂੰ ਲੱਗਦਾ ਕਿ ਥੋੜ੍ਹੀ ਬਹੁਤੀ ਹੋਰ ਵੀ ਖੜਕਮੀਜੀ ਹੋ ਸਕਦੀ ਸੀ ਕਿ ਨਹੀਂ, ਹੋ ਸਕਦਾ ਮੈਂ ਹੀ ਗਲਤ ਹਾਂ। ਬਟ ਸੁਣਦੇ ਹਾਂ ਇੱਕ ਗੀਤ ਉਸ ਐਲਬਮ ਦਾ, ਅਤੇ ਵਿਲ ਬੀ ਬੈਕ। 905-673-3337। ਬਟ 12 ਗਾਣੇ ਅਤੇ 12 ਚੋਂ ਕਿੰਨੇ ਕੁ ਤੁਹਾਨੂੰ ਅੱਛੇ ਲੱਗੇ? ਆਪਾਂ ਕਰਨਾ ਲੱਗਦੀਆਂ ਐਲਬਮਾਂ ਦੀਆਂ ਰਿਵਿਊਆਂ। ਮਿਊਜ਼ਿਕ ਦੀ ਇੰਨੀ ਕੁ ਤਾਂ ਮੈਨੂੰ ਲੱਗਦਾ ਕਿ ਆਪਣੇ ਕੋਲ ਇੱਕ ਨੌਲੇਜ ਹੀ ਤਾਂ ਹੈਗੀ ਹੈ ਨਾ ਆਪਣੇ ਸਾਰਿਆਂ ਕੋਲ। ਵਧੀਆ ਆਪਾਂ ਪਾਇਆ ਕਰੀਏ ਯਾਰ ਕਿ ਇਹ ਐਲਬਮ ਕਿੱਦਾਂ ਲੱਗੀ। ਤੁਸੀਂ ਮੈਨੂੰ ਦੱਸਿਆ ਕਰੋ ਕਿ ਨਵੀਂ ਐਲਬਮ ਆਈ ਹੈ ਸਾਨੂੰ, ਇਹ ਠੀਕ ਲੱਗੀ ਆ, ਉਹ ਸਭ ਤੋਂ ਵਧੀਆ ਲੱਗੀ। ਅੱਜ ਕੱਲ੍ਹ ਦੀ ਸਭ ਤੋਂ ਪਾਪੂਲਰ ਐਲਬਮਸ ਦੇ ਵਿੱਚੋਂ ਇੱਕ ਤਾਂ ਚੀਮੇ ਦੀ ਤਾਂ ਹੈਗੀ ਹੈ, ਚੀਮੇ ਦਾ ਤਾਂ ਸਾਰਾ ਕੰਮ ਹੀ ਪਾਪੂਲਰ ਹੈ। ਅਰਜਨ ਦੀ ਐਲਬਮ ਬੜੀ ਚੱਲੀ, ਅਤੇ ਨਵਾਨ ਦੀ, ਨਵਾਨ ਨੇ ਵੀ ਬੜਾ ਕੰਮ ਚੱਕਿਆ ਹੈ ਆਪਣੀ ਐਲਬਮ 'ਚ। 444 ਹੈਲੋ,
2: ਕਹਿੰਦੇ
0: ਆ ਕਿ ਹੁਣ ਦੇਖੋ ਜਿੱਥੇ ਹੋਰ ਕਈ ਖਬਰਾਂ ਸੁਣਨ ਨੂੰ ਮਿਲੀਆਂ, ਕਹਿੰਦੇ ਆ ਕਿ ਕੋਈ ਨਾ ਕੋਈ ਆਪਸ ਵਿੱਚ ਝਗੜਾ ਸੀਗਾ, ਬਟ ਹਜੇ ਪੁਲਿਸ ਨੇ ਅਫੀਸ਼ਲੀ ਕੋਈ ਦਿੱਤੀ ਨਹੀਂ ਖਬਰ ਐਸੀ ਕਿ ਕਿਉਂ ਇਹ ਸ਼ੂਟਿੰਗ ਹੋਈ ਹੈ।
2: ਬੜੀ ਮਾੜੀ ਗੱਲ ਹੈ, ਕਿਉਂਕਿ ਇਹ ਕਮਿਊਨਿਟੀ ਫੰਕਸ਼ਨ ਤਾਂ ਹੁੰਦੇ ਰਹਿਣੇ ਚਾਹੀਦੇ ਆ। ਇਹੋ ਜਿਹੀ ਪ੍ਰਤੀ ਜਿਹੜੀ ਉਹ ਮਾੜੀ ਹੈ, ਉੱਥੇ ਆ ਕੇ ਆਪਣੀ ਕਿੜ ਕੱਢਣੀ ਜਾਂ ਇੱਕ ਦੂਜੇ ਨਾਲ ਕੋਈ
0: ਨਹੀਂ। ਉਹ ਵੀ ਤੁਸੀਂ ਦੇਖੋ, ਇਹ ਇੱਕ ਪਰਿਵਾਰਕ ਫੈਸਟੀਵਲ ਹੈ, ਇਹ ਕਿਹੜਾ ਕੋਈ ਨਵਾਂ ਹੈ, ਤਾਂ ਕਿੱਡੇ ਲੰਬੇ ਸਮੇਂ ਤੋਂ ਹੋ ਰਿਹਾ ਨਾਲੇ।